ਕੀਤੇ ਹਰ ਹਰ ਰੂਪ ਸਮਾਸੀ। ਸੇ ਤਨ ਸੇ ਤਨ ਜਿਨ ਹਰਿ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ।

ਗੀ ਮੇਲ। ਜਿਸਨਾ ਤੂੰ ਜਾਣਾ ਏ ਸੋਈ ਜਨ ਜਾਣੇ, ਹਰ ਗੁਣ ਸਦ ਹੀ ਆਖ ਵਖਾਣ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਦ ਬਿਨ ਦੂਜਾ ਵਰ ਨ ਕੋਏ। ਤੂੰ ਕਰ ਕਰ ਵੇਖੈ ਜਾਣੇ ਸੋਏ, ਜੰਨਾ ਨੇ ਗੁਰਮੁਖ ਪ੍ਰਗਟ ਹੋਏ। ਆਸਾ ਮਹਲਾ ਪਹਿਲਾ। ਤਿਤ ਸਰਵਰੜੇ ਪਹਿਲੇ ਨਿਵਾਸਾ, ਪਾਣੀ ਪਾਵਕ ਤਨੇ ਕੀਆ। ਪੰਕਜ ਮੋਹ ਪੱਗ ਨੀ ਝਾਲੈ, ਹਮ ਦੇਖਾ ਤੈਂਡੂ ਬੀਅਲੇ। ਮਨ ਏਕ ਨਾ ਚੇਤ ਸੰਭੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲੇ ਆ ਰਹਾ। ਨਾ ਹੋ ਜਤੀ ਸਤੀ ਨੇ ਪੜਿਆ, ਮੂਰਖ ਮੁਖ ਦਾ ਜਨਮ ਪਿਆ। ਪ੍ਰਾਣਵਤ ਨਾਨਕ ਤਿਨ ਕੀ ਸ਼ਰਣਾ, ਜਿੰਤੂ ਨਾਹੀ ਵਿਸਰਿਆ। ਆਸਾ ਮਹਲਾ ਪੰਜਵਾਂ।

लाग पवजल तरण कै जनम वृथा जात रंग माया कह रहा हूं।

ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ।

ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸੇ ਆਧਾਰੋ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ
1: ਅਰਦਾਸ ਜੀਓ ਪਿੰਡ ਤੇਰੀ ਰਾਸ,
0: ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ
1: ਸੁਖ ਕਨੇਰ,
0: ਕੋਈ ਨਾ ਜਾਣੇ ਤੁਮਰਾ
1: ਅੰਤ,
0: ਉੱਚੇ ਤੇ ਉੱਚਾ
1: ਭਗਵਾਨ।

0: ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ। ਅਰਜਨ ਹਰ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਏ, ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਕਰਨਾਉ ਨਿਧਾਵੇ ਧਾਈ, ਸਭ ਥਾਈ ਹੋਏ ਸਹਾਏ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦਿਦਾਰਤਾ ਧਿਆਨ ਤਰਕੇ ਬੋਲੋ ਜੀ
1: ਵਾਹਿਗੁਰੂ।
0: ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ
1: ਵਾਹਿਗੁਰੂ।
0: ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆ ਰਿਹਾ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ
1: ਵਾਹਿਗੁਰੂ।
0: ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ
1: ਵਾਹਿਗੁਰੂ।
0: ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ
1: ਵਾਹਿਗੁਰੂ।
0: ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ, ਝੰਡੇ ਬੰਗੇ, ਜੁਗੋ ਜੋਗੇ ਅਟਲ, ਧਰਮ ਕਾ ਜੈਕਾਰ, ਖਾਲਸਾ ਜੀ ਬੋਲੋ ਜੀ
1: ਵਾਹਿਗੁਰੂ।
0: ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਾਧਾ ਰੱਖਾ ਆਪ ਵਾਹਿਗੁਰੂ, ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀ ਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ, ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਪ੍ਰਾਰਥਨਾ ਹੈ ਗਰੀਬ ਨਵਾਜ ਪਾਤਸ਼ਾਹ ਜੀਓ। ਆਪ ਜੀ ਦੇ ਹਜ਼ੂਰ ਸੰਧਿਆ ਸਮੇਂ ਨੂੰ ਮੁੱਖ ਰੱਖਦਿਆਂ, ਸੋਹ ਦਾ ਰਹਿਰਾਸ ਸਾਹਿਬ ਜੀ ਦੀ ਪਾਵਨ ਬਾਣੀ ਦੇ ਜਾਪ ਕੀਤੇ ਗਏ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ, ਅਗਾਂਹ ਤੋਂ ਸਮੱਤ ਬਖਸ਼ਿਸ਼ ਕਰਨੀ, ਸਮੂਹ ਸੰਗਤ ਦੀ ਕੀਤੀ ਹੋਈ ਅਰਦਾਸ ਬੇਨਤੀ ਦਰ ਤੇ ਪ੍ਰਵਾਨ ਕਰਨੀ, ਕਦਮ ਕਦਮ ਲੇਖੇ ਵਿੱਚ ਲਾਉਣਾ, ਆਪ ਜੀ ਦੀਆਂ ਬਖਸ਼ੀਆਂ ਦਾਤਾਂ ਦੇ ਵਿੱਚੋਂ ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ, ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਦੇ ਕੇ ਨਵਾਜਣਾ, ਮਨੋਕਾਮਨਾਵਾਂ ਸ਼ੁਭ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਚਰਨ ਕਮਲਾਂ ਦਾ ਪਿਆਰ, ਬਾਣੀ ਬਾਣੇ ਨਾਲ ਗੁਰੂ ਦਰ ਦੇ ਨਾਲ ਪ੍ਰੇਮ ਪਿਆਰ ਬਖਸ਼ਿਸ਼ ਕਰਨਾ, ਇਹਨਾਂ ਸਮਿਆਂ ਨੂੰ ਮੁੱਖ ਰੱਖਦਿਆਂ ਆਪ ਜੀ ਦੇ ਹਜ਼ੂਰ ਸਮੂਹ ਸਾਧ ਸੰਗਤ ਜੀ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ, ਕਿਰਪਾ ਕਰੋ ਪਾਵਨ ਹੁਕਮ ਦੀ ਦਾਤ ਬਖਸ਼ ਕੇ ਸਮੂਹ ਸੰਗਤ ਨੂੰ ਨਿਹਾਲ ਕਰੋ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਤਬਹਿ ਚਲਾਏ, ਸਭ ਸਿੱਖਨ ਕੋ

ਧੰਨ ਵਾਹਿਗੁਰੂ ਸਾਹਿਬ ਜੀ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ,

0: ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਲੁਧਿਆਣੇ ਵਾਲੇ ਅਤੇ ਉਹਨਾਂ ਦੇ ਕੀਰਤਨੀ ਜਥੇ ਦਾ। ਭਾਈ ਸਾਹਿਬ ਜੀ ਦਾ ਜਥਾ ਆਪ ਜੀ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕਰ ਰਿਹਾ ਸੀ। ਗੁਰੂ ਸਾਹਿਬ ਦੀ ਬੜੀ ਬਖਸ਼ਿਸ਼ ਹੈ, ਬਹੁਤ ਚੜ੍ਹਦੀ ਕਲਾ ਵਾਲਾ ਜਥਾ ਹੈ ਔਰ ਦੋਨੋਂ ਵਕਤ ਸਾਡੇ ਦੀਵਾਨਾਂ ਦੇ ਵਿੱਚ ਜਥਾ ਹਾਜ਼ਰੀਆਂ ਭਰਦਾ। ਆਪ ਜੀ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਸਰਵਣ ਕਰਕੇ ਲਾਹੇ ਪ੍ਰਾਪਤ ਕਰਿਆ ਕਰੋ। ਤੋ ਆਓ ਜਿੱਥੇ ਗੁਰਬਾਣੀ ਕੀਰਤਨ ਗੁਰੂ ਸਵਾਰਿਆਂ ਪਾਸੋਂ ਆਪ ਜੀ ਨੇ ਸਰਵਣ ਕੀਤਾ ਹੈ, ਸਮਾਂ ਹੈ ਲੜੀਵਾਰ ਜੋ ਸ਼ਾਮ ਦੇ ਸਮੇਂ ਦੀ ਜੋ ਸਮਾਂ ਸਾਰਣੀ ਚੱਲਦੀ ਉਹਦੇ ਮੁਤਾਬਕ ਸਮਾਂ ਹੈ ਲੜੀਵਾਰ ਗੁਰਬਾਣੀ ਕਥਾ ਵਿਚਾਰ ਦਾ। ਤੋ ਸ਼ਾਮ ਦੇ ਦੀਵਾਨਾਂ ਦੇ ਵਿੱਚ ਜੋ ਲੜੀਵਾਰ ਭਗਤ ਬਾਣੀ ਦੀ ਕਥਾ ਵਿਚਾਰ ਚੱਲਦੀ ਆ ਰਹੀ ਹੈ ਉਹਦੇ ਤਹਿਤ ਭਗਤ ਕਬੀਰ ਸਾਹਿਬ ਜੀ ਮਹਾਰਾਜ ਤਿਨ੍ਹਾਂ ਦੇ ਉਚਾਰਨ ਕੀਤੇ ਹੋਏ ਪਵਿੱਤਰ ਸਲੋਕਾਂ ਦੀ ਜੋ ਕਥਾ ਹੈ ਉਹ ਚੱਲ ਰਹੀ ਹੈ। ਤੋ ਆਪ ਜੀ ਨੂੰ ਗੁਰਮਤ ਵਿਚਾਰਾਂ ਦੁਆਰਾ ਨਿਹਾਲ ਕਰਨਗੇ ਸਤਿਕਾਰਯੋਗ ਗਿਆਨੀ ਗੁਰਸ਼ਰਨ ਸਿੰਘ ਜੀ ਚੀਮਾ ਕਲਾਂ। ਸਰਵਣ ਕਰਦੇ ਹਾਂ ਗੁਰਬਾਣੀ ਵਿਚਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ

कोट पराद हमारे खंडो

जुगो जुगर टल, चवर शतर तख्त दे मालक, हाजरा हजूर जारा जहूर, शब्द गुरु बाणी के बोहित, अमृत के दाते दसा पातशाहियां दी जोत, साहब सच्चे पातशाह सतगुरु श्री गुरु ग्रंथ साहब महाराज तिन्हां दी पावन पवित्र ते मुकद्दस हजूरी विच शामा वेले दे सज्जे दीवाना दियां हाजरियां भर रहे सन्मान योग सत्कार योग सतसंगी जनों, सतगुरां दी बड़ी बख्शिश हुई है आप सब सत संगत दियां इन्हां घड़ियां विच जुड़ बैठ के मेरे तों पहलां गुरु करके रागी जथे पासों अमृतमई बाणी दे कीर्तन श्रवण कर रहे सी। तो आओ सात संगत, समा है लड़ीवार भगत बाणी दी चल रही विचार दा, विचारां नूं आरंभण तों पहलां दर घर दी मर्यादा नूं मुख रखदिआं फतेह दी सांझ पाईए जी। वाहिगुरु जी का खालसा, वाहिगुरु जी की फतेह। भगत कबीर साहब जी दे पावन बचना दी विचार आपां पिछले समय तों कर रहे हां, तो उसे लड़ी विचों दो श्लोकां दा पाठ मैं आप जी दे नाल सांझा कीता है। कबीर साहब ने बोल रखे ने, कबीर काया काची कारवी। कारवी दा अर्थ हुंदा है जिन्हों आपां कुजा कहने आ, लोटा कहने आ, एक छोटी गड़वी कह सकते हैं। तो कबीर साहब कहिंदे ने आ जिहड़ा मनुख दा शरीर है ना, एक छोटा जिहा कच्चा जिहा लोटा है। वैसे शरीर है मिट्टी दा, जदों भी इस शरीर दी तुलना गुरु ग्रंथ साहब दी बाणी विच कीती गई है ते मिट्टी दे बर्तन नाल कीती गई है, खास करके शेख फरीद साहब जां कबीर साहब अपनी बाणी दे विच इस शरीर नूं कच्ची मिट्टी दा वो भांडा कहिंदे ने जिहड़ा तिड़किया होया है, जिहदे विचों निरंतर पाणी सावां दे रूप दे विच बाहर निकल रहा है। जिस दिन जीव पहला साह इस धरती उत्ते लैंदा है उदन ही समझो इस घड़े विच त्रेड़ आ गई ते हुण हौली हौली पाणी जिहड़ा है वो सिमण लग पिया ते ये पानी हौली हौली निकल जाता है सावां दा, ते अखीर ये कुजा जिहड़ा है ये घड़ा जिहड़ा है ये खाली हो जाता। तो इन्हां सावां दी इंपोर्टेंस जिहड़ी इस कुजे दे विच जिहड़े चल रहे साह ने जिहड़ा भरिया होया पानी है, इहनूं फरीद साहब ने इदां वी आख्या सी वी जे तूं ये जाण लवे ना वी तिल थोड़े ने, जिवें कोई बंदा कुछ वंडन लई देग खोल के बैठा हो, किसी ने किसी चीज का भंडारा लाया हो, कुछ वरताउणा हो, ते सामने बहुत वड्डा एक काफड़ा हो, लोग बहुत ज्यादा होण, ते जिहड़ा सियाणा देग वरताउण वाला है, जिहड़ा उस भांडे नूं खोल के वंडन वाला है, वो इस गल का ख्याल रख के वंडदा है भी सारिआं नूं पूरा आ जाए। तो जे ते बंदे थोड़े ही होण, दो चार दस जाने होण, फिर ते भर भर के भी वह वंडी आउंदा है, पर जदों उहनूं पता लगदा है ये लोग दो चार दस नहीं हजारां दे हिसाबना ने, तो जिन्नी आबादी जां गिणती वधदी है उन्ना ही वो अपने हाथ नूं कटा लैंदा है। तो फरीद साहब ने एक उदाहरण बड़ी प्यारी दित्ती, आख्या जिंदगी दे साह बड़े थोड़े ने,
ਕਿਉਂਕਿ ਇੱਕ ਬੀਤਿਆ ਹੋਇਆ ਵਕਤ ਨਿਕਲਿਆ ਹੋਇਆ ਸਾਹ ਦੁਬਾਰਾ ਨਹੀਂ ਪੈ ਸਕਦਾ। ਜਿਹੜਾ ਟਾਈਮ ਹੈ, ਜਿਹੜਾ ਸਮਾਂ ਹੈ, ਉਹ ਕਦੀ ਪਰਤ ਕੇ ਨਹੀਂ ਆਉਂਦਾ। ਜਿਹੜਾ ਨਿਕਲ ਗਿਆ ਉਹ ਬੀਤ ਗਿਆ। ਬੰਦਾ ਘੜੀ ਦੇ ਸੈੱਲ ਕੱਢ ਵੀ ਦੇਵੇ ਨਾ, ਘੜੀ ਨੂੰ ਰੋਕ ਵੀ ਲਵੇ, ਤਾਂ ਵੀ ਸਮਾਂ ਨਹੀਂ ਰੋਕਦਾ, ਲੱਖ ਯਤਨ ਬੰਦਾ ਕਰ ਲਵੇ। ਤੋ ਜਿਹੜਾ ਸਾਹ ਸਰੀਰ ਦੇ ਵਿੱਚੋਂ ਨਿਕਲ ਰਿਹਾ ਹੈ, ਇਹਨੂੰ ਵਰਤਣਾ ਕਿਵੇਂ ਹੈ? ਕਬੀਰ ਸਾਹਿਬ ਕਹਿੰਦੇ ਨੇ, ਫਰੀਦ ਸਾਹਿਬ ਕਹਿੰਦੇ ਨੇ, ਖਿਮਾ ਚਾਹੁੰਦਾ, ਉਹ ਕਹਿੰਦੇ ਨੇ ਇਹ ਉਦਾਂ ਦੀ ਖੇਡ ਹੈ ਵੀ ਜੇ ਜਾਣਾ ਤਿਲ ਥੋੜੜੇ, ਜੇ ਸਾਹਾਂ ਦੇ ਤਿਲ ਥੋੜੇ ਨੇ ਤਾਂ ਸੰਭਲ ਬੁੱਕ ਭਰੀ, ਤੇ ਫਿਰ ਬੜਾ ਇਹਨੂੰ ਸੰਭਾਲ ਕੇ ਵਰਤੀ। ਹਰ ਸਾਹ ਕੀਮਤੀ ਹੈ, ਇਹ ਨਾ ਹੋਵੇ ਵੀ ਅਜਾਈ ਗਵਾ ਲਵੇਂ। ਹਰ ਸਾਹ ਕੀਮਤੀ ਹੈ, ਇਹ ਨਾ ਹੋਵੇ ਵੀ ਵਿਅਰਥ ਹੀ ਚੱਲਿਆ ਜਾਵੇ, ਤੇਰੀ ਐਨਰਜੀ ਵਿਅਰਥ ਲੱਗ ਜਾਵੇ। ਤੋ ਜੇ ਤੂੰ ਜਾਣ ਲਵੇਂ, ਜੇ ਤੈਨੂੰ ਕਦਰ ਹੋਵੇ, ਜਿਵੇਂ ਕੋਈ ਬੰਦਾ ਨਾ ਬਹੁਤ ਕੰਜੂਸ ਹੋਵੇ, ਤੇ ਕੰਜੂਸ ਬੰਦੇ ਦੇ ਕੋਲ ਜਦੋਂ ਧਨ ਆਉਂਦਾ ਹੈ ਤੇ ਉਹ ਧਨ ਨੂੰ ਬੜਾ ਸੰਭਲ ਕੇ ਵਰਤਦਾ ਹੈ। ਤੋ ਜਿਹੜਾ ਜ਼ਿੰਦਗੀ ਦਾ ਇਹ ਧਨ ਖੁਦਾ ਨੇ, ਰੱਬ ਨੇ ਸਾਨੂੰ ਬਖਸ਼ਿਆ ਹੈ, ਜਿਹੜਾ ਜ਼ਿੰਦਗੀ ਦਾ ਸਾਂਵਾਂ ਰੂਪੀ ਧਨ ਸਾਡੇ ਉੱਤੇ ਬਖਸ਼ਿਸ਼ ਕਰਕੇ ਵਾਹਿਗੁਰੂ ਨੇ ਦਿੱਤਾ ਏ, ਮਹਾਰਾਜ ਕਹਿੰਦੇ ਇਹਨੂੰ ਵੀ ਸੋਮ ਵਾਂਗੂ ਵਰਤਿਆ ਕਰ, ਐਵੇਂ ਨਾ ਅਜਾਈ ਗਵਾਇਆ ਕਰ। ਤੋ ਅਸੀਂ ਸਮਾਂ ਕਈ ਵਾਰਾਂ ਅਜਾਈ ਗਵਾਉਂਦੇ ਹਾਂ, ਲੋਭ ਵਿੱਚ, ਸਵਾਰਥ ਵਿੱਚ, ਹੰਕਾਰ ਵਿੱਚ, ਈਗੋ ਵਿੱਚ, ਕਿੰਨਾ ਸਮਾਂ ਐਸਾ ਹੁੰਦਾ ਹੈ। ਤੋ ਸ਼ੇਖ ਫਰੀਦ ਸਾਹਿਬ ਨੇ ਦੋ ਗੱਲਾਂ ਬੜੀਆਂ ਕੀਮਤੀ ਆਖੀਆਂ। ਉਹਨਾਂ ਆਖਿਆ, ਫਰੀਦਾ, ਜੇ ਜਾਣਾ ਤਿਲ ਥੋੜੜੇ, ਜੇ ਸਾਹਾਂ ਦੇ ਤਿਲ ਥੋੜੇ ਨੇ ਤਾਂ ਸੰਭਲ ਬੁੱਕ ਭਰੀ, ਬੁੱਕ ਭਰਨ ਤੋਂ ਪਹਿਲਾਂ ਸੰਭਲੀ, ਖਿਆਲ ਕਰੀ ਉਹਦਾ, ਐਵੇਂ ਨਾ ਸੁੱਟੀ ਜਾਈ, ਕਿਉਂਕਿ ਇਹ ਤਿਲ ਦੁਬਾਰਾ ਤੇਰੀ ਝੋਲੀ ਦੇ ਵਿੱਚ ਨਹੀਂ ਪੈਣੇ। ਜੇ ਜਾਣਾ ਸ਼ੈ ਨੰਡੜਾ ਤਾਂ ਥੋੜਾ ਮਾਣ ਕਰੀ। ਇੱਥੇ ਉਹਨਾਂ ਨੇ ਗੱਲ ਕੀਤੀ ਹੈ ਵੀ ਜੇ ਤੇਰਾ ਖਸਮ ਮਾਲਕ ਵਾਹਿਗੁਰੂ, ਜਿਹਨੂੰ ਤੂੰ ਰੱਬ ਮੰਨੀ ਬੈਠਾ, ਜੇ ਉਹ ਅਣਜਾਣ ਜਿਹਾ ਹੀ ਹੈ ਨਾ, ਤੇ ਫਿਰ ਬਹੁਤਾ ਉਹਦੇ ਉੱਤੇ ਮਾਣ ਨਾ ਕਰੀ ਵੀ ਤੈਨੂੰ ਪਾਰ ਲੰਘਾ ਦੇਵੇਗਾ, ਬਹੁਤਾ ਨਾ ਉਹਦੇ ਬਾਰੇ ਦਮਗਜੇ ਮਾਰੀ। ਖੈਰ, ਤੋ ਸਤਿਗੁਰੂ ਮਹਾਰਾਜ ਦੀ ਬਾਣੀ ਨੇ ਆਖਿਆ, ਸਰੀਰ ਜਿਹੜਾ ਹੈ ਇਹ ਇੱਕ ਕੱਚਾ ਭਾਂਡਾ ਹੈ, ਕੱਚਾ ਭਾਂਡਾ। ਬੰਦਾ ਇਸ ਸਰੀਰ ਦਾ ਮਾਣ ਕਰਦਾ, ਇਸ ਸਰੀਰ ਦਾ ਹੰਕਾਰ ਕਰਦਾ, ਇਹ ਜਿਹੜਾ ਸਰੀਰ ਹੈ ਇਹ ਸਦੀਵੀ ਨਹੀਂ ਹੈ। ਬਾਬੇ ਦੀ ਬਾਣੀ ਨੇ ਆਖਿਆ, ਕਾਹੇ ਭਈਆ ਫਿਰਤੋ ਫੁੱਲਿਆ ਫੁੱਲਿਆ। ਹੇ ਭਾਈ, ਐਵੇਂ ਕਿਉਂ ਕਿਸੇ ਚੀਜ਼ ਦੇ ਹੰਕਾਰ ਵਿੱਚ ਆਣ ਕੇ ਬੜਾ ਆਫਰਿਆ ਫਿਰਦਾ ਹੈ? ਫੁੱਲਿਆ ਦਾ ਮਤਲਬ ਹੁੰਦਾ ਹੈ ਆਫਰਿਆ ਫਿਰਦਾ ਹੈ। ਤੇਰਾ ਵਜੂਦ ਕੀ ਹੈ, ਕਦੀ ਤੂੰ ਸੋਚਿਆ ਹੈ? ਜਬ ਦਸ ਮਾਸ ਉਰਦ ਮੁਖ ਰਹਿਤਾ, ਸੋ ਦਿਨ ਕੈਸੇ ਭੁੱਲਿਆ। ਤੇਰੀ ਜ਼ਿੰਦਗੀ ਦੇ ਹਾਲਾਤ ਇੱਦਾਂ ਦੇ ਬਣ ਗਏ ਵੀ ਤੇਰੇ ਪੱਲੇ ਥੋੜਾ ਜਿਹਾ ਧਨ ਆ ਗਿਆ, ਦੌਲਤ ਆ ਗਈ, ਤੇਰੀ ਤੋਰ ਬਦਲ ਗਈ, ਤੇਰਾ ਨਜ਼ਰੀਆ ਬਦਲ ਗਿਆ। ਮਨ ਦਸ ਨਾਜ, ਮਹਾਰਾਜ ਨੇ ਆਖਿਆ ਦਸ ਮਨ ਨਾਜ ਪੱਲੇ ਆ ਗਿਆ। ਟਕਾ ਚਾਰ ਗਾਂਠ, ਚਾਰ ਟਕੇ ਗਾਂਠ ਗੰਠੜੀ ਵਿੱਚ ਆ ਕੇ ਪੱਲੇ ਬੰਨ ਲਏ। ਐਂਡੋ ਟੇਢੋ ਜਾਤ ਤੇ ਇੱਦਾਂ ਜਾਂਦਾ ਏ, ਵਿੰਗਾ ਟੇਢਾ ਉਹ ਹੋ ਕੇ ਤੁਰਦਾ ਏ, ਤੇਰੀ ਤੋਰ ਹੀ ਬਦਲ ਜਾਂਦੀ ਹੈ। ਤੋ ਗੁਰਦੇਵ ਨੇ ਬਹੁਤ ਵਾਕ ਬਾਣੀ ਵਿੱਚ ਐਸੇ ਰੱਖੇ ਜਿੱਥੇ ਸਾਨੂੰ ਵਾਰ ਵਾਰ ਉਦਾਹਰਣਾਂ ਦੇ ਕੇ ਗੱਲ ਸਮਝਾਈ ਵੀ ਜੈਸੇ ਰਹਿਣ ਪ੍ਰਾਹੁਣੇ, ਉੱਠ ਚਲਸੈ ਪ੍ਰਭਾਤ, ਜਿਵੇਂ ਪ੍ਰਾਹੁਣੇ ਆਉਂਦੇ ਨੇ ਚਲੇ ਜਾਂਦੇ ਨੇ। ਸਰੀਰ ਵੀ ਏਦਾਂ ਹੀ ਹੈ, ਕੱਚਾ ਹੈ ਨਾ, ਪੱਕਾ ਤੇ ਹੈ ਨੀ ਕੋਈ ਇਹ। ਤੋ ਇੱਥੇ ਵੀ ਕਬੀਰ ਸਾਹਿਬ ਜਦੋਂ ਆਪਣੀ ਗੱਲ ਪ੍ਰਾਰੰਭ ਕਰਦੇ ਨੇ, ਉਹ ਕਹਿੰਦੇ ਨੇ ਕਬੀਰ ਕਾਇਆ ਕਾਚੀ ਕਾਰਵੀ। ਅੱਛਾ, ਇੱਥੇ ਇੱਕ ਖਿਆਲ ਰੱਖਣ ਦਾ ਲੋੜ ਹੈ, ਜਿਹੜੇ ਬਾਕੀ ਭਾਂਡੇ ਹੁੰਦੇ ਨੇ ਨਾ, ਪਿੱਤਲ ਦਾ ਭਾਂਡਾ ਹੈ, ਕੈਂ ਦਾ ਭਾਂਡਾ ਹੈ, ਕੋਈ ਚਾਂਦੀ ਦਾ ਭਾਂਡਾ ਹੋਵੇ, ਸਟੀਲ ਦਾ ਭਾਂਡਾ ਹੋਵੇ,
ਤੁਸੀਂ ਉਸ ਭਾਂਡੇ ਵਿੱਚ ਕੋਈ ਵਸਤੂ ਪਾ ਦਿਓ। ਜਦੋਂ ਉਸ ਵਸਤੂ ਨੂੰ ਉਸ ਭਾਂਡੇ ਵਿੱਚ ਪਾਵੋਗੇ ਤੇ ਬਾਅਦ ਵਿੱਚ ਧੋ ਦਿਓਗੇ ਕਿਸੇ ਡਿਟਰਜੈਂਟ ਦੇ ਨਾਲ, ਤੇ ਉਸ ਵਸਤੂ ਦੀ ਜਿਹੜੀ ਸਮੈਲ ਹੈ ਉਹਦੇ ਵਿੱਚ ਨਹੀਂ ਰਹਿੰਦੀ, ਨਿਕਲ ਜਾਂਦੀ ਹੈ। ਆਪਾਂ ਆਮ ਵੇਖਿਆ ਦੁੱਧ ਵਾਲਾ ਭਾਂਡਾ ਹੁੰਦਾ ਹੈ, ਭਾਂਡਾ ਸਟੀਲ ਦਾ ਹੋਵੇ, ਦੁੱਧ ਪਾਇਆ ਹੈ, ਜਦੋਂ ਉਹਨੂੰ ਸਾਫ ਕਰਕੇ ਧੋ ਦਿੱਤਾ ਗਿਆ, ਬਾਅਦ ਵਿੱਚ ਉਹਦੇ ਅੰਦਰੋਂ ਦੁੱਧ ਦੀ ਸਮੈਲ ਨਹੀਂ ਆਉਂਦੀ। ਕੋਈ ਫੂਡ ਪਾਇਆ ਉਹਦਾ ਅਰੋਮਾ ਬਾਅਦ ਵਿੱਚ ਨਹੀਂ ਆਉਂਦਾ ਜਦੋਂ ਉਹਨੂੰ ਧੋ ਦਿੱਤਾ ਗਿਆ। ਪਰ ਜਿਹੜਾ ਕੱਚਾ ਭਾਂਡਾ ਹੁੰਦਾ ਹੈ ਨਾ ਸਾਧ ਸੰਗਤ, ਉਹਦੇ ਵਿੱਚ ਜਦੋਂ ਕੋਈ ਵਸਤੂ ਪਾਈ ਜਾਵੇ ਉਹਨੂੰ ਜਿੰਨਾ ਮਰਜ਼ੀ ਧੋ ਲਓ, ਉਹਦੇ ਵਿੱਚੋਂ ਫਿਰ ਉਹ ਜਿਹੜਾ ਅਰੋਮਾ ਹੈ ਕਿਸੇ ਫੂਡ ਦਾ ਉਹ ਨਹੀਂ ਜਾਂਦਾ, ਉਹ ਨਹੀਂ ਬਨਸਦਾ, ਉਹ ਪੱਕਾ ਉਹਦੇ ਵਿੱਚ। ਤਾਂ ਹੀ ਵੇਖੋ ਦੁੱਧ ਵਾਲੀ ਕਾਢਣੀ ਹੁੰਦੀ ਸੀ। ਹੁਣ ਦੁੱਧ ਵਾਲੀ ਜਿਹੜੀ ਕਾਢਣੀ ਸੀ ਉਹਨੂੰ ਸਿਰਫ ਦੁੱਧ ਕਾਢਣ ਦੇ ਲਈ ਵਰਤਿਆ ਜਾਂਦਾ ਸੀ, ਕਿਉਂਕਿ ਉਹਦੇ ਵਿੱਚੋਂ ਹੁਣ ਦੁੱਧ ਜਿਹੜਾ ਹੈ ਉਹ ਸਮਾ ਗਿਆ ਉਹਦੇ ਅੰਦਰ, ਉਹਨੇ ਖਿੱਚ ਲਈ। ਜਿਹਦੇ ਵਿੱਚ ਸਬਜ਼ੀ ਬਣਾਉਣੀ ਹੈ, ਕੋਈ ਹਾਂਡੀ ਹੈ ਪਕਾਉਣ ਵਾਲੀ, ਤੇ ਉਹਨੇ ਕੀ ਕੀਤਾ ਵੀ ਜਦੋਂ ਉਹਦੇ ਵਿੱਚ ਤੇਲ ਪਾਇਆ ਗਿਆ ਤੜਕਾ ਲਾਉਣ ਦੇ ਲਈ, ਤੁੜਕਾ ਵੀ ਕਹਿੰਦੇ ਨੇ ਵੈਸੇ ਕਈ, ਤੋ ਤੜਕਾ ਤੁੜਕਾ ਪਾਉਣ ਲਈ ਜਦੋਂ ਉਹਦੇ ਵਿੱਚ ਤੇਲ ਪਾਇਆ ਗਿਆ ਤੇ ਉਹਨੇ ਉਹਨੂੰ ਆਪਣੇ ਅੰਦਰ ਜਜ਼ਬ ਕਰ ਲਿਆ। ਘਿਓ ਰੱਖਿਆ ਗਿਆ ਤੋ ਭਾਂਡਾ ਟੁੱਟ ਜਾਂਦਾ ਹੈ ਕਈ ਵਾਰਾਂ, ਉਹਨੂੰ ਸਾਫ਼ ਵੀ ਕੀਤਾ ਜਾਂਦਾ ਹੈ, ਪਰ ਉਹਦੀ ਜਿਹੜੀ ਚਿਕਨਾਹਟ ਹੈ ਉਹ ਉਸ ਕੱਚੇ ਭਾਂਡੇ ਦੇ ਵਿੱਚੋਂ ਕਦੀ ਵੀ ਜਾਂਦੀ ਨਹੀਂ, ਦੂਜੇ ਭਾਂਡਿਆਂ ਵਿੱਚੋਂ ਚਲੀ ਜਾਂਦੀ ਹੈ। ਕੱਚੇ ਭਾਂਡੇ ਦੇ ਵਿੱਚ ਜੋ ਪੈ ਜਾਂਦਾ ਹੈ ਨਾ, ਜੋ ਵੀ ਉਹਦੇ ਵਿੱਚ ਪਾਇਆ ਜਾਵੇਗਾ, ਉਹਦਾ ਅਸਰ ਕਦੀ ਵੀ ਉਸ ਭਾਂਡੇ ਦੇ ਵਿੱਚੋਂ ਜਾਵੇਗਾ ਨਹੀਂ। ਇਸ ਕਰਕੇ ਖਿਆਲ ਇਹ ਰੱਖਣ ਦੀ ਲੋੜ ਹੈ ਵੀ ਪਹਿਲਾਂ ਹੀ ਡਿਸਾਈਡ ਕਰ ਲਓ ਇਸ ਭਾਂਡੇ ਵਿੱਚ ਮੈਂ ਪਾਉਣਾ ਕੀ ਹੈ, ਪਹਿਲਾਂ ਡਿਸਾਈਡ ਕਰਨਾ ਬੜਾ ਜ਼ਰੂਰੀ ਹੈ। ਦੂਜਿਆਂ ਭਾਂਡਿਆਂ ਵਿੱਚ ਤੁਸੀਂ ਜੋ ਮਰਜ਼ੀ ਪਾ ਲਓ, ਕੋਈ ਗੱਲ ਨਹੀਂ। ਅੱਜ ਜਿਹੜੇ ਭਾਂਡੇ ਵਿੱਚ ਤੁਸੀਂ ਚਾਹ ਬਣਾਈ ਸੀ, ਕੱਲ੍ਹ ਨੂੰ ਉਸ ਭਾਂਡੇ ਵਿੱਚ ਭਾਵੇਂ ਸਬਜ਼ੀ ਬਣਾ ਲਓ, ਕੋਈ ਗੱਲ ਨਹੀਂ। ਪਰ ਜੇ ਤੁਸੀਂ ਕੱਚੇ ਭਾਂਡੇ ਵਿੱਚ ਅੱਜ ਸਬਜ਼ੀ ਬਣਾਈ ਹੈ ਤੇ ਕੱਲ੍ਹ ਨੂੰ ਦੁੱਧ ਬਾਲਣ ਦੀ ਉਹਦੇ ਵਿੱਚ ਗਲਤੀ ਨਾ ਕਰ ਪਿਓ। ਤੋ ਕਬੀਰ ਸਾਹਿਬ ਨੇ ਕੀ ਆਖਿਆ, ਉਹ ਕਹਿਣ ਲੱਗੇ ਸਰੀਰ ਵੀ ਕੀ ਹੈ ਬੰਦੇ ਦਾ, ਕੱਚਾ ਭਾਂਡਾ। ਤੋ ਜਿਹੜੀ ਚੀਜ਼ ਇਹਦੇ ਵਿੱਚ ਪੈ ਜਾਂਦੀ ਹੈ, ਇਸ ਸਰੀਰ ਵਿੱਚ ਜਿਹੜੀ ਪੈ ਜਾਂਦੀ ਹੈ, ਉਹ ਸੁਗੰਧੀ ਵਾਲੀ ਹੋਵੇ ਚਾਹੇ ਦੁਰਗੰਧ ਵਾਲੀ ਹੋਵੇ, ਉਹ ਫਿਰ ਕਦੀ ਵੀ ਉਹਦੇ ਵਿੱਚੋਂ ਮਿਟਦੀ ਨਹੀਂ ਹੈ। ਜੇ ਸੁਗੰਧੀ ਵਾਲੀ ਚੀਜ਼ ਪੈ ਗਈ ਤੇ ਸਰੀਰ ਵਿੱਚੋਂ ਸੁਗੰਧ ਆਉਣੀ ਸ਼ੁਰੂ ਹੋਵੇਗੀ, ਜੇ ਦੁਰਗੰਧ ਵਾਲੀ ਪੈ ਗਈ ਤੇ ਦੁਰਗੰਧ ਆਉਣੀ ਸ਼ੁਰੂ ਹੋ ਜਾਵੇਗੀ। ਤੋ ਪ੍ਰੋਫੈਸਰ ਸਾਹਿਬ ਸਿੰਘ ਹੋਣਾ ਨੇ ਬੜੀ ਕਮਾਲ ਦਾ ਇੱਕ ਨੋਟ ਦਿੱਤਾ ਜਦੋਂ ਉਹਨਾਂ ਨੇ ਇਸ ਸਲੋਕ ਦੀ ਵਿਆਖਿਆ ਕੀਤੀ। ਉਹਨਾਂ ਆਖਿਆ ਵੀ ਬੰਦੇ ਦਾ ਸਰੀਰ ਵੀ ਇੱਕ ਬਰਤਨ ਹੈ, ਤੇ ਜਿਹਦੇ ਜਿਹੜੇ ਗਿਆਨ ਇੰਦਰੇ ਨੇ, ਗਿਆਨ ਇੰਦਰੇ ਕਿਹੜੇ ਹੁੰਦੇ ਨੇ, ਜਿਹਨਾਂ ਨੂੰ ਆਪਾਂ ਫਾਈਵ ਸੈਂਸਿਸ ਕਹਿੰਦੇ, ਜਿੱਥੋਂ ਸਮਝ ਲੱਗਦੀ ਸਾਨੂੰ, ਮੁੱਖ ਰੂਪ ਵਿੱਚ ਅੱਖਾਂ ਹੋ ਗਈਆਂ, ਬੰਦਾ ਕੁਝ ਤੱਕਦਾ ਹੈ, ਨੱਕ ਹੋ ਗਿਆ ਤੁਸੀਂ ਕੁਝ ਸੁੰਘਦੇ ਹੋ, ਜ਼ੁਬਾਨ ਹੋ ਗਈ ਤੁਹਾਨੂੰ ਰਸ ਦਾ ਪਤਾ ਲੱਗਦਾ ਹੈ, ਇੱਦਾਂ ਸਪਰਸ਼ ਕਰਕੇ ਚਮੜੀ ਜਿਹੜੀ ਹੈ, ਤੋ ਇਹ ਸਾਰੇ ਨੇ ਇਹ ਗਿਆਨ ਇੰਦਰੇ ਨੇ। ਤੋ ਉਹ ਕਹਿੰਦੇ ਨੇ ਕਿ ਜਿਸ ਦੇ ਗਿਆਨ ਇੰਦਰੇ, ਸਰੀਰ ਦਾ ਜਿਹੜਾ ਭਾਂਡਾ ਹੈ ਇਹਦੇ ਜਿਹੜੇ ਗਿਆਨ ਇੰਦਰੇ ਆ ਉਹ ਕੱਚੀ ਮਿੱਟੀ ਦੇ ਬਣੇ ਹੋਏ ਆ। ਤੋ ਜਿਸ ਕਰਮ ਵਿਕਰਮ ਦੇ ਨਾਲ ਇਹਨਾਂ ਦਾ ਸੰਬੰਧ ਹੁੰਦਾ ਹੈ ਨਾ, ਉਹ ਫਿਰ ਇਹ ਅੰਦਰ ਖਿੱਚ ਲੈਂਦੇ ਨੇ। ਅੱਖਾਂ ਕਿਸੇ ਚੀਜ਼ ਨੂੰ ਅੰਦਰ ਵਸਾਉਂਦੀਆਂ ਨੇ, ਕੰਨਾਂ ਰਾਹੀਂ ਨਿੰਦਿਆ ਜਿਹੜੀ ਹੈ ਮਨੁੱਖ ਦੇ ਸੁਭਾਅ ਦਾ ਹਿੱਸਾ ਬਣਦੀ ਹੈ। ਇਸੇ ਤਰੀਕੇ ਨਾਲ ਵਿਕਾਰ ਜਿਹੜੇ ਨੇ ਉਹ ਬੰਦੇ ਦੇ ਅੰਦਰ ਉਹਦੇ ਸੁਭਾਅ ਦੇ ਵਿੱਚ ਪੱਕਾ ਘਰ ਕਰ ਲੈਂਦੇ ਨੇ। ਮੰਨ ਲਓ ਸਰੀਰ ਦੇ ਬਰਤਨ ਵਿੱਚ, ਹੁਣ ਜੋ ਮਹਾਰਾਜ ਨੇ ਬਾਣੀ 'ਚ ਆਖਿਆ ਨਾ, ਜੋ ਪਾਵੇ ਭਾਂਡੇ ਵਿੱਚ ਵਸਤ ਸਾਹ ਨਿਕਲੇ। ਤੋ ਜਿਹੜੀ ਵਸਤੂ ਸਰੀਰ ਦੇ ਭਾਂਡੇ ਵਿੱਚ ਪਾਈ ਗਈ ਹੈ ਉਹੀ ਨਿਕਲੇਗੀ, ਉਹੀ ਨਿਕਲੇਗੀ। ਤੋ ਇਸ ਗੱਲ ਨੂੰ ਧਿਆਨ ਨਾਲ ਸੋਚੀ ਵਿਚਾਰੀ ਵੀ ਤੂੰ ਇਸ ਸਰੀਰ ਦੇ ਭਾਂਡੇ ਦੇ ਵਿੱਚ ਕੀ ਪਾ ਰਿਹਾ,
ਬੜਾ ਮੁਸ਼ਕਲ ਹੁੰਦਾ ਹੈ। ਜਿਹੜੀਆਂ ਜਿਹੜੇ ਭਾਂਡੇ ਕਈ ਵਾਰ ਕੁਝ ਐਸੇ ਹੁੰਦੇ ਨੇ, ਖਾਸ ਕਰਕੇ ਜਿਹੜੇ ਥੰਧਿਆਈ ਵਾਲੇ ਹੁੰਦੇ ਨੇ, ਉਹ ਟੁੱਟ ਜਾਂਦੇ ਨੇ। ਅਖੀਰਲੇ ਦਮ ਤੱਕ ਉਹਨਾਂ ਦੇ ਅੰਦਰ ਦੀ ਉਹ ਜਿਹੜੀ ਥੰਧਿਆਈ ਹੈ ਉਹ ਕਦੀ ਵੀ ਜਾਂਦੀ ਨਹੀਂ ਹੈ। ਇੱਦਾਂ ਹੀ ਬੰਦਾ ਹੈ, ਜਿੱਦਾਂ ਦੇ ਸੰਸਕਾਰ ਉਹਨੇ ਆਪਣੇ ਸਰੀਰ ਵਿੱਚ ਪਾ ਲਏ, ਜੋ ਜੋ ਅੱਖਾਂ ਰਾਹੀਂ ਅੰਦਰ ਲੈ ਗਿਆ, ਕੰਨਾਂ ਰਾਹੀਂ ਜੋ ਅੰਦਰ ਲੈ ਗਿਆ, ਨੱਕ ਦੇ ਰਾਹੀਂ ਜੋ ਅੰਦਰ ਲੈ ਗਿਆ, ਜ਼ੁਬਾਨ ਰਾਹੀਂ ਜੋ ਅੰਦਰ ਲੈ ਗਿਆ, ਉਹ ਫਿਰ ਹਿੱਸਾ ਬਣਦੇ ਨੇ ਇਸ ਸਰੀਰ ਦਾ, ਹਿੱਸਾ ਬਣਦੇ ਨੇ, ਪੱਕ ਜਾਂਦੇ ਨੇ। ਫਿਰ ਉਦਾਂ

फिर भी उस जहर का असर उस भांडे दे विच मौजूद है। कई बार पिंडां थावां दे विच चलो समझ हौली हौली मनुख नूं आउंदी है, समा पा के पता लगता। आ पेंट करन वालियां बाल्टियां हुंदियां ना जिन्हां विच रंग भर के आउंदा, ते साडे अणजाण लोकां ने की करना भी उह जिहड़ियां बाल्टियां अपने वल्लों ते विचारियां ने धो लैणियां भी इन्हां नूं हुण सुट्टणा क्यों है, इशनान करन लग पैणा। हुण पेंट इक कैमिकल है, कैमिकल ही है। हुण बेशक उह बाल्टी खाली हो गई, बीबी ने सुवाणी ने जिन्नी कु उहदी मत बुद्ध सी उहने विचारी ने कूचा काचा मार के उहनूं साफ कर लिया, पर फिर किसी ने आण के मत दित्ती भी इह बेशक बाल्टी वेखण नूं साफ लगदी है पर जिहड़ी इहदे विच वस्त सी ना कैमिकल वाली उह इहदे रेशियां दे विच रच चुकी है। इस करके जे तुसीं इहदे पाणी नाल इशनान करोगे ते तुहानूं कोई शरीर दा रोग लगण दी संभावना है, कोई डिजीज तुहाडे शरीर नूं चमड़ी दा रोग लग सकदा कोई, भावें कि अपने वल्लों ते बड़ी सियाणप कीती। हुण क्यों है? क्योंकि चीजां रच गईआं विच रच गईआं, तो जदों चीजां रच जांदीआं ने फिर कढ़णा बहुत ज्यादा मुश्किल हो जांदा। जदों ऐन कोई चीज किसी विच धस जांदी है ना फिर उहनूं कढ़िआ नहीं जा सकदा। इस करके कबीर साहब कहिंदे ने शरीर कच्चा भांडा है, इहदे विच जो पा रहा है उहदे वल ध्यान दे। हुण कई रूपां विच असीं पाउने आ, असीं अपने शरीर विच वी पाउने आ, असीं अपने धीआं पुत्तरां बच्चिआं परिवार आले दुआले दे शरीर विच वी पाउने आ, किसे तरीके नाल वी पा सकदे आ, किसे तरीके नाल। ਉਹ ਨਿੰਦਿਆ ਦੇ ਰੂਪ ਵਿੱਚ ਪਾ ਸਕਦੇ ਹਾਂ, ਉਹ ਲੋਭ ਦੇ ਰੂਪ ਦੇ ਵਿੱਚ ਪਾ ਸਕਦੇ ਹਾਂ, ਮਤਲਬ ਸਹਿਜੇ ਜਾਂ ਜਾਣੇ ਜਾਂ ਅਣਜਾਣੇ ਦੇ ਵਿੱਚ ਉਹ ਚੀਜ਼ਾਂ ਜਿਹੜੀਆਂ ਨੇ ਉਹ ਲਗਾਤਾਰ ਪੈ ਰਹੀਆਂ ਹੁੰਦੀਆਂ। ਤੋ ਧਿਆਨ ਦਿਵਾਉਂਦੇ ਹੋਏ ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਕਾਇਆ ਕਾਚੀ ਕਾਰ ਵੀ ਕੇਵਲ ਕਾਚੀ ਧਾਤ। ਇਹ ਧਾਤ ਦਾ ਮਤਲਬ ਦਾ ਅਸਲਾ ਜਿਹਨੂੰ ਆਪਾਂ ਕਹਿੰਦੇ, ਆਖੇ ਕੱਚੇ ਅਸਲੇ ਤੋਂ ਬਣੀ ਹੋਈ ਹੈ। ਹੁਣ ਜੇ ਇਹਨੂੰ ਸਾਬਤ ਰੱਖਣਾ ਚਾਹੁੰਦਾ, ਸਾਬਤ ਦਾ ਮਤਲਬ ਹੁੰਦਾ ਹੈ ਇਹਨੂੰ ਜੇ ਸ਼ੁੱਧ ਰੱਖਣਾ ਚਾਹੁੰਦਾ, ਸਾਫ ਰੱਖਣਾ ਚਾਹੁੰਦਾ, ਤੇ ਇਹਦੇ ਵਿੱਚ ਕੁਝ ਪਾ, ਉਹ ਕੀ ਪਾਉਣਾ ਹੈ? ਸਾਬਤ ਰੱਖੇ ਤਾਂ ਰਾਮ ਭਜ, ਰੱਬੀ ਗੁਣ ਪਾ। ਰੱਬੀ ਗੁਣ ਹਰ ਚੀਜ਼ ਰਚਦੀ ਹੈ। ਜੇ ਮੈਂ ਕਿਹਾ ਤੁਸੀਂ ਆਹ ਸੰਗਤ ਕਰ ਰਹੇ ਹੋ, ਬੇਸ਼ੱਕ ਤੁਸੀਂ 10 ਮਿੰਟ ਬੈਠੋ 15 ਮਿੰਟ ਬੈਠੋ, ਕੋਈ ਨਾ ਕੋਈ ਸ਼ਬਦ ਸਾਡੇ ਅੰਦਰ ਰਚੇਗਾ। ਜੇ ਸਾਡੀ ਭੂਮੀ ਹਿਰਦੇ ਦੀ ਜ਼ਰਖੇਜ਼ ਹੋਵੇ ਨਾ ਤੇ ਜ਼ਰੂਰ ਰਚੇਗਾ। ਬੂੰਦਾਂ ਨਿਰਮਲ ਡਿੱਗ ਰਹੀਆਂ ਨੇ ਗੁਰੂ ਦੇ ਸ਼ਬਦ ਦੀਆਂ। ਜ਼ਰਖੇਜ਼ ਭੂਮੀ ਹੋਵੇਗੀ ਤੇ ਬੂੰਦ ਅੰਦਰ ਰਚ ਜਾਵੇਗੀ, ਉਪਜਾਊ ਹੋਵੇਗੀ ਤੇ ਬੂੰਦ ਅੰਦਰ ਰਚ ਜਾਵੇਗੀ। ਪਰ ਜਿਨ੍ਹਾਂ ਦੇ ਹਿਰਦੇ ਦੀ ਭੂਮੀ ਭੱਠ ਬਣ ਚੁੱਕੀ ਹੈ ਉੱਥੇ ਇਹ ਸੰਭਾਵਨਾ ਨਹੀਂ ਹੈ। ਉੱਥੇ ਤੇ ਫਿਰ ਬਾਬੇ ਨੇ ਵੀ ਆਖਿਆ ਵੀ ਨਹੀਂ, ਜਿਸ ਨੂੰ ਆਪ ਖੁਆਏ ਕਰਤਾ ਖੁਸ ਲਏ ਚੰਗਿਆਈ। ਉੱਥੇ ਗੁਰੂ ਨੇ ਵੀ ਹੱਥ ਖੜੇ ਕਰ ਦਿੱਤੇ ਵੀ ਨਹੀਂ, ਇਹਨਾਂ ਦਾ ਇਲਾਜ ਨਹੀਂ ਹੋ ਸਕਦਾ। ਹੁਣ ਕੁਝ ਭਾਂਡੇ ਹੁੰਦੇ ਨੇ ਤੁਹਾਡੇ ਹੱਥ ਵਿੱਚ ਉਹਨਾਂ ਦਾ ਇਲਾਜ ਹੈ ਹੀ ਨਹੀਂ, ਉਹਨਾਂ ਵਿੱਚ ਜ਼ਹਿਰ ਹੀ ਇੰਨਾ ਰਜ ਚੁੱਕਾ ਹੈ। ਤਾਂ ਹੀ ਤੇ ਬਾਬੇ ਨੇ ਬਾਣੀ 'ਚ ਜਾਂ ਭਾਈ ਗੁਰਦਾਸ ਸਾਹਿਬ ਇੱਕ ਖਿਆਲ ਕਹਿੰਦੇ ਨੇ, ਉਹਨਾਂ ਕਿਹਾ ਸੱਪੈ ਦੁੱਧ ਪਿਆਲੀਏ ਵਿਉਂ ਮੁੱਖੋਂ ਸੁੱਟੈ। ਹੁਣ ਤੁਸੀਂ ਸੱਪ ਨੂੰ ਦੁੱਧ ਪਿਆ ਦਿਓ, ਵੈਸੇ ਸੱਪ ਦੁੱਧ ਨਹੀਂ ਜੇ ਪੀਂਦਾ, ਇੱਕ ਉਦਾਹਰਨ ਹੈ। ਆ ਜੋਗੀ ਕਈ ਵਾਰ ਪਿੰਡਾਂ 'ਚ ਆਉਂਦੇ ਹੁੰਦੇ ਸੀ, ਉਹਨਾਂ ਬੜੀਆਂ ਵੀ ਲਿਆਓ ਜੀ ਦੁੱਧ ਪਿਆਉਣਾ ਸੱਪ ਨੂੰ, ਕੋਈ ਪੈਸਾ ਦਿਓ, ਸੱਪ ਦੁੱਧ ਨਹੀਂ ਪੀਂਦਾ। ਸੋ ਬਥੇਰਾ ਇਹੋ ਜਿਹਾ ਫਰੋਡ ਕਈ ਵਾਰ ਲੰਘਦੇ ਟੱਪਦੇ ਬੰਦੇ ਸਾਡੇ ਨਾਲ ਕਰ ਜਾਂਦੇ ਨੇ। ਕੋਈ ਗਿੱਦੜ ਸਿੰਘੀਆਂ ਵੇਚਦਾ ਹੈ, ਕਈਆਂ ਨੇ ਗਿੱਦੜ ਸਿੰਘੀਆਂ ਲੈ ਕੇ ਰੱਖੀਆਂ, ਉਹ ਆਂਦੇ ਸੰਧੂਰ ਖਾਂਦੀ ਹੈ। ਉਹ ਨੌਂਦਰ ਹੁੰਦੀ ਸੀ ਬੇਸਿਕਲੀ, ਉਹ ਵੱਧਦੀ ਰਹਿੰਦੀ ਸੀ। ਉਹ ਗਿੱਦੜ ਸਿੰਘੀਆਂ ਦਾ ਵਪਾਰ ਵੀ ਜੋਗੀਆਂ ਨੇ ਚੰਗਾ ਚਲਾਇਆ, ਕਈਆਂ ਨੇ ਆਪਣੇ ਘਰ ਦੇ ਖਜ਼ਾਨੇ ਨੂੰ ਭਰਪੂਰ ਕਰਨ ਦੇ ਲਈ ਗਿੱਦੜ ਸਿੰਘੀਆਂ ਘਰ ਦੇ ਵਿੱਚ

0: ਰੱਖੀਆਂ। ਸਾਡੀ ਦੌੜ ਬੜੀ ਗਲਤ ਹੈ। ਤੋ ਘਰ ਦੇ ਖਜ਼ਾਨੇ ਨੂੰ ਭਰਪੂਰ ਕਰਨ ਦੇ ਲਈ ਗਿੱਦੜ ਸਿੰਘ ਹੀ ਖਰੀਦੀ ਜੋਗੀ ਦੇ ਕੋਲੋਂ 500 ਰੁਪਇਆ ਦੇ ਕੇ। ਹੁਣ ਤੁਹਾਡਾ ਖਜ਼ਾਨਾ ਤੇ ਪਤਾ ਨਹੀਂ ਭਰਪੂਰ ਹੋਇਆ ਕਿ ਨਹੀਂ ਹੋਇਆ। ਜੋਗੀ ਜੇ 4-5 ਵੇਚ ਗਿਆ ਤੁਹਾਡੇ ਪਿੰਡ ਵਿੱਚ ਤੇ ਉਹਦੀ 2,000-2,500 ਦਿਹਾੜੀ ਪੈ ਗਈ, ਉਹਦਾ ਖਜ਼ਾਨਾ ਜ਼ਰੂਰ ਭਰਪੂਰ ਹੋ ਗਿਆ। ਤੋ ਖੈਰ, ਮੈਂ ਜਿਹੜੀ ਬੇਨਤੀ ਤੁਹਾਡੇ ਚਰਨਾਂ ਵਿੱਚ ਕਰਨ ਲੱਗਾ ਸੀ, ਸਤਿਗੁਰੂ ਸੱਚੇ ਪਾਤਸ਼ਾਹ ਨੇ ਵੀ ਬਾਣੀ ਦੇ ਵਿੱਚ ਫਿਰ ਕੁਝ ਗੱਲਾਂ ਬੜੀਆਂ ਸਪਸ਼ਟ ਕਹੀਆਂ ਨੇ। ਭਾਈ ਗੁਰਦਾਸ ਸਾਹਿਬ ਨੇ ਉਦਾਹਰਨ ਸੱਪ ਦੀ ਦਿੱਤੀ, ਫਿਰ ਬਾਬੇ ਨੇ ਆਖਿਆ ਅੰਮ੍ਰਿਤ ਲੈ ਲੈ ਨੀਮ ਸਿੰਚਾਈ, ਕੌਰਾਪਨ ਤਉ ਨਾ ਜਾਈ। ਨਿੰਮ ਵਰਗੇ ਹੁੰਦੇ ਨੇ ਕੁਝ ਲੋਕ, ਤੁਸੀਂ ਜਿੰਨਾ ਮਰਜ਼ੀ ਅੰਮ੍ਰਿਤ ਪਾਈ ਜਾਓ ਪਰ ਉਹਨਾਂ ਦੇ ਅੰਦਰ ਦੀ ਕੁੜੱਤਨ ਕਦੀ ਵੀ ਜਾ ਨਹੀਂ ਸਕਦੀ। ਐਸਾ ਨਹੀਂ ਹੈ ਕਿ ਜੇ ਨਿੰਮ ਦੀ ਜੜ ਵਿੱਚ ਤੁਸੀਂ ਅੰਮ੍ਰਿਤ ਪਾਈ ਜਾਓ ਤੇ ਇੱਕ ਦਿਨ ਆਪਾਂ ਆਖਾਂਗੇ ਵੀ ਇਹਦੀ ਕੁੜੱਤਨ ਜ਼ਰੂਰ ਖਤਮ ਹੋ ਜਾਵੇਗੀ। ਤੋਂ ਸੁਭਾਅ ਬਣ ਗਿਆ। ਤੋਂ ਇਸ ਤੋਂ ਪਹਿਲਾਂ ਕਿ ਸਾਡਾ ਸੁਭਾਅ ਜਿਹੜਾ ਹੈ ਉਹ ਨਿੰਮ ਦੀ ਕੈਟਾਗਰੀ ਵਿੱਚ ਆ ਜਾਵੇ, ਆਖਿਆ ਪਹਿਲਾਂ ਹੀ ਉਹਦਾ ਇਲਾਜ ਕਰਨਾ ਸ਼ੁਰੂ ਕਰ ਲਾ। ਇਸ ਤੋਂ ਪਹਿਲਾਂ ਕਿ ਤੇਰੀ ਜਿਹੜੀ ਦੇਹ ਹੈ, ਤੇਰਾ ਜਿਹੜਾ ਸਰੀਰ ਹੈ, ਉਹ ਨਿੰਮ ਦੀ ਕਤਾਰ ਵਿੱਚ ਆਵੇ, ਵੀ ਤੂੰ ਨਿੰਮ ਵਰਗਾ ਹੀ ਹੋ ਜਾਵੇ, ਵੀ ਹੁਣ ਅੰਮ੍ਰਿਤ ਦਾ ਤੇਰੇ ਉੱਤੇ ਕੋਈ ਅਸਰ ਨਹੀਂ ਹੈ। ਇਸ ਤੋਂ ਪਹਿਲਾਂ ਕਿ ਤੇਰਾ ਸਰੀਰ ਪੱਥਰ ਬਣ ਜਾਵੇ ਜਿਹਦੇ ਉੱਤੇ ਪਾਣੀ ਦਾ ਕੋਈ ਅਸਰ ਨਹੀਂ ਹੁੰਦਾ। ਪੱਥਰ ਪਾਣੀ ਰੱਖੀਐ, ਹੱਠ ਮੂਲ ਨਾ ਹਟੈ। ਆਖਿਆ ਇਸ ਤੋਂ ਪਹਿਲਾਂ ਤੂੰ ਉਹ ਯਾਤਰਾ ਕਰ ਲਵੇਂ ਜਿਹੜੀ ਪੱਥਰ ਦੀ ਯਾਤਰਾ ਹੈ, ਆਪਣੇ ਆਪ ਨੂੰ ਸਵਾਲ, ਕਿਉਂਕਿ ਫਿਰ ਪਾਣੀ ਨਾਲ ਤੂੰ ਸੌਫਟ ਹੋਣ ਵਾਲਾ ਨਹੀਂ। ਤੇਰੀ ਯਾਤਰਾ ਨਿੰਮ ਵਾਲੀ ਹੋ ਜਾਵੇ ਤੇ ਮੁਕੰਮਲ ਰੂਪ ਵਿੱਚ ਨਿੰਮ ਬਣ ਜਾਵੇਂ, ਕੌੜਾ ਤੁੰਮਾ ਬਣ ਜਾਵੇਂ, ਪਹਿਲਾਂ ਆਪਣੇ ਆਪ ਨੂੰ ਸਵਾਰਨਾ ਸ਼ੁਰੂ ਕਰ ਲਾ। ਤੇਰੀ ਯਾਤਰਾ ਸੱਪ ਵਾਲੀ ਹੋ ਜਾਵੇ ਤੇ ਪਹਿਲਾਂ ਆਪਣੇ ਆਪ ਨੂੰ ਸਵਾਰਨਾ ਸ਼ੁਰੂ ਕਰ ਲਾ। ਤੋ ਸਰੀਰ ਦੀ ਖੇਡ ਹੈ ਸਾਰੀ। ਤੋ ਬਾਬਾ ਜੀ ਨੇ ਬਖਸ਼ਿਸ਼ ਕੀਤੀ, ਆਖਿਆ ਸਾਬਤ ਰੱਖੈ, ਇਹਨੂੰ ਜੇ ਸਾਬਤ ਰੱਖਣਾ ਚਾਹੁੰਦਾ, ਸਾਬਤ ਦਾ ਅਰਥ ਹੁੰਦਾ ਹੈ ਇਹਨੂੰ ਜੇ ਪਵਿੱਤਰ ਰੱਖਣਾ ਚਾਹੁੰਦਾ, ਇਹਦੇ ਅੰਦਰ ਜੇ ਪਾਕੀਜ਼ਗੀ ਚਾਹੁੰਦਾ ਹੈ ਤੇ ਪਹਿਲਾਂ ਭਾਂਡੇ ਦੇ ਵਿੱਚ ਦੁੱਧ ਪਾਉਣਾ ਸ਼ੁਰੂ ਕਰ, ਚੰਗੀ ਚੀਜ਼ ਪਾਉਣੀ ਸ਼ੁਰੂ ਕਰ। ਜੇ ਇੱਕ ਵਾਰਾਂ ਜ਼ਹਿਰ ਇਹਦੇ ਵਿੱਚ ਪੈ ਗਿਆ ਤੇ ਇਸ ਸਰੀਰ ਦੇ ਵਿੱਚੋਂ ਫਿਰ ਉਹ ਜ਼ਹਿਰ ਨਿਕਲਣਾ ਨਹੀਂ ਹੈ। ਸਾਬਤ ਰੱਖਣਾ ਚਾਹੁੰਦਾ ਜਿੱਥੇ, ਆਖਿਆ ਤਾਂ ਰਾਮ ਭਜ। ਹੁਣ ਸਾਬਤ ਰੱਖਣ ਦਾ ਤਰੀਕਾ ਕੀ ਹੈ? ਰਾਮ ਨੂੰ ਚੇਤੇ ਕਰ, ਰੱਬ ਨੂੰ ਚੇਤੇ ਕਰ, ਉਹਦੇ ਗੁਣਾਂ ਨੂੰ ਚੇਤੇ ਕਰਿਆ ਕਰ, ਉਹਦੀਆਂ ਵਡਿਆਈਆਂ ਗਾਇਆ ਕਰ, ਉਹਦੀ ਸਿਫਤੋਂ ਸਲਾਹ ਕਰਿਆ ਕਰ। ਆਸਾ ਕੀ ਵਾਰ ਦਾ ਮੈਨੂੰ ਉਹ ਬਚਨ ਬੜਾ ਪਿਆਰਾ ਲੱਗਦਾ ਜਿੱਥੇ ਮਹਾਰਾਜ ਕਹਿੰਦੇ ਨੇ ਵੀ ਇੱਕ ਨੀ ਦੁੱਧ ਸਮਾਈ ਹੈ, ਇੱਕ ਚੁੱਲ੍ਹੇ ਰਹਿਣ, ਚੜੇ ਦੋ ਭਾਂਡਿਆਂ ਦੀ ਗੱਲ ਕਰ ਦਿੱਤੀ। ਆਖਿਆ ਇੱਕ ਭਾਂਡੇ ਉਹ ਨੇ ਜਿਨ੍ਹਾਂ ਦੇ ਵਿੱਚ ਦੁੱਧ ਪਾਇਆ ਜਾਂਦਾ, ਇੱਕ ਨੀ ਦੁੱਧ ਸਮਾਈ ਹੈ, ਤੇ ਇੱਕ ਉਹ ਨੇ ਜਿਹੜੇ ਚੁੱਲ੍ਹੇ ਰਹਿਣ ਚੜੇ, ਇੱਕ ਸਦੀਵ ਚੁੱਲ੍ਹੇ ਉੱਤੇ ਚੜੇ ਰਹਿੰਦੇ ਨੇ, ਅੱਗ ਉੱਤੇ ਹੀ ਚੜੇ ਰਹਿੰਦੇ ਨੇ, ਤੋ ਦੋਵੇਂ ਭਾਂਡੇ ਨੇ। ਤੋ ਮਹਾਰਾਜ ਕਹਿੰਦੇ ਨੇ ਸਾਬਤ ਰੱਖੇ ਤਾਂ ਰਾਮ ਭਜ, ਨਾਹੇ ਤਾਂ ਬਿਨਠੀ ਬਾਤ, ਨਹੀਂ ਤੇ ਬਾਤ ਵਿਗੜ ਚੱਲੀ ਹੋ, ਨਹੀਂ ਤੇ ਕਹਾਣੀ ਨਾਸ਼ ਹੋ ਚੱਲੀ ਹੋਈ, ਸਾਰਾ ਕੁਝ ਵਿਗੜ ਚੱਲਿਆ। ਅਗਲਾ ਸਲੋਕ ਹੈ, ਬਾਬਾ ਕਬੀਰ ਸਾਹਿਬ ਅੱਗੇ ਫਰਮਾਉਂਦੇ ਨੇ, ਕਬੀਰ ਕੇਸੋ ਕੇਸੋ ਕੂਕੀਐ। ਕੇਸੋ ਕਿਹਾ ਹੈ ਜੀ ਪਰਮੇਸ਼ਰ ਨੂੰ, ਅਕਾਲ ਪੁਰਖ ਨੂੰ। ਵੈਸੇ ਬਾਣੀ ਦੇ ਵਿੱਚ ਬਹੁਤ ਸਾਰੇ ਇੱਦਾਂ ਦੇ ਬੋਲ ਵਰਤੇ ਗਏ ਨੇ, ਵੈਸੇ ਕੇਸ ਤੇ ਬੰਦੇ ਦੇ ਹੁੰਦੇ ਨੇ, ਰੱਬ ਦੇ ਕੋਈ ਕੇਸ ਨਹੀਂ ਹੁੰਦੇ, ਰੱਬ ਦੇ ਕੇਸ ਨਹੀਂ ਹਨ, ਬੰਦਿਆਂ ਦੇ ਕੇਸ ਨੇ। ਪਰ ਕ੍ਰਿਸ਼ਨ ਨੂੰ ਜਿਹੜਾ ਸੀ ਕੇਸੋ ਕਿਹਾ ਜਾਂਦਾ ਸੀ, ਕੇਸੋ ਲੰਮੇ ਵਾਲਾਂ ਵਾਲਾ, ਉਹਨੂੰ ਫਿਰ ਆਵਾਜ਼ ਜਦੋਂ ਮਾਰੀ ਜਾਂਦੀ ਸੀ ਤੇ ਕੇਸਵ ਕਹਿ ਕੇ ਆਵਾਜ਼ ਮਾਰੀ ਜਾਂਦੀ ਸੀ। ਤੋ ਗੁਰੂ ਸਾਹਿਬ ਨੇ ਇੱਥੇ ਕੇਸਵ ਸ਼ਬਦ ਜਿਹੜਾ ਹੈ ਉਹ ਅਕਾਲ ਪੁਰਖ ਲਈ ਵਰਤਿਆ ਹੈ। ਤੋ ਮਹਾਰਾਜ ਕਹਿੰਦੇ ਨੇ ਤੂੰ ਕੀ ਕਹਿਣਾ ਹੈ, ਤੂੰ ਕੇਸੋ ਕੇਸੋ ਕੂਕੀਐ, अच्छा कुकी इहदा एक मतलब आउंदा है कूक पाउणी, जिवें सिखां विच एक कल्ट है जिन्हां नूं आपां कूके कहिंदे आ, नामधारी कहिंदे आ, उन्हां दा नां ही कूके है। तो वह कूके किवें चले भी वह उची उची कूक कूक के कुछ बोलते होंगे सी, तां करके उन्हां दे लई शब्द ही किहड़ा वरत्या गया कूके, जिवें कूक कूक के कोई कहना, चीक चीक के, कूकण दा वैसे मतलब इहो ही हुंदा उची उची। तो उथों वह जिहड़ा बाबे बाबा राम सिंह, ते खैर चलो बड़ा भजनीक बंदा सी, भला बंदा सी, अगों उहदे नां ते जिन्हां ने दुकानदारी चला ली इन्हां ने बाबा राम सिंह नूं 11वां गुरु बना लिया, नाम धारिए जिन्हां नूं आपां कहिंदे। तो उहनां नूं कह जांदे सी कूके, कूका लहर। तो इत्थे वी शब्द की वरत्या, केसो केसो कूकी है। तो कूकण दा अर्थ है उहनूं याद करना, चेते करना। कूकण दा अर्थ कोई जबान तो नहीं, साडे विच वी बड़ा वैसे इहो जिहा कुछ चल पिया कीरा। असीं जिहड़ी ना गुरबाणी दी शब्दावली है उहनूं उहदे भाव अर्थां नूं समझण दी लोड़ हुंदी है। हुण जे आपां कहीए वी जौ तो प्रेम खेलण का चाहो सिर धर तली गली मेरी आओ, ते तुसी जिन्ने बैठे हो आखिर गुरु नूं प्रेम करन वाले ही बैठे हो, पर सिर ते किसी ने भी नहीं वड्या अपना, सारे ही सिर लैके बैठे हो। तैं साहिब की बात जे आखे कहो नानक क्या दीजै, आख्या ए वाहिगुरु जिहड़ा तेरी गल कहिंदा उहनूं की दित्ता जावे, की भेट कीता जावे। ते अगली पंक्ति पता की है, आख्या सीस वड्डे कर बैसण दीजै, विन सिर सेव करीजै। जे कोई रब की बात कहिंदा है ते अपना सिर वड दे। हुण इदां थोड़ा है भी मैं जे कहां भी मैं रब की बात कह रहा तो अपना सीस वड के लियाओ तो मैं उत्ते बहना है उहदे। तो सीस वड्डण का मतलब है अपनी होमे, अपना वड्डापण, अपना हंकार कट दे। तो पोइट्री दे जिहड़े ने वह पावर समझने पैंदे ने। तो इदां ही केसो केसो कूकीए, केसो केसो कूकण दा अर्थ है हमेशा उन्हूं याद करना, हमेशा चेते करना, तुहानूं विसरे ना हो, उन्हूं कहिंदे ने कूकण, याद करना, चिंतन करना उहदा। तो असीं कई वार वेख्या, हुण ते इदां कूकदे ने भी पता नहीं लगदा भी इह वाहगुरू कहिंदे ने कि की कहिंदे ने। एयरपोर्टां दे उत्ते जफ्फियां पाईयां ने मार, ते गोरे आले दुआले वेंदे ने भी इह करदे की ने, समझ ही नहीं लगती भी वाह कह रहे ने कि गुरु कह रहे ने कि की बोल रहे ने। तो ये जिहड़ा अडंबर है इहनूं गुरमत ने प्रवान नहीं किया, ये सिखी भी नहीं है। तो खैर शब्द बाबा कबीर साहब ने रखा, कबीर केसो केसो कूकी है ना सोईए आसार। आसार का मतलब हुंदा है गाफल हो के, बेपरवाही नाल ना सौ, जागदा रहे, जाग रहे मन जागना रे। महाराज ने आख्या जागना है, कित्थों जागना है? जागण दा अर्थ है सुचेत होना, क्या तू सोया? जाग आना तैं जीवन जग सच कर जाना। आख्या की तू सुता होया, जाग सुचेत हो, तू तो इदां समझे भी जिवें जिंदगी सदा ही रहनी है। कहां विसासा इस भांडे का, इतनक लाग है ठणका। तू तो इदा सुता तो उन्होंने परवाही कोई नहीं है। तो जागण का अर्थ है जिहड़ा तुहाडा कॉन्शियस है उहदा उठ पैना। जागण का अर्थ अखां करके नहीं, शरीर करके नहीं, शरीर की अपनी लोड़ है जी। वेखो ये बारे तो मैं बड़ी स्पष्ट गल कहना हुंदा, तुसीं गुरुद्वारे आओ, तुहानूं जिन्ना मर्जी ये होवे भी मैं गुरुद्वारे मत्था टेकना, पर जे बॉडी ने कहा भी पहला वाशरूम जाना है तो आपां वाशरूम ही जावांगे। तो शरीर की जिहड़ी किरिया है उन्हें कुदरत दे सुभा मुताबक तुहानू उत्थे लै जाना उन्हें। जे तुसी सुते नहीं तो तुसी गुरुद्वारे बैठे हो, भावें जो मर्जी चल रहा होवे, शरीर नू जे लगेगा भी नींद आ रही है तो भावें रब भी आण के खलो जावे उन्हें तुहानू सवा ही देना। तो एक कुदरती चीज है, ये कोई बहुत ही वड्डी गल नहीं हुंदी। ਅਸੀਂ ਕਈ ਨਾ ਜਾਗਣਾ ਕਿੱਦਾਂ ਸਮਝਦੇ ਹਾਂ ਵੀ ਜਾਗਣਾ ਹੈ ਸਰੀਰ ਕਰਕੇ ਜਾਗ ਰਹੇ ਹਾਂ ਜੀ। ਕੋਈ ਗੱਲ ਨਹੀਂ, ਕੋਈ 2 ਵਜੇ ਉੱਠਦਾ ਹੈ, ਕੋਈ 2:30 ਵਜੇ ਉੱਠਦਾ ਹੈ, ਕੋਈ 4 ਵਜੇ ਉੱਠਦਾ ਹੈ, ਪਰ ਕਈ ਵਾਰ ਬੰਦਾ ਮਨ ਕਰਕੇ ਤੇ ਸਾਰੀ ਜ਼ਿੰਦਗੀ ਸੁੱਤਾ ਰਹਿੰਦਾ ਹੈ। ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸ਼੍ਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਹ ਮਿੱਠੇ ਸਾਧ, ਮਨ ਸੋਇਆ ਮਾਇਆ ਬਿਸਮਾਦ, ਇਸ ਗ੍ਰਹਿ ਮੈਂ ਕੋਈ ਜਾਗਤ ਰਹੇ, ਸਾਬਤ ਵਸਤੂ ਆਪਣੀ ਲਹਿ। ਤੋ ਜਾਗਣ ਦਾ ਮਤਲਬ ਹੁੰਦਾ ਸੁਚੇਤ ਹੋ ਕੇ ਜੀਵਨ ਨੂੰ ਜਿਉਣਾ। ਤੋ ਜਾਗਣ ਦਾ ਅਰਥ ਇਹ ਨਹੀਂ ਹੈ ਵੀ ਤੁਸੀਂ ਕਿੰਨੇ ਵਜੇ ਜਾਗ ਪਏ, ਉਹ ਤੁਹਾਡੀ ਆਪਣੀ ਸਰੀਰਕ ਲੋੜ ਹੈ, ਤੁਹਾਡੇ ਕੰਮ ਕਾਰ ਉੱਤੇ ਸਾਰੀ ਗੱਲ ਡਿਪੈਂਡ ਹੈ। ਤੋ ਸੁਚੇਤ ਹੋਣਾ। ਤੋ ਬਾਬਾ ਜੀ ਕਹਿੰਦੇ ਨੇ ਨਾ ਸੋਈਏ ਅਸਾਰ, ਸੋਈ ਨਾ, ਅਸਾਰ ਦਾ ਮਤਲਬ ਗਾਫਲ ਹੋ ਕੇ ਨਾ ਸੋਈ। ਹੁਣ ਕਈਆਂ ਦੀ ਨੀਂਦ ਇੱਦਾਂ ਦੀ ਹੁੰਦੀ ਹੈ ਵੀ ਉਹ ਬੜੀ ਹੋਸ਼ ਵਿੱਚ ਸੌਂਦੇ ਨੇ, ਹੋਸ਼ ਵਿੱਚ, ਤੇ ਕਈ ਮੇਰੇ ਵਰਗੇ ਐਸੇ ਵੀ ਹੁੰਦੇ ਨੇ ਉਹਨਾਂ ਨੂੰ ਕੋਈ ਹੋਸ਼ ਨਹੀਂ ਹੁੰਦੀ, ਉਹ ਆਪੋ ਆਪਣੀ ਨੀਂਦ ਹੈ। ਕਈਆਂ ਨੂੰ ਮੜਾ ਜਿਹਾ ਪਤਾ ਲੱਗ ਜਾਂਦਾ ਵੀ ਹਾਂ ਕੋਈ ਵਿਹੜੇ 'ਚ ਤੁਰਿਆ ਫਿਰਦਾ ਹੈ, ਉਹਨਾਂ ਦੀ ਨੀਂਦ ਉਦਾਂ ਦੀ ਹੈ। ਤੇ ਕਈ ਜਿਹੜੇ ਨੇ ਉਹਨਾਂ ਨੂੰ ਨਹੀਂ ਪਤਾ ਲੱਗਦਾ, ਉਹ ਥੱਕੇ ਨੇ ਜਾਂ ਕੋਈ ਕੰਮ ਕਾਰ ਕਰਕੇ ਉਹਨਾਂ ਨੂੰ ਨਹੀਂ ਹੈ। ਤੋ ਮਹਾਰਾਜ ਨੇ ਆਖਿਆ ਸਿਰਫ ਗਫਲਤਾ ਦੀ ਨੀਂਦ ਨਾ ਸੋਈ। ਆਖਿਆ ਰਾਤ ਦਿਵਸ ਕੇ ਕੂਕਣੇ, ਦਿਨ ਰਾਤ ਉਹਨੂੰ ਯਾਦ ਕਰਿਆ ਕਰ, ਜਾਗਦਾ ਰਹਿ, ਸੁਚੇਤ ਰਹਿ ਦਿਨ ਰਾਤ। ਰਾਤ ਦਿਵਸ ਕੇ ਕੂਕਣੇ, ਕਬਹੂ ਕਹਿ ਸੁਣੇ ਪੁਕਾਰ, ਕਦੀ ਤੇ ਤੇਰੀ ਪੁਕਾਰ ਸੁਣੀ ਜਾਵੇਗੀ ਨਾ। ਉਹਨੂੰ ਚੇਤੇ ਰੱਖ, ਉਹਨੂੰ ਯਾਦ ਰੱਖ ਉਹਨੂੰ। ਤੋ ਕਬੀਰ ਸਾਹਿਬ ਨੇ ਦੂਜੇ ਸਲੋਕ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰਨ ਦਾ ਹੁਕਾ ਮਾਰ ਕੇ ਇਹ ਗੱਲ ਦੱਸੀ, ਦਿਨ ਤੇ ਰਾਤ ਜਿੰਨਾ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ, ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ, ਮਨ ਅੰਤਰ ਚਿੰਤਾ ਉਤਰ ਜਾਵੇਗੀ। ਹਰ ਸਾਹ ਨਾਲ ਉਸ ਰੱਬ ਨੂੰ ਚੇਤੇ ਕਰ, ਉਹਦੀ ਭੈ ਭਾਵਨੀ ਵਿੱਚ ਰਿਹਾ ਕਰ। ਤੋ ਗੁਰੂ ਕਿਰਪਾ ਕਰੇ, ਕਬੀਰ ਸਾਹਿਬ ਦੇ ਇਹ ਬਚਨ ਸਾਡੇ ਜੀਵਨ ਦਾ ਆਧਾਰ ਤੇ ਆਸਰਾ ਬਣਨ। ਇਹ ਸੀ 2 ਸਲੋਕਾਂ ਦੀ ਵਿਚਾਰ। ਤੋ ਇਹ ਸਲੋਕ ਜਿਹੜੇ ਨੇ ਇਹਨਾਂ ਵਿੱਚ ਬੜਾ ਅਹਿਮ ਨੁਕਤਾ ਕਬੀਰ ਸਾਹਿਬ ਨੇ ਆਖਿਆ ਵੀ ਕਾਇਆ ਕੱਚੀ ਗਾਗਰ ਹੈ, ਕੱਚਾ ਭਾਂਡਾ ਹੈ, ਤੇ ਕੱਚੇ ਭਾਂਡੇ ਨੂੰ ਮਹਿਕ ਨਹੀਂ ਜਾਂਦੀ, ਇਸ ਕਰਕੇ ਵਸਤੂ ਪਾਉਣ ਲੱਗੇ ਖਿਆਲ ਰੱਖਿਓ। ਤੇ ਪਾਉਣਾ ਕੀ ਹੈ? ਉਹ ਹੈ ਰੱਬ ਨੂੰ ਪਾਉਣਾ ਹੈ, ਗੁਰੂ ਨੂੰ ਚੇਤੇ ਕਰਨਾ ਹੈ, ਤਾਂ ਕਿ ਉਹਦੀ ਜਿਹੜੀ ਮਹਿਕ ਹੈ, ਰੱਬੀ ਭੋਜਨ ਦੀ ਜਿਹੜੀ ਮਹਿਕ ਤੇ ਸੁਗੰਧੀ ਹੈ, ਉਹ ਸਦਾ ਆਉਂਦੀ ਰਹੇ। ਤੋ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨਵਾਦ ਸਤਿਕਾਰਯੋਗ ਭਾਈ ਗੁਰਸ਼ਰਨ ਸਿੰਘ ਜੀ ਚੀਮਾ ਹੋਣਾ ਦਾ, ਜੋ ਆਪ ਸੰਗਤਾਂ ਦੇ ਨਾਲ ਲੜੀਵਾਰ ਚੱਲ ਰਹੀ ਭਗਤ ਬਾਣੀ ਦੀ ਕਥਾ ਵਿਚਾਰ ਦੀ ਸਾਂਝ ਕਰ ਰਹੇ ਸਨ। ਆਪ ਸੰਗਤਾਂ ਦਾ ਵੀ ਧੰਨਵਾਦ ਹੈ ਜੋ ਰੋਜ਼ਾਨਾ ਹੀ ਰਜੇਵਿਆਂ ਦੇ ਵਿੱਚ ਸਮਾਂ ਕੱਢ ਕੇ ਸਤਿਗੁਰਾਂ ਦੀ ਪਾਵਨ ਬਾਣੀ ਨਾਲ ਆਪਣੀਆਂ ਮਨੋਬਿਰਤੀਆਂ ਨੂੰ ਇਕਾਗਰ ਕਰਨ ਦਾ ਯਤਨ ਕਰਦੇ ਹੋ। ਸਤਿਗੁਰੂ ਸਭਨਾਂ ਨੂੰ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਦੇ ਕੇ ਨਿਵਾਚਨ ਪੜ੍ਹ ਕੇ ਗੁਰਦੁਆਰਾ ਸਾਹਿਬ ਵਿਖੇ ਗਿੱਲ ਪਰਿਵਾਰ ਅਤੇ ਬਰਾੜ ਪਰਿਵਾਰ ਵੱਲੋਂ 2 ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ ਐਤਵਾਰ ਸਵੇਰੇ 9:30 ਵਜੇ ਪੈਣਗੇ, ਉਪਰੰਤ ਹਫ਼ਤਾਵਾਰੀ ਦੀਵਾਨ ਸਜਣਗੇ। ਪਰਿਵਾਰਾਂ ਵੱਲੋਂ ਬੇਨਤੀ, ਆਪ ਜੀ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ। ਸਮਾਂ ਹੈ ਇਤਿਹਾਸ ਦਾ। ਸਤਿਕਾਰਯੋਗ ਭਾਈ ਗੁਰਭੇਜ ਸਿੰਘ ਜੀ ਬੱਧਨੀ ਵਾਲਿਆਂ ਦਾ ਢਾਡੀ ਜਥਾ ਆਪ ਸੰਗਤਾਂ ਦੇ ਨਾਲ ਢਾਡੀ ਕਲਾ ਦੇ ਵਿਚਾਰਾਂ ਅਤੇ ਇਤਿਹਾਸ ਦੀ ਸਾਂਝ ਕਰੇਗਾ। ਅਦਬ ਸਤਿਕਾਰ ਸਹਿਤ ਸਰਵਣ ਕਰਨ ਦੀ ਕਿਰਪਾਲਤਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਰਮ ਸਨਮਾਨ ਤੇ ਸਤਿਕਾਰ ਜੋ ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜੀਓ ਸਾਰੀਆਂ ਗੁਰ ਸੰਗਤਾਂ ਧੰਤਾਂ ਦੇ ਯੋਗ ਹੋ ਜੋ ਸੰਧਿਆ ਵੇਲੇ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਹੋ, ਸਾਡੇ ਤੋਂ ਪਹਿਲਾਂ ਭਾਈ ਸਾਹਿਬ ਜੀ ਆਪ ਗੁਰ ਸੰਗਤਾਂ ਨੂੰ ਲੜੀਵਾਰ ਕਥਾ ਸਰਵਣ ਕਰਾ ਕੇ ਗਏ, ਕੁਝ ਸਮਾਂ ਅਸੀਂ ਆਪ ਗੁਰ ਸੰਗਤਾਂ ਦੇ ਦਰਸ਼ਨ ਕਰਨੇ ਆ, ਢਾਡੀ ਵਾਰਾਂ ਗੁਰ ਇਤਿਹਾਸ ਰਾਹੀਂ ਤਵੱਜੋ ਦੇ ਅਸੀਸ ਬਖਸ਼ਿਸ਼ ਕਰਿਓ। ਆਓ ਸਭ ਤੋਂ ਪਹਿਲਾਂ ਮੁੱਖ ਨੂੰ ਪਵਿੱਤਰ ਕਰਦੇ ਹੋਏ ਸਾਰੀਆਂ ਸਿੱਖ ਸੰਗਤਾਂ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸੋ ਵੇਲਾ ਜੇ ਦਰਸ਼ਨ ਕਰਨਾ ਹੋ ਬਲਹਾਰੀ ਸਤਿਗੁਰ ਚਰਨਾ, ਉਹੀ ਸਮਾਂ ਧੰਨ ਆ ਜੋ ਆਪਾਂ ਸਤਿਗੁਰਾਂ ਦੇ ਹਜ਼ੂਰ ਬੈਠ ਕੇ ਬਤੀਤ ਕਰ ਰਹੇ ਹਾਂ। ਗੁਰੂ ਸਾਹਿਬ ਤੁਹਾਡੀਆਂ ਸੇਵਾਵਾਂ ਤੇ ਭਟਾਵਾਂ ਮਨਜ਼ੂਰ ਕਰਨ, ਸਭ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਸੋਢੀ ਪਾਤਸ਼ਾਹ ਚੌਥੇ ਗੁਰੂ ਗੁਰੂ ਰਾਮਦਾਸ ਮਹਾਰਾਜ, ਉਹਨਾਂ ਦੇ 300 ਪੁੱਤਰ, ਵੱਡੇ ਪਿਰਥੀ ਚੰਦ, ਵਿਚਕਾਰਲੇ ਬਾਬਾ ਮਹਾਂਦੇਵ, ਸਭ ਤੋਂ ਛੋਟੇ ਬਾਬਾ ਅਰਜਨ ਦੇਵ, ਜਿਹਨਾਂ ਨੇ ਗਾਂ ਗੁਰੂ ਬਣਨਾ। ਚੌਥੇ ਪਾਤਸ਼ਾਹ ਦਾ ਅਖੀਰਲਾ ਸਮਾਂ ਹੈ ਤੇ ਜਿਹੜਾ ਵੱਡਾ ਪਿਰਥੀ ਚੰਦ ਹੈ ਉਹ ਭੱਜ ਭੱਜ ਕੇ ਦਿਖਾ ਦਿਖਾ ਕੇ ਸੇਵਾ ਕਰਦਾ ਹੈ ਕਿ ਗੁਰੂ ਨੇ ਤਾਂ ਜਾਣ ਦਾ ਮਨ ਬਣਾਇਆ ਹੈ ਤੇ ਗੱਦੀ ਮੈਨੂੰ ਮਿਲਣੀ ਹੈ, ਪੰਜਵਾਂ ਗੁਰੂ ਮੈਂ ਬਣੂੰਗਾ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਚਾਚਾ ਜੀ ਦੇ ਲੜਕੇ ਸਿਹਾਰੀ ਮੱਲ, ਉਹ ਲਾਹੌਰ ਤੋਂ ਆਏ ਹੈ ਨਿਉਂਦਾ ਦੇਣ ਵਾਸਤੇ ਚੌਥੇ ਪਾਤਸ਼ਾਹ ਨੂੰ, ਉਹਦੇ ਬੇਟੇ ਦੀ ਸ਼ਾਦੀ ਵਿਆਹ ਹੈ। ਸਿਹਾਰੀ ਮੱਲ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਦੇ ਕੋਲੇ ਉਹਨਾਂ ਦੀ ਨਗਰੀ ਆਉਂਦਾ, ਰਾਮਦਾਸਪੁਰਾ, ਜੋ ਗੁਰੂ ਸਾਹਿਬ ਨੇ ਆਪਣੇ ਨਾਂ ਤੇ ਨਗਰੀ ਵਸਾਈ ਹੈ। ਗੁਰੂ ਸਾਹਿਬ ਨੂੰ ਆ ਕੇ ਕਹਿੰਦਾ ਵੀ ਤੁਹਾਡੇ ਭਤੀਜੇ ਦਾ ਵਿਆਹ ਹੈ, ਵੀ ਤੁਹਾਨੂੰ ਲੰਮਾ ਸਮਾਂ ਹੋ ਗਿਆ, ਤੁਸੀਂ ਲਾਹੌਰ ਨਹੀਂ ਆਏ, ਲਾਹੌਰ ਆਓ, ਤੁਹਾਡੇ ਆਉਣ ਦੇ ਨਾਲ ਵਿਆਹ ਦੇ ਵਿੱਚ ਚਾਰ ਚੰਨ ਲੱਗਣਗੇ, ਨਾਲੇ ਸੰਗਤਾਂ ਨੂੰ ਤੁਸੀਂ ਦਰਸ਼ਨ ਦੇ ਕੇ ਤ੍ਰਿਪਤ ਕਰੋਗੇ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਵੀ ਸਾਨੂੰ ਹੁਕਮ ਨਹੀਂ ਹੈ, ਅਸੀਂ ਜਾ ਨਹੀਂ ਸਕਦੇ, ਸਾਡੇ 3 ਬੇਟੇ ਹੈ, ਵੱਡਾ ਪਿਰਥੀ ਚੰਦ ਆ ਉਹਨੂੰ ਭੇਜਦੇ ਹਾਂ। ਪਿਰਥੀ ਚੰਦ ਨੂੰ ਬੁਲਾਇਆ, ਪਿਰਥੀ ਚੰਦ ਆ ਇਹ ਤੇ ਇਹ ਸਾਡੇ ਚਾਚਾ ਜੀ ਦੇ ਲੜਕੇ ਹੈ ਤੇ ਤੇਰੇ ਤਾਇਆ ਜੀ ਲੱਗਦੇ ਆ, ਸਾਥੋਂ ਉਮਰ 'ਚ ਵੱਡੇ ਹੈ ਤੇ ਇਹਨਾਂ ਦੇ ਬੇਟੇ ਦਾ ਵਿਆਹ ਇਹ ਤੇਰਾ ਭਰਾ ਲੱਗਦਾ ਹੈ, ਅਸੀਂ ਜਾ ਨਹੀਂ ਸਕਦੇ, ਤੂੰ ਵਿਆਹ ਵਿੱਚ ਜਾਣਾ, ਉੱਥੇ ਸ਼ਾਮਿਲ ਹੋਣਾ। ਪਿਰਥੀ ਚੰਦ ਨੇ ਕੋਰਾ ਜਵਾਬ ਦਿੱਤਾ, ਕਹਿੰਦੇ ਪਿਤਾ ਜੀ ਜੇ ਮੈਂ ਚਲਿਆ ਜਾਊਂ ਇੱਥੇ ਕੌਣ ਸਾਂਭੂਗਾ, ਸਾਰੀ ਦੇਖ ਰਹੇ ਕਿ ਸੰਗਤਾਂ ਆਉਂਦੀਆਂ ਹਨ, ਭਟਾਵਾਂ ਆਉਂਦੀਆਂ, ਇਹ ਲੰਗਰ ਵਰਤਦੇ ਹੈ, ਲੰਗਰ ਚੱਲਦੇ ਆ, ਸ਼ਕਨ ਵਾਲੇ ਆਉਂਦੇ ਆ, ਕਿੰਨੀ ਸੰਗਤ ਆਉਂਦੀ ਹੈ ਤੇ ਇੱਥੇ ਦੇਖਭਾਲ ਕੌਣ ਕਰੂਗਾ। ਜਵਾਬ ਦੇਤਾ ਕੋਰਾ ਵੀ ਮੈਂ ਨਹੀਂ ਜਾ ਸਕਦਾ, ਆ ਦੂਜੇ ਨੂੰ ਭੇਜ ਦਿਓ, ਮਹਾਦੇਵ ਨੂੰ ਭੇਜ ਦਿਓ। ਫਿਰ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਨੇ ਦੂਸਰੇ ਸੁਪੁੱਤਰ ਮਹਾਦੇਵ ਨੂੰ ਕਿਹਾ, ਮਹਾਦੇਵ ਤੂੰ ਲਾਹੌਰ ਚਲਿਆ ਜਾ, ਵਿਆਹ ਤੇ ਜਾਣਾ। ਉਹਨੇ ਵੀ ਜਵਾਬ ਦੇਤਾ, ਉਹ ਤਾਂ ਨਰਲੇਪ ਕਹਿੰਦਾ ਮੈਂ ਨਹੀਂ ਜਾਣਾ ਗਿਆ ਜੀ, ਤੁਸੀਂ ਛੋਟੇ ਨੂੰ ਭੇਜ ਦਿਓ, ਸਭ ਤੋਂ ਛੋਟਾ, ਸਭ ਤੋਂ ਛੋਟੇ ਹੈ, ਲੈ ਕੇ ਸੁਪੁੱਤਰ ਮਾਤਾ ਬੀਬੀ ਸੋ ਭਾਨੀ ਦੇ ਜਾਏ ਹਨ। ਸੋ ਪਿਆਰੇ ਖਾਲਸਾ ਜੀ ਮਹਾਰਾਜ ਬਾਬਾ ਅਰਜਨ ਦੇਵ ਜੀ ਨੂੰ ਕਹਿੰਦੇ ਆ, ਬੇਟਾ ਅਰਜਨ ਦੇਵ ਤੇਰੇ ਦੋਵੇਂ ਭਰਾ ਅਨਕਾਰੀ ਹੋ ਗਏ, ਤੂੰ ਲਾਹੌਰ ਜਾਣਾ। ਤੇ ਉਹ ਆਗਿਆਕਾਰੀ ਸੁਪੁੱਤਰ ਹੈ, ਉਹ ਕਹਿੰਦਾ ਮੈਂ ਜਾਊਂਗਾ ਪਿਤਾ ਜੀ, ਤੁਹਾਡਾ ਹੁਕਮ ਚਾਹੀਦਾ। ਹੁਣ ਗੁਰੂ ਸਾਹਿਬ ਜੋ ਵੱਡੇ ਪੁੱਤਰ ਹੈ ਦੋਵੇਂ ਜਾਣੇ, ਜਿਹਨਾਂ ਨੇ ਇਨਕਾਰ ਕਰਤਾ ਜਾਣ ਤੋਂ, ਵਿਆਹ ਦੇ ਵਿੱਚ ਕੀ ਹੁੰਦਾ ਏ ਉਸ ਸਮੇਂ ਦੇ ਮੁਤਾਬਕ, ਚਲੋ ਹੁਣ ਤਾਂ ਬਹੁਤ ਪਦਾਰਥ ਮਿਲਦੇ ਆ ਵਿਆਹਾਂ ਦੇ ਵਿੱਚ, ਵੱਖ ਵੱਖ ਆਈਟਮਾਂ ਮਿਲਦੀਆਂ। ਮਹਾਰਾਜ ਕਹਿੰਦੇ ਜਿਹੜੇ ਮੇਰੇ ਦੋਵੇਂ ਪੁੱਤ ਵਿਆਹ ਦੇ ਵਿੱਚ ਜਾ ਕੇ ਮਿੱਠੇ ਪਦਾਰਥ ਖਾਣ ਤੋਂ ਘਬਰਾਉਂਦੇ ਆ, ਜੇ ਕਿਤੇ ਤੱਤੀਆਂ ਤਵੀਆਂ ਤੇ ਬਹਿਣਾ ਪੈ ਗਿਆ, ਕੋਈ ਕਸ਼ਟ ਆ ਗਿਆ, ਫਿਰ ਕਿੱਥੋਂ ਜਰ ਲੈਣਗੇ, ਇਹ ਤਾਂ ਉਹੀ ਜਾਊਗਾ ਨਾ। ਦੇਖੋ ਮਹਾਰਾਜ ਨੇ ਪਹਿਲਾਂ ਹੀ ਇਹ ਵਾਣ ਚਲਾਤੇ ਆ, ਮੁੱਖੋਂ ਬਚਨ ਕਹਿਤਾ ਹੈ ਵੀ ਜੇ ਕਿਤੇ ਤੱਤੀਆਂ ਤਵੀਆਂ ਤੇ ਬਹਿਣਾ ਪੈ ਗਿਆ, ਫਿਰ ਇਹ ਕੀ ਰੰਗ ਲਾ ਦੇਣਗੇ, ਕੀ ਕਰ ਦੇਣਗੇ ਦੋਵੇਂ ਜਾਣੇ। ਛੋਟੇ ਸੁਪੁੱਤਰ ਬਾਬਾ ਅਰਜਨ ਦੇਵ ਜੀ ਨੇ ਕਿਹਾ ਵੀ ਅਰਜਨ ਦੇਵ ਜਦ ਤੱਕ ਅਸੀਂ ਬੁਲਾਉਂਦੇ ਨਹੀਂ ਹਾਂ, ਤੂੰ ਲਾਹੌਰ ਤੋਂ ਨਹੀਂ ਆਉਣਾ, ਵਿਆਹ 'ਚ ਸ਼ਾਮਿਲ ਹੋਣਾ, ਸਿੱਖ ਸੰਗਤਾਂ ਨੂੰ ਗੁਰੂ ਨਾਨਕ ਦੀ ਬਾਣੀ ਦਾ ਉਪਦੇਸ਼ ਦੇਣਾ ਹੈ। ਤੇ ਉੱਥੇ ਫਿਰ ਵਿਆਹ 'ਚ ਸ਼ਾਮਿਲ ਹੋਏ ਸਭ ਤੋਂ ਛੋਟੇ ਬਾਬਾ ਅਰਜਨ ਦੇਵ ਜੀ, ਔਰ ਜਦ ਤੱਕ ਬੁਲਾਇਆ ਨਹੀਂ ਹੈ ਤਦ ਤੱਕ ਆਏ ਨਹੀਂ ਹਨ। ਫਿਰ ਪ੍ਰੇਮ ਰੂਪੀ ਚਿੱਠੀਆਂ ਲਿਖੀਆਂ, ਮੇਰਾ ਮਨ ਲੋਚੇ ਗੁਰਦਰਸ਼ਨ ਤਾਂ ਹੀ ਬਿਲਪ ਕਰੇ, ਚਾਤਰ ਕੀ ਨਿਆਈ। ਇਹ ਪ੍ਰੇਮ ਰੂਪੀ ਚਿੱਠੀਆਂ ਲਿਖੀਆਂ, ਚਿੱਠੀਆਂ ਵੀ ਆਈਆਂ, ਦੋ ਚਿੱਠੀਆਂ ਲਕੋਲੀਆਂ ਪਿਰਥੀ ਨੇ, ਪਿਰਥੀ ਚੰਦ ਨੇ ਚਿੱਠੀਆਂ ਲਕੋਲੀਆਂ ਵੀ ਇਹ ਕੀ ਬਣ ਗਿਆ ਏ। ਫਿਰ ਤੀਜਾ ਪਤਾ ਲਿਖ ਕੇ ਭੇਜਿਆ ਏ ਮਹਾਰਾਜ ਨੂੰ, ਤੇ ਤੀਜਾ ਪਤਾ ਪਾਤਾ ਏ
महाराज कहते फड़ा के किनू आया, कहते थोड़े बड़े भरा नू, कहते नहीं ओनू नहीं सी फड़ाउणी, किसी होर सेवादार नू फड़ा, फिर गुरु पिता को जाऊगी, फिर मैं उत्थे जाऊंगा। दो साल दे लगभग समा हो गया, दर्शन नहीं होए गुरु पिता दे। तीसरी चिट्ठी पहुंची है, महाराज कहते दो चिट्ठियां पहला भी है, जिथे तीसरा पद पाया है, जाओ ब्रह्म ज्ञानी बाबा बुढ़ा साहब नू कहंदे है, भगती च ते शक्ति च ते सेवा च ते नम्रता च सारे गुणा दे विच भरपूर है साडे छोटे साहिबजादे बाबा अर्जन देव जी, बुलाओ उन्हां नू, गुरु नानक दे तख्त ते बिठाई असीं वेले होईए, जाइए सचखंड नू। ओ जदों आए है फिर कहंदे बेटा चौथा पद भी पूरा कर दे, भाग हुआ गुर संत मलाया प्रभ अवनासी घर मैं पाया। पुत्र दा ते पिता दा मलाप होया, जफी विच लियाए महाराज ने चौथे पातशाह गुरु रामदास महाराज ने बाबा अर्जन देव जी नूं गुरु बनाता, गुरु नानक दे तख्त आ बेटा असीं जाणा। देखो जिन्ना चिर पिरथी चंद रहा जां उहदा पुत्र मेहर बन रहा, उह ढा लाउंदे रहे गुरगद्दी नूं, बनता ही बनाते रहे उल्टियां ही, उल्टी सोच उल्टी बुद्धि उल्टी मत उन्हां दी, भी गद्दी ते हुण जिहड़ा लायक होऊगा जी सारे गुण होणगे उही आ सकदा जी, जे जिहदी मंग ही पहलां रखती भी मेरी मंग आह है। एक पासे तां आपां कहिंदे बिन बोलिया सब कुछ जाणदा किस आगे की च अरदास, जे गुरमुखां दी इह अरदास है, इह वह कहते बस गुरु के दर्शन करने, मंगना नहीं है, बस दर्शन करने, दर्शन करके बह जाना है, जे देना होगा आपे दे दूगा, वह कड़ा जानता नहीं है। माफ करो असी कलजुगी जीव है, असी कलजुगी जीव है, असी मंगते हैं गुरु तो। जिस तरह हुण बालक है बच्चा है, मां बच्चे दुध पिलाउंदी है वह आराम करता, जब दोबारा रोऊगा फिर मां का सीना हिरदा तड़फूगा कि मेरे पुत नूं भुख लगी है, दोबारा दुध तां मिलना जे वह रोऊगा, जे प्या है या खेडी जाता है मां उहदे काम करी जाती है। इस करके असी दुनियावी पुरश हाँ, जे गुरु दे कोले असी कूकांगे पकार करांगे, राड़े ले संत कहिंदे सी कि जे कूकदा रही हो मना मेरे कदे तां पकार सुनूंगा, जिहड़ा सिख दा फर्ज आ कूकना दसना, चाहे जाणदे हन गुरु जी, क्योंकि घट घट के अंतर की जाणदे भले बुरे की पीर पछाण उह जाणदा है। ये अवस्था उच्चियां हन, दाल दिल चाहुंदा नाम दान हो जा, करम जान दे ना पेश कोई, किवें तू उत्थे जा सकदा, सुनिया नहीं बर्म उपदेश कोई, बर्म उपदेश यह बाणी निरा बर्म है, बर्म है बाणी दे के शब्द और मुक्ति दा दाता है। कईयां दा मन यह चाहुंदा कि आप ना नाम जपिए, दूजियां नूं कहिए तुसीं नाम जपिया करो, कईयां दी अवस्था है भी आप सेवा कर रहे नहीं, दूजियां नूं कहो तुसीं सेवा करिया करो, फिर वह मंजल ते पहुंच जाणगे, चाहे असीं आ कोई भी है, दूजा तो कही जाना आप पहला आप करना पैंदा, सेवा करांगे सिमरन करांगे उस मार्ग से चलांगे, फिर ही हुण करदे है जां बच्चे है, हुण जो दादा दादी करदे है माता पिता करदे है वह गुटका लैके नाम जपदे है, बच्चों भी ऐ होगा भी यह बाणी पढ़ रहे है, बच्चे भी कहने भी सानू भी दसो सानू भी इस मार्ग से तोरो, फिर लैन लगती है ना मार्ग मिलता है, सच्चे मार्ग चलद वसत करे जहान। सो ओह जो जिन्हां दी गलत वरती है गलत सोच है गलत वरती दे मालक हन पिरथी चंद ते मेहरबान, जिन्ना चिर रहे है गुरु अर्जन देव महाराज ने वैरी करी गए है, ते फिर गद्दी ते आए है छेवें पातशाह, दल भंजन गुर सुगुरमा बड़जोधा बहु परोपकारी। भाई गुरदास जी सिफत लैते कहते बहुत बली थे बहुत बली महाराज छेवें पातशाह मीरी पीर दे मालक। सो प्यारे खालसा जी गुरु साहब की बड़ी यह अपार बख्शिश कृपा है, बड़े बड़े खबी खां मुफलस खां वर्गे होर बड़े बड़े जिन्होंने गुरु साहब ने अपनी तलवार ना सोधिया है, ये मुगलों के विचों पठाना के विचों मुसलमाना विच आए सी भी ये देखो गुरु नानक दे तख्ते बैठा होया छेवां गुरु ये जंग युद्ध करी जांदा, अगे तां किसी ने जंग युद्ध करिया ही नहीं है, हुण गुरु नानक महाराज नूं कईआं ने बट्टे मारे है पत्थर मारे है, किसी ने कराइया कहा है, किसी ने भूतना कहा है, किसी ने बताला कहा है, गुरु साहब कहते तुसी बसते रहो, जिन्होंने गुरु नू अपशब्द बोले माड़ा बोलिया उन्होंने गुरु साहब कहते वसते जाओ, तुसी बस उजड़ भी बसी चलो इत्थे ही रहो, और जिन्होंने चंगी कृपा की है भोजन पदार्थ छकाए है आओ भगत की उन्होंने कहते उजड़ जाओ। मरदाना कहना महाराज समझ नहीं आई थोड़ी भी जिन्होंने अपशब्द बोले है की कुछ क्या उन्होंने तुसी क्या वसते रहो, और जिन्होंने अपनी सेवा की आओ भगत की उन्होंने तुसी क्या उजड़ जाओ।
महाराज कहिंदे भैड़ा कार्ज करन वाले ये जिहड़े भैड़ा कार्ज करदे आ ना जिन्हां ने अपने पत्थर मारे आ किसे ने कुछ किया है कराइया गया कुछ दस्या है ये उथों जोगे ही है ये जे होर किते जाणगे इहो जी गंदगी फैलाउणगे आपदे अर्गे होरां नूं करनगे चुगली निंदा करनगे भैड़े शब्द बोलणगे ਤੇ ਜਿਨ੍ਹਾਂ ਨੇ ਆਪਣਾ ਚੰਗਾ ਕੀਤਾ ਹੈ ਭੋਜਨ ਪ੍ਰਸ਼ਾਦਾ ਛਕਾਇਆ ਹੈ ਸੇਵਾ ਕੀਤੀ ਹੈ ਉਹਨਾਂ ਨੂੰ ਤਾਂ ਕਿਹਾ ਤੁਸੀਂ ਉਜੜ ਜਾਓ ਵੀ ਜਿੱਥੇ ਵੀ ਇਹ ਜਾਣਗੇ ਇਹ ਇਹੋ ਜਿਹਾ ਬੀਜ ਇਹ ਸੇਵਾ ਦਾ ਇਹ ਭਗਤੀ ਵਾਲਾ ਬੀਜ ਬੀਜਣਗੇ ਸੋ ਪਿਆਰੇ ਖਾਲਸਾ ਜੀ ਹੁਣ ਮੀਰੀ ਪੀਰ ਦੇ ਮਾਲਕਾਂ ਨੇ ਭਗਤੀ ਤੇ ਸ਼ਕਤੀ ਵੀ ਪੈਦਾ ਕੀਤੀ ਹੈ ਸੂਰਮੇ ਬਹਾਦਰ ਬੈਠੇ ਹਨ ਲੋ ਮੈਂ ਇਤਿਹਾਸ ਵੱਲ ਆਵਾਂ ਬਹਾਦਰ ਬਿਧੀ ਚੰਦ ਦੀ ਡਿਊਟੀ ਲਾਈ ਹੈ ਕਿ ਲਾਹੌਰ ਦੇ ਕਿਲੇ ਦੇ ਵਿੱਚੋਂ ਤੂੰ ਆਪਣੇ ਘੋੜੇ ਲੈ ਕੇ ਆਉਣੇ ਆਪਣੀ ਅਮਾਨਤ ਹੈ ਬਹਾਦਰ ਬਿਧੀ ਚੰਦ ਉੱਥੇ ਗੁਰੂ ਨੂੰ ਖੁਸ਼ ਕਰਨ ਦੀ ਖਾਤਰ ਬਣਤਾ ਬਣਾਉਂਦਾ ਫਿਰਦਾ ਏ ਤੇ ਉਹਨਾਂ ਨੇ ਕਿਹਾ ਏ ਵੀ ਤੂੰ ਸਾਨੂੰ ਮਿੱਠੇ ਪਦਾਰਥ ਛਕਾਉਣਾ ਕਿਤੇ ਪਾਰਟੀ ਕਰ ਕਿਤੇ ਕੌੜਾ ਮੂੰਹ ਕਰਾ ਸ਼ਰਾਬ ਵਗੈਰਾ ਛਕਾ ਸਾਨੂੰ ਪਾਰਟੀ ਦੇ ਨਿਆਉਂਦਾ ਫਿਰ ਉਹ ਲਿਆਇਆ ਏ ਉਹਨਾਂ ਨੂੰ ਛਕਾ ਰਿਹਾ ਏ ਛਕਾਈ ਜਾਂਦਾ ਏ ਤੇ ਜਦੋਂ ਉਹ ਮਦਹੋਸ਼ ਹੋ ਗਏ ਬੇਹੋਸ਼ ਹੋ ਗਏ ਦੇਖੋ ਉਹਨਾਂ ਨੂੰ ਨਸ਼ੇ ਦਾ ਰੰਗ ਤੇ ਜਿਹੜਾ ਬਹਾਦਰ ਬਿਧੀ ਚੰਦ ਇਹਨੂੰ ਨਾਮ ਬਾਣੀ ਦਾ ਰੰਗ ਗੁਰੂ ਦੀ ਕਿਰਪਾ ਦਾ ਰੰਗ ਹੈ ਇਹਦੇ ਉੱਪਰ ਜਦੋਂ ਉਹ ਬੇਹੋਸ਼ ਹੋ ਗਏ ਨਾ ਪੀ ਪੀ ਕੇ ਲੱਤਾਂ ਤੋਂ ਧੂ ਧੂ ਗਏ ਫੜ ਫੜ ਕੇ ਉਹਨਾਂ ਨੂੰ ਲਿੱਦ ਵਾਲੇ ਕਮਰੇ ਚ ਬੰਦ ਕਰਤਾ ਏ ਗੁਲਵਾਗ ਘੋੜਾ ਬਾਹਰ ਕੱਢਿਆ ਗੁਲਵਾਗ ਘੋੜੇ ਉੱਪਰ ਕਾਠੀ ਪਾਈ ਹੈ ਕਹਿੰਦਾ ਦੋਸਤਾ ਮੈਂ ਤੈਥੋਂ ਤੇ ਗੁਰਾਂ ਤੋਂ ਮਾਫ਼ੀ ਮੰਗਦਾ ਵੀ ਤੇਰੇ ਉੱਪਰ ਤਾਂ ਸਵਾਰੀ ਕਰਨੀ ਸੀ ਮੇਰੇ ਪਾਤਸ਼ਾਹ ਨੇ ਪਰ ਮੈਨੂੰ ਹੁਣ ਤੇਰੇ ਉੱਪਰ ਬੈਠ ਕੇ ਉਹ ਦੋਸਤਾ ਗੁਰੂ ਦੇ ਕੋਲੇ ਜਾਣਾ ਪੈਣਾ ਆ ਅੱਡੀ ਮਾਰ ਕੇ ਬਹਾਦਰ ਬਿਧੀ ਚੰਦ ਗੁਲਵਾ ਘੋੜੇ ਦੇ ਕਾਠੀ ਪਾ ਕੇ ਉੱਪਰ ਅਸਵਾਰ ਹੋ ਕੇ ਉਹਨੂੰ ਗਰਮ ਕਰਕੇ ਲਾਹੌਰ ਦੇ ਕਿਲੇ ਉੱਪਰ ਚੜਾਉਂਦਾ ਏ ਤੇ ਪਿਛਲੇ ਪਾਸੇ ਜਿਵੇਂ ਦਰਿਆ ਵਿੱਚ ਛਾਲ ਮਾਰਦਾ ਏ ਪੌਣ ਦਾ ਪੁੱਤਰ ਘੋੜਾ ਗੁਲਵਾਗ ਸੀ ਮਾਰਦਾ ਉਡਾਰੀਆਂ ਜਿਵੇਂ ਉਡਾਰੀਆਂ ਮਾਰਦੇ ਆ ਉਹ ਰਾਵੀ ਦਰਿਆ ਵਿੱਚ ਦੋਵੇਂ ਜਾਂਦੇ ਆ ਗੁਰੂ

ਪੌਣ ਦਾ ਪੁੱਤਰ ਘੋੜਾ ਗੋਲ ਵਾਗ ਸੀ ਮਾਰਦਾ ਉਡਾਰੀਆਂ। ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਕਿਰਪਾ ਹੈ। ਰਾਵੀ ਦੇ ਵਿੱਚ ਛਾਲ ਲਗਾਈ ਹੈ, ਦੋਵੇਂ ਜਾਣੇ ਕਿੱਥੇ ਨਿਕਲੇ? ਬਾਹਰ ਆ ਕੇ ਹਰੀ ਕੇ ਪੱਤਨ ਨਿਕਲੇ। ਹਰੀ ਕੇ ਪੱਤਨ ਬਾਹਰ ਆਉਂਦੇ ਆ, ਉਦੂ ਬਾਅਦ ਦਰਬਾਰ ਸਾਹਿਬ ਜਾਂਦੇ ਆ ਅੰਮ੍ਰਿਤਸਰ, ਉੱਥੇ ਘੋੜਾ ਬੰਦ ਹੈ। ਬਹਾਦਰ ਬਿਧੀ ਚੰਦ ਪੁੱਛਦਾ ਗੁਰੂ ਸਾਹਿਬ ਕਿੱਥੇ ਹੈ? ਪਿਆਰੇ ਸਿੱਖ ਗੁਰੂ ਸਾਹਿਬ ਦੇ ਕਹਿੰਦੇ ਗੁਰੂ ਸਾਹਿਬ ਤਾਂ ਮਾਲਵੇ ਦੀ ਧਰਤੀ ਤੇ ਗਏ ਹੈ, ਦੀਵਾਨ ਸਜੇ ਹੋਏ ਹਨ। ਬਹਾਦਰ ਬਿਧੀ ਚੰਦ ਨੇ ਉੱਥੇ ਭੋਜਨ ਪ੍ਰਸ਼ਾਦਾ ਛਕਿਆ, ਫਿਰ ਰਵਾਨਾ ਹੋ ਗਿਆ ਇਹ ਪੈਂਡਾ ਤੈਅ ਕਰਕੇ, ਮੰਜ਼ਲਾਂ ਤੈਅ ਕਰਕੇ ਮਾਲਵੇ ਦੀ ਮੁਬਾਰਕ ਧਰਤੀ ਤੇ। ਮੇਰੀ ਪੀਰ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀਆਂ ਦੇ ਮੁਬਾਰਕ ਚਰਨਾਂ ਚ ਪਹੁੰਚਿਆ, ਘੋੜਾ ਬੰਨਿਆ ਗੁਲਬਾਗ ਔਰ ਮਹਾਰਾਜ ਦੇ ਕੋਲੇ ਆਇਆ ਏ। ਮਹਾਰਾਜ ਨੂੰ ਕਹਿੰਦਾ ਸੱਚੇ ਪਾਤਸ਼ਾਹ ਤੁਹਾਡੀ ਬੜੀ ਅਪਾਰ ਬਖਸ਼ਿਸ਼ ਕਿਰਪਾ ਹੋਈ ਹੈ, ਤੁਹਾਡੀ ਕਿਰਪਾ ਦੇ ਨਾਲ ਪਹਿਲਾ ਘੋੜਾ ਗੁਲਬਾਗ ਲੈ ਕੇ ਆਇਆ। ਸੰਗਤ ਵੀ ਸਹਾਰਨਾ ਕਰਦੀ ਹੈ ਬਹਾਦਰ ਬਿਧੀ ਚੰਦ ਦੀ, ਵੀ ਹੋਰ ਕਾਰਜ ਕੋਈ ਕਰ ਨਹੀਂ ਸੀ ਸਕਦਾ, ਇਹ ਕਾਰਜ ਸਿਰੇ ਬਹਾਦਰ ਬਿਧੀ ਚੰਦ ਹੀ ਚੜਾ ਸਕਦਾ। ਮਹਾਰਾਜ ਕਹਿੰਦੇ ਗੁਲਬਾਗ ਘੋੜਾ ਲਿਆਂਦਾ ਹੈ? ਉਹ ਕਹਿੰਦਾ ਹਾਂਜੀ। ਮਹਾਰਾਜ ਕਹਿੰਦੇ ਉਹਨੂੰ ਨਿਹਾਰੀਆਂ ਚਾਰੋ ਘੇਰਾਂ ਪੱਠੇ ਵਗੈਰਾ ਪਾਓ, ਪਾਣੀ ਛਕਾਓ, ਉਹਨੂੰ ਜਲ ਪਿਆਓ। ਜਦੋਂ ਉਹਦੇ ਕੋਲ ਨਿਹਾਰੀਆਂ ਰੱਖੀਆਂ, ਚਾਰਾ ਰੱਖਿਆ ਏ ਤੇ ਪਾਣੀ ਰੱਖਿਆ, ਗੁਲਬਾਗ ਨੇ ਛਕਿਆ ਨਹੀਂ ਹੈ, ਵਿਯੋਗ ਕਰ ਗਿਆ ਉਹ ਦਿਲਬਾਗ ਦਾ। ਮਹਾਰਾਜ ਆਉਂਦੇ ਹੈ, ਨਾਲ ਸੇਵਕ ਵੀ ਆਉਂਦੇ ਹੈ ਤੇ ਬਹਾਦਰ ਬਿਧੀ ਚੰਦ ਵੀ ਨਾਲ ਹੁੰਦਾ ਏ। ਮਹਾਰਾਜ ਘੋੜੇ ਦੀ ਕੰਡ ਤੇ ਆਏ ਹੱਥ ਫੇਰਦੇ ਹੈ ਤੇ ਘੋੜਾ ਗੁਰੂ ਸਾਹਿਬ ਦੇ ਚਰਨ ਸਪਰਸ਼ ਕਰਦਾ ਹੈ, ਉਹਦੇ ਨੇਤਰਾਂ ਚ ਜਲ ਵਹਿੰਦਾ ਏ, ਵੈਰਾਗ ਕਰਦਾ। ਮੀਰੀ ਪੀਰ ਦੇ ਮਾਲਕ ਕਹਿੰਦੇ ਹੈ ਬਿਧੀ ਚੰਦਾ ਤੂੰ ਗਲਤੀ ਕਰਿਆ ਆ। ਉਹ ਕਹਿੰਦਾ ਮਹਾਰਾਜ ਮੈਥੋਂ ਕੀ ਗਲਤੀ ਹੋਊਗੀ, ਘੋੜਾ ਤੁਹਾਡੇ ਸਾਹਮਣੇ ਤਾਂ ਲੈ ਕੇ ਆਉਂਦਾ, ਕਿਹੜੀ ਗਲਤੀ ਹੋਊਗੀ, ਕਿਹੜੀ ਅਵੱਗਿਆ ਹੋਵੇ। ਹਾਂ ਇੰਨਾ ਤਾਂ ਹੈ ਵੀ ਟਾਈਮ ਜ਼ਿਆਦੇ ਲੱਗ ਗਿਆ। ਮਹਾਰਾਜ ਕਹਿੰਦੇ ਉਹ ਗੱਲ ਨਹੀਂ ਹੈ, ਇਹ ਜਿਹੜਾ ਗੁਲਬਾਗ ਹੈ ਇਹ ਪੱਠੇ ਨਹੀਂ ਖਾ ਰਿਹਾ ਦੇਖੋ, ਔਰ ਪਾਣੀ ਨਹੀਂ ਪੀਤਾ। ਮੋਹ ਜਿਹੜੀ ਮਮਤਾ ਹੈ ਨਾ, ਜਿਹੜਾ ਪ੍ਰੇਮ ਹੈ, ਇਹ ਜਾਨਵਰਾਂ ਵਿੱਚ ਵੀ ਹੁੰਦਾ ਹੈ। ਜਿਵੇਂ ਕੋਈ ਸਿੱਖ ਕਰਦਾ ਗੁਰੂ ਨੂੰ ਪ੍ਰੇਮ, ਪਤੀ ਪਤਨੀ ਦਾ ਪ੍ਰੇਮ ਹੈ, ਭੈਣ ਭਰਾ ਦਾ ਪ੍ਰੇਮ ਹੈ, ਭਾਈ ਭਾਈ ਦਾ ਪ੍ਰੇਮ ਹੈ, ਪ੍ਰੇਮ ਹੈ। ਇਹ ਜਿਹੜਾ ਪ੍ਰੇਮ ਆ ਨਾ, ਇਹ ਇਉਂ ਨਹੀਂ ਹੈ ਵੀ ਦੁਨਿਆਵੀ ਲੋਕਾਂ ਦੇ ਵਿੱਚ ਹੈ, ਜਾਨਵਰਾਂ ਵਿੱਚ ਵੀ ਪ੍ਰੇਮ ਹੁੰਦਾ, ਇਹਨੂੰ ਵਿਯੋਗ ਲੱਗ ਗਿਆ। ਪ੍ਰੇਮ ਤੋਂ ਮੇਰੀ ਇੱਕ ਗੱਲ ਯਾਦ ਆਈ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦਰਬਾਰ ਸਾਹਿਬ ਅਮਰ ਕਥਾ ਸੁਣਾ ਰਹੇ, ਅਮਰ ਪ੍ਰਵਚਨ, ਤੇ ਆਪਣਾ ਸਿੱਖ ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆ ਰਹੀਆਂ ਹਨ। ਮਹਾਰਾਜ ਨੇ ਅਮਰ ਪ੍ਰਵਚਨ ਕੀਤਾ ਏ ਵੀ ਸੰਸਾਰ ਵੀ ਫਾਨੀ ਹੈ ਤੇ ਜਿਹੜੇ ਸਾਡੇ ਇਹ ਪ੍ਰੇਮ ਹੈ ਤਾਂ ਜ਼ਰੂਰ ਆ ਸਾਡਾ ਪ੍ਰੇਮ ਇੱਕ ਦੂਜੇ ਦੇ ਨਾਲ, ਪਰ ਇਹ ਆਰਜ਼ੀ ਪ੍ਰੇਮ ਹੈ। ਮਹਾਰਾਜ ਕਹਿੰਦੇ ਸੱਚਾ ਪ੍ਰੇਮ ਸਾਰਿਆਂ ਨੂੰ ਗੁਰੂ ਦਾ ਕਰਨਾ ਚਾਹੀਦਾ ਹੈ। ਇੱਕ ਲੜਕਾ ਬਾਲਕ ਉੱਠਿਆ ਏ, ਸਮਾਪਤੀ ਜਦੋਂ ਹੋਈ ਹੈ, ਉਹ ਮਹਾਰਾਜ ਨੂੰ ਕਹਿੰਦਾ ਸੱਚੇ ਪਾਤਸ਼ਾਹ ਮੈਂ ਤਾਂ ਤੁਹਾਡੀ ਸੋਭਾ ਸੁਣ ਕੇ ਤੁਹਾਡੇ ਦਰ ਤੇ ਆਉਂਦਾ ਹੁੰਦਾ ਏ, ਪਰ ਅੱਜ ਆ ਤੁਸੀਂ ਕੀ ਬਚਨ ਕਹਿਤਾ ਵੀ ਜਿਹੜੇ ਆ ਬਾਕੀ ਪ੍ਰੇਮ ਆ ਪ੍ਰੇਮ ਝੂਠੇ ਹੈ, ਵੀ ਸੱਚਾ ਪ੍ਰੇਮ ਤੁਸੀਂ ਗੁਰੂ ਨਾ ਕਰੋ। ਮਹਾਰਾਜ ਕਹਿੰਦੇ ਹਾਂ ਅਸੀਂ ਕਿਹਾ ਏ। ਉਹ ਕਹਿੰਦਾ ਨਹੀਂ ਮਹਾਰਾਜ, ਇਹ ਤੁਹਾਡਾ ਝੂਠਾ ਹੈ ਬਚਨ, ਇਹ ਗਲਤ ਆ, ਮੈਂ ਨਹੀਂ ਇਹ ਮੰਨਣਾ ਹੈ। ਮੈਂ ਸੱਚਾ ਸੁੱਚਾ ਪ੍ਰੇਮ ਆਪਣੇ ਘਰਦਿਆਂ ਨੂੰ, ਆਪਣੇ ਮਾਤਾ ਪਿਤਾ ਨੂੰ ਕਰੂੰਗਾ। ਮੇਰੀ ਮਾਂ ਨੇ ਮੈਨੂੰ ਕੁੱਖ ਵਿੱਚ ਰੱਖਿਆ ਹੈ, ਫਿਰ ਜਨਮ ਦਿੱਤਾ ਹੈ, ਆਪ ਗਿੱਲੇ ਤੇ ਪੈਂਦੀ ਰਹੀ ਹੈ, ਮੈਨੂੰ ਸੁੱਕੇ ਥਾਂ ਤੇ ਪਾਇਆ। ਮੇਰਾ ਬਾਵਲ, ਮੇਰਾ ਪਿਤਾ, ਉਹ ਦੋਵੇਂ ਮਾਤਾ ਪਿਤਾ ਨੇ ਮੇਰੀ ਕੇਅਰ ਦੇਖਭਾਲ ਕੀਤੀ ਹੈ। ਮੇਰਾ ਵਿਆਹ ਹੋਇਆ ਕੀਤਾ, ਫਿਰ ਉਹਨਾਂ ਨੇ, ਮੇਰੀ ਪਤਨੀ ਹੈ, ਮੇਰੀ ਭੈਣ ਹੈ, ਮੇਰਾ ਭਰਾ ਹੈ, ਮੇਰਾ ਸਾਰਾ ਪਰਿਵਾਰ ਹੈ। ਮਹਾਰਾਜ ਮੈਂ ਸੱਚਾ ਸੁੱਚਾ ਪ੍ਰੇਮ ਆਪਣੇ ਘਰਦਿਆਂ ਨਾਲ ਕਰੂੰਗਾ। ਹਾਂ ਮੈਂ ਤੁਹਾਡੀ ਸੋਭਾ ਸੁਣ ਕੇ ਆਇਆ, ਤੁਹਾਡੇ ਦਰ ਤੇ ਸੇਵਾ ਕਰੂੰਗਾ, ਤੁਹਾਡੇ ਹੋਰ ਵਚਨ ਮੰਨੂੰਗਾ, ਪਰ ਮੈਂ ਇਹ ਵਚਨ ਨਹੀਂ ਮੰਨਣਾ। ਮਹਾਰਾਜ ਕਹਿੰਦੇ ਤੇਰੀ ਮਰਜ਼ੀ ਹੈ ਭਾਈ, ਕੋਈ ਗੱਲ ਨਹੀਂ ਹੈ। ਆਏ ਸਮਾਂ ਬੀਤਦਾ ਗਿਆ, ਹੁਣ ਗੁਰੂ ਸਾਹਿਬ ਨੇ ਹਨੇਰੇ ਚੋਂ ਤਾਂ ਕੱਢਣਾ ਹੀ ਹੁੰਦਾ ਏ, ਵੀ ਇਹ ਜਿਹੜਾ ਸਾਡਾ ਪੁੱਤ ਹੈ, ਇਹ ਜਿਹੜਾ ਬੇਟਾ ਹੈ, ਇਹ ਹਨੇਰੇ ਦੇ ਵਿੱਚ ਹੈ, ਇਹਨੂੰ ਰੋਸ਼ਨੀ ਕਰੀਏ, ਉਜਾਲਾ ਲਿਆਈਏ, ਇਹਦੇ ਅੰਦਰ ਵੀ ਉਹ ਜੋਤ ਜਗਾਈਏ। ਗੁਰੂ ਸਾਹਿਬ ਇਹ ਨਹੀਂ ਹੈ ਵੀ ਆਪਣੇ ਪੁੱਤਰਾਂ ਨੂੰ, ਆਪਣੇ ਬੱਚਿਆਂ ਨੂੰ, ਆਪਣੇ ਪਰਿਵਾਰ ਨੂੰ ਪ੍ਰੇਮ ਕਰਦਾ ਏ, ਜਿਵੇਂ ਸਿੱਖ ਗੁਰੂ ਨੂੰ ਪ੍ਰੇਮ ਕਰਦੇ, ਗੁਰੂ ਵੀ ਸਿੱਖਾਂ ਨੂੰ ਪ੍ਰੇਮ ਕਰਦਾ ਹੈ। ਔਰ ਗੁਰੂ ਸਾਹਿਬ ਆਪਣੇ ਸਿੱਖਾਂ ਦੇ ਸਾਰਿਆਂ ਤੇ ਕਿਰਪਾ ਕਰਦਾ ਕਿ ਮੇਰਾ ਸਿੱਖ ਕਿਸੇ ਨਾਲ ਘੱਟ ਨਾ ਰਹਿ ਜਾਵੇ। ਮੇਰੇ ਸਿੱਖ ਜੋ ਦਰਗਾਹ 'ਚ ਜਾਊਗਾ, ਇੱਥੇ ਵੀ ਇਹਨੂੰ ਸਲੂਟ ਪੈਣ ਤੇ ਦਰਗਾਹ 'ਚ ਵੀ ਸਲੂਟ ਪੈਣ, ਕਹਿਣ ਵੀ ਪੂਰੇ ਗੁਰੂ ਦਾ ਸਿੱਖ ਹੈ।
ਗੁਰਪੁਰਬ ਨੂੰ ਜਾਵੇ ਗੁਰੂ ਦੇ ਚਰਨਾਂ ਦੇ ਵਿੱਚ, ਜਮਾਨੇ ਵਸਣਾ ਪੈ ਜਾਵੇ। ਗੁਰੂ ਸਾਹਿਬ ਬੜੀ ਅਪਾਰ ਬਖਸ਼ਿਸ਼ ਕਿਰਪਾ ਕਰਦੇ ਆ, ਖਾਲੀ ਭਾਂਡੇ ਭਰਦੇ ਆ ਮਹਾਰਾਜ, ਖਾਲੀ ਭਾਂਡੇ। ਆ ਜਿਹੜੀ ਸਾਡੀ ਦੇਹ ਹੈ ਇਹ 'ਚ ਦਾਤਾਂ ਪਾਉਂਦੇ ਆ ਨਾਮ ਬਾਣੀ ਦੀਆਂ, ਸੇਵਾ ਸਿਮਰਨ ਦੀਆਂ, ਮਨ ਫਿਰ ਜੈਡ ਕਰਦੇ ਆ, ਬਰਾਬਰ ਕਰਦੇ ਆ। ਸੋ ਪਿਆਰੇ ਖਾਲਸਾ ਜੀ, ਗੁਰੂ ਸਾਹਿਬ ਕਹਿੰਦੇ ਕੋਈ ਨੀ ਇਹਨੂੰ ਸਮਝਾਵਾਂਗੇ, ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੈ, ਇੱਕ ਦਿਨ ਕੀ ਹੋਇਆ ਏ। ਹੁਣ ਗੁਰੂ ਸਾਹਿਬ ਕਲਾ ਵਰਤਾ ਰਹੇ ਹੈ, ਸ਼ਾਮਾਂ ਦਾ ਸਮਾਂ ਏ, ਦੀਵਾਨ ਦੀ ਸਮਾਪਤੀ ਹੋਈ ਹੈ, ਪੰਜਵੇਂ ਪਾਤਸ਼ਾਹ ਦੇ ਦਰਸ਼ਨ ਕਰੇ ਆ, ਗੁਰੂ ਕੇ ਲੰਗਰਾਂ 'ਚੋਂ ਭੋਜਨ ਪ੍ਰਸ਼ਾਦਾ ਛੱਕ ਕੇ ਉਹੀ ਲੜਕਾ ਜਿਹੜਾ ਸ਼ੰਕਿਆ ਕਰਦਾ ਸੀ ਮਹਾਰਾਜ ਦੇ ਵਚਨਾਂ 'ਤੇ ਆਪਣੇ ਘਰੇ ਜਾਂਦਾ ਏ, ਅਤੇ ਉਹਦੀ ਮਾਂ ਉਹਦੀ ਪਤਨੀ ਘਰ ਦੇ ਕਹਿੰਦੇ ਪ੍ਰਸ਼ਾਦਾ ਛੱਕ ਲਾ। ਉਹ ਕਹਿੰਦਾ ਨਹੀਂ, ਮੈਂ ਗੁਰੂ ਦੇ ਦਰ 'ਤੇ ਛੱਕ ਆਇਆ, ਹੁਣ ਤਾਂ ਮੈਂ ਪੈਣਾ ਆਰਾਮ ਕਰਨਾ। ਉਹ ਪੈ ਗਿਆ, ਸੌਂ ਗਿਆ। ਰਾਤ ਬੀਤ ਗਈ ਆ, ਅੰਮ੍ਰਿਤ ਵੇਲਾ ਹੋਇਆ ਏ, ਉੱਠਿਆ ਨਹੀਂ ਹੈ ਉਹ ਬਾਲਕ। ਸੂਰਜ ਚੜ੍ਹਿਆ ਆ, ਉਹਦੀ ਮਾਂ ਗੜਵਾ ਰੱਖਿਆ ਹੀ ਆਪਣਾ ਚਾਹ ਦਾ, ਵੀ ਚਾਹ ਛੱਕ ਲੂਗਾ। ਅੱਗੇ ਤਾਂ ਅੰਮ੍ਰਿਤ ਵੇਲੇ ਉੱਠਦਾ, ਇਸ਼ਨਾਨ ਕਰਦਾ ਏ, ਸੁੱਚੇ ਮੂੰਹ ਜਾਪ ਕਰਦਾ, ਮਹਾਰਾਜ ਨੂੰ ਧਿਆਉਂਦਾ, ਫਿਰ ਚਾਹ ਵਗੈਰਾ ਪੀਂਦਾ ਹੈ। ਅੱਜ ਉੱਠਿਆ ਹੀ ਨਹੀਂ ਹੈ, ਮਾਂ ਰੱਖੀ ਇਹ ਚਾਹ। 12 ਵੱਜ ਗਏ ਦੁਪਹਿਰ ਦੇ, ਉਹ ਬਾਲਕ ਨਹੀਂ ਉੱਠਿਆ ਹੈ। ਗੁਰੂ ਨੇ ਕਲਾ ਵਰਤਾਤੀ ਹੈ, ਕਲਾ ਵਰਤਾਤੀ ਹੈ ਗੁਰੂ ਨੇ। ਰੋਦਨ ਕਰ ਰਹੀ ਹੈ ਮਾਈ, ਜਦ ਆਈ ਨਾ ਦੇਖਿਆ ਮੇਰਾ ਪੁੱਤ ਹੈ ਨਹੀਂ, ਹਲਾਇਆ ਹਲੂਣਾ ਦਿੱਤਾ, ਪਿਤਾ ਆ ਗਿਆ, ਪਤਨੀ ਆ ਗਈ ਆ, ਭੈਣ ਆ ਗਈ, ਭਰਾ ਆ ਗਿਆ, ਸਾਰੇ ਆ ਗਏ ਆ। ਕਹਿੰਦੇ ਸਾਡਾ ਤਾਂ ਲੜਕਾ ਗਿਆ, ਇਹ ਸਮਾਤ ਲੋਕ ਤੋਂ ਚਲਿਆ ਗਿਆ। ਸਾਰਿਆਂ ਰੋਣ ਲੱਗ ਗਏ, ਰੋਣ ਲੱਗ ਗਏ ਘਰ ਦੇ ਲੋਕੀ, ਆਂਢੀ ਗੁਆਂਢੀ ਆ ਗਏ, ਇਕੱਠੋ ਹੋ ਗਿਆ, ਸਾਰੇ ਜਾਣੇ ਆ ਗਏ। ਚਲੋ ਸਾਰੇ ਜਾਣੇ ਆਏ ਆ, ਕਹਿੰਦੇ ਵੀ ਆਪਾਂ ਇਹਦਾ ਅੰਤਮ ਸੰਸਕਾਰ, ਆਪਣਾ ਇਸ਼ਨਾਨ ਕਰਾਉਣਾ ਹੈ, ਫਿਰ ਸੰਸਕਾਰ ਕਰਾਂਗੇ। ਤੇ ਉਦੋਂ ਪਹਿਲਾਂ ਨਾ ਪੰਜਵੇਂ ਪਾਤਸ਼ਾਹ ਦੇ ਸਿੱਖ ਆ, ਉਹਨਾਂ ਦੇ ਦਰ ਤੇ ਜਾਂਦਾ ਸੀ, ਪੰਜਵੇਂ ਪਾਤਸ਼ਾਹ ਨੂੰ ਸੁਨੇਹਾ ਦਿਓ ਗੁਰੂ ਸਾਹਿਬ ਆਉਣ, ਫਿਰ ਆਪਾਂ ਬਾਕੀ ਕਿਰਿਆ ਬਾਅਦ ਚ ਕਰਾਂਗੇ। ਪੰਜਵੇਂ ਪਾਤਸ਼ਾਹ ਨੂੰ ਸੁਨੇਹਾ ਦਿੱਤਾ ਵੀ ਉਹ ਬਾਲਕ ਪੂਰਾ ਹੋ ਗਿਆ ਜੀ, ਤੁਹਾਡਾ ਸਿੱਖ ਤੁਹਾਡੇ ਦਰ ਤੇ ਆਉਂਦਾ ਸੀ। ਪੰਜਵੇਂ ਪਾਤਸ਼ਾਹ ਆ ਗਏ, ਨਾਲ ਸੇਵਾਦਾਰ ਆਏ ਹੈ, ਤੇ ਉਹ ਲੜਕਾ ਮੰਜੇ ਦੇ ਪਿਆ ਏ। ਮਾਈ ਰੋਦਨ ਕਰਦੀ ਹੈ, ਪਿਓ ਰੋਈ ਜਾਂਦਾ, ਪਤਨੀ ਰੋਈ ਜਾਂਦੀ, ਭੈਣ ਰੋਈ ਜਾਂਦੀ ਹੈ, ਭਰਾ ਰੋਈ ਜਾਂਦਾ, ਹੋਰ ਰਿਸ਼ਤੇ ਰੋਈ ਜਾਂਦੇ ਹੈ ਵੀ ਇਹ ਖਤਮ ਹੋ ਗਿਆ ਸਾਡਾ ਬਾਲਕ। ਮਹਾਰਾਜ ਮਾਂ ਨੂੰ ਕਹਿੰਦੇ, ਜਿਹੜੀ ਰੋਂਦੀ ਸੀ ਮਾਂ, ਮਾਂ ਨੂੰ ਕਹਿੰਦੇ, ਮਾਂ ਤੇਰਾ ਪੂਰਨ ਪ੍ਰੇਮ ਹੈ ਇਸ ਬਾਲਕ ਨਾਲ? ਉਹ ਕਹਿੰਦੇ, ਹਾਂਜੀ ਮੇਰਾ ਪੂਰਨ ਪ੍ਰੇਮ ਹੈ, ਮੈਂ ਜਨਮ ਦਿੱਤਾ ਇਹਨੂੰ, ਇਹ ਮੈਨੂੰ ਪਿਆਰ ਕਰਦਾ ਸੀ, ਮੈਂ ਇਹਨੂੰ ਪਿਆਰ ਕਰਦੀ ਹਾਂ, ਸਾਡਾ ਪੂਰਨ ਪ੍ਰੇਮ ਹੈ, ਸਾਡੇ ਪ੍ਰੇਮ 'ਚ ਕੋਈ ਕਮੀ ਨਹੀਂ ਹੈ। ਮਹਾਰਾਜ ਕਹਿੰਦੇ, ਇਉਂ ਕਰੋ, ਫਿਰ ਕਟੋਰੇ 'ਚ ਕੋਈ ਜਲ ਲੈ ਕੇ ਆਓ, ਆਪਾਂ ਕਰਦੇ ਹਾਂ ਹੱਲ, ਕੋਈ ਸੁਰਜੀਤ ਕਰਦੇ ਹਾਂ ਤੁਹਾਡਾ ਬੱਚੇ ਨੂੰ, ਹੱਲ ਕਰਦੇ ਹਾਂ। ਮਾਂ ਕਟੋਰੇ 'ਚ ਦੁੱਧ ਲਿਆਉਂਦੀ ਹੈ, ਗੁਰੂ ਆਪਣਾ ਜਲ ਲਿਆਉਂਦੀ ਹੈ, ਅਤੇ ਮਹਾਰਾਜ ਆਪਣੇ ਆਏ ਹੱਥਾਂ ਜਲ ਫੜਦੇ ਆ। ਜਦੋਂ ਜਲ ਫੜਦੇ, ਉਦੋਂ ਬਾਅਦ ਕਹਿੰਦੇ, ਲੈ ਮਾਤਾ ਆਹ ਜਲ ਤੂੰ ਛੱਕ ਲਾ, ਜਿੱਥੇ ਤੇਰਾ ਬੇਟਾ ਗਿਆ ਉੱਥੇ ਤੂੰ ਉੱਠ ਜਾਏਗੀ, ਅਤੇ ਬੇਟਾ ਤੇਰਾ ਸੁਰਜੀਤ ਹੋ ਜੂਗਾ। ਹੁਣ ਗੁਰੂ ਸਾਹਿਬ ਨੇ ਪੇਪਰ ਪਾਤਾ, ਦੇਖੋ ਗੁਰੂ ਦੇ ਪੇਪਰ 'ਚੋਂ ਕੌਣ ਨਿਕਲਦਾ, ਕੌਣ ਪਾਸ ਹੁੰਦਾ। ਜਦ ਮਾਂ ਨੂੰ ਆਏ ਕਿਹਾ ਏ, ਉਹਦਾ ਦਿਮਾਗ ਜਿਹਾ ਹਿੱਲ ਗਿਆ ਵੀ ਇੱਕ ਤਾਂ ਭਾਣਾ ਸਾਡਾ ਵਾਪਰਿਆ ਹੀ ਹੈ, ਅਤੇ ਗੁਰੂ ਸਾਹਿਬ ਹੋਰ ਕਹਿ ਰਹੇ ਹੈ ਵੀ ਬੇਟਾ ਤੇਰਾ ਸੁਰਜੀਤ ਹੋ ਜੂਗਾ, ਤੂੰ ਮ੍ਰਿਤੂ ਹੋ ਜਾਏਗੀ। ਮਾਂ ਕਹਿੰਦੀ, ਗੁਰੂ ਜੀ ਇਹ ਕਿਹੋ ਜਿਹਾ ਪੇਪਰ ਹੈ? ਕੋਈ ਗੱਲ ਨਹੀਂ, ਮੇਰੇ ਇੱਕ ਪੁੱਤ ਹੋਰ ਹੈਗਾ ਏ, ਮੈਂ ਸਬਰ ਸੰਤੋਖ ਰੱਖ ਲਉਂਗੀ, ਕੋਈ ਗੱਲ ਨਹੀਂ, ਇਹ ਭਾਣਾ ਮੰਨਦੇ ਹਾਂ ਅਸੀਂ, ਜੋ ਗਿਆ ਏ ਮੁੜ ਕੇ ਕੌਣ ਆਇਆ ਇੱਥੇ? ਮਹਾਰਾਜ ਨੇ ਪਿਤਾ ਨੂੰ ਕਹਿਤਾ, ਲੈ ਸਿੱਖਾ ਤੇਰਾ ਪੂਰਨ ਪ੍ਰੇਮ ਆ, ਤੂੰ ਜਲ ਛੱਕ ਲਾ। ਪਿਤਾ ਵੀ ਕਹਿੰਦਾ, ਨਹੀਂ ਜੀ ਅਸੀਂ ਭਾਣਾ ਮੰਨਾਂਗੇ, ਕੋਈ ਗੱਲ ਨਹੀਂ, ਇਹ ਤਾਂ ਆਉਣ ਜਾਣ ਬਣਿਆ, ਦੁਨੀਆ 64 ਦਿਨਾਂ ਦਾ ਮੇਲਾ, ਕੋਈ ਆਤਾ ਜਹਾਂ ਸੇ ਕੋਈ ਜਾ ਰਹਾ ਹੈ, ਕਈ ਫੂਲੋ ਪਰ ਬੇਚੈਨ ਰਹਤੇ, ਕੋਈ ਕਾਂਟੋ ਪਰ ਮੁਸ਼ਕਰਾ ਰਹਾ ਹੈ। ਮਹਾਰਾਜ ਕੋਈ ਤਾਂ ਆਉਣ ਜਾਣ ਬਣਿਆ, ਕੋਈ ਗੱਲ ਨਹੀਂ ਹੈ। ਫਿਰ ਭੈਣ ਨੂੰ ਕਿਹਾ, ਭੈਣ ਕਹਿੰਦੀ, ਮੈਂ ਤਾਂ ਬਗਾਨਾ ਧੰਨ, ਮੈਂ ਤਾਂ ਬਗਾਨਾ ਧੰਨ, ਕੁੜੀ ਜਦੋਂ ਜੰਮਦੀ ਹੈ, ਜਨਮ ਲੈਂਦੀ ਹੈ, ਸਾਰੇ ਕਹਿਣਗੇ ਤਾਂ ਬਗਾਨਾ ਧੰਨ ਹੈ, ਬਗਾਨਾ ਧੰਨ। ਉਹ ਕਹਿੰਦੀ, ਮਹਾਰਾਜ ਮੈਂ ਤਾਂ ਬਗਾਨਾ ਧੰਨ ਹੈ, ਇਹ ਮੈਂ ਨਹੀਂ ਕਰ ਸਕਦੀ ਗੀ। ਭਰਾ ਨੇ ਵੀ ਜਵਾਬ ਦਿੱਤਾ, ਪਤਨੀ ਨੇ, ਸਾਰਿਆਂ ਨੇ, ਘਰ ਦੇ ਮੈਂਬਰਾਂ ਨੇ ਜਵਾਬ ਦਿੱਤਾ, ਕੌਣ ਕਿਸੇ ਦੀ ਖਾਤਰ ਮਰਦਾ, ਕੌਣ ਕਿਸੇ ਦੀ ਖਾਤਰ ਜਾਂਦਾ, ਇਹ ਕੌਣ ਕਹਿੰਦਾ ਮੈਂ ਚਲਿਆ ਜਾਵਾਂ, ਉਹ ਬੈਠਾ ਰਹੇ, ਉਹ ਠੀਕ ਹੋ ਜੇ, ਕੋਈ ਨਹੀਂ ਕਹਿੰਦਾ, ਸਭ ਉੱਤੋਂ ਦੀਆਂ ਗੱਲਾਂ ਹਨ, ਕਹਿਣ ਦੀਆਂ, ਗੱਲ ਕਹਿਣ ਦੀ ਹੋਰ ਹੈ ਅਤੇ ਕਰਨ ਦੀ ਹੋਰ। ਹੁਣ ਗੁਰੂ ਸਾਹਿਬ ਨੇ ਪੇਪਰ ਪਾਤਾ ਏ, ਸਾਰੇ ਜਾਣੇ ਜਵਾਬ ਦੇ ਗਏ ਆ, ਗੁਰੂ ਸਾਹਿਬ ਨੇ ਕਲਾ ਵਰਤਾਈ ਸੀ ਉਸ ਬਾਲਕ ਦੇ, ਜਿਹੜੇ ਸਵਾਸ ਆ 10ਵੇਂ ਦੁਆਰ ਚਾੜੇ ਸੀ ਕਿ ਗੁਰੂ ਸਮਰੱਥ ਹੈ। ਇੱਕ ਤਾਂ ਯੋਗਾ ਅਭਿਆਸ ਰਾਹੀਂ ਕਰਕੇ ਤੁਸੀਂ ਆਪਣੇ ਜਿਹੜੇ ਸਵਾਸ ਆ 10ਵੇਂ ਦੁਆਰ ਚਾੜ ਸਕਦੇ ਹੋ। ਇੱਕ ਹੈਗਾ ਇਹ ਗੁਰੂ ਸਾਹਿਬ ਕਿਰਪਾ ਕਰਦਾ ਏ, 10ਵੇਂ ਦੁਆਰ ਸਵਾਸ ਚੜ੍ਹ ਜਾਂਦੇ, ਚਲੇ ਜਾਂਦੇ, ਦੇਹੀ ਰਹਿ ਜਾਂਦੀ ਹੈ। ਗੁਰੂ ਸਾਹਿਬ ਨੇ ਉਹੀ ਜਲ ਦਾ ਛਿੱਟਾ ਮਾਰਿਆ ਉਸ ਬੱਚੇ ਦੇ ਉੱਪਰ, ਤੇ ਧੰਨ ਗੁਰੂ ਨਾਨਕ ਕਰਦਾ ਉਹ ਬਾਲਕ ਬੈਠਾ ਹੋ ਗਿਆ ਏ, ਬੈਠਾ ਹੋ ਗਿਆ। ਮਹਾਰਾਜ ਸਾਰੇ ਜਾਣੇ ਹੈਰਾਨ ਹੋ ਗਏ
ਵੀ ਇਹ ਤਾਂ ਗੁਰੂ ਦੀ ਕਲਾ ਵਰਤਾਈ ਹੈ। ਕਹਿੰਦੇ ਬੇਟਾ ਗੱਲ ਸੁਣ, ਹੁਣ ਤੂੰ ਦੱਸ ਆ ਤੇਰੇ ਪਰਿਵਾਰ ਦੇ ਮੈਂਬਰ ਬੈਠੇ ਆ 6 ਜਾਣੇ, ਤੇਰੀ ਖਾਤਰ ਕੋਈ ਮਰਨ ਨੂੰ ਤਿਆਰ ਨਹੀਂ ਸੀ, ਤੇਰੀ ਮਾਂ, ਤੇਰਾ ਪਿਓ, ਤੇਰਾ ਭੈਣ, ਤੇਰੀ ਪਤਨੀ, ਤੇਰਾ ਭਰਾ ਆ ਬੈਠੇ ਹਨ। ਅਸੀਂ ਕਿਹਾ ਸੀ ਤੂੰ ਸੁਰਜੀਤ ਹੋ ਜਾਏਗਾ, ਤੂੰ ਤੁਹਾਡੀ ਮ੍ਰਿਤੂ ਹੋ ਜਾਊਗੀ, ਕੋਈ ਨੀ ਤੇਰੀ ਖਾਤਰ ਉੱਠਿਆ ਇਹ ਪ੍ਰੈ। ਤਾਂ ਹੀ ਅਸੀਂ ਕਿਹਾ ਸੀ ਪ੍ਰੇਮ ਹੈ, ਪਰ ਉੱਪਰੋਂ ਉੱਪਰੋਂ ਸਾਡੇ ਪ੍ਰੇਮ ਹੈ, ਅੰਦਰੋਂ ਪ੍ਰੇਮ ਨਹੀਂ ਹਨ। ਤਾਂ ਹੀ ਅਸੀਂ ਕਿਹਾ ਸੀ ਵੀ ਸੱਚਾ ਸੁੱਚਾ ਪ੍ਰੇਮ ਗੁਰੂ ਨਾ ਕਰੋ। ਉਸ ਬਾਲਕ ਨੇ, ਉਸ ਨੌਜਵਾਨ ਨੇ ਮਹਾਰਾਜ ਤੋਂ ਮਾਫੀ ਮੰਗੀ, ਕਹਿੰਦਾ ਮਹਾਰਾਜ ਮੈਂ ਤੁਹਾਡੇ ਬਚਨਾਂ ਨੂੰ ਝੁਠਲਾਇਆ, ਵੀ ਗਲਤ ਕਿਹਾ ਸੀਗਾ, ਮੈਂ ਮਾਫੀ ਮੰਗਦਾ, ਮੈਂ ਸੱਚਾ ਸੁੱਚਾ ਪ੍ਰੇਮ ਤੁਹਾਡੇ ਚਰਨਾਂ ਨਾਲ ਕਰੂੰਗਾ। ਹਾਂ, ਮਾਪਿਆਂ ਨੇ ਜਨਮ ਦਿੱਤਾ, ਇਹਨਾਂ ਦੀ ਮੈਂ ਸੇਵਾ ਕਰੂੰਗਾ। ਮਹਾਰਾਜ ਕਹਿੰਦੇ ਅਸੀਂ ਤਾਂ ਅਸੀਂ ਸਮਝਾਉਂਦੇ ਹਾਂ ਬਈ ਜੋ ਮਾਪਿਆਂ ਦਾ ਕਰਜ਼ੀ ਕਰਜ਼ ਲਾਉਣ ਵਾਸਤੇ ਆਏ ਬੱਚੇ, ਬੱਚੇ ਜਨਮ ਲੈਂਦੇ ਹੈ, ਮਾਤਾ ਪਿਤਾ ਵੀ ਤਾਂ ਕਿਸੇ ਦੇ ਘਰੇ ਜਨਮ ਲਿਆ, ਉਹਨਾਂ ਨੇ ਐਂ ਲੜੀ ਤੁਰੀ ਆਉਂਦੀ ਹੈ। ਮਹਾਰਾਜ ਕਹਿੰਦੇ ਮਾਪਿਆਂ ਦਾ ਕਰਜ਼ਾ ਲਾਓ, ਜਿਹੜਾ ਤੁਸੀਂ ਕਿਰਤ ਕਰਦੇ ਹੋ ਮਾਪਿਆਂ ਦੀ ਦੇਖਭਾਲ ਕਰੋ, ਪਰ ਸੱਚਾ ਤੇ ਸੁੱਚਾ ਪ੍ਰੇਮ ਗੁਰੂ ਨਾਲ ਕਰਨਾ ਚਾਹੀਦਾ ਹੈ। 6ਵੇਂ ਪਾਤਸ਼ਾਹ ਕਹਿੰਦੇ ਜਿਵੇਂ ਤੁਸੀਂ ਸਿੱਖ ਸੰਗਤਾਂ ਸਾਨੂੰ ਪਿਆਰ ਕਰਦੇ ਹੋ, ਐਵੇਂ ਜਾਨਵਰਾਂ ਦੇ ਵੀ ਪਿਆਰ ਹੁੰਦੇ ਹੈ। ਦੇਖ ਇਹ ਸੇਠ ਕਰੋੜੀ, ਸਾਡਾ ਸਿੱਖ ਕਰੋੜੀ, ਉਹਨੇ ਇਕੱਠੇ ਬਛੇਰੇ ਖਰੀਦੇ, ਇਕੱਠੇ ਰਹੇ, ਉਹਦੇ ਕੋਲ ਇਕੱਠੇ ਨੀ ਦੇਖਭਾਲ ਕੀਤੀ ਹੈ। ਜ਼ਿਆਦਾ ਜ਼ਾਲਮਾਂ ਦੀ ਜੇਲ੍ਹ ਵਿੱਚ ਵੀ ਇਕੱਠੇ ਰਹੇ ਹੈ, ਤੈਂ ਦਿੱਤੇ ਵਿਛੋੜ। ਉਹ ਵਿਛੜਿਆਂ ਨੂੰ ਮਿਲਾਉਣਾ ਤਾਂ ਪੁੰਨ ਹੈ, ਪਰ ਮਿਲਿਆਂ ਨੂੰ ਵਿਛੋੜਨਾ ਪਾਪ ਹੈ। ਪਾਪ ਕਰਤਾ ਤੂੰ, ਜਾਂ ਤਾਂ ਇਹਨੂੰ

ਪੱਠੇ ਖਾਵੇ ਕਰ ਗਿਆ ਫਿਕਰ ਵਿਛੋੜੇ ਦਾ, ਵਿਛੋੜਤਾ ਤੂੰ ਇਹ ਗਲਤੀ ਕਰਿਆ ਆ। ਗੁਰੂ ਘਰ ਤੋਂ ਕੋਈ ਟੁੱਟਿਆ ਹੋਵੇ, ਕੋਈ ਗੁਰੂ ਤੋਂ ਬੇਮੁੱਖ ਹੋ ਗਿਆ ਹੋਵੇ, ਕੋਈ ਗੱਲ ਹੋ ਗਈ ਹੋਵੇ, ਉਹ ਕਹਿੰਦਾ ਹੋਵੇ ਵੀ ਭਾਈ ਮੇਰੇ ਤੇ ਬਿਪਤਕਾਲ ਦਾ ਸਮਾਂ ਹੈ, ਮੇਰੇ ਤੇ ਭੀੜਤਾ ਪੈ ਗਈ ਹੈ, ਮੈਂ ਨਹੀਂ ਜਾਣਾ ਗੁਰੂ ਦੇ, ਰੋਜ਼ ਜਾਣਾ ਗੁਰੂ ਸੁਣਦਾ ਤਾਂ ਹੈ ਨਹੀਂ ਹੈ। ਜੇ ਕੋਈ ਗੁਰੂ ਘਰ ਤੋਂ ਟੁੱਟ ਗਿਆ ਹੋਵੇ, ਵਿਛੜ ਗਿਆ ਹੋਵੇ, ਉਹਨੂੰ ਗੁਰੂ ਘਰ ਨਾਲ ਜੋੜਨ ਜਿਹੜਾ ਪੁੰਨ ਨਹੀਂ ਹੈ, ਜਿਹੜਾ ਤੋੜਦਾ ਏ ਵੀ ਛੱਡ ਪਰੇ ਉੱਥੇ ਕੀ ਕਰਨਾ, ਤੇਰੀ ਅੱਗੀ ਸੁਣਦਾ ਤਾਂ ਹੈ ਨਹੀਂ ਗਾ, ਤੂੰ ਰੋਜ਼ ਜਾਣਾ ਉੱਥੇ, ਤੇਰਾ ਆਹ ਨਹੀਂ ਹੋਇਆ, ਆਹ ਨਹੀਂ ਹੋਇਆ, ਉਹਦੇ ਵਰਗਾ ਕੋਈ ਪਾਪੀ ਨਹੀਂ ਹੈ। ਗੁਰੂ ਸਾਹਿਬ ਅਪਾਰ ਬਖਸ਼ਿਸ਼ ਕਿਰਪਾ ਕਰਦੇ ਆ, ਜਦੋਂ ਆਪਾਂ ਅਰਦਾਸ ਕਰਦੇ ਹਾਂ, ਅਰਦਾਸ ਵਿੱਚ ਸ਼ਕਤੀ ਹੈ, ਆਪਾਂ ਕਹਿੰਦੇ ਵੀ ਹੀਲੇ ਦਾ ਵਸੀਲਾ ਬਣਦਾ, ਹੀਲੇ ਦਾ ਵਸੀਲਾ ਬਣਦਾ ਗੁਰੂ। ਹੁਣ ਜਿਹੜੇ ਗ੍ਰੰਥੀ ਸਿੰਘ ਅਰਦਾਸ ਕਰਦੇ ਗੁਰੂ ਸਾਹਿਬ ਦੇ ਚਰਨਾਂ 'ਚ, ਕੋਈ ਬੱਚੇ ਅਰਦਾਸ ਕਰਾਉਂਦੇ, ਕੋਈ ਪੜ੍ਹਾਈ ਵਾਸਤੇ, ਕੋਈ ਕਿਸੇ ਵਾਸਤੇ, ਕੋਈ ਨਵੀਂ ਗੱਡੀ ਲੈ ਕੇ ਆਉਂਦਾ, ਕੋਈ ਮਕਾਨ ਬਣਾਉਂਦਾ, ਕਿਸੇ ਨੂੰ ਜੋਬ ਲੱਗਦੀ ਹੈ, ਕਿਸੇ ਨੇ ਜੋਬ ਲੈਣੀ ਹੈ, ਕਿਸੇ ਨੇ PR ਹੋਣਾ ਵਗੈਰਾ ਵਗੈਰਾ, ਅਰਦਾਸ ਕਰਾਉਂਦੇ ਗਿਆਨੀ ਜੀਆਂ ਤੋਂ, ਇੱਕ ਵਿਸ਼ਵਾਸ ਰੱਖ ਕੇ ਵੀ ਗਿਆਨੀ ਜੀ ਅਰਦਾਸ ਕਰਨਗੇ ਔਰ ਗੁਰੂ ਸਾਹਿਬ ਸਾਡੇ 'ਤੇ ਕਿਰਪਾ ਕਰਨਗੇ, ਸਾਡੀ ਸੁਣਨਗੇ। 2023 ਦੇ ਵਿੱਚ ਅਸੀਂ ਬ੍ਰੈਂਪਟਨ ਗਏ, ਟੋਰਾਂਟੋ ਦੇ ਵਿੱਚ। ਬ੍ਰੈਂਪਟਨ ਤੋਂ 100 ਕਿਲੋਮੀਟਰ ਦੂਰ ਬ੍ਰੈਂਡਫੋਰਡ ਸ਼ਹਿਰ ਹੈ, ਅਤੇ ਉੱਥੇ ਮੀਰੀ ਪੀਰ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਯਾਦ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਨਵਾਂ ਓਪਨਿੰਗ ਹੋਈ ਸੀਗੀ, ਅਤੇ ਸਾਨੂੰ ਸੱਦਿਆ ਸੀ ਉੱਥੇ ਵੀ ਤੁਸੀਂ 2 ਦੀਵਾਨ ਲਾ ਕੇ ਜਾਣੇ ਆ, ਦੁਪਹਿਰ ਦਾ ਅਤੇ ਸ਼ਾਮ ਦਾ। ਅਸੀਂ ਚਲੇ ਗਏ ਉੱਥੇ, ਜਦੋਂ ਉੱਥੇ ਗਏ ਹੈ, ਸਵੇਰ ਦਾ ਦੀਵਾਨ ਲਾਇਆ ਅਤੇ ਅਸੀਂ ਕਮਰੇ ਵਿੱਚ ਬੈਠੇ ਹਾਂ, ਅਤੇ ਉਹ ਹੈੱਡ ਗ੍ਰੰਥੀ ਸਾਹਿਬ ਸਾਡੇ ਕੋਲ ਆ ਗਏ ਹੈ। ਜੋ ਉਹਨੂੰ ਤਾਂ ਕਹਿੰਦੇ, ਮੇਰਾ ਖਿਆਲ ਜੋ ਟੈਲੀਫੋਨ ਸਿਟੀ ਆ ਉੱਥੇ, ਉਹ ਇਤਿਹਾਸਕ ਜਗ੍ਹਾ ਹੈ, 2 ਜਣੇ ਤਾਂ ਉਹ ਦੇਖਣ ਚਲੇ ਗਏ, ਮੈਂ ਨਹੀਂ ਗਿਆ, ਮੈਂ ਉੱਥੇ ਬੈਠਾ ਰਿਹਾ। 2 ਜਣੇ ਅਸੀਂ ਜੋ ਬੈਠੇ ਰਹੇ, ਉਹ ਗਿਆਨੀ ਜੀ ਗੱਲਾਂ ਕਰਨ ਲੱਗ ਗਏ ਹੈ। ਉਹ ਕਹਿੰਦਾ ਜੀ ਪਿਛਲੇ ਹਫ਼ਤੇ ਮੇਰੇ ਕੋਲ ਇੱਕ ਲੜਕਾ ਆਇਆ, ਲੜਕਾ ਅਰਦਾਸ ਕਰਾਉਣ ਵਾਸਤੇ, ਉਹ ਮੈਨੂੰ ਕਹਿੰਦਾ ਗਿਆਨੀ ਜੀ ਮੇਰੇ ਕੋਲ ਪੈਸਾ ਨਹੀਂ ਹੈ, ਅਤੇ ਮੇਰੀ ਨਾ ਮੈਂ ਫੀਸ ਭਰਨੀ ਹੈ, ਜੇ ਮੈਂ ਫੀਸ ਨਾ ਭਰੀ ਤੇ ਹੋ ਸਕਦਾ ਕਿ ਮੈਨੂੰ ਇਹ ਵਾਪਸ ਮੋੜ ਦੇਣ, ਜਾਂ ਮੇਰੇ ਤਾਂ ਨੁਕਸਾਨ ਹੋ ਜਾਵੇ, ਵੀ ਤੁਸੀਂ ਮੇਰੀ ਇਹ ਅਰਦਾਸ ਕਰੋ ਕਿ ਮੇਰੀ ਨਾ ਕਾਲਜ ਜਿਹੜੀ ਫੀਸ ਆ ਉਹ ਨਾ ਕਿਸੇ ਪਾਸੇ ਇੰਤਜ਼ਾਮ ਹੋ ਜਾਵੇ, ਵੀ ਜਦੋਂ ਇੰਤਜ਼ਾਮ ਹੋ ਗਿਆ ਮੇਰੇ ਕੋਲ ਪੈਸੇ ਆਏ, ਮੈਂ ਤੁਹਾਨੂੰ ਅਰਦਾਸ ਭੇਟਾ ਫੇਰ ਦੇ ਕੇ ਜਾਊਂਗਾ। ਉਹ ਗਿਆਨੀ ਜੀ ਕਹਿੰਦੇ ਮੈਨੂੰ ਬੱਚੇ 'ਤੇ ਤਰਸ ਆਇਆ ਅਤੇ ਮੈਂ ਅਰਦਾਸ ਕਰਨ ਲੱਗ ਗਿਆ ਏ। ਚਲੋ ਗੁਰੂ ਸਾਹਿਬ ਦੇ ਚਾਨਣ 'ਚ ਅਰਦਾਸ ਕੀਤੀ, ਉਹ ਗਿਆਨੀ ਜੀ ਕਹਿੰਦੇ ਮੈਂ ਹੌਸਲਾ ਵੀ ਦਿੱਤਾ ਉਸ ਬੇਟੇ ਨੂੰ ਕਿ ਸੱਚੇ ਬੇਟਾ ਆਪਾਂ ਸੱਚੇ ਪਿਤਾ ਸੱਚੇ ਸਤਿਗੁਰੇ ਤੋਂ ਦਾਤਾਂ ਮੰਗਦੇ ਹਾਂ, ਇਹਦੇ ਚਾਨਣ 'ਚ ਤੇਰੇ ਨਾਂ ਲੈ ਕੇ ਅਰਦਾਸ ਕਰਤੀ ਆ, ਮਹਾਰਾਜ ਕੋਈ ਨਾ ਹੀਲੇ ਦਾ ਵਸੀਲਾ ਜ਼ਰੂਰ ਕਰੂਗਾ, ਤੇਰੀ ਫੀਸ ਦਾ ਇੰਤਜ਼ਾਮ ਜ਼ਰੂਰ ਹੋ। ਲਓ ਉਹ ਅਰਦਾਸ ਕਰਾ ਕੇ ਪ੍ਰਸ਼ਾਦਾ ਛਕ ਕੇ ਗ੍ਰਹਿ ਵਿਖੇ ਚੱਲਿਆ ਗਿਆ। ਗੁਰੂ ਸਾਹਿਬ ਕਿਵੇਂ ਬੰਤ ਬਣਾਉਂਦਾ, ਗੱਲ ਸੱਚੀ ਹੈ, ਇਹ ਕੋਈ ਝੂਠੀ ਗੱਲ ਨਹੀਂ ਹੈ, ਉਹ ਆਪ ਦੱਸਿਆ ਮੈਨੂੰ ਉਸ ਗਿਆਨੀ ਨੇ। ਉਹ ਕਹਿੰਦਾ ਨਾ ਉਸ ਲੜਕੇ ਦੀ ਮਾਸੀ ਤੇ ਮਾਸੜ ਇਟਲੀ 'ਚ ਰਹਿੰਦੇ ਸੀ, ਕਿਸੇ ਗੱਲੋਂ ਉਹਦੀ ਮਾਂ ਤੇ ਮਾਸੀ ਗੁੱਸੇ ਗੱਲੇ ਸੀਗੀਆਂ। ਉਹ ਕਹਿੰਦਾ ਮਨਾ ਮਾਂ ਤਾਂ ਬੈਠੀ ਆ ਪੰਜਾਬ ਤੇ ਮਾਸੀ ਬੈਠੀ ਆ ਇਟਲੀ, ਤੇ ਫੋਨ ਨਾ ਲਾ ਲਈਏ ਵੀ ਕੀ ਪਤਾ ਕਿਰਪਾ ਹੋਈ ਜਾਵੇ, ਵੀ ਗੁੱਸੇ ਗੱਲੇ ਇੱਕ ਥਾਂ ਹੈ, ਬੱਚੇ ਤਾਂ ਇੱਕੋ ਜਿਹੇ ਹੁੰਦੇ ਆ, ਮਾਸੀ ਮਾਂ ਵਰਗੀ ਹੈ। ਉਹ ਬੇਟਾ ਕਹਿੰਦਾ ਮੈਂ ਮਾਸੀ ਨੂੰ ਇਟਲੀ ਫੋਨ ਲਾ ਲਿਆ ਕਿ ਮਾਸੀ ਕੰਮ ਆਹਾ ਇਹ ਇੰਤਜ਼ਾਮ ਹੋਇਆ ਨੀ, ਫੀਸ ਭਰਨੀ ਹੈ। ਉਹ ਮਾਸੀ ਕਹਿੰਦੀ ਬੇਟਾ ਕਿਉਂ ਘਬਰਾਉਣਾ, ਅਸੀਂ ਬੈਠੇ ਹਾਂ ਨਾ ਤੇਰੇ ਵਾਸਤੇ, ਉਹਨਾਂ ਨੇ ਇਟਲੀ 'ਚੋਂ ਪੈਸੇ ਭੇਜੇ, ਇੰਤਜ਼ਾਮ ਕੀਤਾ ਕਿ ਤੇਰੇ ਅਕਾਊਂਟ 'ਚ ਪੈਸੇ ਆਉਂਦੇ ਆ, ਆਪਦੀ ਫੀਸ ਭਰੀ, ਵਾਧੂ ਭੇਜਤੇ ਪੈਸੇ ਉਹਨਾਂ ਨੇ, ਉਹਨੇ ਫੀਸ ਭਰਤੀ ਹੈ। ਕਹਿੰਦਾ ਤੀਜੇ ਚੌਥੇ ਦਿਨ ਆਇਆ ਉਹ $20 ਲੈ ਕੇ ਆਇਆ ਉਹ ਲੜਕਾ, ਅਤੇ ਨਾਲੇ ਉਹਦੇ ਚਿਹਰੇ 'ਤੇ ਖੁਸ਼ੀ ਹੈ, ਮੈਥੋਂ ਅਰਦਾਸ ਕਰਾ ਕੇ ਗਿਆ ਸੀ, $20 ਮੈਨੂੰ ਦਿੱਤੇ, ਤੇ ਨਾਲੇ ਮੇਰਾ ਧੰਨਵਾਦ ਕਰਦਾ, ਗਿਆਨੀ ਜੀ ਤੁਸੀਂ ਅਰਦਾਸ ਕੀਤੀ ਹੈ ਤੇ ਮੇਰੀ ਫੀਸ ਦਾ ਇੰਤਜ਼ਾਮ ਐਂ ਹੋਇਆ ਏ। ਮੇਰੀ ਮਾਸੀ ਦੇ ਨਾਲ ਮੇਰੀ ਮਾਂ ਦਾ ਰੋਸਾ ਸੀ, ਪਰ ਮੇਰਾ ਤਾਂ ਕੋਈ ਰੋਸਾ ਨਹੀਂ ਹੈ, ਮੈਂ ਮਾਸੀ ਨੂੰ ਫੋਨ ਲਾਇਆ, ਇੰਤਜ਼ਾਮ ਹੋ ਗਿਆ, ਭਗਵਾਨ ਅਕਾਲ ਪੁਰਖ ਵਾਹਿਗੁਰੂ ਅਰਦਾਸ ਸੁਣਦਾ ਜ਼ਰੂਰ ਹੈ, ਹੀਲੇ ਦਾ ਵਸੀਲਾ ਕਰਦਾ ਹੈ। ਸੋ ਸਾਡਾ ਵਿਸ਼ਵਾਸ ਗੁਰੂ ਸਾਹਿਬ 'ਤੇ ਪੱਕਾ ਚਾਹੀਦਾ ਏ। ਮਹਾਰਾਜ ਕਹਿੰਦੇ ਜਿਹਦਾ ਵਿਸ਼ਵਾਸ ਹੈ ਗੁਰੂ 'ਤੇ, ਉਹ ਸਾਰਾ ਕੁਝ ਲਿਜਾ ਸਕਦਾ ਏ, ਮਿਲਦਾ ਹੈ ਉਹਨੂੰ। ਸੋ ਪਿਆਰੇ ਖਾਲਸਾ ਜੀ, ਮੀਰੀ ਪੀਰ ਦੇ ਮਾਲਕ ਕਹਿੰਦੇ ਤੈਂ ਵਿਛੋੜਤਾ ਏ, ਜਾਂ ਤਾਂ ਇਹਨੂੰ ਉੱਥੇ ਛੱਡਿਆ, ਨਹੀਂ ਉਹਨੂੰ ਇੱਥੇ ਲਿਆ। ਉਹ ਸਿੱਖਾ ਤੈਨੂੰ ਤੇਰੇ ਉੱਪਰ ਤੇਰੇ ਉੱਤੇ ਫੁਰਤੀ ਦੀ ਕਲਾ ਹੈ, ਤੇਰੇ ਉੱਪਰ ਗੁਰੂ ਨਾਨਕ ਨੇ ਕਿਰਪਾ ਕੀਤੀ ਹੈ, ਤੂੰ ਸਾਰੀਆਂ ਕਲਾ ਜਾਣਦਾ ਹੈ। ਜਿਵੇਂ ਤੂੰ ਪਹਿਲਾ ਘੋੜਾ ਲੈ ਕੇ ਆਇਆ, ਦੂਜਾ ਵੀ ਲਿਆ ਸਕਦਾ, ਪਰ ਪਹਿਲੇ ਘੋੜੇ ਨਾਲ ਉਹ ਦੂਜਾ ਘੋੜਾ ਲਿਆਉਣਾ ਮੁਸ਼ਕਲ ਹੈ। ਉਹ ਵੀ ਉੱਥੇ ਸ਼ਾਹਜਹਾਂ ਸਾਰੇ ਧੱਪੇ ਬੈਠੇ ਹੈ, ਵੀ ਤੂੰ ਉਹਨਾਂ ਨੂੰ ਮੂਰਖ ਬੁੱਧੂ ਬਣਾ ਕੇ ਉਹਨੇ ਅੱਖਾਂ 'ਚ ਘੱਟਾ ਪਾ ਕੇ ਘੋੜਾ ਲੈ ਕੇ ਆਇਆ। ਹੁਣ ਮਹਾਰਾਜ
ਸਾਰੀ ਸੰਗਤ ਦੇ ਵਿੱਚ ਕਹਿੰਦੇ ਦੂਜਾ ਘੋੜਾ ਯੋਧੇ ਆ ਹੁਣ ਲਿਆਉਣਾ ਪੈਣਾ। ਉਹ ਸਮੇਂ ਦੀ ਵਾਰਤਾ ਹੈ ਮੇਰੇ ਸਾਥੀ ਹਰਦੇਵ ਸਿੰਘ ਦਵਾਨਾ, ਸਰੰਗੀ ਮਾਸਟਰ ਮਨਜੀਤ ਸਿੰਘ ਦੱਦਾਹੁਰ, ਅੰਕਾਰ ਸਿੰਘ ਕੰਗ ਨਵਾਂ ਸ਼ਹਿਰ ਵਾਲੇ ਤੇ ਦਾਸ ਗੁਰਪ੍ਰੀਤ ਸਿੰਘ ਬੱਧਨੀ ਵਾਲਾ ਢਾਡੀ ਇੱਥੇ ਬਿਆਨ

ਹੈਰਾਨ ਹਾਂ ਤੇਰੀਆਂ ਕੁਦਰਤਾਂ ਤੋਂ ਬੜੇ ਜਗਤ ਮੈਂ ਖੇਲ ਕਮਾਲ ਕਰਤੇ, ਕਦੇ ਕੰਗਲਿਆਂ ਦੇ ਸੀਸ ਤੇ ਤਾਜ ਰੱਖਦਾ ਲਾ ਕੇ ਗੱਦੀਆਂ ਭੂਪ ਕੰਗਾਲ ਕਰਤੇ, ਦਾਤਾ ਜਿਸ ਤੋਂ ਬਦਲ ਜਾ ਨਜ਼ਰ ਤੇਰੀ, ਹੌਲੇ ਕੌਡੀਓ ਕੱਖਾਂ ਤੋਂ ਲਾਲ ਕਰਤੇ, ਜਿਹਨੂੰ ਪੁੱਛੇ ਨਾ ਕੋਈ ਦਰਬਾਰ ਸਿੰਘਾ ਕਰ ਨਜ਼ਰਾਂ ਨਜ਼ਰ ਨਿਹਾਲ ਕਰਤੇ। ਸੋ ਪਿਆਰੇ ਖਾਲਸਾ ਜੀ, ਜਿਹਦੇ ਉੱਪਰ ਗੁਰੂ ਸਾਹਿਬ ਦੀ ਨਜ਼ਰ ਪੈ ਜੇ, ਪਿੰਗਲਿਆਂ ਨੂੰ ਪਹਾੜ ਚੜਾ ਸਕਦਾ, ਗੂੰਗਿਆਂ ਨੂੰ ਬੋਲਣ ਲਾ ਸਕਦਾ, ਗੁਰੂ ਸਮਰੱਥ ਹੈ। ਅਸੀਂ ਅਸਮਰੱਥ ਹੈ, ਸਾਡੇ ਕੋਈ ਗਤੀ ਨਹੀਂ, ਕੋਈ ਸੇਵਾ ਨਹੀਂ, ਕੋਈ ਸਿਮਰਨ ਨਹੀਂ, ਕੋਈ ਸਤਸੰਗ ਨਹੀਂ, ਕੁਝ ਨਹੀਂ ਹੈ। ਜੋ ਕੁਛ ਹੈ ਗੁਰੂ ਦਾ ਹੈ, ਗੁਰੂ ਨੇ ਕਿਰਪਾ ਕਰਨੀ ਹੈ। ਨਿੱਕੀ ਕੀਰੀ ਮੈਂ ਕੱਲ ਰੱਖ ਹੈ, ਭਸਮ ਕਰੇ ਲਸਕਰ ਕੋਟ ਲੱਖ ਹੈ। ਮਹਾਰਾਜ ਜੇ ਕੀੜੀ ਤੇ ਕਿਰਪਾ ਕਰਦੇ ਨਾ, ਕੀੜੀ ਤੇ ਉਹਨੂੰ ਗਜ ਹਾਥੀ ਨਾਲ ਲੜਾ ਸਕਦਾ ਹੈ। ਚਾਹੇ ਚਾਹੇ ਲੱਖਾਂ ਦੀ ਤਾਦਾਦ ਵਿੱਚ ਫੌਜ ਹੋਵੇ, ਗਿਣਤੀ ਦੇ ਸਿੰਘ ਹੋਣ ਤੇ ਗੁਰੂ ਵੱਲ ਹੋਵੇ, ਗੁਰੂ ਵੱਲ, ਜਾਂ ਤੂੰ ਮੇਰੇ ਵੱਲ ਹੈ ਤਾਂ ਕਿਉਂ ਮਛੰਦਾ, ਜਿਹਦੇ ਵੱਲ ਰੱਬ ਹੈ, ਜਿਹਦੇ ਵੱਲ ਗੁਰੂ ਹੈ, ਉਹਨੂੰ ਹਰਾ ਨਹੀਂ ਸਕਦਾ, ਦੂਜੇ ਨੂੰ ਹਰਨਾ ਪੈਣਾ, ਚਾਹੇ ਲੱਖਾਂ ਦੀ ਫੌਜ ਲੈ ਕੇ ਆ ਜਾਵੇ। ਮਹਾਰਾਜ ਬਹਾਦਰ ਬਿਧੀ ਚੰਦ ਨੂੰ ਕਹਿੰਦੇ, ਤੇਰੇ ਉੱਪਰ ਗੁਰੂ ਨਾਨਕ ਦੀ ਕਿਰਪਾ ਹੈ, ਤੈਨੂੰ ਨਵਾਜਿਆ ਏ ਪੰਜਵੇਂ ਪਾਤਸ਼ਾਹ ਨੇ, ਤੂੰ ਗੁਰੂ ਦੀ ਛੰਨ ਵਿੱਚ ਰਹਿ ਰਿਹਾ ਏ। ਡਿਊਟੀਆਂ ਤਾਂ ਹੋਰ ਦੀਆਂ ਵੀ ਲੱਗ ਸਕਦੀਆਂ ਸੀ, ਪੈਂਦੇ ਖਾਂ ਵਰਗਿਆਂ ਨੂੰ ਪੁੱਤ ਬਣਾਇਆ ਮਹਾਰਾਜ ਨੇ, ਪਠਾਣਾ ਦਾ ਬੱਚਾ ਪੈਂਦੇ ਖਾਂ ਉਹਨੂੰ ਪੁੱਤ ਬਣਾਇਆ, ਔਰ ਗੁਰੂ ਨੇ ਪੁੱਤ ਬਣਾਇਆ, ਆਪਦੇ ਪੰਜ ਪੁੱਤ ਥੇ ਮਹਾਰਾਜ ਦੇ, ਫਿਰ ਵੀ ਉਹਨੂੰ ਪੁੱਤ ਬਣਾਇਆ ਏ, ਉਹਨੂੰ ਮਾਣ ਹੋ ਗਿਆ ਵੀ ਮੈਂ ਤਾਂ ਮੈਂ ਹੀ ਹਾਂ। ਹੰਕਾਰ ਹਉਮੈ ਦਾ ਬੀਜ ਉਤਪੰਨ ਹੋ ਗਿਆ ਉਹਦੇ ਅੰਦਰ। ਕਹਿੰਦਾ ਜਿਹੜੀਆਂ ਜੰਗ ਪਹਿਲੀ ਹੋਈ ਹੈ ਉਹਦੇ ਵਿੱਚ ਜੇ ਮੈਂ ਸੀ ਤਾਂ ਗੁਰੂ ਜੰਗ ਜਿੱਤੇ ਹੈ। ਗੁਰੂ ਕਿੱਥੋਂ ਜੰਗ ਜਿੱਤ ਸਕਦਾ ਸੀਗਾ? ਗੁਰੂ ਸਾਹਿਬ ਨੇ ਉਹਦਾ ਵਿਆਹ ਕਰਤਾ, ਘਰੇ ਬਿਠਾਤਾ, ਕਹਿੰਦੇ ਘਰੇ ਬੈਠ, ਸਾਡੇ ਤਾਂ ਰਾਖੇ ਗੁਰੂ ਨਾਨਕ। ਉਹ ਕਹਿੰਦਾ ਮਹਾਰਾਜ ਜੇ ਤੁਹਾਨੂੰ ਕੁਛ ਹੋ ਗਿਆ ਤੇ ਸਾਨੂੰ ਕੀ ਹੋਣਾ? ਸਾਡਾ ਤਾਂ ਇਹ ਜਿਹੜੇ ਦੁਸ਼ਮਣ ਆ ਰਾਜੇ ਮਹਾਰਾਜੇ, ਸਾਡਾ ਤਾਂ ਵਾਲ ਵਿੰਗਾ ਨਹੀਂ ਕਰ ਸਕਦੇ, ਸਾਡੇ ਰਾਖੇ ਤਾਂ ਗੁਰੂ ਨਾਨਕ ਮਹਾਰਾਜ ਹੈ। ਪਹਿਲਾਂ ਗੱਲਾਂ ਹੋਰ ਸੀਗੀਆਂ, ਉਹ ਹੁਣ ਤਾਂ 21-41 ਮੋੜਨੇ, ਹਿਰਦੇ ਚ ਭਾਂਬਣ ਵੜ ਰਹੇ ਹੈ। ਦੂਸਰਾ ਜੰਗ ਜੋ ਹਰਗੋਬਿੰਦਪੁਰੇ ਦਾ ਏ, ਮਹਾਰਾਜ ਨੇ ਆਪਦੇ ਨਾਂ ਤੇ ਨਗਰ ਰੱਖਿਆ ਵਸਾਇਆ, ਉਹ ਦੂਸਰਾ ਜੰਗ ਪੈਂਦੇ ਖਾਂ ਤੋਂ ਬਿਨਾਂ ਜਿੱਤੇ ਆ ਮਹਾਰਾਜ। ਉਹਦਾ ਮਾਣ ਵੀ ਤਾਂ ਤੋੜਨਾ ਸੀ, ਜੇ ਕਿਸੇ ਨੂੰ ਮਾਣ ਹੋ ਜਾਵੇ ਵੀ ਮੇਰੇ ਜੈਡ ਮੈਂ ਇੰਨੀ ਸੇਵਾ ਕਰਦਾ, ਇੰਨਾ ਭਜਨੀਕ ਹੈ, ਮਾਫ ਕਰਿਓ। ਮੈਂ ਕਈ ਵਾਰੀ ਗੱਲ ਸਾਂਝੀ ਕਰਦਾ ਹੁੰਦਾ ਵੀ ਪ੍ਰਸ਼ਾਦੇ ਛਕਦੇ ਹੁੰਦੇ, ਕਈ ਵਾਰੀ ਆਪਦਾ ਪ੍ਰਸ਼ਾਦਾ ਛਕ ਕੇ ਸਾਥੋਂ ਆਪਦੇ ਬਰਤਨ ਸਾਫ਼ ਨਹੀਂ ਹੁੰਦੇ, ਅਸੀਂ ਦੂਜਿਆਂ ਦੇ ਤਾਂ ਕੀ ਕਰਨੇ ਹੈ, ਤੇ ਕਈ ਇਹੋ ਜਿਹੇ ਹੋਣਗੇ ਉਹ ਸਾਥੋਂ ਹੱਥਾਂ ਚੋਂ ਫੜਦੇ ਵੀ ਸਾਨੂੰ ਫੜਾਓ, ਸਾਨੂੰ ਫੜਾਓ, ਅਸੀਂ ਸਾਫ਼ ਕਰਾਂਗੇ, ਅਸੀਂ ਧੋਵਾਂਗੇ, ਕਈ ਜੋੜੇ ਝਾੜਦੇ ਆ, ਝਾੜੂ ਲਾਉਂਦੇ, ਕਿਵੇਂ ਸਫਾਈ ਕਰਦੇ ਆ। ਇਹ ਬਿਨ ਭਾਗਾਂ ਤੋਂ ਨਹੀਂ ਨਾ ਹੁੰਦਾ ਹੈ, ਇਹ ਗੁਰੂ ਦੀ ਕਿਰਪਾ ਹੁੰਦੀ ਹੈ, ਤਾਂ ਹੀ ਸੇਵਾਵਾਂ ਹੁੰਦੀਆਂ ਹਨ, ਤਾਂ ਹੀ ਪਦਵੀਆਂ ਮਿਲਦੀਆਂ ਹਨ, ਤਾਂ ਹੀ ਕੋਈ ਮੰਜ਼ਿਲ ਤੇ ਪਹੁੰਚਦਾ ਹੈ। ਜਾਂ ਤੂੰ ਮੇਰੇ ਵੱਲ ਹੈ, ਮੈਂ ਕੀ ਤੋਂ ਹਾਰਾਂ, ਮੈਂ ਹਾਰ ਨਹੀਂ ਸਕਦਾ ਜਦੋਂ ਗੁਰੂ ਸਾਹਿਬ ਜਿਹਦੇ ਵੱਲ ਹੋਵੇ। ਮਹਾਰਾਜ ਕਹਿੰਦੇ ਬਿਧੀ ਚੰਦਾ, ਲਿਆਉਣਾ ਘੋੜਾ ਤੂੰ ਹੀ ਹੈ, ਡਿਊਟੀ ਤੇਰੀ ਹੈ, ਤੈਨੂੰ ਸਾਰਾ ਭੇਦ ਹੈ, ਤੈਨੂੰ ਪਤਾ ਹੈ। ਉਹ ਗੱਲ 'ਚ ਪੱਲੂ ਪਾ ਕੇ ਕਹਿੰਦਾ, ਮਹਾਰਾਜ ਜੇ ਤਾਂ ਮੈਂ ਹੋਵਾਂ ਤਾਂ ਜਾਵਾਂ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਜੇ ਮਹਾਰਾਜ ਤੁਹਾਡੀ ਛੰਨ ਵਿੱਚ ਮੈਂ ਨਾ ਆਉਂਦਾ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੇ ਮੈਨੂੰ ਨਵਾਜਿਆ, ਮੈਂ ਤੇ ਕਿਰਪਾ ਕੀਤੀ ਹੈ, ਜੇ ਮੈਂ ਉਹਨਾਂ ਦੀ ਛੰਨ ਵਿੱਚ ਨਾ ਆਉਂਦਾ ਜਿਹੜਾ ਮੈਂ ਕੰਮ ਕਰਦਾ ਸੀ, ਮੈਂ ਤਾਂ ਉਹੀ ਕਰਦੇ ਰਹਿਣਾ ਸੀਗਾ, ਜਾਂ ਕੋਈ ਹੋਰ ਹੀ ਮਾਰਗ 'ਤੇ ਚਲੇ ਜਾਣਾ ਸੀਗਾ, ਜਾਂ ਮੇਰਾ ਮਾੜੀ ਮੈਂਗਲ ਮੱਸਾਂ ਨੇ ਹਾਥੀ ਦੀ ਤਰ੍ਹਾਂ ਕਾਬੂ ਹੀ ਨਾ ਆਉਂਦਾ ਕਿਸੇ ਦੇ ਵਿੱਚ। ਜੇ ਮਨ ਮੇਰਾ ਕਾਬੂ ਕੀਤਾ ਹੈ, ਮੇਰੇ 'ਤੇ ਕਿਰਪਾ ਕੀਤੀ ਹੈ, ਤਾਂ ਪੰਜਵੇਂ ਗੁਰੂਆਂ ਨੇ ਕੀਤੀ ਹੈ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਲਿਖਦੇ ਆ, ਮਨ ਵਿੱਚ ਸਤਿਗੁਰ ਕੇ ਪਾਸ ਤੇ ਸੇਵਕ ਕਾਰਜ ਰਾਸ। ਜਿਹਨੇ ਮਨ ਦੇ ਤਾ ਨਾ ਗੁਰੂ ਨੂੰ, ਤੇ ਮਨ ਤੇ ਕੰਟਰੋਲ ਗੁਰੂ ਦਾ ਹੋ ਜਾਂਦਾ, ਫਿਰ ਜਿਵੇਂ ਗੁਰੂ ਕਿਰਪਾ ਕਰਦਾ ਏ ਉਦੋਂ ਨੂੰ ਜਾਂਦਾ ਏ, ਜਦੋਂ ਗੁਰੂ ਦੇ ਕਿੰਨੇ ਕਿਰਪਾ ਕਰਤੀ ਹੈ। ਉਹ ਕਹਿੰਦਾ ਮਹਾਰਾਜ ਜੇ ਤਾਂ ਮੈਂ ਹੋਵਾਂ ਤਾਂ ਕੁਝ ਕਰਾਂ, ਮੇਰਾ ਮੁਜਵੇਂ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗਾ ਮੇਰਾ। ਮਾਫ ਕਰਿਓ, ਤੁਸੀਂ ਸਾਰੇ ਜਣੇ ਪੜ੍ਹੇ ਲਿਖੇ ਬੈਠੇ ਹੋ, ਜਦੋਂ ਬੱਚੇ ਦਾ ਬਾਲਕ ਦਾ ਜਨਮ ਹੁੰਦਾ ਮਾਪਿਆਂ ਦੇ ਘਰੇ, ਉਦੋਂ ਖਾਲੀ ਹੱਥ ਆਉਂਦਾ, ਕੁਝ ਨਹੀਂ ਲੈ ਕੇ ਆਉਂਦਾ। ਜਿਵੇਂ ਜਿਵੇਂ ਵੱਡਾ ਹੁੰਦਾ ਹੈ ਉਹਨੂੰ ਸਾਰੀਆਂ ਚੀਜ਼ਾਂ ਮਿਲਦੀਆਂ, ਸਾਰਾ ਕੁਝ ਮਾਤਾ ਪਿਤਾ ਲੈ ਕੇ ਦਿੰਦੇ ਆ, ਸਾਰੀ ਕੇਅਰ ਦੇਖਭਾਲ ਕਰਦੇ ਆ ਕਿ ਸਾਡਾ ਬੱਚਾ, ਹਰੇਕ ਮਾਪੇ, ਇਹ ਨਹੀਂ ਵੀ ਕੋਈ, ਹਰੇਕ ਮਾਪੇ ਜੋ ਬੱਚੇ ਚੀਜ਼ ਮੰਗਦੇ ਆ, ਮੁੱਖੋਂ ਕੱਢਦੇ ਆ, ਕਿਸ ਹੱਦ ਤੱਕ ਅਸੀਂ ਆਪਣੇ ਬੱਚਿਆਂ ਦੀਆਂ ਉਹ ਲੋੜਾਂ ਪੂਰੀਆਂ ਕਰਦੇ, ਵੀ ਸਾਡੇ ਬੱਚੇ ਨੇ ਸਾਥੋਂ ਆਹ ਮੰਗ ਰੱਖੀ ਹੈ, ਵੀ ਚਲੋ ਸਾਨੂੰ ਨਹੀਂ ਮਿਲਿਆ, ਨਾ ਮਿਲਿਆ ਉਹ ਗੱਲ ਵੱਖਰੀ ਹੈ,
ਪਰ ਹੁਣ ਜੇ ਸਾਡੇ ਬੱਚਿਆਂ ਨੇ ਮੰਗ ਕੀਤੀ ਹੈ ਤੇ ਮਾਪੇ ਕਿਸ ਹੱਦ ਤੱਕ ਬੱਚਿਆਂ ਦੀਆਂ ਦੁਨਿਆਵੀ ਲੋੜਾਂ ਪੂਰੀਆਂ ਕਰਦੇ ਹਨ। ਚੱਲ ਆਪ ਚਾਹੇ ਦੋ ਦੋ ਸ਼ਿਫਟਾਂ ਲਾਉਣੀਆਂ ਪੈਣ ਮਾਪਿਆਂ ਨੂੰ, ਕੁਝ ਕਰਨਾ ਪਵੇ, ਪਰ ਬੱਚਿਆਂ ਦੀ ਮੰਗ ਪੂਰੀ ਕਰਦੇ ਹੈ। ਸੋ ਪਿਆਰੇ ਖਾਲਸਾ ਜੀ, ਇਸੇ ਤਰ੍ਹਾਂ ਗੁਰੂ ਸਾਹਿਬ ਵੀ ਹੈ। ਗੁਰੂ ਸਾਹਿਬ ਆਪਣੇ ਸੇਵਕਾਂ ਨੂੰ ਸ਼ਿੰਗਾਰਦੇ ਆ। ਜਦੋਂ ਆਪਾਂ ਗੁਰੂ ਦੇ ਦਰ ਤੇ ਆਉਂਦੇ ਹਾਂ ਸਾਨੂੰ ਦੁਨਿਆਵੀ ਪਦਾਰਥ ਵੀ ਮਿਲਦੇ ਆ, ਸਾਨੂੰ ਰੂਹਾਨੀਤ ਪਦਾਰਥ ਵੀ ਮਿਲਦੇ ਆ। ਗੁਰੂ ਸਾਹਿਬ ਕਿਰਪਾ ਕਰਦੇ ਆ। ਧਰਮ ਅਰਥ ਕਾਮ ਮੋਕਸ਼ ਗਿਆਨ ਵਿਵੇਕ ਵਿਰਾਗ ਸੰਤੋਖ, ਇਹ ਸਾਰਾ ਕੁਝ ਗੁਰੂ ਦੇ ਦਰ ਤੋਂ ਪ੍ਰਾਪਤ ਹੁੰਦਾ। ਮਹਿੰਗੀਆਂ ਵਸਤੂਆਂ ਹਨ, ਇਹ ਖਰੀਦੀਆਂ ਨਹੀਂ ਜਾ ਸਕਦੀਆਂ, ਇਹ ਨਹੀਂ ਮਿਲਦੀਆਂ ਨਹੀਂ ਮੁੱਲ, ਇਹ ਗੁਰੂ ਬਖਸ਼ਿਸ਼ ਕਰਦਾ। ਵਿਰਾਗ ਸੰਤੋਖ ਗਿਆਨ ਵਿਵੇਕ ਸੰਤੋਖ, ਜਿਹਨੂੰ ਸਬਰ ਸੰਤੋਖ ਆ ਗਿਆ ਉਹ ਸੰਤੁਸ਼ਟ ਹੈ। ਮਹਾਰਾਜ ਰੁੱਖੀ ਸੁੱਖੀ ਖਾ ਕੇ ਵੀ ਤੇਰੇ ਅਸੀਂ ਗੁਣ ਗਾ ਰਹੇ ਹਾਂ। ਤੁਸੀਂ ਸਾਡੇ ਜਿਹੜਾ ਭਜਨੀਕ ਪੁਰਸ਼ ਹੈ, ਬੰਦਗੀ ਵਾਲਾ, ਜਿਹੜਾ ਰੱਬ ਦਾ ਭਗਤ ਹੈ, ਉਹ ਮੈਲੇ ਪਾਟੇ ਪੁਰਾਣੇ ਕੱਪੜੇ ਵੀ ਪਾਈ ਬੈਠਾ, ਰੋੜਾਂ ਤੇ ਬੈਠਾ, ਧੂਣਾ ਲਾਈ ਬੈਠਾ, ਉਹ ਚ ਵੀ ਉਹਨੂੰ ਸਬਰ ਤੇ ਸੰਤੋਖ ਹੈ। ਉਹ ਸ਼ੁਕਰਾਨਾ ਕਰਦਾ ਮਾਲਕ ਦਾ, ਸੱਚੇ ਪਾਤਸ਼ਾਹ ਜ਼ਿੰਦਗੀ ਤਾਂ ਦਿੱਤੀ ਹੈ ਤੁਹਾਡੀ ਕਿਰਪਾ ਨਾਲ, ਚਾਰ ਪੈਰ ਸੁੱਖਾਂ ਦੇ ਬਤੀਤ ਹੋਏ ਹੈ, ਚਾਰ ਪੈਰ ਰਾਤਰੀ ਆਈ ਹੈ। ਮਹਾਰਾਜ ਇਸੇ ਤਰ੍ਹਾਂ ਤੁਹਾਡਾ ਸੇਵਾ ਸਿਮਰਨ ਕਰਦਿਆਂ ਦਾ ਜ਼ਿੰਦਗੀ ਬਤੀਤ ਹੋ ਜਾਵੇ। ਇੱਕ ਧੜਾਦ ਵਿਅਕਤੀ ਮਾਇਆ ਵਾਲਾ ਮਹਿਲਾਂ ਚ ਫਿਰਦਾ, ਕਿਤੇ ਇੱਧਰ ਟਹਿਲਦਾ, ਕਿਤੇ ਇੱਧਰ ਟਹਿਲਦਾ, ਉਹਨੂੰ ਤਮਾ ਲੱਗੀ ਹੈ, ਉਹਨੂੰ ਨੀਂਦ ਨਹੀਂ ਆਉਂਦੀ ਹੈ। ਕਈ ਵਾਰੀ ਜ਼ਿਆਦਾ ਮਾਇਆ ਵਾਲਿਆਂ ਨੂੰ ਜਿਹੜੀ ਨੀਂਦ ਹੈ ਉਹ ਕਿਰਾਏ ਤੇ ਲੈਣੀ ਪੈਂਦੀ ਹੈ, ਪਰ ਜਿਹੜੇ ਭਜਨੀਕ ਪੁਰਸ਼ ਹੈ, ਗੁਰੂ ਦੇ ਪਿਆਰੇ ਹਨ, ਉਹ ਜਿੱਥੇ ਚਾਹੇ ਰੋਡਾਂ ਤੇ ਪੈ ਜਾਣ, ਸਮਾਧੀਆਂ ਲਾ ਲੈਣ, ਉੱਥੇ ਹੀ ਕਲਾ ਵਰਤਦੀ ਹੈ। ਗੁਰੂ ਸਾਹਿਬ ਆਪ ਅੰਗਸਾਂ ਸਹਾਇਤਾ ਕਰਦੇ ਹਨ। ਸੋ ਪਿਆਰੇ ਖਾਲਸਾ ਜੀ, ਗੱਲ ਚ ਪੱਲੂ ਪਾ ਕੇ ਬਹਾਦਰ ਬਿਧੀ ਚੰਦ ਕਹਿੰਦਾ, ਮਹਾਰਾਜ ਜੇ ਮੈਂ ਹੋਵਾਂ ਤਾਂ ਜਾਵਾਂ, ਹੁਣ ਤੁਸੀਂ ਮੇਰੇ ਤੇ ਕਿਰਪਾ ਕਰੋ। ਤੁਸੀਂ ਪਹਿਲਾ ਘੋੜਾ ਤੁਹਾਡੀ ਕਿਰਪਾ ਦੇ ਨਾਲ ਆਇਆ, ਕੋਈ ਖੋਹੇ ਨਹੀਂ, ਕੋਈ ਚੋਰੀ ਨਹੀਂ ਕੀਤੇ, ਇਹ ਤਾਂ ਸਾਡੇ ਗੁਰੂ ਦੀ ਅਮਾਨਤ ਹੈ। ਜਿਹੜਾ ਬਹਾਦਰ ਆਪਣਾ ਕਰੋੜੀ ਮਲ ਸੇਠ ਇੱਕ ਪ੍ਰੇਮ ਭੇਟਾ ਲੈ ਕੇ ਆ ਰਿਹਾ ਤੁਹਾਡੇ ਵਾਸਤੇ, ਫਿਰ ਉਹਨਾਂ ਨੇ ਕਹਿਣਾ ਕਿ ਗੁਰੂ ਨਾਨਕ ਦੇ ਤਖ਼ਤ ਦੀ ਛੇਵੀਂ ਜੋਤ ਉਹ ਜੰਗ ਮੰਗਦੇ ਹੈ ਵੀ ਯੁੱਧ ਕਰੋ ਸਾਡੇ ਘੋੜਿਆਂ ਦੇ ਪਿੱਛੇ। ਹਰਕਤਾਂ ਤਾਂ ਆਪ ਕਰਦੇ ਹੈ ਵੀ ਤੁਸੀਂ ਗੁਰੂ ਦੀਆਂ ਭਟਾਵਾਂ ਸਿੱਖ ਸੰਗਤਾਂ ਨੂੰ ਲੁੱਟਣ ਲੱਗ ਗਏ। ਇਹ ਭੇਟਾ ਹੀ ਸੀਗੀ ਜੋ ਗੁਰੂ ਦੇ ਵਾਸਤੇ ਉਹਨੇ ਅਰਪਣ ਕਰਨੀ ਸੀ, ਜਾਲਮਾਂ ਨੇ ਖੋਲੀ ਹੈ। ਮਹਾਰਾਜ ਕਹਿੰਦੇ ਤੂੰ ਲੈ ਕੇ ਆਇਆ, ਉਹ ਕਹਿੰਦਾ ਮਹਾਰਾਜ ਕਿਰਪਾ ਤੁਹਾਡੀ ਹੋਈ ਹੈ, ਮੈਂ ਨਹੀਂ ਕੁਝ ਕਰ ਸਕਦਾ, ਨਾ ਮਹਮ ਕੀਆ ਨਾ ਕਰ ਸਕੇ, ਨਾ ਕਰ ਸਕੇ ਸਰੀਰ, ਜੋ ਕਿਛ ਕੀਆ ਤੋ ਹਰ ਕੀਆ ਪਿਓ ਕਬੀਰ ਕਬੀਰ। ਸੋ ਪਿਆਰੇ ਖਾਲਸਾ ਜੀ, ਇਹੋ ਜਿਹੇ ਮੰਜ਼ਿਲ ਤੇ ਪਹੁੰਚੇ ਹੋਏ ਭਗਤ ਦੇ ਪਿਆਰੇ ਵੀ ਕਹਿੰਦੇ ਵੀ ਨਾ ਅਸੀਂ ਕਰ ਸਕਦੇ ਹਾਂ, ਨਾ ਸਿਹਤ ਇਜਾਜ਼ਤ ਦਿੰਦੀ ਹੈ, ਨਾ ਸਾਡਾ ਕੋਈ ਹਿੰਮਤ ਹੈ, ਤੇ ਸਾਰੀ ਜਿਹੜੀ ਸ਼ਕਤੀ ਹੈ ਤੁਸੀਂ ਬਖਸ਼ੀ ਹੈ, ਤੇ ਨਾ ਸਿੱਖਾਂ ਦਾ ਭਗਤਾਂ ਦਾ ਐਵੇਂ ਹੋ ਜਾਂਦਾ। ਗੁਰੂ ਸਾਹਿਬ ਜਸ ਕੀਰਤੀ ਕਰਾਉਂਦੇ ਹੈ, ਸਾਰੇ ਜਾਣੇ ਸੰਗਤ ਵੀ ਸਹਾਰਨਾ ਕਰਦੀ ਹੈ ਵੀ ਜਿਹੜੇ ਕੰਮ ਕਰ ਸਕਦਾ ਹੈ ਨਾ ਇਹ ਬਹਾਦਰ ਬਿਧੀ ਚੰਦ ਕਰ ਸਕਦਾ, ਹੋਰ ਤੋਂ ਕੰਮ ਹੋਣਾ ਹੀ ਨਹੀਂ ਹੈ, ਹੋਰ ਨਹੀਂ ਕੋਈ ਕਰ ਸਕਦਾ। ਲਓ ਹੁਣ ਸੁਣੋ, ਗੱਲ ਵਿੱਚ ਪੱਲੂ ਪਾ ਕੇ ਬਹਾਦਰ ਬਿਧੀ ਚੰਦ ਮਹਾਰਾਜ ਨੂੰ ਕਹਿੰਦਾ, ਦੂਜਾ ਘੋੜਾ ਲਿਆਉਣ ਦੀ ਨਾ ਮੁਸ਼ਕਲ ਜਾਪੇ ਗੱਲ, ਜਿਹਦੇ ਤੁਸੀਂ ਵੱਲ ਹੋਵੋ ਨਾ ਉਹ ਮੰਜ਼ਲਾਂ ਤੈਅ ਕਰ ਦੇਵੋ, ਤੁਸੀਂ ਥਾਪੜਾ ਲਾ ਕੇ ਤੋਰ ਦਿਓ। ਲਓ ਹੁਣ ਦੂਜੀ ਵਾਰੀ ਗੁਰੂ ਸਾਹਿਬ ਦੇ ਮੁਬਾਰਕ ਚੰਦ, ਗੁਰੂ ਦੇ ਕਹਿਣ ਤੇ ਗੁਰੂ ਨੇ ਕਿਹਾ ਹੈ ਵੀ ਜੋ ਨਾ ਆਇਆ ਇਹ ਇੱਥੇ ਮਰ ਜੂ ਉੱਥੇ ਮਰ ਜੂਗਾ। ਹੁਣ ਬਹਾਦਰ ਬਿਧੀ ਚੰਦ ਗੁਰੂ ਸਾਹਿਬ ਦੇ ਚਰਨਾਂ ਚ ਮੈਂ ਅਰਦਾਸ ਕਰਦਾ ਮੇਰੇ ਸਾਥੀ।

ਬਹਾਦਰ ਬਿਧੀ ਚੰਦ ਕਹਿੰਦਾ ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਦੇ ਨਾਲ ਮੈਂ ਦੂਜਾ ਘੋੜਾ ਲੈ ਕੇ ਆਊਂਗਾ, ਮੇਰੇ ਸੀਸ ਦੇ ਉੱਪਰ ਮੇਰਾ ਪਰਾ ਹੱਥ ਰੱਖਿਓ, ਇਸ ਨੂੰ ਅੱਗੇ ਦਾ ਇਤਿਹਾਸ ਕੱਲ ਦੇ ਦੀਵਾਨਾਂ ਸਰਵਣ ਕਰਾਵਾਂਗੇ। ਗੁਰੂ ਸਾਹਿਬ ਦੇ ਇਤਿਹਾਸ ਉੱਚੇ ਤੇ ਸੁੱਚੇ, ਬੋਲਦਿਆਂ ਤੋਂ ਗਲਤੀਆਂ ਹੋ ਹੀ ਜਾਂਦੀਆਂ। ਗੁਰੂ ਸਾਹਿਬ ਤੇ ਗੁਰੂ ਦੀ ਸੰਗਤ ਬਖਸ਼ਣ ਯੋਗ ਹੈ, ਅਣਜਾਣ ਬੱਚੇ ਸਮਝ ਕੇ ਖਿਮਾ ਕਰਿਓ। ਬੇਅੰਤ ਸੰਗਤਾਂ ਨੇ ਮਾਇਆ ਰੂਪੀ ਸੀਸ ਬਖਸ਼ੀ ਹੈ, ਗੁਰੂ ਸਾਹਿਬ ਸਾਹਿਬ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨਾ। ਇੰਨਾ ਕੁਛ ਕਹਿੰਦੇ ਖਿਮਾ ਦੇ ਜਾ ਚੁੱਕਿਆ, ਬੁਲਾਓ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿ

ਸਤਿਗੁਰ ਬਾਣੀ ਪੁਰਖ ਪੁਰਖੋਤਮ ਬਾਣੀ ਸਿਉ ਚਿਤ ਲਾਵੇ ਗੋ ਗੁਰਬਾਣੀ ਸੁਨਤ ਮੇਰਾ ਮਨ ਦ੍ਰਵਿਆ ਮਨ ਭੀਨਾ ਨਿਜ ਘਰ ਆਵੇ ਗੋ। ਧੰਨ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾਂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਪਿਆਰੇ, ਗੁਰੂ ਸਵਾਰੇ, ਅਤਿ ਸਤਿਕਾਰਯੋਗ ਸਤਸੰਗੀ ਜਨੋਂ ਵਡਭਾਗੇ ਹਾਂ। ਜਿੱਥੇ ਆਪ ਜੀਆਂ ਨੇ ਸੰਧਿਆ ਸਮੇਂ ਨੂੰ ਮੁੱਖ ਰੱਖਦਿਆਂ ਸਤਿਕਾਰਯੋਗ ਢਾਡੀ ਜਿੱਥੇ ਪਾਸੋਂ ਢਾਡੀ ਵਾਰਾਂ 'ਤੇ ਇਤਿਹਾਸ ਸਰਵਣ ਕੀਤਾ ਹੈ, ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਸਤਿਗੁਰਾਂ ਨੇ ਜੋ ਪਾਵਨ ਮੁੱਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ, ਪਵਿੱਤਰ ਉਪਦੇਸ਼ ਆਪ ਸੰਗਤਾਂ ਨੇ ਸਰਵਣ ਕੀਤੇ ਹਨ। ਆਪ ਸੰਗਤਾਂ ਅੱਗੇ ਸਨਿਮਰ ਬੇਨਤੀ ਹੈ, ਜਦੋਂ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਆਪ ਜੀ ਨਤਮਸਤਕ ਹੁੰਦੇ ਹੋ, ਜਿਸ ਸਥਾਨ 'ਤੇ ਖਲੋ ਕੇ ਆਪਾਂ ਅਰਦਾਸ ਸੁਣਦੇ ਹਾਂ, ਜਦੋਂ ਹੁਕਮਨਾਮਾ ਸਾਹਿਬ ਲਿਆ ਜਾਵੇ ਉਸੇ ਸਥਾਨ 'ਤੇ ਬੈਠ ਕੇ ਹੁਕਮਨਾਮਾ ਸੁਣ ਕੇ ਫਿਰ ਮੱਥਾ ਟੇਕਿਆ ਕਰੀਏ। ਇਹ ਗੱਲ ਮੇਰੇ 'ਤੇ ਵੀ ਲਾਗੂ ਹੁੰਦੀ ਆ, ਇਹ ਗੱਲ ਤੁਹਾਡੇ ਸਾਰਿਆਂ 'ਤੇ ਲਾਗੂ ਹੁੰਦੀ ਆ। ਕਾਰਨ, ਅਸੀਂ ਗੁਰਦੁਆਰਾ ਸਾਹਿਬ ਕੁਝ ਲਰਨ ਕਰਨ ਵਾਸਤੇ ਆਏ ਹਾਂ। ਉਹ ਜਿਹੜੀ ਧਾਰਨਾ ਪੁਰਾਣੀ ਸੀ ਨਾ ਵੀ ਮੱਥਾ ਟੇਕਣ ਵਾਸਤੇ ਆਏ ਹਾਂ, ਉਹ ਸਹੀ ਨਹੀਂ ਹੈਗੀ ਬਹੁਤੀ। ਤੋ ਨਵੀਂ ਧਾਰਨਾ ਆ ਵੀ ਮੈਂ ਗੁਰਦੁਆਰੇ ਕੁਝ ਲਰਨ ਕਰਨ ਵਾਸਤੇ, ਕੁਝ ਸਿੱਖਣ ਵਾਸਤੇ, ਕੋਈ ਮੈਸੇਜ ਲੈਣ ਵਾਸਤੇ ਆਇਆ। ਅਰਦਾਸ ਮੈਂ ਕਰ ਰਿਹਾ ਸੀ, ਪਰ ਮੇਰੇ ਨਾਲ ਆਪਾਂ ਸਾਰੇ ਅਰਦਾਸ ਕਰ ਰਹੇ ਸੀ ਔਰ ਸਾਰਿਆਂ ਨੇ ਆਪਾਂ ਗੁਰੂ ਸਾਹਿਬ ਦੇ ਚਰਨਾਂ 'ਚ ਬੇਨਤੀ ਕੀਤੀ, ਮਹਾਰਾਜ ਸਾਨੂੰ ਪਾਵਨ ਹੁਕਮ ਦੀ ਦਾਤ ਬਖਸ਼ ਕੇ ਨਿਹਾਲ ਕਰੋ। ਗੁਰੂ ਸਾਹਿਬ ਨੇ ਸਾਡੇ 'ਤੇ ਤਰਸ ਕੀਤਾ, ਰਹਿਮਤ ਕੀਤੀ, ਸਾਡੇ 'ਤੇ ਦਇਆ ਕੀਤੀ, ਸਾਨੂੰ ਹੁਕਮਨਾਮਾ ਬਖਸ਼ਿਆ। ਪਰ ਬੜੀ ਅਜੀਬ ਕਸ਼ਮਕਸ਼ ਸੀ, ਅਸੀਂ ਆਪੇ ਹੁਕਮਨਾਮਾ ਮਹਾਰਾਜ ਨੂੰ ਬਖਸ਼ਣ ਵਾਸਤੇ ਆਖਿਆ, ਜਦੋਂ ਮਹਾਰਾਜ ਬਖਸ਼ ਰਹੇ ਆ ਅਸੀਂ ਮੱਥਾ ਟੇਕ ਕੇ ਪਰਿਕਰਮਾ ਕਰ ਰਹੇ ਹਾਂ। ਨਹੀਂ, ਜਦੋਂ ਕੋਈ ਵੱਡਾ ਬੋਲਦਾ ਹੋਵੇ ਨਾ, ਉਹਦੀ ਗੱਲ ਨੂੰ ਅਦਬ ਨਾਲ ਸੁਣਨਾ ਹੀ ਉਹਦੀ ਰਿਸਪੈਕਟ ਆ। ਅਸੀਂ ਮਹਾਰਾਜ ਦੇ ਮੈਸੇਜ ਨੂੰ ਸੁਣੀਏ, ਜਦੋਂ ਮਹਾਰਾਜ ਆਪਣੀ ਗੱਲ ਕਹਿ ਦੇਣ ਫਿਰ ਅਸੀਂ ਬੜੇ ਅਦਬ ਨਾਲ ਆਪਣੇ ਥਾਂ ਤੋਂ ਉੱਠ ਕੇ ਆਪਣੀ ਭੇਟਾ ਗੋਲਕ 'ਚ ਪਾ ਕੇ ਮੱਥਾ ਟੇਕ ਕੇ ਪਰਿਕਰਮਾ ਕਰਕੇ ਫਿਰ ਅਸੀਂ ਆਪਣੇ ਥਾਂ 'ਤੇ ਬੈਠ ਸਕ। ਇਹ ਸਾਡਾ ਪ੍ਰੋਟੋਕੋਲ ਆ। ਤੁਸੀਂ ਦਰਬਾਰ ਸਾਹਿਬ ਵੀ ਜਾਓ, ਜਦੋਂ ਸਿੰਘ ਸਾਹਿਬ ਅਰਦਾਸ ਕਰਦੇ ਆ ਸਾਰੀ ਸੰਗਤ ਸੁਣਦੀ ਆ, ਜਦੋਂ ਹੁਕਮਨਾਮਾ ਲਿਆ ਜਾਵੇ ਤੁਸੀਂ ਮੱਥਾ ਨਹੀਂ ਟੇਕ ਸਕਦੇ ਦਰਬਾਰ ਸਾਹਿਬ 'ਚ। ਚੌਬਦਾਰ ਅੱਗੇ ਖੜ੍ਹੇ ਹੋ ਜਾਂਦੇ ਆ ਬਰਸ਼ੇ ਲੈ ਕੇ, ਸੰਗਤ ਆਪਣੀ ਥਾਂ 'ਤੇ ਬੈਠ ਕੇ ਹੁਕਮਨਾਮਾ ਸੁਣ ਕੇ ਫਿਰ ਮੱਥਾ ਟੇਕਣ ਦਾ ਸਿਲਸਿਲਾ ਸ਼ੁਰੂ ਹੁੰਦਾ। ਤੋ ਮੈਨੂੰ ਪੂਰੀ ਉਮੀਦ ਆ, ਆਸ ਹੈ ਆਪ ਜੀ ਸਿਆਣੇ ਹੋ, ਮਚਿਓਰ ਐਨਫ ਹੋ, ਇਸ ਬੇਨਤੀ ਨੂੰ ਪ੍ਰਵਾਨ ਕਰੋਗੇ। ਕਿਸੇ ਵੀ ਗੁਰਦੁਆਰਾ ਸਾਹਿਬ ਜਾਓ, ਜਿੱਥੇ ਖਲੋ ਕੇ ਆਪਾਂ ਅਰਦਾਸ ਸੁਣਦੇ ਹਾਂ ਉੱਥੇ ਬੈਠ ਕੇ ਹੁਕਮਨਾਮਾ ਸੁਣੋ ਅਤੇ ਫਿਰ ਮੱਥਾ ਟੇਕੋ। ਜਦੋਂ ਅਸੀਂ ਮੱਥਾ ਟੇਕਣ ਲੱਗ ਪੈਂਦੇ ਹਾਂ, ਮੈਂ ਖੁਦ ਵੀ ਕੁਝ ਨਹੀਂ ਸੁਣ ਸਕਿਆ, ਜਿਹੜੀ ਸੰਗਤ ਇਰਦ ਗਿਰਦ ਬੈਠੀ ਸੀ ਉਹ ਮੈਨੂੰ ਵੇਖਣ ਲੱਗ ਪਈ, ਉਹ ਵੀ ਕੁਝ ਨਹੀਂ ਸੁਣ ਸਕੇ। ਤੋ ਬੜੀ ਇਕਾਗਰਤਾ ਵਾਲਾ ਮਾਹੌਲ ਬਣਾ ਕੇ ਅਸੀਂ ਗੁਰਦੁਆਰਾ ਸਾਹਿਬ ਦੇ ਡਿਸਿਪਲਿਨ ਨੂੰ ਬਣਾ ਕੇ ਰੱਖਣਾ ਆ। ਤੁਹਾਡਾ ਸਾਰਿਆਂ ਦਾ ਧੰਨਵਾਦ, ਤੁਸੀਂ ਆਪਣੇ ਘਰੋਂ ਰੁਝੇਵਿਆਂ 'ਚੋਂ ਸਮਾਂ ਕੱਢ ਕੇ ਆਏ ਹੋ। ਗੁਰੂ ਸਾਹਿਬ ਸਭਨਾਂ ਨੂੰ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਦੇ ਕੇ ਨਿਵਾਜਨ। ਹੁਣ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਸੰਭਾਲ ਹੋਵੇਗੀ। ਸੋਹਲਾ ਸਾਹਿਬ ਪਾਵਨ ਬਾਣੀ ਦੇ ਪਾਠ ਹੋਣਗੇ। ਸਮਾਪਤੀ ਤੋਂ ਉਪਰੰਤ ਆਪ ਸੰਗਤਾਂ ਨੇ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗੋੜੀ ਦੀਪਕੀ ਮਹੱਲਾ ਪਹਿਲਾ, ਏਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕਿਰਤਾ ਕੀਏ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ, ਸਵੇਰੇ ਸਿਰਜਨ ਹਾਰੋ ਤੁਮ ਗਾਵੋ, ਮੇਰੇ ਨਿਰਭਉ ਕਾ ਸੋਹਿਲਾ, ਹੂੰ ਵਾਰ ਜਿਤ ਸੋਹਿਲੇ ਸਦਾ ਸੁਖ ਹੋਏ ਰਹਾਓ, ਨਿਤ ਨਿਤ ਜੀਅੜੇ ਸੰਭਾਲੀਏ ਅਨਦੇਖੇ ਗਾ ਦੇ ਬਣਹਾਰ, ਤਰਦਾਨੇ ਕੀਮਤ ਨਾ ਪਵੇ ਤਿਸਦਾ ਤੇ ਕੌਣ ਸ਼ੁਮਾਰ, ਸੰਮਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸੱਜਣਿਆ ਸੀਸੜੀਆਂ ਜੋ ਹੋਵੇ ਸਾਹਿਬ ਸਿਉ ਮੇਲ, ਘਰ ਘਰ ਇਹੋ ਪਾਹੋ ਚਾਸ ਦੜੀ ਨਿਤ ਪਵਨ, ਸੱਦਨ ਹਾਰਾ ਸਿਮਰੀਏ ਨਾਨਕ ਸੇ ਦਿਆ ਮਨ ਰਾਗ ਆਸਾ ਮਹਲਾ ਪਹਿਲਾ, ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੋਰੇ ਕੁਵੇ ਸੇ ਅਨੇਕ ਬਾਬਾ, ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰੱਖ ਵੜਾਈ ਤੋਏ ਰਹਾਓ, ਵਿਸੋਏ ਚਸਿਆਂ ਕੜੀਆਂ ਪਹਿਰਾਂ, ਥਿੱਤੀ ਵਾਰੀ ਮਾਂ ਹੋਆ ਸੂਰਜ ਕੁਰੋ ਤੇ ਅਨੇਕ ਨਾਨਕ ਕਰਤੇ ਕੇ ਕਿਤੇ ਵੇਸ ਰਾਖਤ ਨਾ ਸ੍ਰੀ ਮਹਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ ਤੂੰ, ਮਾਲਿਆਣ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ, ਫੁਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡ ਨਾ ਤੇਰੀ ਆਰਤੀ, ਅਨਹਤਾ ਸ਼ਬਦ ਬਾਜੰਤ ਭੇਰੀ ਰਹਾਓ, ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕੋ, ਸਹਿਸ ਮੂਰਤ ਨਨਾ ਇਕ ਤੋਹੀ, ਸਹਿਸ ਪਦ ਵਿਮਾਲ ਨਨ ਇਕ ਪਦ, ਗੰਧ ਬਿਨ ਸਹਿਸ ਤਵ ਗੰਧ ਇਮ ਚਲਤ ਮੋਹੀ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਪਾਵੇ ਸੋ ਆਰਤੀ ਹੋਏ, ਹਰ ਚਰਨ ਕਮਲ ਮਕਰਾਂਤ ਲੋਭਿਤ ਮਨੋ ਮੰਦਿਨੋ ਮੋਹੇ ਆਹੀ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰੰਗ ਕੋਹੇ, ਜਾਤੇ ਤੇਰੇ ਨਾਂ ਵਾ ਸਾਰਾ ਗੌੜੀ ਪੂਰਬੀ ਮਹੱਲਾ ਚੌਥਾ,
ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਓ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡੋਤ ਪੁਨ ਵੱਡਾ ਹੈ ਰਹਾਉ ਸਾਕਤ ਹਰ ਰਸ ਸਾਧਨਾ ਜਾਣਿਆ ਤਿਨੇ ਅੰਤਰ ਹੋ ਮੈਂ ਕੰਡਾ ਹੈ ਜਿਉ ਜਿਉ ਚੱਲੈ ਚੁਬੈ ਦੁਖ ਭਾਵੈ ਜਮਕਾਲ ਸਹੈ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਨ ਦੁਹ ਜਨਮ ਮਰਨ ਭਵ ਖੰਡਾ ਹੈ ਅਵਿਨਾਸ਼ੀ ਪੁਰਖ ਪਾਇਆ ਪਰਮੇਸ਼ਰ ਬਸ਼ੋਭ ਖੰਡ ਬ੍ਰਹਿਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮਾ ਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਖ ਕੌੜੀ ਪੂਰਬੀ ਮਹਲਾ ਪੰਜਵਾਂ ਕਰੋ ਬੇਨੰਤੀ ਸੁਨੋ ਮੇਰੇ ਮੀਤਾ ਸੰਤ ਟਹਿਲ ਕੀ ਬੇੜਾ ਇਹਾਂ ਖਾੜ ਚਲੋ ਹਰ ਲਹਾ ਆ ਕੇ ਬਸਨ ਸੁਹੇਲਾ ਔਦ ਘਟੇ ਦਿਨ ਸਰਹਿ ਨਾਰੇ ਮਨ ਗੁਰ ਮਿਲਕਾ ਸਵਾਰੇ ਰਹਾਉ ਏ ਸੰਸਾਰ ਬਿਕਾਰ ਸਹਿਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੇ ਜਗਾਏ ਪੀਆਵੇ ਇਹ ਰਸ ਅਕਥ ਕਥਾ ਤਿੰਨ ਜਾਨੀ ਜਾ ਕੋ ਵਾਏ ਸੋਈ ਬਿਹਾਜੋ ਹਰ ਗੁਰ ਤੇ ਮਨੇ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ ਬਹੁਰ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਬਿਧਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ।

ஒரு துதியாக இருந்தா.

ਧੰਨ ਵਾਹਿਗੁਰੂ ਸਾਹਿਬ ਜੀ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲਣ ਬੁਝੀ ਸ਼ੀਤਲ ਹੋਏ ਮਨੂਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਧੰਨ ਵਾਹਿਗੁਰੂ ਸਾਹਿਬ ਜੀ। ਸਲੋਕ

नानक सफल जनम जय काट बुठा सच धनी।

ਘਾਟੇ ਅਗਿਆਨ ਤਿਮਰ ਨਿਰਮਲਿਆ ਬੁੱਧ ਵਿਗਾਸ ਵਿਵੇਕਾ ਜਿਉਂ ਜਲ ਤਰੰਗ ਫੇਨ ਜਲ ਹੋਈ ਹੈ ਸੇਵਕ ਠਾਕੁਰ ਪੈ ਏਕਾ ਜਾਂ ਤੇ ਉੱਠਿਓ ਤਾਂ ਹੀ ਆਇਓ ਸਭ ਹੀ ਏਕੈ ਏਕਾ ਨਾਨਕ ਦ੍ਰਿਸ਼ਟਿ ਆਇਓ ਸਰਬਠਾਈ ਪ੍ਰਾਣਪਤੀ ਹਰਿ ਸਮ ਕਾ ਸਾਰੰਗ ਮਹਲਾ ਪੰਜਵਾਂ ਮੇਰਾ ਮਨ ਏਕੈ ਹੀ ਪ੍ਰੇਮਾਂਗੈ ਪੇਖ ਆਇਓ ਸਰਬਥਾਨ ਦੇਸ਼ ਪ੍ਰੇਰੋ ਮਨ ਸੰਸਰ ਲਾਗੈ ਰਹਾਓ ਮੈਂ ਨੀਰੇ ਅਨਕ ਭੋਜਨ ਬਹੁ ਬਿੰਜਨ ਤਿਨ ਸਿਉ ਦ੍ਰਿਸ਼ਟ ਨਾ ਕਰੇ।

ਮਾਨਿ ਹੋਏ ਦਿਨਸ ਧਨ ਪਰਵਾਨਾ, ਸਫਲ ਤੇ ਕਰੀ ਸੰਜੋਗ ਸੁਹਾਵੇ, ਸਤਿਗੁਰ ਸੰਗ ਗਿਆਨਾ ਰਹਾਉ। ਧਨ ਸੁਭਾਗ ਧਨ ਸੁਹਾਗਾ, ਧਨ ਦੇਤ ਜਿਨ ਮਾਨਾ, ਏਤਣ ਤੁਮਰਾ ਸਭ ਗ੍ਰਹਿ ਧਨ ਤੁਮਰਾ, ਹੀਓ ਕੀਓ ਕੁਰਬਾਨਾ। ਕੋਟ ਲਾਖ ਰਾਜ ਸੁਖ ਪਾਏ, ਇਕ ਨਿਮਕ ਭੇਖ ਦ੍ਰਿਸ਼ਟਾਨਾ, ਜੋ ਕਹੋ ਮੁਖੋਂ ਸੇਵਕੇ ਬੈਸੀਏ, ਸੁਖ ਨਾਨਕ ਅੰਤ ਨ ਜਾਨਾ। ਸਾਰੰਗ ਮਹਲਾ ਪੰਜਵਾਂ।

ਉਹੀ ਤੇ ਹਰਿਓ ਉਹਾਂ ਲੈ ਤਰਿਓ ਜੈਸੇ ਬਾਸਾ ਮਾਸ ਦੇਤ ਝਟ ਲੀ ਦੇਵਨ ਹਾਰ ਵਿਸਾਰਿਓ ਅੰਧਲੇ ਚੌ ਸਫਰੀ ਉਦਰ ਪਰੇ ਬੋ ਆਟ ਲੀ ਸਾਧ ਬਿਕਾਰ ਬਿਕਾਰ ਝੂਠ ਰਸ ਜਹ ਜਾਨੋ ਤੈ ਭੀਰ ਬਾਟਲੀ ਕਹੋ ਨਾਨਕ ਸਮਝ ਰੇ ਆਨੇ ਆਜ ਕਾਲ ਖੁਲੇ ਤੇਰੀ ਗਾਂਠਲੀ ਸਾਰੰਗ ਮਹਲਾ ਪੰਜਵਾਂ।

एक ओंकार सतगुर प्रसाद आसा महला चौथा संत कर चौथा।

ਗੁਰਬਿਨ ਕੂਰ ਅੰਧਾਰ ਮਹੱਲਾ ਪਹਿਲਾ। ਨਾਨਕ ਗੁਰੂ ਨੇ ਚਿਤਨੀ ਮਨ ਆਪਣੇ ਸੁਚੇਤ, ਛੁੱਟੇ ਤਿਲ ਬੁਆੜ ਜਿਉ

ਪਾੜਿਆ ਪਿਨ ਸਾਜ ਆਪਣੇ ਰਚਿਓ ਨਾਉ ਦੋਈ ਕੁਦਰਤ ਸਾਜੇ ਕਰਾ ਸੰਡੇਠੋ ਚਾਓ ਦਾਤਾ ਕਰਤਾ ਆਪ ਤੂੰ ਤੁਸ ਦਿਵੈ ਕਰੇ ਪਸਾਓ ਤੂੰ ਜਾਣੇ ਸਬਸੇ ਦਿਲ ਲੈਸਾ ਜਿੰਦ ਕਵਾਓ ਕਰਿਆ ਸੰਡੇਠੋ ਚਾਓ ਕਰਿਆ ਸੁਣੋ ਡਿਠੋ ਚਾਓ।

ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾ ਗੇ ਫਿਰ ਹੈ ਜੰਤ ਵਿਸਮਾਦ ਪਾਉਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਡਾਣੀ ਵਿਸਮਾਦ

ਨਾ ਪਹਿਨਣ ਕੁਦਰਤ ਸਰਪਿਆਰ ਕੁਦਰਤ ਜਾਤੀ ਜਿੰਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਵਧੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪੌਣ ਪਾਣੀ ਬੇਸੰਤਰ ਕੁਦਰਤ ਰਤੀ ਖਾਕ

ਆਪਣੇ ਭੋਗ ਭੋਗ ਕੇ ਬਸ ਮੜ ਬਹੁਤ ਸਦਾਇਆ ਵੱਡਾ ਹੋਆ ਦੁਨੀਦਾਰ ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ ਅੱਗੇ ਕਰਣੀ ਕਿਰਤ ਵਾਚੀਆ ਬੈ ਲੇਖਾ ਕਰ ਸਮਝਾਇਆ ਤਾਂ ਉਹਨੇ

0: ਸੱਚ ਏਕ ਮਹੱਲਾ ਪਹਿਲਾ।
1: ਨਾਨਕ ਨਿਰਪੁਨ ਰੰਕਾਰ ਹੋਰ ਕੀਤੇ ਰਾਮ ਰਵਾ, ਕੀਤੀ ਕੰਨ ਕਹਾਣੀਆਂ ਕੀਤੇ ਵੇਦ ਵਿਚਾਰ, ਕੀਤੇ ਲੱਚ ਮੰਗਤੇ।

ਕਰੜਾ ਸਾਰ ਕਰਮ ਲੈ ਤਾਂ ਪਾਈ

ਨਦਰ ਕਰੇ ਜੇ ਆਪਣੇ ਤੇ ਨਦਰੀ ਸਤਿਗੁਰ ਪਾਇਆ ਇਹ ਜੀਓ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਿੜਦਾ ਤਾਂ ਕੋਈ ਸਭ ਸੁਣਿਓ ਲੋਕ ਸਭ ਆਇਆ ਸਤਿਗੁਰ ਮਿਲੇ ਸੱਚ ਪਾਇਆ ਜਿਨ

ਨਿਗਾਹ ਫਾਂਕੀ ਪਾਉਂਦਿਆਂ ਲੈਣ ਨਸਾਮ ਸੂਏ ਚਾੜ ਪਾਈਏ ਜੰਤ ਨਾਨਕ ਗਣਤ ਨਯੰਤ।

ਸੁਤਰਾ ਨਿਰੰਕਾਰ ਨੇ ਨਰਕ ਨਾ ਜਾਈਐ ਜੀਉ ਪਿੰਡ ਸਬਦਾ ਦੇ ਖਾਜੇ ਅਗਵਾਈਐ ਜੇ ਲੋੜੇ ਚੰਗਾ ਆਪਣਾ ਅਗਰ ਕੁੰਨੋ ਨੀ ਸਦਾਈਐ ਜੇ ਜਰਵਾਣਾ ਪਰ ਹੈ ਜਰਵੇਸ ਕਰੇਂਦੀ।

ਪਾੜੀ ਬਿਨ ਸਤਿਗੁਰੂ ਕਿਨੇ ਨਾ ਪਾਇਆ, ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਣ ਗੁਰ ਪ੍ਰਗਟਾਕ ਸੁਣਾਇਆ, ਸਤਿਗੁਰ ਮਿਲੇ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ, ਉਤਮੇ ਵਿਚਾਰ ਜਿਨ ਸੱਚੇ ਸਿਉ ਚਿਤ ਲਾਇਆ।

ਸਰਾ ਮੇਰਾ ਜਨਤਾ ਨਾਨਕ ਜੰਤੂ ਪਾਏ ਕੈ ਸੰਭਾਲੇ ਸਭਨਾ ਜਿਨ ਕਰ

ਬੜੀ ਸੱਚੇ ਸਰ ਇੱਕ ਤੂਜਨ ਸੱਚੋ ਸੱਚ ਵਰਤਾਇਆ ਜਿਸ ਤੂੰ ਦੇ ਤਿਸ ਮਿਲੇ ਸਤਤ ਨੀ ਸੱਚ ਕਮਾਇਆ ਸਤਿਗੁਰ ਮਿਲੇ ਸਿਰ ਪਹਿਨ ਕੇ ਹਿਰਦੈ ਸੱਚ ਵਸਾਇਆ ਮੂਰਖ ਸੱਚ ਨਾ ਜਾਣੇ ਮਨਮੁਖੀ ਜਨਮ ਗਵਾਇਆ।

ਸਿਰ ਛਾਏ ਪਾਏ ਮੂਰਖਮ ਦੇ ਪਤ ਗਵਾਈ ਬਿਣ ਨਾਵੇ ਕਿਛ ਥਾਏ ਨਾ ਪਾਈ ਰਹੇ ਬਿਮਾਣੀ ਮੜੀ ਮਸਾਣੀ ਅੰਦ ਨ ਜਾਣੇ ਫਿਰ ਪਛਤਾਣੀ ਸਤਿਗੁਰ ਪੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੁਪਾ।

ਲਾਲਾ ਛੱਡੀ ਹੁਕਮ ਲੱਖ ਧਿਆਈ ਹੈ, ਫਲ ਦੇਵੇ ਹੋ ਪਾਏ ਜਿਵੇ ਹੀ ਕਾਰ ਕਮਾਈ ਹੈ, ਜੇ ਹੋਵੇ ਪ੍ਰਭ ਲਿਖਿਆ ਤਾਂ ਧੂੜ ਤੇ ਨਾ ਦੀ ਪਾਈ ਹੈ, ਮਤੂੜੀ ਸੇਵ ਗਵਾਈ ਹੈ, ਮਤੂੜੀ ਸੇਵ।

जाने छड़ बहे करवार। सबको पूरा आपे गोवे कट न कोई आखे।

ਇਹਨਾਂ ਜਨਤਾ ਕੈ ਵਸ ਕਿਸ ਨਾਹੀ ਤੁਧ ਵੇਖੀ ਜਗਤ ਉਪਾਇਆ ਇਕਨਾਂ ਨੂੰ ਤੂੰ ਮਿਲਿਆ ਕੋ ਦੁੱਧ ਖੁਆਇਆ ਗੁਰ ਕਿਰਪਾ ਤੇ ਜਾਣਿਆ ਜਿਥੇ ਦੁਧਾ ਬੁਝਾਇਆ ਸਹਿਜੇ ਸਤ ਸਮਾਇਆ ਸਹਿਜੇ।

ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ, ਦੇਸਾਂ ਪਰਦੇਸਾਂ ਵਿੱਚ ਵਿਚਰਦਿਆਂ ਬੱਚਿਆਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਸਤ ਸੰਤੋਖ ਦਇਆ ਧਰਮ ਧੀਰਜ ਦੀਆਂ ਦਾਤਾਂ, ਬਾਣੀ ਬਾਣੇ ਨਾਲ ਗੁਰੂ ਦਰ ਦੇ ਨਾਲ ਪ੍ਰੇਮ ਪਿਆਰ ਬਖਸ਼ਿਸ਼ ਕਰਨਾ, ਇਹਨਾਂ ਸਮਿਆਂ ਨੂੰ ਮੁੱਖ ਰੱਖਦਿਆਂ ਆਪ ਜੀ ਦੇ ਹਜ਼ੂਰ ਭਾਈ ਰਣਜੋਤ ਸਿੰਘ ਪਰਿਵਾਰ ਵੱਲੋਂ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ, ਕਿਰਪਾ ਕਰੋ ਪਾਵਨ ਹੁਕਮ ਦੀ ਦਾਤ ਬਖਸ਼ ਕੇ ਸਮੂਹ ਸੰਗਤ ਨੂੰ ਨਿਹਾਲ ਕਰੋ ਅਤੇ ਅਗਲੀ ਸੇਵਾ ਸੁੱਧ ਸਪਸ਼ਟ ਕਰਨ ਦੀ ਬਲ ਬੁੱਧ ਸਮਰੱਥਾ ਚਾਉ ਉਦਮ ਬਖਸ਼ਿਸ਼ ਕਰਨੇ, ਪਾਤਸ਼ਾਹ ਜੀ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਸਰਬਾਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਤਬੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਜੋ ਪ੍ਰਭ ਕੋ ਮਿਲ ਬੋਚ ਹੈ।

ਧੰਨ ਵਾਹਿਗੁਰੂ ਸਾਹਿਬ ਜੀ। ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰਨਿਮੁਖ ਨਾ ਮਨ ਤੇ ਟਾਰੀ ਰੇ, ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ।

ਜੋ ਸੁਣੇਂਦੇ ਸੱਚ ਧਣੇ ਸ਼ੰਤ ਤਿੰਨ ਘੋਲ ਘੁਮਾਈ ਜਿਨ ਪ੍ਰਭ ਸ਼ਰਵਣੀ ਸੁਣਿਆ ਰਾਮ ਸੇ ਸਹਿਜ ਸੁਹੇਲੇ ਜਿਨ ਹਰ ਹਰ ਰਸਨਾ ਭਣਿਆ ਰਾਮ ਸੇ ਸਹਿਜ ਸੁਹੇਲੇ ਗੁਣ ਹੈ ਅਮੋਲੇ ਜਗਤ ਉਧਾਰਣ ਆਏ ਭੈ ਬੋਹਿਤ ਸਾਗਰ ਪ੍ਰਭ ਚਰਨ ਕੇਤੇ ਪਾਰ ਲੰਘਾਏ ਜਿਨ ਕੋ ਕਿਰਪਾ ਕਰੀ ਮੇਰੇ ਠਾਕੁਰ ਤਿਨਕਾ ਲੇਖਾ ਨਾ ਗਣਿਆ ਕਹ ਨਾਨਕ ਤਿਸ ਕੋਲ ਘੁਮਾਈ ਜਿਨ ਪ੍ਰਭ ਸ਼ਰਵਣੀ ਸੁਣਿਆ ਸਲੋਕ ਲੋਇਣ ਲੋਈ ਡਿਠ ਪਿਆਸ ਨਾ ਬੂਝੈ ਮੂਕਣੀ ਨਾਨਕ ਸੇ ਅਖੜੀਆਂ ਬੇਅਨ ਜਿਨੇ ਡਿਸੰਦੋ ਮਾਪਿਰੀ ਸ਼ੰਤ ਜਿਨੇ ਹਾਰ ਪ੍ਰਭ ਡਿੱਠਾ ਤਿਨ ਕੁਰਬਾਣੇ ਰਾਮ ਸੇ ਸਾਚੀ ਦਰਗਾ ਭਾਣੇ ਰਾਮ।

0: नानक जाने सात साईं संत न बाहरा संत मेल जाल जले खटाना राम संग ज्योति ज्योत मिलाना राम समाए पूर्ण पुरख करते आपे आपे जानिए तह शोन सहज समाध लागी एक एक वखाणिए आप गुप्ता आप मुक्ता आप वखाना नानक भ्रम पै गुण बिना से मेल जल जल खटाना आप गुप्ता आप मुक्ता आप वखाना नानक भ्रम पै गुण बिना से मेल जल जल खटाना वाहिगुरु जी का खालसा वाहिगुरु जी की फतेह। सतगुरां दी पावन हजूरी अंदर जुड़ बैठे गुरु प्यारे गुरु सवारे अति सत्कार योग सतसंगी जिन्हों वडभागे हां जिथे आप जीआं ने ਗੁਰੂ ਦਰ ਦੇ ਸਵਾਰਿਆਂ ਪਾਸੋਂ ਸ਼ਬਦ ਚੌਂਕੀ ਆਸਾ ਕੀ ਵਾਰ ਦੇ ਕੀਰਤਨ ਸਰਵਣ ਕੀਤੇ ਨੇ। ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਸਤਿਗੁਰਾਂ ਨੇ ਜੋ ਪਾਵਨ ਮੁੱਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ ਪਵਿੱਤਰ ਉਪਦੇਸ਼ ਆਪ ਸੰਗਤਾਂ ਨੇ ਸਰਵਣ ਕੀਤੇ ਹਨ। ਗੁਰਦੁਆਰਾ ਸਾਹਿਬ ਵਿਖੇ ਭਾਈ ਰਣਜੋਤ ਸਿੰਘ ਅਤੇ ਨੈਣ ਪਰਿਵਾਰ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਨੇ। ਭਲਕੇ ਸਵੇਰੇ 9:30 ਵਜੇ ਭੋਗ ਪੈਣਗੇ, ਉਪਰੰਤ ਦੀਵਾਨ ਸਜਣਗੇ। ਅੱਜ ਗੁਰਦੁਆਰਾ ਸਾਹਿਬ ਵਿਖੇ ਗੇਲ ਪਰਿਵਾਰ ਅਤੇ ਬਰਾੜ ਪਰਿਵਾਰ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ ਐਤਵਾਰ ਸਵੇਰੇ 9:30 ਵਜੇ ਪੈਣਗੇ, ਉਪਰੰਤ ਹਫ਼ਤਾਵਾਰੀ ਦੀਵਾਨ ਸਜਣਗੇ। ਪਰਿਵਾਰਾਂ ਵੱਲੋਂ ਬੇਨਤੀ ਹੈ ਆਪ ਜੀ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ। ਸਮਾਂ ਹੈ ਪਾਵਨ ਮੁੱਖ ਵਾਕ ਦੀ ਕਥਾ ਵਿਚਾਰ ਦਾ। ਸੇਵਾ ਨਿਭਾਉਣਗੇ ਸਤਿਕਾਰਯੋਗ ਭਾਈ ਗੁਰਸ਼ਰਨ ਸਿੰਘ ਜੀ ਚੀਮਾ, ਔਤਨਾ ਪਾਸੋਂ ਪਾਵਨ ਮੁੱਖ ਵਾਕ ਦੀ ਕਥਾ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ।

ਜੀਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ ਦਇਆ ਕਰੋ ਕਿਛੁ ਮਿਹਰਿ ਉਪਾਵੋ।

ਪ੍ਰਣਵਤ ਨਾਨਕ ਹੁਕਮ ਪਛਾਣੈ।

0: सुख होवे दिन राती तुमरी शरण तुम्हारी आसा तुम ही सज्जन सुहेले राखू राखनहार दयाला नानक करके गोले जुगो जुग अटल चवर शतर तख्त दे मालक हाजरा हजूर जारा जहूर शब्द गुरु बाणी के बोहित अमृत के दाते दसां पातशाहियां दी जोत साहब सच्चे पातशाह सतगुरु श्री गुरु ग्रंथ साहिब महाराज तिन्हां दी पावन पवित्र ते मुकद्दस हजूरी विच अमृत वेले तों सज्जे दीवाना दीआं हाजरियां भर रहे सन्मान योग सत्कार योग सतसंगी जनों सतगुरां ने बड़ी अपार बख्शिश रहमत कीती है आप सब गुरदेव दी पावन हजूरी विच जुड़ बैठ के सतगुरु की अमृतमयी बाणी आसा की वार दे कीर्तन मेरे तो पहला गुरु करके रागी जथे पासों सरवण कर रहे सी उपरंत सत्कारयोग भाई साहब जी ने गुरु चरणा विच सरबत दे भले दी अरदास करके अज दा जो पावन पवित्र मुखवाक है वो आप संगत दे नाल सांझा कीता है। तो आओ साध संगत समा है मुखवाक दी विचार दा विचारां नूं आरंभण तों पहलां जिन्ने शरीर आप सतगुरां दे हजूर बैठे हो जां घरां विच मीडिया दे माध्यम राहीं सरवण कर रहे हो दर घर दी मर्यादा नूं निभाउंदिआं सतगुरां वल्लों बख्शी होई फतेह दी सांझ करिए जी। कोई रसना वांझी ना रहे इक्के वारी कहण ते आखणा जी वाहिगुरू जी का खालसा वाहिगुरू जी की फतेह। पावन शब्द राग वड़हंस महला पंजवां शंत दे सरलेख हेठ गुरु ग्रंथ साहिब जी दे अंक 577 अते 78 दे उत्ते सुभायमान है। तो यह जिहड़ा शंत है इहदे कुल चार पदे ने ते हर पदे दे नाल एक महाराज ने सलोक दर्ज किया है। तो पहला सलोक है क्या सुनेंदो कूड़ वंजन पवन चुलारिया। महाराज कहिंदे ने भी हे भाई नाशवंत पदार्थां दी गल की सुननी होई क्या सुनेंदो कूड़ कूड़ कहिंदे ने जिहड़ी गल दा अर्थ कोई नहीं जिहड़ी नाशवंत है वाधू दी गल है। किन्नी वार ऐसा हुंदा है कि बंदा अपनी जिंदगी दे विच बहुत कुछ कूड़ सुनदिया ही इस जिंदगी दे अनमोल समय नूं अजाई गवा लैंदा है। कूड़ दी उह सिफत सलाह सुनदा है कूड़ दे नाल उहदे कन्न जिहड़े ने उह प्रसन्न वी हुंदे ने सच नूं सुणदा नहीं। कूड़ कमाउंदा है महाराज ने आखिया कूड़ कमावे आदमी बंद है घर बारा घर बार नाल बज्झा होया। जीवन विच हमेशा कूड़ कमाउंदा है ते कूड़ नूं सुण के खुश वी हुंदा है प्रसन्न वी हुंदा है। ਤੋ ਗੁਰਦੇਵ ਬਾਣੀ ਦੇ ਵਿੱਚ ਇਹ ਵੀ ਹਦਾਇਤ ਕਰਦੇ ਨੇ ਧੰਨ ਗੁਰੂ ਅਮਰਦਾਸ ਮਹਾਰਾਜ, ਉਹਨਾਂ ਆਖਿਆ ਇਹ ਸਰਵਣੋ ਮੇਰਿਓ ਸੱਚ ਹੈ ਸੁਣਨੈ ਨੂ ਪਠਾਏ। ਵੀ ਹੇ ਮੇਰੇ ਸਰਵਣੋ, ਸਰਵਣੋ ਕਹਿੰਦੇ ਨੇ ਸਰਵਣ ਕਰਨ ਵਾਲੀ ਚੀਜ਼, ਕੰਨ ਜਿੱਥੋਂ ਆਪਾਂ ਸੁਣਦੇ ਹਾਂ। ਆਖਿਆ ਹੇ ਕੰਨੋ, ਤੁਹਾਨੂੰ ਅਕਾਲ ਪੁਰਖ ਵਾਹਿਗੁਰੂ ਨੇ ਸਰੀਰ ਦੇ ਨਾਲ ਤਾਂ ਲਾਇਆ ਏ ਵੀ ਤੁਸੀਂ ਸੱਚ ਨੂੰ ਸੁਣੋ। ਇਹ ਸਰਵਣੋ ਮੇਰੇ ਹੋ ਸੱਚ ਹੈ ਸੁਣਨੇ ਨੂੰ ਪਠਾਏ। ਸਰੀਰ ਲਾਏ ਸੁਣੋ ਸਤ ਬਾਣੀ। ਤੁਹਾਡਾ ਸਰੀਰ ਨਾਲ ਲਾਉਣ ਦਾ ਅਰਥ ਹੀ ਹੈ ਵੀ ਤੁਸੀਂ ਸੱਤ ਬਾਣੀ ਨੂੰ ਸੁਣੋ, ਸੱਚ ਨੂੰ ਸੁਣੋ ਜੀਵਨ ਵਿੱਚ। ਪਰ ਬੰਦੇ ਦੇ ਕੰਨ ਕੂੜ ਦੇ ਉੱਤੇ ਤਰੁੱਠਦੇ ਨੇ, ਖੁਸ਼ ਹੁੰਦੇ ਨੇ, ਇਸੇ ਕਰਕੇ ਬੰਦਾ ਘੰਟਿਆਂ ਬੱਧੀ ਕੂੜ ਸੁਣ ਲੈਂਦਾ ਹੈ, ਆਪਣੇ ਬਾਰੇ ਵੀ, ਨਾਸ਼ਵੰਤ ਪਦਾਰਥਾਂ ਬਾਰੇ ਵੀ। ਕੋਈ ਸਾਡੀ ਤਾਰੀਫ ਕਰੇ, ਅਸੀਂ ਕਾਬਲ ਵੀ ਨਾ ਹੋਈਏ। ਕੋਈ ਝੂਠੀ ਤਾਰੀਫ ਵੀ ਕਰੇ ਤੇ ਕੰਨ ਕਿਵੇਂ ਉਹਦੇ ਵਿੱਚ ਗੱਡੇ ਜਾਂਦੇ ਨੇ, ਖੁੱਭ ਜਾਂਦੇ ਨੇ। ਤਾਰੀਫ ਦੇ ਸਿਰ ਤੇ ਦੁਨੀਆਂ ਵਿੱਚ ਵੱਡੇ ਵੱਡੇ ਕਾਰੋਬਾਰ ਜਿਹੜੇ ਨੇ, ਬਿਜ਼ਨਸ ਜਿਹੜੇ ਨੇ, ਉਹ ਚੱਲ ਰਹੇ ਨੇ। ਤੋ ਮਹਾਰਾਜ ਕਹਿੰਦੇ ਨਹੀਂ ਭਾਈ, ਕਿਆ ਸੁਣੇਂਦੋ ਕੂੜ, ਨਾਸ਼ਵੰਤ ਪਦਾਰਥਾਂ ਦੇ ਬਾਰੇ ਕੀ ਸੁਣਨਾ ਹੋਇਆ ਭਾਈ। ਵੰਜਣ ਪਵਨ ਚੁਲਾਰਿਆ, ਵੰਜਣ ਦਾ ਅਰਥ ਹੁੰਦਾ ਚਲੇ ਜਾਂਦੇ ਨੇ, ਪਵਨ ਚੁਲਾਰਿਆ, ਜਿਵੇਂ ਚੁਲਾਰਿਆ ਦਾ ਅਰਥ ਹੈ ਬੁੱਲਿਆਂ ਵਾਂਗ, ਜਿਵੇਂ ਹਵਾ ਦੇ ਬੁੱਲੇ ਆਉਂਦੇ ਨੇ ਨਾ, ਪਵਨ ਦੇ ਬੁੱਲੇ ਆਉਂਦੇ ਨੇ, ਇੰਨੀ ਤੇਜ਼ੀ ਨਾਲ ਹਵਾ ਦਾ ਬੁੱਲਾ ਆਇਆ ਵੀ ਜੋ ਪਹਿਲਾਂ ਮੌਜੂਦ ਸੀ ਉਹਨੇ ਉੱਥੋਂ ਪੁੱਟ ਦਿੱਤਾ, ਹੁਣ ਉੱਥੇ ਉਹ ਨਹੀਂ ਰਿਹਾ। ਬਿਲਕੁਲ ਇਸੇ ਤਰੀਕੇ ਨਾਲ ਤੂੰ ਉਹਨਾਂ ਚੀਜ਼ਾਂ ਦੇ ਬਾਰੇ ਸੁਣਦਾ ਹੈ ਜਿਹੜੀਆਂ ਚੀਜ਼ਾਂ ਹਵਾ ਦੇ ਬੁੱਲੇ ਵਾਂਗੂ ਜਿਹੜੀਆਂ ਉੱਡ ਜਾਣੀਆਂ ਨੇ, ਉੱਥੇ ਰਹਿਣੀਆਂ ਨਹੀਂ। ਮਹਾਰਾਜ ਫਿਰ ਕੀ ਸੁਣਿਆ ਕਰੀਏ। ਆਖਿਆ ਨਾਨਕ ਸੁਣੀਅਰ ਤੇ ਪ੍ਰਵਾਨ। ਹੇ ਨਾਨਕ, ਕੰਨਾਂ ਦੇ ਨਾਲ, ਸੁਣੀਅਰ ਦਾ ਅਰਥ ਹੈ ਕੰਨ, ਸੁਣਨ ਵਾਲੀ ਚੀਜ਼। ਕੰਨ ਉਹ ਪ੍ਰਵਾਨ ਨੇ ਨਾਨਕ ਸੁਣੀਅਰ ਤੇ ਪ੍ਰਵਾਨ, ਜੋ ਸੁਣੇਂਦੇ ਸੱਚ ਧਣੀ। ਧਣੀ ਦਾ ਅਰਥ ਹੈ ਮਾਲਕ। ਆਖਿਆ ਜਿਹਨੇ ਸਦਾ ਕਾਇਮ ਰਹਿਣ ਵਾਲੇ ਮਾਲਕ ਦੀ ਸ਼ਿਵ ਸਲਾਹ ਸੁਣੀ ਨਾ, ਉਹ ਜਿਹੜੇ ਕੰਨ ਨੇ ਉਹ ਪ੍ਰਵਾਨ ਹੋ ਗਏ। ਉਹ ਸੱਚੀ ਆਪਾਂ ਕਹਿ ਸਕਦੇ ਹਾਂ ਵੀ ਰੱਬ ਦੇ ਦਰ ਉੱਤੇ ਉਹ ਕੰਨ ਵੀ ਪ੍ਰਵਾਨ ਹੋ ਗਏ, ਜਿਹਨਾਂ ਕੰਨਾਂ ਦੇ ਨਾਲ ਰੱਬੀ ਸਿਫਤ ਸਲਾਹ, ਜਿਹਨਾਂ ਕੰਨਾਂ ਦੇ ਨਾਲ ਬੰਦਾ ਸਿਫਤੋ ਸਲਾਹ ਕਰਦਾ ਹੈ, ਸੁਣਦਾ ਹੈ, ਉਹ ਕੰਨ ਪ੍ਰਵਾਨ ਹੋ ਗਏ। ਗੁਰਦੇਵ ਬਾਣੀ ਦੇ ਵਿੱਚ ਇੱਕ ਬੜਾ ਸੁੰਦਰ ਖਿਆਲ ਦਿੰਦੇ ਨੇ, ਉਹ ਕਹਿੰਦੇ ਨੇ ਕਰਨ ਨਾ ਸੁਣਹੀ ਨਾਦ, ਕਰਨ ਮੁੰਦ ਘਾਲਿਆ। ਉਹਨਾਂ ਜ਼ੁਬਾਨ ਦੀ ਵੀ ਗੱਲ ਕੀਤੀ, ਰਸਨਾ ਜਪੈ ਨਾ ਰਾਮ, ਤਿਲ ਤਿਲ ਕਰ ਕੱਟੀਐ। ਜਿਹੜੀ ਰਸਨਾ ਜ਼ੁਬਾਨ ਰੱਬ ਦਾ ਨਾਂ ਨਹੀਂ ਲੈਂਦੀ ਉਹ ਤਿਲ ਤਿਲ ਕਰਕੇ ਕੱਟ ਦਈਏ, ਉਹਦਾ ਲਾਭ ਕੋਈ ਨਹੀਂ, ਉਹਦਾ ਅਰਥ ਕੋਈ ਨਹੀਂ। ਭਗਤ ਜੀ ਨੇ ਬਾਣੀ ਵਿੱਚ ਕਿਹਾ ਵੀ ਰੇ ਜੇਬਾ ਕਰੋ ਸੱਤ ਖੰਡ, ਜਾਮ ਨਾ ਉਚਰਸ ਸ਼੍ਰੀ ਗੋਬਿੰਦ। ਹੇ ਮੇਰੀ ਜ਼ੁਬਾਨ, ਤੇਰੇ ਮੈਂ 100 ਟੋਟੇ ਕਰਦਿਆਂ, ਜਦੋਂ ਤੱਕ ਤੂੰ ਸ਼੍ਰੀ ਗੋਬਿੰਦ ਉਸ ਵਾਹਿਗੁਰੂ ਨੂੰ ਜਪਦੀ ਨਹੀਂ। ਤੋ ਕੰਨਾਂ ਦੀ ਗੱਲ ਮਹਾਰਾਜ ਨੇ ਕੀਤੀ। ਹੁਣ ਸ਼੍ਰਵਣ ਜਿਹੜੇ ਨੇ, ਕੰਨ ਜਿਹੜੇ ਨੇ, ਇਹਨਾਂ ਬਾਰੇ ਮਹਾਰਾਜ ਨੇ ਆਖਿਆ ਇਹ ਸੁੱਤੇ ਹੋਏ ਨੇ, ਨਿੰਦਿਆ ਦੀ ਵਿਚਾਰ ਸੁਣ ਸੁਣ ਕੇ। ਸ਼੍ਰਵਣ ਸੋਏ ਸੁਣ ਨਿੰਦ ਵਿਚਾਰ। ਤੋ ਗੁਰਦੇਵ ਮਹਾਰਾਜ ਬਖਸ਼ਿਸ਼ ਕਰਦੇ ਨੇ, ਨਾਨਕ ਸੁਣੀਅਰ ਤੇ ਪ੍ਰਵਾਨ, ਕੰਨ ਉਹ ਪ੍ਰਵਾਨ ਨੇ ਜੋ ਸੁਣੇਂਦੇ ਸੱਚ ਧਣੀ, ਜਿਨ੍ਹਾਂ ਨੇ ਸੱਚੇ ਧਣੀ ਉਸ ਸਵਾਮੀ ਅਕਾਲ ਪੁਰਖ ਵਾਹਿਗੁਰੂ ਮਾਲਕ ਨੂੰ ਸੁਣਿਆ, ਉਹ ਕੰਨ ਪ੍ਰਵਾਨ ਹੋ ਗਏ। ਅਗਲਾ ਬਚਨ ਹੈ ਸ਼ੰਤ। ਮਹਾਰਾਜ ਕਹਿੰਦੇ ਤਿੰਨ ਘੋਲ ਘੁਮਾਈ, ਜਿਨ ਪ੍ਰਭ ਸ੍ਰਵਣੀ ਸੁਣਿਆ ਰਾਮ। ਆਖਿਆ ਜਿਹੜੇ ਪ੍ਰਭੂ ਦੀ ਸਿਫਤ ਸਲਾਹ ਇਹਨਾਂ ਸ੍ਰਵਣਾਂ ਨਾਲ ਸੁਣਦੇ ਨੇ ਨਾ, ਮੈਂ ਉਹਨਾਂ ਤੋਂ ਵਾਰੇ ਵਾਰੇ ਜਾਵਾਂ। ਬਹੁਤ ਕੁਝ ਬੰਦਾ ਕੰਨਾਂ ਨਾਲ ਸੁਣਦਾ ਹੈ, ਚੰਗਾ ਮਾੜਾ ਕਿੰਨਾ ਕੁਝ ਹੈ ਜਿਹੜਾ ਕੰਨਾਂ ਨਾਲ ਸੁਣਿਆ ਜਾਂਦਾ ਹੈ। ਸਤਿਗੁਰ ਨੇ ਆਖਿਆ ਸ੍ਰਵਣੀ ਜਿਹੜੇ ਰੱਬ ਦਾ ਨਾਮ ਸੁਣਦੇ ਨੇ, ਮੈਂ ਉਹਨਾਂ ਤੋਂ ਬਲਿਹਾਰ ਜਾਂਦਾ। ਤਿੰਨ ਘੋਲ ਘੁਮਾਈ ਜਿਨ ਪ੍ਰਭ ਸ਼੍ਰਵਣੀ ਸੁਣਿਆ ਰਾਮ। ਮਹਾਰਾਜ ਕਹਿੰਦੇ ਨੇ ਸੇ ਸਹਿਜ ਸੁਹੇਲੇ, ਉਹਨਾਂ ਦੇ ਜੀਵਨ ਵਿੱਚ ਸਹਿਜ ਆ ਗਿਆ, ਉਹ ਸੁਹੇਲੇ ਹੋ ਗਏ। ਸੁਹੇਲੇ ਦਾ ਅਰਥ ਹੈ ਸੁਖੀ ਹੋ ਗਏ, ਉਹਨਾਂ ਦੇ ਜੀਵਨ ਵਿੱਚ ਟਿਕਾ ਰੂਪੀ ਸੁੱਖ ਉਹਨਾਂ ਨੂੰ ਲੱਭ ਗਿਆ। ਸੇ ਸਹਿਜ ਸੁਹੇਲੇ ਜਿਨ ਹਰ ਹਰ ਰਸਨਾ ਬਣਿਆ ਰਾਮ। ਜਿਹੜੇ ਇਸ ਜ਼ਬਾਨ ਤੋਂ ਉਸ ਰੱਬੀ ਸ਼ਿਫਤ ਸਲਾਹ ਦੇ ਬੋਲ ਬੋਲਦੇ ਨੇ, ਮਹਾਰਾਜ ਕਹਿੰਦੇ ਉਹ ਸੁਖੀ ਹੋ ਗਏ। ਸੇ ਸਹਿਜ ਸੁਹੇਲੇ ਜਿਨ ਹਰ ਹਰ ਰਸਨਾ ਬਣਿਆ ਰਾਮ। ਸੇ ਸਹਿਜ ਸੁਹੇਲੇ ਗੁਣਾਂ ਅਮੋਲੇ, ਉਹ ਗੁਣਾਂ ਨਾਲ ਭਰ ਗਏ, ਅਮੁੱਲਕ ਹੋ ਗਏ, ਉਹਨਾਂ ਦੀ ਕੀਮਤ ਪੈ ਗਈ, ਬਲਕਿ ਮੁੱਲ ਤੋਂ ਬਾਹਰੀ ਹੋ ਗਏ। ਜਿਵੇਂ ਮਹਾਰਾਜ ਵਾਹਿਗੁਰੂ ਅਕਾਲ ਪੁਰਖ ਬਾਰੇ ਕਹਿੰਦੇ ਨੇ ਨਾ, ਹਰ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ। ਬਿਲਕੁਲ ਇਸੇ ਤਰੀਕੇ ਨਾਲ ਜਿੰਨੇ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਏ ਉਹਦੇ ਬਾਰੇ ਵੀ ਮਹਾਰਾਜ ਨੇ ਆਖਿਆ ਉਹ ਵੀ ਅਮੁੱਲਾ ਹੀ ਹੋ ਗਿਆ, ਉਹ ਵੀ ਅਮੁੱਲਕ ਹੀ ਹੋ ਗਿਆ। ਜਿਵੇਂ ਪਾਣੀ ਦੀ ਬੂੰਦ ਸਮੁੰਦਰ ਦੇ ਵਿੱਚ ਡਿੱਗ ਕੇ ਅਮੁੱਲਕ ਹੋ ਜਾਂਦੀ ਹੈ, ਉਹ ਵੀ ਉੱਡੀ ਵੱਡੀ ਹੋ ਗਈ। ਜਿਵੇਂ ਪਾਣੀ ਦਾ ਭਰਿਆ ਹੋਇਆ ਘੜਾ ਜੇ ਸਮੁੰਦਰ ਵਿੱਚ ਪੈ ਜਾਵੇ ਤੇ ਉਹ ਵੀ ਉੱਡਾ ਹੀ ਵਿਸ਼ਾਲ ਹੋ ਜਾਂਦਾ ਹੈ। ਬਿਲਕੁਲ ਇਸੇ ਤਰੀਕੇ ਨਾਲ ਜਿਨ੍ਹਾਂ ਨੇ ਆਪਣੀ ਜ਼ੁਬਾਨ ਤੋਂ ਰੱਬੀ ਸਿਫਤ ਸਲਾਹ ਕੀਤੀ ਉਹ ਵੀ ਉੱਡੇ ਹੀ ਵੱਡੇ ਹੋ ਗਏ। ਤਾਂ ਹੀ ਤੇ ਜਪਜੀ ਸਾਹਿਬ ਦੇ ਵਿੱਚ ਮਹਾਰਾਜ ਨੇ ਫਰਮਾਇਆ ਸੀ ਵੀ ਮੰਨੇ ਕੀ ਗੱਤ ਕਹੀ ਨਾ ਜਾਏ, ਜੇ ਕੋ ਕਹੈ ਪਿੱਛੈ ਪਛੁਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਬੈ ਕਰਨ ਵਿਚਾਰ। ਤੋ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਫਰਮਾਉਣ ਲੱਗੇ, ਸੇ ਸਹਿਜ ਸੁਹੇਲੇ ਗੁਣਾਂ ਅਮੋਲੇ, ਜਗਤ ਉਧਾਰਨ ਆਏ, ਭੈ ਬੋਹਿਤ ਸਾਗਰ ਪ੍ਰਭ ਚਰਨਾ। ਆਖਿਆ ਉਹਨਾਂ ਨੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨੂੰ, ਗੁਰੂ ਦੇ ਸ਼ਬਦ ਉਪਦੇਸ਼ ਨੂੰ ਬੋਹਿਤ ਬਣਾ ਲਿਆ, ਜਹਾਜ਼ ਬਣਾ ਲਿਆ, ਜਿਹਦੇ ਉੱਤੇ ਸਵਾਰ ਹੋ ਕੇ ਉਹ ਡਰਾਂ ਰੂਪੀ ਸਾਗਰ ਤੋਂ ਪਾਰ ਉਤਰ ਗਏ। ਡਰ ਨਹੀਂ ਜੀਵਨ ਵਿੱਚ ਹੋਣਾ ਕਿਸੇ ਵੀ ਚੀਜ਼ ਦਾ। ਭੈ ਬੋਹਿਤ ਸਾਗਰ ਪ੍ਰਭ ਚਰਨਾ, ਕੇਤੇ ਪਾਰ ਲੰਘਾਏ, ਜਿਨ ਕੋ ਕਿਰਪਾ ਕਰੀ ਮੇਰੇ ਠਾਕੁਰ, ਤਿਨ ਕਾ ਲੇਖਾ ਨਾ ਗਣਿਆ। ਉਹ ਲੇਖਿਆਂ ਤੋਂ ਵੀ ਬਾਹਰੀ ਹੋ ਗਏ। ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ। ਵੇਖੋ ਲੇਖਿਆਂ ਵਿੱਚ ਪੈਣ ਦੀ ਲੋੜ ਵੀ ਉਨਾ ਚਿਰ ਹੀ ਹੈ ਜਿੰਨਾ ਚਿਰ ਅਸੀਂ ਅਪਰਾਧ ਤੇ ਗੁਨਾਹ ਕਮਾਉਣੇ ਆ। ਨਰਕ ਤੇ ਸਵਰਗ ਦੀ ਗੱਲ ਉਹ ਕਰਦਾ ਹੈ ਜਿਹੜਾ ਦਰਅਸਲ ਵਿੱਚ ਸਵਰਗ ਤੇ ਨਰਕ ਨੂੰ ਸਮਝਦਾ ਨਹੀਂ, ਮਾਣਦਾ ਨਹੀਂ। ਜਿਹਨੇ ਸਵਰਗ ਨੂੰ ਮਾਣਿਆ ਨਹੀਂ, ਜਿਉਂਦਿਆਂ ਜੀ ਨਹੀਂ ਮਾਣਿਆ, ਉਹਨੂੰ ਹੀ ਸਭ ਤੋਂ ਵੱਧ ਚਿੰਤਾ ਹੋਵੇਗੀ। ਜਿਹਨੇ ਗੁਰੂ ਦੇ ਗੁਣਾਂ, ਗੁਰੂ ਦੇ ਉਪਦੇਸ਼ ਰਾਹੀਂ ਆਪਣੇ ਜੀਵਨ ਨੂੰ ਸਵਾਰਿਆ ਹੈ, ਉਹਨੂੰ ਮਰਨ ਜੰਮਣ, ਸਵਰਗ ਨਰਕ, ਦੁੱਖ ਸੁੱਖ, ਧਰਮ ਰਾਏ, ਕਿਸੇ ਚੀਜ਼ ਦੀ ਕੋਈ ਚਿੰਤਾ ਨਹੀਂ, ਕੋਈ ਫਿਕਰ ਨਹੀਂ, ਉਹਨੂੰ ਕੋਈ ਪਰਵਾਹ ਨਹੀਂ। ਜਿਹੜੇ ਬੱਚੇ ਨੇ ਪੜ੍ਹਾਈ ਪੂਰੀ ਕੀਤੀ ਹੋਵੇ ਉਹਨੂੰ ਪੇਪਰਾਂ ਦਾ ਕੋਈ ਡਰ ਨਹੀਂ ਹੁੰਦਾ। ਹਾਲਾਂਕਿ ਚਲੋ ਮੈਂ ਸ਼ਬਦ ਵਰਤ ਰਿਹਾ ਪੇਪਰਾਂ, ਦਰਅਸਲ ਵਿੱਚ ਜਿਹਦੀ ਪੜ੍ਹਾਈ ਪੂਰੀ ਹੈ ਉਹਦਾ ਪੇਪਰ ਪੈਂਦਾ ਹੀ ਕੋਈ ਨਹੀਂ, ਉਹਦਾ ਪੇਪਰ ਪੈਂਦਾ ਹੀ ਕੋਈ ਨਹੀਂ। ਬਾਕੀ ਸਾਰੀ ਦੁਨੀਆ ਇਹਨਾਂ ਚੀਜ਼ਾਂ ਵਿੱਚ ਉਲਝੀ ਹੋਈ ਹੈ। ਤੋ ਜਿਹਨੇ ਸਹੀ ਰੂਪ ਵਿੱਚ ਜ਼ਿੰਦਗੀ ਦੇ ਲੇਖੇ ਨੂੰ ਸਮਝ ਲਿਆ ਨਾ, ਮਹਾਰਾਜ ਕਹਿੰਦੇ ਨੇ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ, ਜਿਹਨੇ ਸਮਝ ਲਿਆ, ਜਿਹਨੇ ਅੰਡਰਸਟੈਂਡ ਕਰ ਲਿਆ, ਉਹਦੇ ਫਿਰ ਸੋ ਕਾਲਡ ਜਿਹੜਾ ਕੋਈ ਧਰਮ ਰਾਜਾ ਹੈ ਮਹਾਰਾਜ ਕਹਿੰਦੇ ਉਹਨੇ ਵੀ ਉਹਦੇ ਕਾਗਜ਼ ਪਾੜ ਦਿੱਤੇ, ਇਹਦਾ ਕੀ ਹਿਸਾਬ ਕਿਤਾਬ ਰੱਖਣਾ। ਤੋ ਇੱਥੇ ਵੀ ਸਤਿਗੁਰ ਨੇ ਇਹੋ ਆਖਿਆ, ਜਿਨ ਕੋ ਕਿਰਪਾ ਕਰੀ ਮੇਰੇ ਠਾਕੁਰ, ਤਿਨਕਾ ਲੇਖਾ ਨਾ ਗਣਿਆ, ਕਹੋ ਨਾਨਕ ਤਿਸ ਕੋਲ ਘੁਮਾਈ, जिन प्रभ श्रवणी सुनिया, जिन्हां ने रब्बी सिवत सलाह चंगियाई नूं अपने कन्नां दे नाल सुनिया। अगला बचन है, हुण महाराज ने गल कीती अखां दी, सलोक लोयण लोई डिठ मैं, प्यास ना बुझै मूह घणी। महाराज सतगुरु सच्चे पातशाह कहिंदे ने, हे भाई मैं अपनियां जगत इन अखां नाल जगत नूं संसार नूं वेख्या है, पर ये प्यास कदी बुझदी नहीं, जाने कि पदार्थां दी प्यास कदी भी बुझदी नहीं है। मानो किसी बंदे नूं इन्नी भुख लगती है कि उन्हूं सारी दुनिया के पदार्थ भी जे मिल जाण ते उहदी प्यास ना बुझे। तो मैं अक्सर एक उदाहरण दिंदा हुंदा भी जिवें ना कोई बंदा प्रशादे ते प्रशादा छकी जावे, पानी ते पानी पी जावे, चाह ते चाह पी जावे, सवेर तो लैके शाम तक बंदा तुसीं वेखो भी लंगर हाल च बैठा है ते खाई जा रहा है, ते की आपां इह कहांगे भी इह बंदा बहुत सुखी है? कदी कहांगे आपां? आपां कहांगे किन्ना दुखी है बेचारा, सवेर दा प्रशादा छक रहा है पर तृप्त नहीं हो रहा, इहदा मतलब है उहदे अंदर टिका नहीं है। वह जिहड़ा प्रशादा सी जिन्ने उहदी तृप्ति करनी सी उहदी तृप्ति नहीं कर सकिया, आपां कहांगे इहनूं रोग है, हुण कोई जरूर रोग। हुण इहनूं तुसीं दूजे पक्ष तों वेखो भी जदों दुनिया की धन संपत्ति दौलत कोई बंदा प्राप्त करता है तो अजे भी भज्जा ही फिर रहा है, अजे भी उहनूं टिका नहीं है, तो आपां उहदे अल होका लैके गल कहिंदे आ भी इह बंदा बड़ा सुखी है, इह किवें हो सकदा? इह ते जिवें डबल स्टैंडर्ड जिहा हो गया ना, किसी बंदे दी पानी नाल प्यास बुझ ही नहीं रही, आपां कदी नहीं कहिंदे भी इह सुखी है, आपां कहांगे बड़ा दुखी है बेचारा, भी यार दो गिलास पी ले, चार पी ले, पंज पी ले, बुझ जानी चाहीदी सी प्यास। ते जदों सेम इहो गल दुनिया दे पदार्थां दी आउंदी है उदों आपां कहिंदे आ भी बंदे ने बहुत कुछ कमाया, भी अजे भी भज्जा ही फिरदा ते बड़ा सुखी बंदा है, नहीं इदां नहीं है। तो महाराज ने इहनूं दुख आख्या है, इह उह दुखी है जिहनूं तुसीं सुखी समझ रहे हो ना, असल विच उह की है? दुखी है बेचारा। तो गुरदेव सतगुरु ने इत्थे आख्या है, ए वाहिगुरु ए अकाल पुरख, मैं अपनियां अखां नाल इस संसार दे तमाशे नूं वेख रहा हाँ, इत्थे संसार दी प्यास बुझदी नहीं, विखिया मैं कि नहीं तृप्त ना पाई। आख्या इस जहर की प्यास विच किसे ने तृप्ति हासिल नहीं की, भुखियां भुख ना उतरी जे बन्ना पुरियां भार। हुण जिहदे अंदर इन्नी शांति है भी उहदी भुख उतर ही नहीं रही, किदां दा जीवन होवेगा उहदा, उहदी सिचुएशन किदां दी होवेगी, उहदे हालात किदां दे होणगे? खैर गुरु अर्जन साहब महाराज बख्शिश करते हैं, लोयण लोई डिठ प्यास ना बुझै मूह घणी। आखा बड़ी प्यास लगी है, घणी बहुत ज्यादा। नानक से अखड़ियां बयान, जिन्नी डिसंदो मां पेरी। आखा ए नानक, जिन्हां अखां ने उस प्यारे प्रभु अकाल पुरख नूं वेखणा है वह अखां होर ही किस्म दीआं हुंदीआं ने, वह अखां दुनिया के पदार्थां नूं वेखण की लालसा नहीं रखदीआं, वह अखां ही होर ने। उहनूं बाबे ने पता बाणी च किवें आख्या, उहनूं महाराज कहिंदे ने भै के चरण कर भाव के लोयण सुरत करे। भै चरण किहड़े चाहीदे ने, पैर किहड़े चाहीदे ने? भै दे, उहदे निर्मल डर दे, भै के चरण कर भाव के, कर किहड़े चाहीदे ने? हथ किहड़े चाहीदे ने? भावना दे, प्यार दे। लोयण सुरत करे, लोयण अखां किहड़ियां चाहीदियां ने? सुरत दीआं अखां नाल, इहनां अखां दी गल नहीं है। तो महाराज अगले शंत विच कहिंदे ने, ਜਿਨੀ ਹਰ ਪ੍ਰਭ ਡਿੱਠਾ ਤਿੰਨ ਕੁਰਬਾਣੇ ਰਾਮ। ਆਖਿਆ ਜਿਨ੍ਹਾਂ ਨੇ ਸੁਰਤ ਦੀਆਂ ਅੱਖਾਂ ਨਾਲ ਉਸ ਵਾਹਿਗੁਰੂ ਦੇ ਗੁਣਾਂ ਨੂੰ ਵੇਖਿਆ, ਜਾਣਿਆ, ਕਮਾਇਆ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ। ਸੇ ਸਾਚੀ ਦਰਗਾਹ ਪਾਣੇ ਰਾਮ, ਉਹੀ ਰੱਬ ਦੇ ਦਰ ਉੱਤੇ ਪ੍ਰਵਾਨ ਵੀ ਹੋਏ, ਉਹਨੂੰ ਪਾਏ ਵੀ। ਠਾਕੁਰ ਹਰ ਪ੍ਰਭ ਡਿੱਠਾ ਤਿੰਨ ਕੁਰਬਾਣੇ ਰਾਮ, ਸੇ ਸਾਚੀ ਦਰਗਾਹ ਪਾਣੇ ਰਾਮ। ਠਾਕੁਰ ਮਾਨੇ ਸੇ ਪ੍ਰਧਾਨੇ, ਜਿਨ੍ਹਾਂ ਨੇ ਠਾਕੁਰ ਸਵਾਮੀ ਨੂੰ ਵੱਡਾ ਮੰਨ ਲਿਆ ਉਹ ਅਸਲ ਵਿੱਚ ਪ੍ਰਧਾਨ ਹੋ ਗਏ, ਉੱਤਮ ਹੋ ਗਏ। ਜਪਜੀ ਸਾਹਿਬ ਵਿੱਚ ਆਪਾਂ ਇੱਕ ਪੰਕਤੀ ਪੜ੍ਹਦੇ, ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇਂ ਦਰਗਾਹ ਮਾਣ। ਇਹਨੂੰ ਕਈ ਵਾਰ ਅਸੀਂ ਇੱਦਾਂ ਬਣਾ ਲੈਂਦੇ ਹਾਂ ਵੀ ਮਹਾਰਾਜ ਦੀ ਬਾਣੀ ਕਹਿੰਦੀ ਹੈ ਪੰਜ ਜਾਣੇ ਪ੍ਰਵਾਨ ਹੁੰਦੇ ਨੇ, ਪੰਜ ਜਾਣੇ ਪ੍ਰਧਾਨ ਹੁੰਦੇ ਨੇ। ਇਹਦਾ ਇੰਨਾ ਮਿਸਯੂਜ਼ ਕਈ ਵਾਰ ਹੁੰਦਾ ਹੈ ਨਾ ਜੀ, ਜਿੱਥੇ ਮਰਜ਼ੀ ਜਿਹੜੇ ਮਰਜ਼ੀ ਪੰਜ ਜਾਣੇ ਇਕੱਠੇ ਹੋ ਕੇ ਕੁਝ ਵੀ ਕਹਿੰਦੇ ਫਿਰਦੇ ਨੇ, ਐਸਾ ਨਹੀਂ ਹੈਗਾ। ਇੱਥੇ ਪੰਚ ਦਾ ਅਰਥ ਹੈ ਜਿੰਨੀ ਸੁਣ ਕੇ ਮੰਨਿਆ, ਜਿਹੜੇ ਸੁਣ ਕੇ ਮੰਨਦੇ ਨੇ ਉਹਨੂੰ ਪੰਚ। ਪੰਚ ਕਿਹਨੂੰ ਕਹਿੰਦੇ ਨੇ? ਪਿੰਡ ਦੇ ਵਿੱਚ ਹੁੰਦੇ ਨੇ ਨਾ ਪੰਚ, ਸਰਪੰਚ, ਪੰਚ ਮੈਂਬਰਾਂ ਨੂੰ ਕਹਿ ਦਿੰਦੇ ਨੇ ਤੇ ਸਰਪੰਚ ਕਹਿ ਦਿੰਦੇ ਨੇ ਜਿਹੜਾ ਉਹਨਾਂ ਮੈਂਬਰਾਂ ਚੋਂ ਸੁਪਰੀਮ ਹੋਵੇ ਉਹਨੂੰ ਸਰਪੰਚ ਕਹਿ ਦਿੰਦੇ ਨੇ। ਤੋ ਪੰਚ ਦਾ ਅਰਥ ਹੁੰਦਾ ਮੁਖੀ, ਉੱਤਮ, ਸ੍ਰੇਸ਼ਟ। ਤੋ ਇੱਥੇ ਪੰਚ ਦਾ ਅਰਥ ਗਿਣਤੀ ਵਾਲੇ ਪੰਜ ਨਹੀਂ ਹੈਗੇ ਵੀ ਇੱਕ ਦੋ ਤਿੰਨ ਚਾਰ ਪੰਜ, ਤੇ ਮਹਾਰਾਜ ਨੇ ਆਖਿਆ ਪੰਜ ਜਾਣੇ ਪ੍ਰਵਾਨ ਨੇ, ਪੰਜ ਜਾਣੇ ਕੀ ਨੇ? ਪ੍ਰਧਾਨ ਨੇ। ਉਹ ਠੀਕ ਹੈ ਵੀ ਸਾਡਾ ਇੱਕ ਪੰਥਕ ਵਿਧੀ ਵਿਧਾਨ ਜ਼ਰੂਰ ਹੈਗਾ ਏ ਵੀ ਜਦੋਂ ਕੋਈ ਨਗਰ ਕੀਰਤਨ ਹੁੰਦਾ ਹੈ ਜਾਂ ਖੰਡੇ ਬਾਟੇ ਕੀ ਪੌਲ ਛਕਾਈ ਜਾਂਦੀ ਹੈ ਤੇ ਉਦੋਂ ਪੰਜ ਜਾਣੇ ਜਿਹੜੇ ਨੇ ਉਹ ਸਿੰਘ ਸੱਜਦੇ ਨੇ, ਉਹਨਾਂ ਦੇ ਵਿੱਚੋਂ ਉਹ ਫਿਰ ਸਾਰਿਆਂ ਨੂੰ ਖੰਡੇ ਬਾਟੇ ਕੀ ਪੌਲ ਤਿਆਰ ਕਰਕੇ ਛਕਾਉਂਦੇ ਨੇ। ਜਦੋਂ ਪੌਲ ਤਿਆਰ ਕਰਕੇ ਛਕਾ ਲਈ ਜਾਂਦੀ ਹੈ ਤੇ ਫਿਰ ਉਹ ਵੀ ਪੰਜ ਆਪਣੇ ਵਰਗੇ ਹੀ ਹੋ ਜਾਂਦੇ ਨੇ। ਇਹ ਜਿਹੜਾ ਕਨਸੈਪਟ ਹੈ ਨਾ ਇਹਦਾ ਮਿਸਯੂਜ਼ ਵੀ ਬਹੁਤ ਜ਼ਿਆਦਾ ਹੁੰਦਾ। ਤੋ ਇਹਦੇ ਵਿੱਚ ਸਿਆਸਤ ਵੀ ਬਹੁਤ ਹੋਈ। ਖੈਰ ਆ ਜਿਹੜੇ ਹੁਣ ਪੰਜਾਂ ਤਖਤਾਂ ਦੀ ਆਪਾਂ ਗੱਲ ਕਰਦੇ ਹਾਂ ਇਹ ਵੀ ਸਾਰੇ ਪੋਲੀਟਿਕਸ ਦੇ ਅਧੀਨ ਹੀ ਬਣੇ ਨੇ। ਚਲੋ ਇਤਿਹਾਸਿਕ ਤੌਰ ਤੇ ਆਪਾਂ ਇੱਕ ਤਖਤ ਦੀ ਗੱਲ ਕਰਦੇ ਹਾਂ ਵੀ ਅਕਾਲ ਬੁੰਗਾ ਜਿਹਨੂੰ ਹੁਣ ਅਕਾਲ ਤਖਤ ਸਾਹਿਬ ਕਿਹਾ ਜਾਂਦਾ। ਉਸ ਤੋਂ ਬਾਅਦ ਤੁਸੀਂ ਵੇਖੋ ਵੀ ਦੂਜਾ ਤਖਤ ਜਿਹੜਾ ਹੈ ਉਹ ਕੇਸਗੜ੍ਹ ਸਾਹਿਬ ਬਣਿਆ। ਦੋ ਤਖਤ ਪੰਜਾਬ ਤੋਂ ਬਾਹਰ ਸੀ, ਇੱਕ ਪਟਨਾ ਸਾਹਿਬ ਤੇ ਦੂਜਾ ਹਜ਼ੂਰ ਸਾਹਿਬ। ਤੋ ਇਹਨਾਂ ਨੇ ਇਹ ਵੇਖਿਆ ਵੀ ਉੱਥੇ ਦੋ ਨੇ, ਸਾਡੇ ਵੀ ਦੋ ਨੇ ਤੇ ਕੰਮ ਬਰਾਬਰ ਰਹਿ ਜਾਂਦਾ, ਤੇ ਮਗਰੋਂ ਇਹਨਾਂ ਨੇ ਤੀਜਾ ਤਖਤ ਦਮਦਮਾ ਸਾਹਿਬ ਬਣਾਇਆ। ਹੁਣ ਪੰਜਾਬ ਵਿੱਚ ਤਿੰਨ ਹੋ ਗਏ ਤੇ ਦੋ ਬਾਹਰ ਹੋ ਗਏ। ਤੇ ਉੱਥੇ ਫਿਰ ਪੰਜਾਂ ਵੀ ਜਿਹੜੇ ਇਹਨਾਂ ਪੰਜਾਂ ਤਖਤਾਂ ਉੱਤੇ ਪੰਜ ਜਾਣੇ ਲੱਗੇ ਨੇ ਉਹ ਮਤਲਬ ਸੁਪਰੀਮ ਹੋ ਗਏ। ਨਹੀਂ, ਏਦਾਂ ਨਹੀਂ ਹੈ, ਐਸਾ ਨਹੀਂ ਹੈ। ਇਹ ਠੀਕ ਹੈ ਵੀ ਜਦੋਂ ਕੋਈ ਇਸ਼ੂ ਆਉਂਦਾ ਹੈ, ਮਸਲਾ ਆਉਂਦਾ ਹੈ ਤੇ ਉਹਨੂੰ ਵਿਚਾਰਨ ਲਈ ਅਕਾਲ ਤਖ਼ਤ ਸਾਹਿਬ ਦੀ ਸਿੱਖ ਰਹਿਤ ਮਰਿਆਦਾ ਹੈ, ਉੱਥੇ ਉਹ ਇਸ ਇਸ਼ੂ ਨੂੰ ਗੁਰਮਤੇ ਨੂੰ ਡਿਸਕਸ਼ਨ ਕੀਤਾ ਜਾਂਦਾ ਹੈ। ਉਹਨੂੰ ਗੁਰਮਤਾ ਕਹਿੰਦੇ ਨੇ ਜਿਹੜਾ ਗੁਰੂ ਦੀ ਹਜ਼ੂਰੀ ਵਿੱਚ ਉਹਦੀ ਭੈ ਭਾਵਨੀ ਵਿੱਚ ਉਹਨੂੰ ਡਿਸਕਸ ਕੀਤਾ ਜਾਂਦਾ, ਫਿਰ ਉੱਥੋਂ ਜਿਹੜਾ ਹੈ ਇੱਕ ਜਿਹਨੂੰ ਜਥੇਦਾਰ ਆਪਾਂ ਕਹਿੰਦੇ ਹਾਂ ਵੀ ਉਹ ਅੱਗੇ ਸੰਗਤ ਨੂੰ ਸੁਨੇਹਾ ਦਿੰਦਾ ਹੈ। ਬਸ ਇੰਨੀ ਗੱਲ ਹੀ ਹੈ। ਹੁਣ ਇਹਨੂੰ ਜਦੋਂ ਤੁਸੀਂ ਪਿੱਛੇ ਵੀ ਵੇਖੋਗੇ ਨਾ ਉਦੋਂ ਇੱਦਾਂ ਹੁੰਦਾ ਸੀ ਵੀ ਜਦੋਂ ਮਿਸਲਾਂ ਦਾ ਵੇਲਾ ਸੀ, ਖਾਸ ਕਰਕੇ ਇਹ ਜਿਹੜੀ ਪਰੰਪਰਾ ਹੈ ਉਦੋਂ ਜ਼ਿਆਦਾ ਪ੍ਰਚਲਿਤ ਹੋਈ, ਬਾਬਾ ਬੰਦਾ ਸਿੰਘ ਬਹਾਦਰ ਵੇਲੇ ਜਦੋਂ ਗੁਰੂ ਕਲਗੀਧਰ ਮਹਾਰਾਜ ਨੇ ਪੰਜ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਤੋਰੇ ਨੇ, ਉੱਥੇ ਉਨੀ ਕੁ ਸਾਨੂੰ ਗੱਲ ਮਿਲਦੀ ਹੈ। ਉਸ ਤੋਂ ਬਾਅਦ ਜਦੋਂ ਮਿਸਲਾਂ ਦਾ ਦੌਰ ਸੀ, ਨਵਾਬ ਕਪੂਰ ਸਿੰਘ, ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜੀਆ, ਉਦੋਂ ਕੋਈ ਇੱਦਾਂ ਖਾਸ ਜਹੇਦਾਰ ਨਹੀਂ ਸੀ ਹੁੰਦਾ ਕੋਈ ਜਿੱਦਾਂ ਅੱਜ ਹੈ। ਉਹ ਸਿਰਫ ਗੁਰਮਤਾ ਕਰਨਾ ਸੀ ਵੀ ਜਦੋਂ ਅਹਿਮਦ ਸ਼ਾਹ ਅਬਦਾਲੀ ਜਾਂ ਨਾਦਰ ਸ਼ਾਹ ਦੁਰਾਨੀ ਹਮਲਾ ਕਰਦਾ ਹੈ ਆਪਣੀ ਸਟ੍ਰੈਟਜੀ ਕੀ ਹੈ, ਤੇ ਉਸ ਸਟ੍ਰੈਟਜੀ ਨੂੰ ਬਣਾਉਣ ਦੇ ਲਈ ਜਦੋਂ ਸਾਰੇ ਜਾਣੇ, ਸਾਰੀਆਂ ਜਥੇਬੰਦੀਆਂ, ਸਾਰੀਆਂ ਮਿਸਲਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਇਕੱਠੀਆਂ ਹੁੰਦੀਆਂ ਸੀ, ਉਹਨਾਂ ਵਿੱਚੋਂ ਪੰਜਾਂ ਜਾਣਿਆਂ ਨੂੰ ਚੁਣਿਆ ਜਾਂਦਾ ਸੀ। ਉਹ ਪੰਜ ਜਾਣੇ ਡਿਸਕਸ਼ਨ ਕਰਦੇ ਸਨ, ਫਿਰ ਸੰਗਤ ਦੇ ਵਿੱਚ ਉਹਦੀ ਪ੍ਰਵਾਨਗੀ ਲੈ ਕੇ ਤੇ ਉਹ ਪੰਜ ਜਾਣੇ ਜਿਹੜੇ ਸਨ ਉਹ ਫਿਰ ਵਾਪਸ ਉਹਨਾਂ ਦੇ ਵਿੱਚ ਰਲ ਜਾਂਦੇ ਸਨ, ਫਿਰ ਉਹ ਆਪੋ ਆਪਣੇ ਜਥਿਆਂ ਦੇ ਮੁਖੀ ਹੁੰਦੇ ਸਨ। ਤੋ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਵੇਲੇ ਇਹ ਚੀਜ਼ ਖਤਮ ਹੋ ਗਈ, ਕਿਉਂਕਿ ਉਹਦਾ ਰੀਜ਼ਨ ਵੀ ਸੀ, ਉਹਦਾ ਕਾਰਨ ਵੀ ਹੈ ਇੱਕ, ਭਾਵੇਂ ਕਿ ਅਸੀਂ ਕਹਿ ਦਿੰਦੇ ਹਾਂ। ਪਰ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਵੇਲੇ ਇਸ ਚੀਜ਼ ਦੇ ਖਤਮ ਹੋਣ ਪਿੱਛੇ ਗੱਲ ਇਹ ਸੀ ਵੀ ਹੁਣ ਖਾਲਸੇ ਦਾ ਰਾਜ ਅਸਟੈਬਲਿਸ਼ ਹੋ ਗਿਆ, ਹੁਣ ਉੱਥੇ ਇੱਕੋ ਸੁਪਰੀਮ ਪਾਵਰ ਹੈ, ਉਹ ਰਣਜੀਤ ਸਿੰਘ ਆਪ ਹੈ ਜਾਂ ਉਹਦਾ ਮੰਤਰੀ ਮੰਡਲ ਹੈ। ਤੋ ਉਹਦਾ ਰੀਜ਼ਨ ਇਹ ਹੈ। ਤੋ ਇਹਨੂੰ ਐਸਾ ਨਾ ਮੰਨਿਆ ਕਰੀਏ ਵੀ ਜਿਹੜੇ ਪੰਜ ਜਾਣੇ ਨੇ ਹੁਣ ਕੋਈ ਵੀ ਪੰਜ ਜਾਣੇ ਕਿਸੇ ਤਰ੍ਹਾਂ ਦਾ ਵੀ ਹੁਕਮ ਕਿਸੇ ਨੂੰ ਦੇ ਦੇਣ, ਇੱਥੇ ਦੇ ਪੰਥਕ ਤੌਰ ਦੇ ਉੱਤੇ ਜਿੰਨੀਆਂ ਸਾਡੀਆਂ ਜਥੇਬੰਦੀਆਂ ਨੇ, ਹਰ ਜਥੇਬੰਦੀਆਂ ਦੀ ਮਰਿਆਦਾ ਜਿਹੜੀ ਹੈ ਉਹ ਆਪੋ ਆਪਣੀ ਹੈ। ਜੇ ਛੇਕਾ ਛਕਾਈ ਦਾ ਕੰਮ ਚੱਲ ਪਵੇ ਤੇ ਅਸੀਂ ਪੰਜ ਪਿਆਰੇ ਸਿੰਘ ਸਭਾ ਇਕੱਠੇ ਕਰ ਲਈਏ, ਫਲਾਨੇ ਜਗ੍ਹਾ ਪੰਜ ਪਿਆਰੇ ਉਹ ਕੋਈ ਦੂਜੇ ਗੁਰਦੁਆਰੇ ਇਕੱਠੇ ਕਰ ਲਵੇ, ਉਹਨਾਂ ਨੂੰ ਛੇਕ ਦੇਵੇ, ਉਹਨਾਂ ਨੂੰ ਛੇਕ ਦੇਵੇ, ਉਹ ਕਵੇ ਇਹ ਪੰਥ ਦੋਖੀ ਨੇ, ਉਹ ਕਵੇ ਇਹ ਪੰਥ ਦੋਖੀ ਨੇ, ਇੱਦਾਂ ਨਹੀਂ ਚੱਲਦਾ, ਇੱਦਾਂ ਨਹੀਂ ਹੁੰਦਾ। ਤੋ ਖੈਰ ਮੈਂ ਜਿਹੜੀ ਬੇਨਤੀ ਤੁਹਾਡੇ ਚਰਨਾਂ ਵਿੱਚ ਕਰਨ ਲੱਗਾ ਸੀ ਵੀ ਉੱਥੇ ਮਹਾਰਾਜ ਜਪਜੀਤ ਸਾਹਿਬ ਵਿੱਚ ਕਹਿੰਦੇ ਨੇ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇਂ ਦਰਗਾਹ ਮਾਨ। ਪੰਚ ਦਾ ਅਰਥ ਹੈ ਜਿੰਨੀ ਸੁਣ ਕੇ ਮੰਨਿਆ, ਜਿਹੜੇ ਸੁਣ ਕੇ ਮੰਨ ਲੈਂਦੇ ਨੇ ਉਹ ਪੰਚ ਹੋ ਜਾਂਦੇ ਨੇ, ਉਹ ਮੁਖੀ ਹੋ ਜਾਂਦੇ ਨੇ, ਉਹ ਸ੍ਰੇਸ਼ਟ ਹੋ ਜਾਂਦੇ ਨੇ। ਤੋ ਸਤਿਗੁਰ ਨੇ ਇੱਥੇ ਵੀ ਬਖਸ਼ਿਸ਼ ਕੀਤੀ, ਆਖਿਆ ਠਾਕੁਰ ਮਾਨੇ, ਜਿਨ੍ਹਾਂ ਨੇ ਸੱਚੀ ਠਾਕੁਰ ਅਕਾਲ ਪੁਰਖ ਨੂੰ ਮੰਨ ਲਿਆ, ਸੇ ਪ੍ਰਧਾਨੇ। ਪ੍ਰਧਾਨੇ ਦਾ ਮਤਲਬ ਕੀ ਹੈ, ਪ੍ਰਧਾਨ ਬਣ ਗਏ ਉਹ? ਨਹੀਂ, ਪ੍ਰਧਾਨੇ ਦਾ ਮਤਲਬ ਹੈ ਉੱਤਮ ਹੋ ਗਏ, ਉਹ ਵਿਰਲੇ ਹੋ ਗਏ, ਹੈਨ ਵਿਰਲੇ ਨਾ ਹੀ ਘਣੇ, ਉਹ ਘਣਿਆਂ ਵਿੱਚ ਨਹੀਂ ਜਾ ਕੇ ਰਲੇ, ਉਹ ਵਿਰਲੇ ਹੋ ਗਏ, ਉਸ ਭੀੜ ਨਾਲੋਂ ਵੱਖਰੇ ਹੋ ਗਏ, ਉਹ ਕਬੀਰ ਹੋ ਗਏ, ਜਿਹੜੇ ਕਹਿੰਦੇ ਨੇ ਵੀ ਇੱਕ ਔਕੜ ਘਾਟੀ ਰਾਮ ਕੀਤੇ ਚੜ ਰਹੇ ਹੋ ਕਬੀਰ, ਉਹ ਉਹਨਾਂ ਉਹ ਭੀੜਾਂ ਤੋਂ ਵੱਖਰੇ ਹੋ ਗਏ, ਤਾਂ ਕਰਕੇ ਉਹ ਜਿਹੜੇ ਨੇ ਉਹ ਪ੍ਰਧਾਨ ਹੋ ਗਏ, ਉੱਤਮ ਹੋ, ਸ੍ਰੇਸ਼ਟ। ਠਾਕੁਰ ਮਾਨੇ ਸੇ ਪ੍ਰਧਾਨੇ, ਹਰ ਸੇ ਤੀ ਰੰਗ ਰਾਤੇ, ਹਰ ਰਸੈ ਅਗਾਏ ਸਹਿਜ ਸਮਾਏ, ਘੱਟ ਘੱਟ ਰਮਈਆ ਜਾਤੇ। ਉਹਨਾਂ ਨੇ ਆਪਣੇ ਘੱਟ ਹਿਰਦੇ ਵਿੱਚ ਰਮੇ ਹੋਏ ਰੱਬ ਨੂੰ ਜਾਣ ਲਿਆ। ਤੇ ਮਹਾਰਾਜ ਦੂਜੇ ਨੰਬਰ ਬੰਦ ਦੇ ਅਖੀਰਲੇ ਪਦੇ ਵਿੱਚ ਕਹਿੰਦੇ ਨੇ, ਸਹੀ ਸੱਜਣ ਸੰਤ ਸੇ ਸੁਖੀਏ, ਉਹੀ ਸੱਜਣ ਉਹੀ ਸੰਤ ਉਹੀ ਸੁਖੀ, ਠਾਕੁਰ ਆਪਣੇ ਭਾਣੇ, ਜਿਹੜੇ ਆਪਣੇ ਠਾਕੁਰ ਨੂੰ ਭਾ ਗਏ, ਜਿਹੜੇ ਗੁਰੂ ਨੂੰ ਭਾ ਗਏ। ਤੇ ਸਾਡੀ ਬਹੁਤੀ ਦੌੜ ਕਿਹਨੂੰ ਹੁੰਦੀ ਹੈ? ਭਾਉਣ ਦੀ, ਲੋਕਾਂ ਨੂੰ ਭਾਉਣ ਦੀ, ਅਸੀਂ ਦੁਨੀਆਂ ਨੂੰ ਭਾ ਜਾਈਏ, ਨਹੀਂ ਰੱਬ ਨੂੰ ਪਾਉਣਾ ਹੈ, ਗੁਰੂ ਨੂੰ ਪਾਉਣਾ ਹੈ। ਤੇ ਗੁਰੂ ਨੂੰ ਪਾਇਆ ਕਿਵੇਂ ਜਾਵੇਗਾ? ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਦੁਨੀਆਂ ਨੂੰ ਪਾਉਣ ਦਾ ਤਰੀਕਾ ਬੜਾ ਸੌਖਾ ਹੈ, ਤੁਸੀਂ ਦੁਨੀਆਂ ਦੇ ਅਕੋਰਡਿੰਗ ਰਿਐਕਟ ਕਰੋ, ਬਿਹੇਵ ਕਰੋ, ਤੁਸੀਂ ਪਾ ਜਾਓਗੇ। ਤੁਸੀਂ ਦੁਨੀਆਂ ਦੇ ਅਕੋਰਡਿੰਗ ਨਾ ਚੱਲੋ ਤਾਂ ਤੁਸੀਂ ਨਹੀਂ ਪਾਓਗੇ। ਮਹਾਰਾਜ ਅਖੀਰ ਤੇ ਕਹਿੰਦੇ ਨੇ, ਕਹੋ ਨਾਨਕ ਜਿਨ ਹਰ ਪ੍ਰਭ ਡਿੱਠਾ, ਤਿਨ ਕਹਿ ਸਦ ਕੁਰਬਾਣੇ। ਮੈਂ ਉਹਨਾਂ ਤੋਂ ਸਦੀਵ ਕੁਰਬਾਨ ਜਾਣਾ ਜਿਨ੍ਹਾਂ ਨੇ ਗੁਰੂ ਦੀ ਮੱਤ ਲੈ ਕੇ ਸੁਰਤ ਦੀਆਂ ਅੱਖਾਂ ਦੇ ਨਾਲ ਰੱਬ ਦੇ ਦੀਦਾਰ ਕਰ ਲਏ। ਅਗਲਾ ਬਚਨ ਹੈ, ਸਲੋਕ ਦੇ ਅੰਧਾਰੀ ਅੰਧ ਸੁੰਜੀ ਨਾਮ ਵਿਹੂਣੀਆਂ। ਆਖਿਆ ਉਹ ਦੇ ਅੰਨੀ ਹੁੰਦੀ ਹੈ, ਮੋਹ ਦੇ ਹਨੇਰੇ ਦੇ ਵਿੱਚ ਜਿਹੜੀ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਤੋਂ ਬਿਨਾਂ ਸੱਖਣੀ ਹੋ ਜਾਂਦੀ ਹੈ। ਜਿਵੇਂ ਕੋਈ ਘਰ ਮਕਾਨ ਹੋਵੇ ਤੇ ਉੱਥੇ ਕੋਈ ਰਹਿੰਦਾ ਨਾ ਨਾ ਹੋਵੇ ਜੀ, ਤੇ ਉਹ ਘਰ ਆਪਣੇ ਆਪ ਹੀ ਤਬਾਹ ਹੋਣ ਲੱਗ ਪੈਂਦਾ। ਜਿੱਥੇ ਕੋਈ ਰਹਿੰਦਾ ਨਹੀਂ ਉਹ ਆਪਣੇ ਆਪ ਹੀ ਭੂਤ ਪੰਗਲਾ ਬਣ ਜਾਂਦਾ। ਇੱਦਾਂ ਹੀ ਜੇ ਸਾਡੇ ਇਸ ਸਰੀਰ ਦੇ ਵਿੱਚ ਗੁਰੂ ਦੀ ਵਿਚਾਰ ਨਹੀਂ ਰਹਿੰਦੀ ਤੇ ਇਹ ਘਰ ਆਪਣੇ ਆਪ ਹੀ ਐਬਾਂ ਵਿੱਚ ਅੰਨਾ ਹੋ ਜਾਂਦਾ, ਮੂੰਹ ਵਿੱਚ ਅੰਨਾ ਹੋ ਜਾਂਦਾ। ਜਿਹੜੇ ਘਰ ਵਿੱਚ ਕੋਈ ਨਾ ਵੱਸਦਾ ਹੋਵੇ, ਬੰਦੇ ਨੇ ਨਵਾਂ ਘਰ ਬਣਾਇਆ ਹੋਵੇ, ਛੱਡ ਦੇਵੇ ਉੱਦਾਂ ਹੀ, ਨਾ ਉਹਨੂੰ ਕੋਈ ਸਫਾ ਸਾਫ ਸਫਾਈ ਕਰਨ ਵਾਲਾ ਹੋਵੇ, ਉਹਨੂੰ ਬੰਦ ਰਹਿਣ ਭਾਵੇਂ ਇੱਕ ਨਾ ਕਲੀਨ ਕਰਕੇ ਛੱਡਿਆ ਹੋਵੇ, ਫਿਰ ਵੀ ਹੌਲੀ ਹੌਲੀ ਉਸ ਘਰ ਦੀ ਦੁਰਦਸ਼ਾ ਸ਼ੁਰੂ ਹੋ ਜਾਂਦੀ। ਏਦਾਂ ਹੀ ਮਹਾਰਾਜ ਇੱਥੇ ਕਹਿੰਦੇ ਨੇ, ਦੇ ਅੰਧਾਰੀ ਅੰਧ ਸੁੰਜੀ ਨਾਮ ਵਿਹੂਣੀਆਂ, ਨਾਨਕ ਸਫਲ ਜਨਮ ਜੈ ਘੱਟ ਵੁੱਠਾ ਸੱਚ ਤਣੀ। ਉਹਦਾ ਜਨਮ ਸਫਲ ਹੋਇਆ, ਉਹ ਦੇ ਉੱਤਮ ਹੋ ਗਈ। ਜੇ ਜੈ ਘੱਟ, ਜੈ ਘੱਟ ਦਾ ਮਤਲਬ ਹੈ ਜੇ ਸਿਰ ਦੇ ਵਿੱਚ ਉਹ ਸੱਚਾ ਮਾਲਕਾ ਵਸ ਗਿਆ। ਸ਼ੰਤ ਤਿੰਨ ਖੰਨੀਆਂ ਵੰਜਾ, ਜਿਨ ਮੇਰਾ ਹਰ ਪ੍ਰਭ ਡੀਠਾ ਰਾਮ। ਜਨ ਚਾਖ ਅਗਾਣੇ ਹਰ ਹਰ ਅੰਮ੍ਰਿਤ ਮੀਠਾ ਰਾਮ। ਮਹਾਰਾਜ ਕਹਿੰਦੇ ਉਹਨਾਂ ਤੋਂ ਮੈਂ ਕੁਰਬਾਨ ਜਾਵਾਂ, ਟੋਟੇ ਟੋਟੇ ਹੋ ਜਾਵਾਂ, ਖੰਨੀਆਂ ਵੰਜਾ, ਜਿਨ੍ਹਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਇਸ ਦੇਹੀ ਦੇ ਵਿੱਚੋਂ ਦਰਸ਼ਨ ਕੀਤੇ, ਜਿਹੜੇ ਸੇਵਕ ਨੇ ਉਹਨਾਂ ਨੇ ਆਪਣੇ ਅੰਦਰੋਂ ਅੰਮ੍ਰਿਤ ਨੂੰ ਚੱਖਿਆ। ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਸਾਰਾ ਕੁਝ ਬੰਦੇ ਦੇ ਅੰਦਰ ਹੀ ਪਿਆ। ਜਨ ਚਾਖ ਅਗਾਣੇ ਹਰ ਹਰ ਅੰਮ੍ਰਿਤ ਮੀਠਾ ਰਾਮ, ਹਰ ਮਨੈ ਮੀਠਾ ਪ੍ਰਭ ਤੂਠਾ, ਅਮਿਓ ਬੂਠਾ ਸੁਖ ਭਏ। ਜਿਨ੍ਹਾਂ ਦੇ ਅੰਦਰ ਅੰਮ੍ਰਿਤ ਦੀ ਵਰਖਾ ਹੋ ਗਈ, ਅੰਮ੍ਰਿਤ ਕੀ ਹੈ ਗੁਣ ਉਹਦੀ ਵਿਚਾਰ। ਅਖੀਰ ਤੇ ਮਹਾਰਾਜ ਕਹਿੰਦੇ ਨੇ, ਦੋ ਦੁੱਖ ਨਾਸ ਭਰਮ ਵਿਨਾਸ਼, ਤਨ ਤੇ ਜਪ ਜਗਦੀਸ਼ ਈਸੈ ਜੈ ਜੈ। ਉਹਨਾਂ ਦੇ ਤਨ ਵਿੱਚੋਂ ਦੁੱਖਾਂ ਦਾ ਨਾਸ਼ ਹੋ ਗਿਆ, ਜਿਨ੍ਹਾਂ ਨੇ ਉਸ ਜੈ ਜਗਦੀਸ਼ ਅਕਾਲ ਪੁਰਖ ਵਾਹਿਗੁਰੂ ਨੂੰ ਜਪਿਆ। ਮੋਹ ਰਹਿਤ ਬੇਕਾਰ ਥਾਕੇ ਪੰਚ ਤੇ ਸੰਗ ਟੂਟਾ, ਉਹਨਾਂ ਦਾ ਪੰਜਾਂ ਨਾਲੋਂ ਸੰਗ ਟੁੱਟ ਗਿਆ। ਮਹਾਰਾਜ ਕਹਿੰਦੇ ਨੇ ਮੋਹ ਤੋਂ ਰਹਿਤ ਹੋ ਗਏ। ਮੋਹ ਹੀ ਤੇ ਬੰਦੇ ਨੂੰ ਅੰਨਿਆਂ ਕਰਦਾ ਏ। ਮੋਹ ਰਹਿਤ ਬੇਕਾਰ ਥਾਕੇ ਪੰਚ ਤੇ ਸੰਗ ਟੂਟਾ, ਕਹੋ ਨਾਨਕ ਤਿੰਨ ਖੰਨੀਆਂ ਵੰਝਾਂ, ਜਿਨ ਘੱਟ ਮੇਰਾ ਹਰ ਪ੍ਰਭ ਬੂਠਾ। ਮੈਂ ਉਹਨਾਂ ਤੋਂ ਖੰਨੀ ਖੰਨੀ ਕਰਕੇ ਕੁਰਬਾਨ ਹੋ ਜਾਵਾਂ, ਜਿਨ੍ਹਾਂ ਦੇ ਅੰਦਰ ਉਸ ਅਕਾਲ ਪੁਰਖ ਦੀ ਸੋਝੀ ਗੁਰੂ ਦੇ ਰਾਹੀਂ ਆ ਗਈ। ਤੋ ਗੁਰੂ ਕਿਰਪਾ ਕਰੇ। ਇਹ ਸੀ ਅੱਜ ਦੇ ਪਾਵਨ ਮੁਖਵਾਕ ਉਪਦੇਸ਼ ਦੀ ਵਿਚਾਰ। ਭੁੱਲਾਂ ਚੁੱਕਾਂ ਦੀ ਖਿਮਾ, ਸਭਨਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨਵਾਦ ਸਤਿਕਾਰਯੋਗ ਭਾਈ ਗੁਰਸ਼ਰਨ ਸਿੰਘ ਜੀ ਚੀਮਾ ਹੋਣਾ ਦਾ, ਜੋ ਆਪ ਸੰਗਤਾਂ ਦੇ ਨਾਲ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਸਿੰਘਾਸਨਾਂ 'ਤੇ ਬਿਰਾਜਮਾਨ ਹੋ ਕਰਕੇ ਜੋ ਪਾਵਨ ਮੁੱਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ, ਪਵਿੱਤਰ ਉਪਦੇਸ਼ ਦੀ ਵਿਚਾਰ ਆਪ ਸੰਗਤਾਂ ਦੇ ਨਾਲ ਸਾਂਝੀ ਕਰ ਰਹੇ ਸਨ। ਆਪ ਸੰਗਤਾਂ ਦਾ ਵੀ ਧੰਨਵਾਦ ਹੈ ਜੋ ਨਿਤਾ ਪ੍ਰਤੀ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੀ ਪਾਵਨ ਬਾਣੀ ਦੁਆਰਾ ਆਪਣੀਆਂ ਮਨੋਬਿਰਤੀਆਂ ਨੂੰ ਇਕਾਗਰ ਕਰਨ ਦਾ ਯਤਨ ਕਰਦੇ ਹੋ। ਸਤਿਗੁਰੂ ਸਭਨਾਂ ਨੂੰ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮਦਾਨ ਦੀ ਦਾਤ ਬਖਸ਼ ਕੇ ਨਿਵਾਜਨ। ਗੁਰਦੁਆਰਾ ਸਾਹਿਬ ਵਿਖੇ ਭਾਈ ਰਣਜੋਤ ਸਿੰਘ ਅਤੇ ਨੈਣ ਪਰਿਵਾਰ ਵੱਲੋਂ ਕੱਲ੍ਹ ਰੋਜ਼ ਤੋਂ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਚੱਲ ਰਹੀ ਹੈ। ਭਲਕੇ ਸਵੇਰੇ 9:30 ਭੋਗ ਪੈਣਗੇ, ਉਪਰੰਤ ਦੀਵਾਨ ਸੱਜਣਗੇ। ਅੱਜ ਗੁਰਦੁਆਰਾ ਸਾਹਿਬ ਵਿਖੇ ਗਿੱਲ ਪਰਿਵਾਰ ਅਤੇ ਬਰਾੜ ਪਰਿਵਾਰ ਵੱਲੋਂ 2 ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ ਐਤਵਾਰ ਸਵੇਰੇ 9:30 ਪੈਣਗੇ, ਉਪਰੰਤ ਦੀਵਾਨ ਸੱਜਣਗੇ। ਪਰਿਵਾਰਾਂ ਵੱਲੋਂ ਬੇਨਤੀ ਹੈ ਆਪ ਜੀ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ। ਸਮਾਂ ਹੈ ਪਾਵਨ ਬਾਣੀ ਦੇ ਸ਼ਬਦ ਕੀਰਤਨ ਦਾ। ਸੇਵਾ ਨਿਭਾਉਣਗੇ ਸਤਿਕਾਰਯੋਗ ਭਾਈ ਪਰਮਿੰਦਰ ਸਿੰਘ ਜੀ ਲੁਧਿਆਣੇ ਵਾਲੇ। ਔਤਨਾ ਪਾਸੋਂ ਸਤਿਗੁਰਾਂ ਦੀ ਇਲਾਹੀ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰੀਏ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਆਪ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਭਾਈ ਸਾਹਿਬ ਭਾਈ ਪਰਵਿੰਦਰ ਸਿੰਘ ਜੀ ਅਤੇ ਉਹਨਾਂ ਦੇ ਜਥੇਦਾਰ ਜਿਨ੍ਹਾਂ ਨੇ ਲਾਹੇ ਬਾਣੀ ਦੇ ਮਨੋਰ ਕੀਰਤਨ ਸਰਵਨ ਕਰਾਏ ਨੇ। ਸਤਿਗੁਰ ਜਥੇ ਨੂੰ ਚੜ੍ਹਦੀਆਂ ਕਲਾ ਬਖਸ਼ਣ। ਅੱਜ ਦੋ ਅਖੰਡ ਪਾਠ ਆਰੰਭ ਹੋਣੇ ਨੇ ਤੋ ਪਰਿਵਾਰਾਂ ਵੱਲੋਂ ਆਪ ਸਭ ਨੂੰ ਬੇਨਤੀ ਹੈ, ਆਪ ਜੀ ਨੇ ਤਿੰਨੇ ਦਿਨ ਦਰਸ਼ਨ ਦੇਣੇ, ਐਤਵਾਰ ਨੂੰ ਭੋਗ ਪੈਣਗੇ। ਗੁਰੂ ਕੇ ਲੰਗਰਾਂ ਦੀ ਸੇਵਾ ਪਰਿਵਾਰਾਂ ਵੱਲੋਂ ਹੋ ਰਹੀ ਹੈ। ਇਸ ਤਰ੍ਹਾਂ ਨਿੱਜਰ ਪਰਿਵਾਰ ਅਤੇ ਨੈਣ ਪਰਿਵਾਰ ਵੱਲੋਂ ਅਖੰਡ ਪਾਠ ਆਰੰਭ ਨੇ ਦਫ਼ਤਰ ਵਾਲੀ ਸਾਈਡ 'ਤੇ, ਔਰ ਕੱਲ੍ਹ ਨੂੰ ਉਹਦੇ ਭੋਗ ਪੈਣਗੇ। ਉਹਨਾਂ ਵੱਲੋਂ ਵੀ ਆਪ ਜੀ ਨੂੰ ਬੇਨਤੀ ਦਰਸ਼ਨ ਦੇਣੇ। ਸੋ ਹੁਣ ਭਾਈ ਗੁਰਸ਼ਰਨ ਸਿੰਘ ਜੀ ਕਥਾ ਸਰਵ ਕਰਾਉਣਗੇ। ਆਓ ਬੜੇ ਪਿਆਰ ਨਾਲ ਸਰਵ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ।

शिव सनकाद जास गुण गावै तास बसै मोरे प्राणा ना।

सुख भ्रमत रही मन मानाना जुगो जुग अटल चवर शतर तख्त दे मालक हाजरा हजूर जारा जहूर शब्द गुरु बाणी के बोहित अमृत के दाते दसा पातशाहियां दी जोत साहब सच्चे पातशाह सतगुरु श्री गुरु ग्रंथ साहब महाराज तिन्हां दी पावन पवित्र ते मुकद्दस हजूरी विच अमृत वेले तो सजे दवाना दियां हाजरियां भर रहे सन्मान योग सत्कार योग सत संगी जनों सतगुरां ने बड़ी अपार बख्शिश रहमत कीती है आप सब रब्बी बाणी दे कीर्तन मेरे तो पहला गुरु करके रागी जथे पासों सरवण कर रहे सी। तो आओ साध संगत समा है लड़ीवार चल रही गुरु ग्रंथ साहब की पावन बाणी की कथा विचार दा जिन्हें शरीर आप सतगुरां दे हजूर बैठे हो दर कर दी मर्यादा नूं मुख रखदे आं फतेह की सांझ पाईए जी। वाहिगुरु जी का खालसा वाहिगुरु जी की फतेह। राग गौड़ी भगतां की बाणी दे सरलेख हेठ भगत बाणी दे विच्चों भगत सतगुरु कबीर साहब जी तिन्हां दी रसना तों उचारण कीता होया शब्द आप जी ने सरवण कीता है। जो धन धन सतगुरु श्री गुरु ग्रंथ साहब महाराज जी दे मुबारक इन्हां राग गौड़ी भगतां की बाणी दे सरलेख हेठ दर्ज शब्दां दा अखीरला शब्द है। इस तों बाद राग गौड़ी पूर्बी दे विच 52 अखरी भाव 52 अखरां वाली बाणी ओ कबीर साहब दी आरंभ हुंदी है। तो इह शब्द विच कबीर साहब ने रहाओ वाली पंक्ति विच जो विचार अंकित कीते ने ओह प्रमाउंदे ने माई हे मां मोहे अवर ना जानिओ आ नाना। वो कहिंदे ने हे मां मैं होर किसे नू किसे अन्या नू आना आना दा मतलब हुंदा है होर कोई आन अन्या अपने जीवन दा आसरा नहीं बनाया। माई मोहे अवर ना जाने हो मैं होर किसे नू जानदा नहीं एक अकाल पुरख नू छड के मैं किसे भी होर नू अपनी जिंदगी दा प्राणा दा आसरा नहीं समझदा। शिव सनकाद जास गुण गावे तास बसै मोरे प्राणाना। भगत कबीर साहब कहिंदे ने वड्डे वड्डे शिव वर्गे सनकाद वर्गे जिहड़े उस अकाल पुरख वाहिगुरु दे हुक्म दे विच ने मैं उस वाहिगुरु नूं चेते करदा हां मैं किसे शिव सनकाद आदिक देवी देवते गण गंधर्व इन्हां नूं नहीं मन्नदा क्योंकि सात संगत इन्हां नूं बड़ा वड्डा मन के दुनिया के लोग इन्हां दी पूजा करदे सन चाहे वह शिव की करदे ने चाहे वह ब्रह्मे की करदे ने चाहे सनकाद गण गंधर्वां की करदे ने देवी देवत्यां की करदे ने। धन गुरु ग्रंथ साहब महाराज की समुची बाणी इस गल की मदई है कि एक रब तो बिना जिन्हें सारे संसार नूं पैदा किया है उस तो बिना कोई भी होर पूजन योग नहीं है। कोई देवी देवता कोई पैगंबर कोई भी रब का स्थान नहीं लै सकता। तो कबीर साहब कहिंदे ने माई मोहे अवर ना जानिओ आ नाना मैं होर किसे नूं जानदा नहीं। आपां एक बचन हर रोज सोदर दे पाठ उपरंत पढ़दे हां वी पाए गहे जब ते तुमरे तब ते को आंख तेरे नहीं आनिओ राम रहीम पुराण कुरान अनेक कहें मत एक न मानिओ।
ਸਿਮਰਤ ਸ਼ਾਸਤਰ ਵੇਦ ਸਬੈ ਭੇਦ ਕਹੇ ਹਮ ਏਕ ਨਾ ਜਾਣਿਓ। ਤੋ ਮੈਂ ਸਿਮਰਤੀਆਂ ਸ਼ਾਸਤਰਾਂ ਜਾਂ ਹੋਰ ਵੇਦਾਂ ਦੀ ਵਿਚਾਰ ਜਾਂ ਵੰਨ ਸੁਵੰਨੇ ਰੱਬ ਭਗਵਾਨਾਂ ਦੇ ਵਿੱਚ ਆਪਣਾ ਵਿਸ਼ਵਾਸ ਨਹੀਂ ਰੱਖਦਾ, ਕਿਉਂਕਿ ਰੱਬ ਦੀ ਕੁਦਰਤ ਵਿੱਚ ਐਸੇ ਕਈ ਬ੍ਰਹਮੇ ਨੇ, ਕੇਤੇ ਬ੍ਰਹਮੇ ਘਾੜਤ ਘੜੀਐ, ਕਈ ਨੇ ਜਿਹੜੇ ਘਾੜਤ ਘੜਨ ਵਾਲੇ ਨੇ। ਤੂੰ ਮੈਂ ਇੱਕ ਕਿਸੇ ਵੀ ਬ੍ਰਹਮੇ ਨੂੰ, ਤ੍ਰੈਮੂਰਤੀ ਨੂੰ, ਕਿਉਂਕਿ ਤਿੰਨ ਦੇਵਤੇ ਪ੍ਰਮੁੱਖ ਤੌਰ ਤੇ ਸਨ, ਇੱਕ ਬ੍ਰਹਮਾ ਸੀ, ਦੂਜਾ ਵਿਸ਼ਨੂੰ ਸੀ ਤੇ ਤੀਜਾ ਸ਼ਿਵ ਸੀ। ਤੋ ਮਹਾਰਾਜ ਕਹਿਣ ਲੱਗੇ ਮੈਂ ਹੋਰ ਕਿਸੇ ਨੂੰ ਜਾਣਦਾ ਹੀ ਨਹੀਂ। ਜਦੋਂ ਤੁਸੀਂ ਭੱਟਾਂ ਦੇ ਸਵਈਆਂ ਨੂੰ ਪੜ੍ਹਦੇ ਹੋ, ਉਹਦੇ ਵਿੱਚ ਭੱਟ ਸਾਹਿਬਾਨ ਗੁਰੂ ਅਮਰਦਾਸ ਮਹਾਰਾਜ ਦੇ ਪ੍ਰਥਾਇਕ ਬੋਲ ਰੱਖਦੇ ਨੇ। ਉਹ ਕਹਿੰਦੇ ਨੇ ਤੈਂ ਪੜ੍ਹਿਓ ਇੱਕ, ਗੁਰੂ ਅਮਰਦਾਸ ਤੂੰ ਸਿਰਫ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਬਾਰੇ ਪੜ੍ਹਿਆ ਹੈ, ਤੂੰ ਉਹਨੂੰ ਹੀ ਜਾਣਦਾ ਹੈ। ਭਾਵੇਂ ਕਿ ਜਦੋਂ ਗੁਰੂ ਅਮਰਦਾਸ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਸ਼ਰਨ ਵਿੱਚ ਨਹੀਂ ਸੀ ਆਏ, ਤੇ ਉਸ ਤੋਂ ਪਹਿਲਾਂ ਉਹ ਦੇਵੀ ਦੇਵਤਿਆਂ ਦੇ ਉਪਾਸ਼ਕ ਸਨ। ਇਤਿਹਾਸ ਨੇ ਲਿਖਿਆ ਵੀ ਪੈਰਾਂ ਵਿੱਚ ਘੁੰਗਰੂ ਬੰਨ ਕੇ ਉਹ ਤਾਂਡਵ ਉਹ ਨਾਚ ਵੀ ਕਰਦੇ ਹੁੰਦੇ ਸਨ, ਜਿਹੜੇ ਦੇਵੀ ਦੇਵਤਿਆਂ ਦੀ ਪ੍ਰਸੰਨਤਾ ਦੇ ਲਈ ਲੋਕ ਕਰਦੇ ਨੇ। ਹਰ ਸਾਲ ਉਹਨਾਂ ਨੇ ਯਾਤਰਾ ਤੇ ਜਾਣਾ ਭਗਤਾਂ ਦੀ ਟੋਲੀ ਬਣਾ ਕੇ, ਪਰ ਜਿਸ ਵਕਤ ਉਹਨਾਂ ਨੂੰ ਸੱਚ ਦੀ ਸਮਝ ਲੱਗ ਗਈ, ਉਹਨਾਂ ਨੇ ਗੁਰੂ ਨਾਨਕ ਦੇ ਦਰ ਦਾ ਆਸਰਾ ਲਿਆ, ਤੇ ਫਿਰ ਇਹ ਸਾਰਾ ਜਿਹੜਾ ਬ੍ਰਾਹਮਣੀ ਕਰਮਕਾਂਡ ਸੀ ਉਹਨੂੰ ਗੁਰੂ ਅਮਰਦਾਸ ਮਹਾਰਾਜ ਨੇ ਤਿਆਗ ਦਿੱਤਾ। ਫਿਰ ਉਹਨਾਂ ਨੇ ਇੱਕੋ ਨੂੰ ਹੀ ਧਿਆਇਆ। ਤੋ ਭੱਟ ਜੀ ਕਹਿੰਦੇ ਨੇ ਤੈਂ ਪੜ੍ਹਿਓ ਇੱਕ, ਆਖਿਆ ਤੁਸੀਂ ਪੜ੍ਹਿਆ ਵੀ ਕਿਹਨੂੰ? ਇੱਕੋ ਨੂੰ ਹੀ, ਦੋ ਨੂੰ ਨਹੀਂ, ਤਿੰਨ ਨੂੰ ਨਹੀਂ, ਚਾਰ ਨੂੰ ਨਹੀਂ। ਮਨ ਧਰਿਓ ਇੱਕ, ਮਨ ਦੇ ਵਿੱਚ ਧਰਿਆ ਵੀ ਕਿਹਨੂੰ? ਇੱਕੋ ਨੂੰ ਹੀ, ਇੱਕ ਤੋਂ ਬਿਨਾਂ ਹੋਰ, ਇੱਕੋ ਹੈ ਭਾਈ, ਇੱਕੋ ਹੈ ਸਾਹਿਬ ਮੇਰਾ, ਇੱਕੋ ਹੈ ਪ੍ਰਾਣੀ, ਇੱਕੋ ਨਾਮ ਧਿਆਵੋ, ਆਪਣੀ ਪਤ ਛੇਤੀ ਘਰ ਜਾਵੋ। ਮਹਾਰਾਜ ਨੇ ਐਸੇ ਬੇਅੰਤ ਪ੍ਰਮਾਣ ਬਾਣੀ ਵਿੱਚ ਦਿੱਤੇ। ਕਬੀਰ ਸਾਹਿਬ ਕਹਿਣ ਲੱਗੇ ਜਾਂ ਕੋ ਠਾਕੁਰ ਉੱਚਾ ਹੋਈ ਸੋ ਜਨ ਭਰ ਘਰ ਜਾਤ ਨਾ, ਸੋ ਹੀ ਜਿਹਦਾ ਰੱਬ ਵੱਡਾ ਹੋਵੇ ਉਹ ਐਵੇਂ ਦੂਜਿਆਂ ਦੇ ਦਰਾਂ ਘਰਾਂ ਵਿੱਚ ਜਾਂਦਾ ਸ਼ੋਭਾ ਨਹੀਂ ਪਾਉਂਦਾ। ਇਸ ਕਰਕੇ ਇੱਕ ਨੂੰ ਹੀ ਧਿਆਉਣਾ ਹੈ। ਸਾਡੀ ਬਾਣੀ ਦੀ ਪ੍ਰਾਰੰਭਤਾ ਜਿਹੜੀ ਹੈ ਉਹ ਇੱਕ ਤੋਂ ਹੀ ਹੁੰਦੀ ਹੈ, ਇੱਕ ਓਅੰਕਾਰ। ਪਹਿਲਾਂ ਓਅੰਕਾਰ ਸ਼ਬਦ ਜ਼ਰੂਰ ਸੀ, ਤੋ ਉੱਥੇ ਓਅੰਕਾਰ ਸਿੰਬਲ ਸੀ ਤ੍ਰੈ ਮੂਰਤੀ ਦਾ, ਤਿੰਨ ਦੇਵੀ ਦੇਵਤਿਆਂ ਦਾ। ਪਰ ਜਦੋਂ ਮਹਾਰਾਜ ਨੇ ਅੱਗੇ ਫੱਟੀ ਦੇ ਉੱਤੇ ਏਕਾ ਵਾਹ ਦਿੱਤਾ ਨਾ, ਤੇ ਫਿਰ ਇਹ ਮਤਲਬ ਬਣ ਗਿਆ ਵੀ ਇੱਕੋ ਹੀ ਹੈ, ਹੋਰ ਕੋਈ ਨਹੀਂ। ਤੋ ਸਤਿਗੁਰ ਨੇ ਬਖਸ਼ਿਸ਼ ਕੀਤੀ, ਆਖਿਆ ਤੈਂ ਪੜ੍ਹਿਓ ਇੱਕ, ਤੂੰ ਪੜ੍ਹਿਆ ਵੀ ਇੱਕ ਨੂੰ, ਮਨ ਧਰਿਓ ਇੱਕ, ਕਰ ਇੱਕ ਪਛਾਣਿਓ, ਤੂੰ ਪਛਾਣਿਆ ਵੀ ਇੱਕੋ ਨਹੀਂ। ਨੈਣ ਬੈਣ ਮੂੰਹ ਇੱਕ ਇੱਕ, ਦੋਵੇਂ ਠਾਏ ਨਾ ਜਾਣਿਓ, ਆਖਿਆ ਤੇਰੀ ਦ੍ਰਿਸ਼ਟੀ ਵਿੱਚ ਤੇਰੇ ਬਚਨਾਂ ਵਿੱਚ ਇੱਕੋ ਹੀ ਹੈ। ਨੈਣ, ਨੈਣ ਦਾ ਮਤਲਬ ਹੈ ਅੱਖਾਂ, ਬੈਣ ਦਾ ਮਤਲਬ ਹੈ ਬੋਲ। ਆਖਿਆ ਗੁਰੂ ਅਮਰਦਾਸ ਤੇਰੇ ਨੈਣਾਂ ਵਿੱਚ ਵੀ ਇੱਕੋ ਹੀ ਹੈ, ਤੂੰ ਇੱਕੋ ਦੇ ਦੀਦਾਰ ਕਰਦਾ ਹੈ। ਬੈਣ, ਬੈਣ ਦਾ ਅਰਥ ਹੈ ਬਚਨ, ਬੋਲਾਂ ਵਿੱਚ, ਤੇਰੇ ਬੋਲਾਂ ਵਿੱਚ ਵੀ ਇੱਕ ਰੱਬ ਤੋਂ ਬਿਨਾਂ ਕਿਸੇ ਦੂਜੇ ਦੀ ਗੱਲ ਨਹੀਂ ਹੈ, ਕਿਸੇ ਦੂਜੇ ਦੀ ਵਡਿਆਈ ਨਹੀਂ ਹੈ। ਨੈਣ ਬੈਣ ਮੂੰਹ, ਤੇਰੇ ਮੂੰਹ ਵਿੱਚ ਵੀ ਇੱਕੋ ਹੀ, ਮੂੰਹ ਇੱਕ ਇੱਕ, ਦੋ ਥਾਂ ਨਾ ਜਾਣਿਓ, ਆਖਿਆ ਤੂੰ ਦੋਵਾਂ ਨੂੰ ਕੋਈ ਥਾਂ ਹੀ ਨਹੀਂ ਦਿੱਤੀ, ਤੂੰ ਜਾਣਦਾ ਹੀ ਨਹੀਂ ਦੋਵਾਂ ਨੂੰ। ਗੁਣ ਇਹੋ ਹੋਰ ਨਾ ਹੀ ਕੋਏ, ਨਾ ਕੋ ਹੁਆ ਨਾ ਕੋ ਹੋਏ। ਤੋ ਭੱਟ ਸਾਹਿਬਾਨ ਕਹਿਣ ਲੱਗੇ ਸੁਪਨ ਇੱਕ, ਪ੍ਰਤੱਖ ਇੱਕ, ਤੂੰ ਸੁਪਨੇ ਵਿੱਚ ਵੀ ਇੱਕ ਨੂੰ ਧਿਆਉਣਾ ਹੈ, ਤੇ ਪ੍ਰਤੱਖ ਤੌਰ ਤੇ ਇੱਕ ਨੂੰ ਧਿਆਉਂਦਾ ਹੀ ਹੈ। ਸੁਪਨੇ ਵਿੱਚ ਵੀ ਤੈਨੂੰ ਇੱਕ ਤੋਂ ਬਿਨਾਂ ਹੋਰ ਕਿਸੇ ਦਾ ਸੁਪਨਾ ਨਹੀਂ ਆਉਂਦਾ, ਸੋਚਿਆ ਵੀ ਨਹੀਂ। ਸੁਪਨ ਇੱਕ, ਪ੍ਰਤੱਖ ਇੱਕ, ਇੱਕ ਸਮਹਿ ਲੀਣੋ, ਤੇ ਇੱਕ ਦੇ ਵਿੱਚ ਹੀ ਤੂੰ ਲੀਣ ਹੈ। ਵੇਖੋ ਦੂਜੇ ਦੀ ਗੱਲ ਹੀ ਨਹੀਂ ਆ ਰਹੀ। ਸੁਪਨ ਇੱਕ, ਪ੍ਰਤੱਖ ਇੱਕ, ਇੱਕ ਸਮੈ ਲੀਣੋ, ਤੀਸ ਇੱਕ ਅਰ ਪੰਜ ਸਿੱਧ, ਪੈਂਤੀਸ ਨਾ ਖੀਣੋ। ਬਾਬੇ ਨੇ ਆਖਿਆ ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਦਿਨਾਂ ਵਿੱਚ, ਤੀਹਾਂ ਦਿਨਾਂ ਵਿੱਚ, ਤੀਸ ਇੱਕ ਅਰ ਪੰਜ, ਜਿਹੜਾ ਪੰਜਾਂ ਤੱਤਾਂ ਵਿੱਚ, ਸਿੱਧ ਪੈਂਤੀਸ ਨਾ ਖੀਣੋ, ਜਿਹੜਾ ਕਦੀ ਖੀਣ ਨਹੀਂ ਹੁੰਦਾ। ਆਖਿਆ ਉਸ ਰੱਬ ਨੂੰ ਧਿਆਉਣਾ ਹੈ ਜਿਹੜਾ ਕਦੀ ਖੀਣ, ਖੀਣ ਦਾ ਅਰਥ ਹੁੰਦਾ ਹੈ ਸਾਧ ਸੰਗਤ ਜੀ ਦਾ ਨਾਸ਼ ਕਦੀ ਨਹੀਂ ਹੁੰਦਾ।
ਜਿਹਨੂੰ ਤੁਸੀਂ ਸਤਿਗੁਰੂ ਦੀ ਬਾਣੀ ਵਿੱਚੋਂ ਪੜ੍ਹਦੇ ਹੋ, ਅਬਨਾਸ਼ੀ ਜੀਅਨ ਕੋ ਦਾਤਾ ਸਿਮਰਤ ਸਭ ਮਲਕ ਹੋਈ, ਗੁਣ ਨਿਧਾਨ ਭਗਤਨ ਕੋ ਬਰਤਨ ਬਿਰਲਾ ਪਾਵੇ ਕੋਈ। ਅਬਨਾਸ਼ੀ ਹੈ ਜਿਹਦਾ ਨਾਸ਼ ਨਹੀਂ ਹੁੰਦਾ, ਜਿਹੜਾ ਖੀਣ ਨਹੀਂ ਹੁੰਦਾ। ਖੀਣ ਜਿਵੇਂ ਆਪਾਂ ਕੱਪੜਾ ਕੋਈ ਬਾਜ਼ਾਰੋਂ ਨਵਾਂ ਲਈਏ ਤੇ ਸਮਾਂ ਪਾ ਕੇ ਉਹ ਕੱਪੜਾ ਖੀਣ ਹੋ ਜਾਂਦਾ, ਖਰਾਬ ਹੋ ਜਾਂਦਾ, ਉਹਦੀ ਪਹਿਲੀ ਚਮਕ ਨਹੀਂ ਰਹਿੰਦੀ। ਆਖਿਆ ਉਹ ਵਾਹਿਗੁਰੂ, ਉਹ ਪਰਮੇਸ਼ਰ ਐਸਾ ਹੈ ਜਿਹੜਾ ਖੀਣ ਨਹੀਂ ਹੁੰਦਾ। ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰਾ, ਸਿਮਰੰਤ ਸੰਤ ਸਰਬਤਰ ਰਮਣੰਗ, ਨਾਨਕ ਅਗਨਾਸ਼ਨ ਜਗਦੀਸ਼ਰਾ। ਪੇਖਣ ਸੁਣਨ ਸੁਨਾਵਨੋ ਮਨ ਮੈਂ ਦ੍ਰਿੜੀ ਹੈ ਸਾਚ। ਤੋ ਗੁਰਦੇਵ, ਗੁਰੂ ਅਮਰਦਾਸ ਉਹ ਨੇ ਜਿਨ੍ਹਾਂ ਨੇ 30 1 ਅਰ 5 ਸਿੱਧ 35 ਨਾ ਖੀਣੋ, ਇੱਕੋ ਜੇ ਲੱਖ ਲੱਖੋਂ ਅਲੱਖ, ਜਿਹੜਾ ਇੱਕ ਤੋਂ ਲੱਖਾਂ ਵਿੱਚ ਸਮਾਇਆ ਹੋਇਆ ਤੇ ਲੱਖਾਂ ਤੋਂ ਅਲੱਖ ਵਿੱਚ, ਏਕ ਹੈ ਅਨੇਕ ਹੈ, ਅਨੇਕ ਹੈ ਫਿਰ ਏਕ ਹੈ, ਜਿਹੜਾ ਇੱਕ ਤੋਂ ਅਨੇਕਾਂ ਦੇ ਵਿੱਚ ਹੈ, ਜਿਹਦੇ ਬਾਰੇ ਬਾਣੀ ਨੇ ਆਖਿਆ ਘੱਟ ਘੱਟ ਮੈਂ ਹਰ ਜੂ ਬਸੈ। ਜਿਹੜਾ ਹਰ ਹਿਰਦੇ ਵਿੱਚ ਹੈ, ਜਿਹੜਾ ਹਰ ਇੱਕ ਦੇ ਅੰਦਰ ਹੈ, ਜਿਹਦੇ ਬਾਰੇ ਕਿਹਾ ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ, ਜਿਹਦੀ ਜੋਤ ਸਾਰਿਆਂ ਵਿੱਚ ਹੈ। ਇੱਕੋ ਜੇ ਲੱਖ ਲੱਖੋਂ ਅਲੱਖ ਹੈ, ਇੱਕ ਇੱਕ ਕਰ ਵਰਨਿਓ, ਗੁਰ ਅਮਰਦਾਸ ਜਾਲਪ ਭਣੈ, ਤੂੰ ਇੱਕ ਲੋੜ ਹੈ ਇੱਕ ਮੰਨਿਓ। ਜਾਲਪ ਭੱਟ ਜੀ ਕਹਿੰਦੇ ਨੇ ਗੁਰੂ ਅਮਰਦਾਸ, ਤੂੰ ਇੱਕ ਨੂੰ ਲੋੜਦਾ ਹੈ ਤੇ ਇੱਕ ਨੂੰ ਹੀ ਮੰਨਦਾ ਹੈ, ਇੱਕ ਤੋਂ ਬਿਨਾਂ ਤੇਰਾ ਕਿਸੇ ਉੱਤੇ ਵਿਸ਼ਵਾਸ ਨਹੀਂ। ਤੋ ਭਗਤ ਕਬੀਰ ਸਾਹਿਬ, ਭਾਵੇਂ ਕਿ ਗੁਰੂ ਅਮਰਦਾਸ ਮਹਾਰਾਜ ਤੋਂ ਪਹਿਲਾਂ ਹੋਏ ਨੇ, ਉਹਨਾਂ ਨੇ ਵੀ ਆਖਿਆ ਮਾਈ ਮੋਹਿ ਅਵਰ ਨਾ ਜਾਣਿਓ ਆ ਨਾਨਾ, ਮੈਨੂੰ ਉਸ ਰੱਬ ਤੋਂ ਬਿਨਾਂ ਹੋਰ ਕਿਸੇ ਦੀ ਕੋਈ ਸੋਝੀ ਨਹੀਂ, ਮੈਂ ਹੋਰ ਕਿਸੇ ਨੂੰ ਨਹੀਂ ਜਾਣਦਾ। ਭਾਵੇਂ ਕਿ ਦੁਨੀਆਂ ਵਿੱਚ ਬਥੇਰੇ ਤੁਰੇ ਫਿਰਦੇ ਹੋਣ, ਕਈ ਵਾਰ ਤੁਸੀਂ ਵੇਖੋ ਕਿਸੇ ਨੂੰ ਜਦੋਂ ਆਪਾਂ ਇਗਨੋਰ ਵੀ ਕਰਨਾ ਹੁੰਦਾ ਇਹਨਾਂ ਤੇ, ਆਪਾਂ ਇਹ ਕਹਿੰਦੇ ਹਾਂ ਮੈਂ ਇਹਨੂੰ ਨਹੀਂ ਜਾਣਦਾ, ਭਾਵੇਂ ਉਹਦੇ ਬਾਰੇ ਤੁਹਾਨੂੰ ਥੋੜ੍ਹਾ ਬਹੁਤਾ ਪਤਾ ਹੀ ਹੋਵੇ ਵੀ ਉਹ ਕੌਣ ਹੈ। ਪਰ ਜਿਹਦੀ ਤੁਹਾਡੀ ਨਿਗਾਹ ਵਿੱਚ ਵੈਲਿਊ ਕੋਈ ਨਾ ਹੋਵੇ ਤੇ ਬੰਦਾ ਉਹਨੂੰ ਕਹਿੰਦਾ ਮੈਂ ਉਹਨੂੰ ਕੀ ਲਈ ਬੈਠਾ, ਮੈਂ ਉਹਨੂੰ ਕੋਈ ਨਹੀਂ ਜਾਣਦਾ। ਹੁਣ ਕਬੀਰ ਸਾਹਿਬ ਵੀ ਇੱਥੇ ਇਹੋ ਕਹਿ ਰਹੇ ਨੇ, ਕਹਿੰਦੇ ਮੈਂ ਨਹੀਂ ਜਾਣਦਾ, ਇੱਕ ਰੱਬ ਬਾਰੇ ਪੁੱਛ ਮੈਨੂੰ, ਇੱਕ ਰੱਬ ਬਾਰੇ ਤੇ ਮੈਂ ਜਾਣਦਾ, ਪਰ ਮੈਂ ਇੱਕ ਰੱਬ ਤੋਂ ਬਿਨਾਂ ਹੁਣ ਮੇਰੇ ਨਾਲ ਕੋਈ ਚਰਚਾ ਕਰੇ ਵੀ ਨਹੀਂ, ਕੋਈ ਸ਼ਿਵ ਵੀ ਹੈ, ਕੋਈ ਬ੍ਰਹਮਾ ਵੀ ਹੈ, ਕੋਈ ਮਹੇਸ਼ ਵੀ ਹੈ, ਕੋਈ ਧਨ ਦੀ ਦੇਵੀ ਵੀ ਹੈ, ਕੋਈ ਦੂਜਾ ਵੀ ਹੈ, ਤੀਜਾ ਵੀ ਹੈ। ਆਖਿਆ ਨਹੀਂ, ਅੰਮ੍ਰਿਤ ਪੀਆ ਸਤਿਗੁਰ ਦੀਆ, ਅਵਰ ਨਾ ਜਾਣਾ ਦੂਆ ਤੀਆ, ਹੋਰ ਕਿਸੇ ਦੂਜੇ ਤੀਜੇ ਨੂੰ ਮੈਂ ਨਹੀਂ ਜਾਣਦਾ। ਮਾਈ ਮੋਹੇ ਅਵਰ ਨਾ ਜਾਣਿਓ ਆ ਨਾਨਾ, ਸ਼ਿਵ ਸਨਕਾਦ ਜਾਸ ਗੁਣ ਗਾਵੈ। ਸ਼ਿਵ ਸਨਕਾਦ ਇਹ ਜਿੰਨੇ ਸਨ ਜਿਹਦੇ ਗੁਣ ਗਾਉਂਦੇ ਨੇ, ਤਾਸ ਵਸੈ ਮੂਰੂ ਪ੍ਰਾਣਾਨਾ, ਉਹਨਾਂ ਦੇ ਵਿੱਚ ਮੇਰੇ ਪ੍ਰਾਣ ਵਸਦੇ ਨੇ, ਉਸ ਰੱਬ ਦੇ ਵਿੱਚ ਮੇਰੇ ਪ੍ਰਾਣ ਵਸਦੇ ਨੇ ਜਿਹਦੇ ਗੁਣ ਇਹ ਸ਼ਿਵ ਬ੍ਰਹਮੇ ਵਰਗੇ ਵੀ ਗਾਉਂਦੇ ਨੇ, ਜਿਹੜਾ ਏਡਾ ਵੱਡਾ ਹੈ। ਅਗਲਾ ਬਚਨ ਹੈ ਹਿਰਦੇ ਪ੍ਰਗਾਸ਼, ਹੁਣ ਮੇਰੇ ਹਿਰਦੇ ਦੇ ਵਿੱਚ ਪ੍ਰਗਾਸ਼ ਹੋ ਗਿਆ, ਚਾਨਣ ਹੋ ਗਿਆ, ਸੋਝੀ ਆ ਗਈ। ਕਿਵੇਂ ਆਈ? ਮਹਾਰਾਜ ਕਹਿੰਦੇ ਗਿਆਨ ਗੁਰ ਗੰਮਤ, ਗੰਮਤ ਦਾ ਅਰਥ ਹੁੰਦਾ ਹੈ ਗਮਨ ਕਰਨਾ, ਪਹੁੰਚਣਾ। ਜਦੋਂ ਗੁਰੂ ਦਾ ਗਿਆਨ ਆ ਗਿਆ ਨਾ ਜੀਵਨ ਦੇ ਵਿੱਚ, ਕਿੱਥੇ ਅੱਪੜਨਾ, ਹਿਰਦੇ ਵਿੱਚ ਜਦੋਂ ਗਿਆਨ ਆ ਗਿਆ ਬੰਦੇ ਨੂੰ ਸੋਝੀ ਪੈ ਜਾਂਦੀ ਹੈ। ਤੋ ਜਿੰਨਾ ਚਿਰ ਸੋਝੀ ਨਹੀਂ ਸੀ, ਗਿਆਨ ਨਹੀਂ ਸੀ, ਉਹਨਾਂ ਚਿਰ ਭਟਕਦਾ ਫਿਰਦਾ ਸੀ ਮੈਂ, ਕਦੀ ਕਿਤੇ ਕਦੀ ਕਿਤੇ। ਹੁਣ ਜਦੋਂ ਗੁਰੂ ਦਾ ਗਿਆਨ ਗਮਨ ਕਰਕੇ ਇੱਥੇ ਪਹੁੰਚ ਗਿਆ, ਅੱਪੜ ਗਿਆ ਤੇ ਹਿਰਦੇ ਵਿੱਚ ਚਾਨਣ ਹੋ ਗਿਆ। ਹਿਰਦੇ ਪ੍ਰਗਾਸ਼, ਪ੍ਰਗਾਸ਼ ਦਾ ਮਤਲਬ ਚਾਨਣ, ਪਹਿਲਾਂ ਹਨੇਰਾ ਸੀ। ਮਹਾਰਾਜ ਕਿਵੇਂ? ਆਖਿਆ ਗਿਆਨ ਗੁਰਗੰਮਤ, ਗੁਰੂ ਨੇ ਜਦੋਂ ਆਪਣਾ ਗਿਆਨ ਅਪੜਾ ਦਿੱਤਾ ਹਿਰਦੇ ਵਿੱਚ, ਜਾਂ ਗਿਆਨ ਪ੍ਰਗਾਸ਼ ਅਗਿਆਨ ਮਿਟੰਤ, ਜਿੱਥੇ ਗਿਆਨ ਦਾ ਪ੍ਰਗਾਸ਼ ਹੋ ਗਿਆ ਉੱਥੇ ਅਗਿਆਨਤਾ ਮਿਟ ਗਈ, ਉੱਥੇ ਬੇਸਮਝੀ ਮਿਟ ਗਈ। ਹੁਣ ਹਨੇਰਾ ਹੋਵੇ ਨਾ ਜੀ ਸਾਧ ਸੰਗਤ, ਤੇ ਬੰਦਾ ਐਵੇਂ ਹੀ ਕਈ ਚੀਜ਼ਾਂ ਨੂੰ ਮੰਨੀ ਬੈਠਾ ਹੁੰਦਾ ਜੇ ਹਨੇਰਾ ਹੈ ਤੇ। ਜਦੋਂ ਚਾਨਣ ਹੁੰਦਾ ਫਿਰ ਪਤਾ ਲੱਗਦਾ ਨਹੀਂ ਕੁਝ ਵੀ ਨਹੀਂ ਹੈ। ਹਨੇਰੇ ਦੇ ਵਿੱਚ ਪੈਰ ਨੂੰ ਰੱਸੀ ਵੀ ਛੂਹ ਜਾਵੇ ਨਾ ਤੇ ਬੰਦਾ ਉਸ ਰੱਸੀ ਨੂੰ ਸੱਪ ਮੰਨ ਬਹਿੰਦਾ, ਹੁੰਦੀ ਨਹੀਂ ਹੈ ਉਹ। ਤੁਹਾਡਾ ਹੀ ਘਰ ਹੁੰਦਾ ਹੈ, ਜੇ ਇਸ ਘਰ ਵਿੱਚ ਤੁਸੀਂ ਹਰ ਰੋਜ਼ ਰਹਿੰਦੇ ਹੋ, ਪਰ ਇੱਕੋ ਦਮ ਸਭ ਕੁਝ ਡਾਰਕ ਹੋ ਜਾਵੇ, ਬਲੈਕਆਊਟ ਹੋ ਜਾਵੇ, ਐਨ ਪੂਰਾ ਮਤਲਬ ਚਾਨਣ ਚੱਲਿਆ ਜਾਵੇ ਤੇ ਕਾਲਾ ਹੀ ਕਾਲਾ ਧੁੰਦਲਾ ਜਿਹੜਾ ਕੁਝ ਵੀ ਨਜ਼ਰ ਨਾ ਆਵੇ, ਤੇ ਆਪਣੇ ਘਰ ਦੀਆਂ ਵਸਤੂਆਂ ਤੋਂ ਬੰਦੇ ਨੂੰ ਡਰ ਲੱਗਣ ਲੱਗ ਪੈਂਦਾ। ਇੱਦਾਂ ਹੀ ਜਦੋਂ ਜੀਵਨ ਵਿੱਚ ਗੁਰੂ ਦਾ ਗਿਆਨ ਨਹੀਂ ਹੈ, ਸੋਝੀ ਨਹੀਂ ਹੈ, ਵਿਵੇਕ ਨਹੀਂ ਹੈ,
ਤੇ ਬੰਦਾ ਡਰਦਾ ਰਹਿੰਦਾ ਹੈ, ਉਹ ਸਮਝਦਾ ਰਹਿੰਦਾ ਹੈ। ਫਿਰ ਹੀ ਆ ਲੋਕ ਜਿੰਨੇ ਕਈ ਵਾਰ ਗੱਲਾਂ ਕਰਦੇ ਨੇ ਜੀ ਭੂਤ ਪ੍ਰੇਤ ਫਲਾਨਾ ਟਮਕਾਨਾ, ਉਹ ਤਾਂ ਹੀ ਨੇ ਕਿਉਂਕਿ ਗੁਰੂ ਦਾ ਗਿਆਨ ਇੱਥੇ ਪਹੁੰਚਿਆ ਨਹੀਂ, ਗੁਰੂ ਦੇ ਗਿਆਨ ਨੇ ਇੱਥੇ ਗਮਨ ਨਹੀਂ ਕੀਤਾ। ਇਹ ਠੀਕ ਹੈ ਸਾਧ ਸੰਗਤ, ਬਾਹਰੀ ਤੌਰ ਤੇ ਅਸੀਂ ਨਮਸਕਾਰ ਕਰਦੇ ਹਾਂ, ਸਾਰਾ ਕੁਝ ਹੀ ਹੈ, ਪਰ ਪ੍ਰਕਾਸ਼ ਚਾਨਣ ਤੇ ਉਦੋਂ ਹੀ ਹੋਵੇਗਾ ਨਾ ਜਦੋਂ ਦੀਵਾ ਬਲੇਗਾ। ਦੀਵਾ ਬਲੇ ਅੰਧੇਰਾ ਜਾਏ, ਸਤਿਗੁਰ ਨੇ ਆਖਿਆ ਜਿਵੇਂ ਦੀਵਾ ਬਲਦਾ ਹੈ ਤੇ ਹਨੇਰਾ ਚਲਿਆ ਜਾਂਦਾ ਹੈ, ਏਦਾਂ ਹੀ ਵੇਦ ਪਾਠ ਧਾਰਮਿਕ ਗ੍ਰੰਥਾਂ ਦੇ ਪਾਠ ਪੜ੍ਹਨ ਦਾ ਤਾਂ ਫਾਇਦਾ ਹੈ ਜਦੋਂ ਉਹ ਸਾਡੇ ਅੰਦਰ ਗਿਆਨ ਦਾ ਦੀਵਾ ਬਾਲ ਕੇ ਸਾਡੀ ਪਾਪਾਂ ਵਾਲੀ ਮੱਤ ਨੂੰ ਖਾ ਜਾਂਦੇ ਨੇ। ਬਿਲਕੁਲ ਉਦਾਂ ਜਿਵੇਂ ਚਾਨਣ ਕੀਤਾ, ਦੀਵਾ ਬਾਲਿਆ ਤੇ ਦੀਵਾ ਹਨੇਰੇ ਨੂੰ ਖਾ ਗਿਆ, ਏਦਾਂ ਹੀ ਗੁਰੂ ਦੇ ਉਪਦੇਸ਼ ਦੇ ਚਾਨਣ ਨੇ ਮੇਰੇ ਅੰਦਰ ਦੀ ਅਗਿਆਨਤਾ ਨੂੰ ਖਾ ਲਿਆ। ਹੁਣ ਪਤਾ ਲੱਗ ਗਿਆ ਇੱਕੋ ਹੀ ਹੈ, ਹੋਰ ਕੋਈ ਨਹੀਂ ਹੈਗਾ। ਹਿਰਦੇ ਪ੍ਰਕਾਸ਼, ਕਬੀਰ ਸਾਹਿਬ ਕਹਿੰਦੇ ਨੇ ਗਿਆਨ ਗੁਰ ਗੰਮਤ, ਕਿਉਂਕਿ ਗਿਆਨ ਗੁਰੂ ਦਾ ਗੰਮਤ, ਗੰਮਤ ਮਤਲਬ ਅਪੜਿਆ, ਪਹੁੰਚ ਗਿਆ ਉੱਥੇ। ਗਗਨ ਮੰਡਲ ਮੈਂ ਧਿਆਨਾ ਨਾ, ਆਖਿਆ ਹੁਣ ਗਗਨ ਮੰਡਲ ਕਿਹਨੂੰ ਕਿਹਾ ਹੈ? ਆਕਾਸ਼ ਵਿੱਚ, ਆਕਾਸ਼ ਇਹਨੂੰ ਵੀ ਕਿਹਾ ਹੈ ਬਾਣੀ ਦੇ ਵਿੱਚ। ਆ ਸੁਰਤ ਕੀ ਹੈ? ਆਕਾਸ਼ ਸੁਰਤ, ਉੱਪਰ ਉੱਠ ਗਈ, ਆਕਾਸ਼ ਵਿੱਚ ਚਲਿਆ ਗਿਆ। ਆਖਿਆ ਹੁਣ ਆਕਾਸ਼ ਵਿੱਚ, ਇਹਦਾ ਮਤਲਬ ਇਹ ਹੈ ਵੀ ਦੁਨੀਆਂ ਦੇ ਪਦਾਰਥਾਂ ਤੋਂ ਉੱਚਿਆ ਉੱਠ ਕੇ ਉੱਚੇ ਮੰਡਲਾਂ ਵਿੱਚ ਜਾ ਬੈਠਾ ਹੁਣ ਮੈਂ। ਹੁਣ ਇਹ ਨਾ ਪਦਾਰਥਾਂ ਦਾ ਮੋਹ ਸਤਾਉਂਦਾ ਹੈ, ਨਾ ਇਹ ਪਦਾਰਥ ਮੈਨੂੰ ਭੜਕਾਉਂਦੇ ਨੇ, ਕੋਈ ਚੀਜ਼ ਮੈਨੂੰ ਭੜਕਾ ਨਹੀਂ ਸਕਦੀ ਕਿਉਂਕਿ ਮੈਂ ਉੱਚਾ ਉੱਠ ਗਿਆ, ਹੁਣ ਉੱਚਾ ਉੱਠ ਗਿਆ। ਤੋ ਇੱਦਾਂ ਹੀ ਬੰਦੇ ਨੇ ਸੁਰਤ ਕਰਕੇ ਉੱਚਾ ਉੱਠਣਾ ਹੈ। ਇਹਨੂੰ ਵੀ ਸਤਿਗੁਰ ਨੇ ਕਿਹਾ ਗਗਨ ਦਮਾਮਾ ਬਾਜਿਓ, ਇੱਥੇ ਦਮਾਮਾ ਕਿਹਦਾ ਵੱਜਣਾ ਹੈ? ਗੁਰੂ ਦੇ ਸ਼ਬਦ ਦਾ, ਪਰੇ ਉਹ ਨਿਸ਼ਾਨੇ ਘਾਓ, ਇੱਥੇ ਦਮਾਮੇ ਵੱਜੇ, ਗੁਰੂ ਦੇ ਸ਼ਬਦ ਦਾ ਦਮਾਮਾ। ਤੋ ਗੁਰਦੇਵ ਮਹਾਰਾਜ ਨੇ ਆਖਿਆ ਗਗਨ ਮੰਡਲ ਮੈਂ ਧਿਆਨ ਨਾ, ਹੁਣ ਮੈਂ ਆਪਣੀ ਸੁਰਤ ਨੂੰ ਗਗਨ ਮੰਡਲ ਵਿੱਚ ਲੈ ਗਿਆ, ਉੱਪਰ ਚੁੱਕ ਲਿਆ, ਪਦਾਰਥਾਂ ਤੋਂ ਉੱਪਰ ਉੱਠ ਗਈ। ਅਗਲਾ ਬਚਨ ਹੈ ਬਿਖੇ ਰੋਗ ਭੈ ਬੰਧਨ ਭਾਗੇ, ਬਿਖੇ ਦਾ ਰੋਗ ਜ਼ਹਿਰ ਜੀਵਨ ਵਿੱਚੋਂ ਨਿਕਲ ਗਿਆ, ਭੈ ਡਰ ਨਿਕਲ ਗਿਆ, ਜਿੰਨੇ ਬੰਧਨ ਸੀ ਉਹ ਭੱਜ ਗਏ, ਟੁੱਟ ਗਏ ਸਾਰੇ। ਬਿਖੇ ਰੋਗ ਭੈ ਬੰਧਨ ਭਾਗੇ, ਮਨ ਨਿਜ ਘਰ ਸੁਖ ਜਾਣਾ, ਆਖਿਆ ਮਨ ਨਿੱਜੀ ਘਰ ਵਿੱਚ ਟਿਕ ਗਿਆ ਤੇ ਇਹਨੇ ਸੁੱਖ ਨੂੰ ਜਾਣ ਲਿਆ, ਇਹਨੂੰ ਸੁੱਖ ਦੀ ਸਮਝ ਲੱਗ ਗਈ ਜਦੋਂ ਗੁਰੂ ਦਾ ਗਿਆਨ ਅੰਦਰ ਪਹੁੰਚਿਆ। ਅਗਲਾ ਬੋਲ ਹੈ ਇਕਸ ਮਤ ਰਤ, ਹੁਣ ਮੇਰੀ ਜਿਹੜੀ ਮਤ ਹੈ ਇੱਕ ਦੇ ਵਿੱਚ ਰੱਤੀ ਗਈ, ਇੱਕ ਤੋਂ ਬਿਨਾਂ ਹੋਰ ਕਿਤੇ ਨਹੀਂ। ਇਕਸ ਮਤ ਰਤ ਜਾਨ ਮਾਨ ਪ੍ਰਭ, ਹੁਣ ਮੈਂ ਉਸ ਪ੍ਰਭੂ ਨੂੰ ਜਾਣ ਵੀ ਲਿਆ ਤੇ ਜਾਣ ਕੇ ਮਨ ਵੀ ਲਿਆ। ਜਾਨ ਮਾਨ ਪ੍ਰਭ ਦੂਸਰ ਮਨੇ ਨਾ ਆ ਨਾ ਨਾ, ਹੁਣ ਕੋਈ ਦੂਸਰਾ ਮੇਰੇ ਮਨ ਵਿੱਚ ਨਹੀਂ ਆਉਂਦਾ, ਦੂਸਰਾ ਨਹੀਂ ਆਉਂਦਾ, ਦੂਸਰ ਕੋਈ ਹੋਰ ਮਨੇ ਮਨ ਵਿੱਚ ਨਾ ਆ ਨਾ ਨਾ, ਹੁਣ ਮੈਂ ਕਿਸੇ ਦੂਸਰ ਨੂੰ ਮਨ ਵਿੱਚ ਨਹੀਂ ਆਉਣ ਦਿੰਦਾ, ਇੱਕੋ ਰੱਬ ਹੈ, ਇੱਕੋ ਹੀ ਗੁਰੂ ਹੈ। ਚੰਦਨ ਬਾਸ ਭਏ, ਹੁਣ ਤੇ ਚੰਦਨ ਵਰਗੀਆਂ ਸੁਗੰਧੀਆਂ ਅੰਦਰੋਂ ਹੀ ਆ ਗਈਆਂ। ਮਨ ਬਾਸਨ ਤਿਆਗ ਘਟਿਓ ਅਭਮਾਨਾ ਨਾ, ਸਤਿਗੁਰ ਨੇ ਆਖਿਆ ਹੁਣ ਜੀਵਨ ਜਿਹੜਾ ਹੈ ਉਹਦੇ ਵਿੱਚ ਚੰਦਨ ਦੀ ਸੁਗੰਧ ਆ ਗਈ, ਮਹਿਕ ਆ ਗਈ ਤੇ ਮਨ ਨੇ ਵਾਸ਼ਨਾਵਾਂ ਦਾ ਤਿਆਗ ਕਰ ਦਿੱਤਾ। ਮਨ ਬਾਸਨ ਤਿਆਗ, ਬਾਸਨ ਤਿਆਗ ਦਾ ਮਤਲਬ ਹੈ ਵਾਸ਼ਨਾ ਦਾ ਤਿਆਗ ਕਰ ਦੇਣਾ। ਮਨ ਬਾਸਨ ਤਿਆਗ ਘਟਿਓ ਅਭਿਮਾਨਾ ਨਾ, ਜੀਵਨ ਵਿੱਚੋਂ ਜਿਹੜਾ ਅਭਿਮਾਨ ਸੀ, ਜਿਹੜਾ ਹੰਕਾਰ ਸੀ, ਉਹ ਚਲਿਆ ਗਿਆ, ਉਹ ਘਟ ਗਿਆ, ਖਤਮ ਹੋ ਗਿਆ। ਘਟਿਓ ਅਭਿਮਾਨ ਆਨਾ, ਜੋ ਜਨ ਗਿਆਏ ਧਿਆਏ ਜਸ ਠਾਕੁਰ। ਹੁਣ ਕਬੀਰ ਸਾਹਿਬ ਤੀਜੇ ਬੰਦ ਵਿੱਚ ਕੀ ਕਹਿੰਦੇ ਨੇ? ਆਖਿਆ ਜਿਹੜੇ ਜਨ, ਜਿਹੜੇ ਸੇਵਕ ਉਹਨੂੰ ਗਾਉਂਦੇ ਨੇ, ਉਹਨੂੰ ਧਿਆਉਂਦੇ ਨੇ, ਕਿਹਦੇ ਜਸ ਨੂੰ? ਠਾਕੁਰ, ਠਾਕੁਰ ਦਾ ਅਰਥ ਹੈ ਮਾਲਕ, ਵਾਹਿਗੁਰੂ। ਇੱਕ ਠਾਕੁਰ ਪੱਥਰ ਦੀ ਮੂਰਤੀ ਨੂੰ ਵੀ ਕਹਿੰਦੇ ਨੇ, ਉਹਦੇ ਲਈ ਵੀ ਸ਼ਬਦ ਠਾਕੁਰ ਵਰਤਿਆ ਜਾਂਦਾ। ਪਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਠਾਕੁਰ ਸ਼ਬਦ ਜਿਹੜਾ ਹੈ ਉਹ ਮਾਲਕ ਅਕਾਲ ਪੁਰਖ ਲਈ ਹੈ। ਜਿਵੇਂ ਗੁਰੂ ਅਰਜਨ ਸਾਹਿਬ ਨੇ ਵੀ ਵਰਤਿਆ, ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ, ਤੋ ਠਾਕੁਰ ਸ਼ਬਦ ਵਰਤਿਆ। ਜਾਂ ਆਪਾਂ ਪੜਿਆ ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਦਾ ਜਿਹੜਾ ਸੇਵਕ ਹੈ ਉਹ ਆਗਿਆਕਾਰੀ ਹੈ। ਤੋ ਇੱਕ ਪੱਥਰ ਦੀ ਮੂਰਤੀ ਉਹਨੂੰ ਵੀ ਠਾਕੁਰ ਕਹਿੰਦੇ ਨੇ, ਇੱਥੇ ਉਹ ਨਹੀਂ ਹੈ। ਤੋ ਗੁਰਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ ਜੋ ਜਨ ਗਾਏ, ਜਿਹੜੇ ਜਨ, ਜਿਹੜੇ ਸੇਵਕ ਗਾਉਂਦੇ ਨੇ, ਧਿਆਏ ਧਿਆਉਂਦੇ ਨੇ, ਜਸ ਠਾਕੁਰ ਉਹਦੀ ਵਡਿਆਈ, ਵੱਡੇ ਕੀਆਂ ਵਡਿਆਈਆਂ, ਉਸ ਵੱਡੇ ਦੀਆਂ ਜਿਹੜੀਆਂ, ਉਹਦਾ ਜਸ ਗਾਉਂਦੇ ਨੇ, ਉਹਦੀ ਵਡਿਆਈ ਗਾਉਂਦੇ ਨੇ।
ਦਾਸ ਪ੍ਰਭੂ ਹੈ ਥਾ ਨਾਨਾ। ਭਗਤ ਕਬੀਰ ਸਾਹਿਬ ਕਹਿੰਦੇ ਨੇ ਉਹਨਾਂ ਦੇ ਹਿਰਦੇ ਵਿੱਚ ਰੱਬ ਥਾਂ ਬਣਾ ਲੈਂਦਾ। ਵੇਖੋ ਜਿਹਨੂੰ ਗਾਇਆ ਜਾਵੇਗਾ ਥਾਂ ਉਹਦਾ ਬਣੇਗਾ। ਬੜੀ ਸਿੱਧੀ ਤੇ ਸਪਸ਼ਟ ਗੱਲ ਹੈ। ਤੁਸੀਂ ਜਿਹੜੀ ਚੀਜ਼ ਨੂੰ ਯਾਦ ਕਰੋਗੇ ਨਾ, ਉਹ ਚੀਜ਼ ਤੁਹਾਡੇ ਅੰਦਰ ਵਸੇਬਾ ਕਰੇਗੀ। ਤੁਸੀਂ ਗੁਣਾਂ ਨੂੰ ਯਾਦ ਕਰੋ, ਜੀਵਨ ਵਿੱਚ ਗੁਣ ਵਸਣਗੇ। ਔਗੁਣਾਂ ਨੂੰ ਯਾਦ ਕਰੋ ਤੇ ਤੁਸੀਂ ਜੀਵਨ ਵਿੱਚ ਔਗੁਣਾਂ ਦੀ ਥਾਂ ਬਣ ਜਾਵੇ। ਸਾਰੀ ਗੱਲ ਗਾਣ ਦੀ ਹੁੰਦੀ ਹੈ ਨਾ। ਜਿਵੇਂ ਸਤਿਗੁਰੂ ਦੀ ਬਾਣੀ ਨੇ ਨਾ ਇੱਕ ਬੜੀ ਪਿਆਰੀ ਗੱਲ ਆਖੀ, ਮਹਾਰਾਜ ਕਹਿੰਦੇ ਨੇ ਜੇਹੀ ਸੁਰਤ ਤੇਹੇ ਰਾਜ ਆਏ, ਜਾਂ ਇੱਕ ਤੁਸੀਂ ਬਚਨ ਪੜ੍ਹਦੇ ਹੋ, ਜੇਹੀ ਰੁੱਤ ਕਾਇਆ ਸੁਖ ਤੇਹਾ, ਤੇਹੋ ਜਿਹੀ ਦੇਈ। ਜਿਹੜੀ ਨਾ ਸਾਡੀ ਕਾਇਆ ਹੁੰਦੀ ਹੈ, ਇਹਦੇ ਉੱਤੇ ਮੌਸਮ ਦਾ ਅਸਰ ਹੁੰਦਾ। ਜਿੱਦਾਂ ਦਾ ਮੌਸਮ ਹੋਵੇਗਾ ਕਾਇਆ ਦੇ ਉੱਤੇ ਅਸਰ ਵੀ ਉਦਾਂ ਦਾ ਹੀ ਹੋਵੇਗਾ। ਜੇਹੀ ਰੁੱਤ, ਜਿੱਦਾਂ ਦੀ ਰੁੱਤ, ਮਹਾਰਾਜ ਕਹਿੰਦੇ ਕਾਇਆ ਸੁਖ ਤੇਹਾ, ਕਾਇਆ ਸਰੀਰ ਨੂੰ ਸੁੱਖ ਉਦਾਂ ਦਾ ਮਿਲੇਗਾ। ਜੇ ਠੰਡ ਹੈ ਤੇ ਸਰੀਰ ਨੂੰ ਕੀ ਲੱਗੇਗੀ? ਠੰਡ ਲੱਗੇਗੀ। ਜੇ ਗਰਮੀ ਹੈ ਸਰੀਰ ਨੂੰ ਗਰਮੀ ਲੱਗੇਗੀ। ਤੋ ਜਿੱਦਾਂ ਜਿੱਦਾਂ ਦਾ ਇਨਵਾਇਰਮੈਂਟ ਹੈ ਉਦਾਂ ਉਦਾਂ ਦਾ ਸਰੀਰ ਬਣਦਾ ਜਾਵੇਗਾ, ਉਹਦੇ ਮੁਤਾਬਕ ਟਲੇਗਾ ਵੀ, ਉਦਾਂ ਦਾ ਇਨਵਾਇਰਮੈਂਟ ਦਾ ਅਸਰ ਵੀ ਹੋਵੇਗਾ। ਤੋ ਮਹਾਰਾਜ ਕਹਿੰਦੇ ਨੇ ਬਿਲਕੁਲ ਇੱਦਾਂ, ਜਿਨ੍ਹਾਂ ਨੇ ਜੀਵਨ ਵਿੱਚ ਗੁਣਾਂ ਨੂੰ ਧਾਰਨ ਕੀਤਾ ਉਹ ਗੁਣਾਂ ਵਾਲੇ ਬਣ ਗਏ, ਤੇ ਜਿਨ੍ਹਾਂ ਨੇ ਔਗੁਣਾਂ ਨੂੰ ਗਾਇਆ, ਜਿਨ੍ਹਾਂ ਨੇ ਭੈੜ ਪੁਣੇ ਨੂੰ ਗਾਇਆ, ਉਹਨਾਂ ਦਾ ਜੀਵਨ ਉਦਾਂ ਦਾ ਹੋ ਗਿਆ। ਤੋ ਸਤਿਗੁਰੂ ਨੇ ਬਖਸ਼ਿਸ਼ ਕੀਤੀ, ਜੋ ਜਨ ਗਾਏ ਧਿਆਏ ਜਸ ਠਾਕੁਰ, ਤਾਸ ਪ੍ਰਭੂ ਹੈ ਥਾ ਨਾਨਾ, ਤੇਹ ਵੱਡ ਭਾਗ, ਉਹਨਾਂ ਦੇ ਭਾਗ ਵੱਡੇ ਹੋ ਗਏ। ਬਸਿਓ ਮਨ ਜਾਕੈ, ਜਿਹਦੇ ਮਨ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਦਾ ਵਾਸਾ ਹੋ ਗਿਆ। ਤੇਹ ਵੱਡ ਭਾਗ, ਬਸਿਓ ਮਨ ਜਾਕੈ, ਜਿਹਦੇ ਮਨ ਵਿੱਚ ਰੱਬ ਵੱਸਦਾ ਹੈ ਉਹਦੇ ਭਾਗ ਉੱਤਮ ਨੇ। ਤੇ ਜਿਹੜਾ ਰੱਬ ਤੋਂ ਬਿਨਾਂ ਧਨ ਦੌਲਤ ਸੰਪਤੀ ਜਾਇਦਾਦ ਕਿਸੇ ਹੋਰ ਚੀਜ਼ ਦੇ ਮਾਣ ਵਿੱਚ ਤੁਰਿਆ ਫਿਰਦਾ, ਤੇ ਮਹਾਰਾਜ ਨੇ ਉਹਨਾਂ ਨੂੰ ਆਖਿਆ, ਆਪਸ ਕੋ ਕਰਮਵੰਤ ਕਹਾਵੈ, ਜਨਮ ਮਰੈ ਬਜੋਨ ਪਰਮਾਵੈ। ਜਿਹੜਾ ਦੁਨੀਆਂ ਦੇ ਮਟੀਰੀਅਲ ਨਾਲ ਆਪਣੇ ਆਪ ਨੂੰ ਭਾਗਾਂ ਵਾਲਾ ਕਹਿੰਦਾ ਹੈ ਨਾ, ਗੁਰਦੇਵ ਨੇ ਆਖਿਆ ਉਹ ਜਨਮ ਮਰਨ ਦੇ ਗੇੜ ਵਿੱਚ ਫਸਿਆ ਰਹਿੰਦਾ ਤੇ ਜੂਨਾਂ ਵਿੱਚ ਭਟਕਦਾ ਹੈ। ਆਪਸ ਕੋ ਕਰਮਵੰਤ ਕਹਾਵੈ, ਕਰਮਵੰਤ ਜਿਵੇਂ ਆਪਾਂ ਕਹਿੰਦੇ ਹਾਂ ਵੀ ਮੈਂ ਬੜਾ ਕਰਮਾਂ ਵਾਲਾ ਜੀ, ਇਸ ਚੀਜ਼ ਦਾ ਬੜਾ ਮਾਣ ਹੁੰਦਾ ਨਾ ਕਈ ਨਾ ਬੰਦੇ ਨੂੰ। ਉਹਨੂੰ ਪੁੱਛੋ ਕਰਮਾਂ ਵਾਲਾ ਕਿਵੇਂ ਹੈ, ਕਹਿੰਦਾ ਜੀ ਬੜੀ ਦੌਲਤ ਹੈ, ਬੜਾ ਧਨ ਜਾਇਦਾਦ, ਅਸੀਂ ਬੜੇ ਕਰਮਾਂ ਵਾਲੇ। ਇਹਦਾ ਅਰਥ ਹੈ ਵੀ ਜਿਹਦੇ ਕੋਲ ਤੇਰੇ ਜਿੰਨੀ ਦੌਲਤ ਨਹੀਂ ਹੈਗੀ ਉਹ ਤੇ ਅਭਾਗਾ ਹੀ ਹੋ ਗਿਆ ਨਾ, ਫਿਰ ਉਹ ਤੇ ਕਰਮਾਂ ਵਾਲਾ ਨਾ ਹੋਇਆ। ਤੋ ਮਹਾਰਾਜ ਨੇ ਸਪਸ਼ਟ ਕਿਹਾ, ਆਪਸ ਕੋ ਕਰਮਵੰਤ ਕਹਾਵੈ, ਜਨਮ ਮਰੈ

ਸਿਓ ਮਨ ਜਾਕੈ, ਜਿਹਦੇ ਮਨ ਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਉਹ ਵਸ ਗਿਆ। ਕਰਮ ਪ੍ਰਧਾਨ ਮਥਾਨਾਨਾ, ਮਥਾਨਾਨਾ ਦਾ ਮਤਲਬ ਹੈ ਮੱਥੇ ਉੱਤੇ। ਸਤਿਗੁਰ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਆਖਿਆ ਉਹਦੇ ਮੱਥੇ ਉੱਤੇ ਉੱਚੇ ਕਰਮ ਉੱਗੜ ਆਏ। ਕਰਮ ਪ੍ਰਧਾਨ, ਪ੍ਰਧਾਨ ਮਤਲਬ ਵੱਡੇ ਉੱਚੇ ਕਰਮ, ਕਰਮ ਉੱਗੜ ਆਏ ਉੱਚੇ ਉਹਦੇ ਮੱਥੇ ਉੱਤੇ ਜਿਹਦੇ ਹਿਰਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦਾ ਵਾਸਾ ਹੋ ਗਿਆ। ਉਹ ਉੱਚੇ ਕਰਮਾਂ ਵਾਲਾ ਹੋ ਗਿਆ, ਉਹ ਤੇਜ ਪ੍ਰਤਾਪ ਵਾਲਾ ਹੋ ਗਿਆ। ਅਖੀਰ ਤੇ ਮਹਾਰਾਜ ਚੌਥੇ ਨੰਬਰ ਬੰਦ ਵਿੱਚ ਬਖਸ਼ਿਸ਼ ਕਰਦੇ ਨੇ ਕਬੀਰ ਸਾਹਿਬ। ਉਹਨਾਂ ਆਖਿਆ ਕਾਟ ਸਕਤ, ਵੇਖੋ ਸਕਤ ਦਾ ਮਤਲਬ ਹੈ ਸ਼ਕਤੀ, ਤਾਕਤ। ਇਹ ਤਾਕਤ ਕਿਹੜੀ ਹੈ? ਮਾਇਆ ਦੀ, ਜਿਹਨੂੰ ਕੱਟਣਾ ਪੈਣਾ। ਇਹ ਪੈਦਾ ਵੀ ਰੱਬ ਨੇ ਆਪ ਹੀ ਕੀਤੀ ਹੈ। ਸ਼ਿਵ ਸ਼ਕਤ ਆਪ ਉਪਾਇਕ ਹੈ ਕਰਤਾ ਪੇ ਹੁਕਮ ਵਰਤਾਏ। ਜਿਹੜੀ ਮਾਇਆ ਦੀ ਸ਼ਕਤੀ ਹੈ, ਤਾਕਤ ਹੈ, ਇਹ ਪੈਦਾ ਵੀ ਰੱਬ ਨੇ ਕੀਤੀ ਹੈ ਤੇ ਇਹਨੂੰ ਕੱਟਣਾ ਸਾਨੂੰ ਆਪ ਪੈਣਾ ਹੈ। ਇਹ ਮੰਨ ਲਓ ਖੇਡ ਜੀ ਹੈ ਇੱਕ। ਤੋ ਗੁਰਦੇਵ ਨੇ ਇੱਥੇ ਬਖਸ਼ਿਸ਼ ਕੀਤੀ, ਕਾਟ ਸ਼ਕਤ, ਮਾਇਆ ਦੀ ਸ਼ਕਤੀ ਨੂੰ ਕੱਟ। ਇਹਨੂੰ ਕੱਟਣਾ ਬਹੁਤ ਔਖਾ ਹੈ ਵੈਸੇ। ਅਛਲ ਛਲਾਈ ਨਾ ਛਲੈ, ਸ਼੍ਰੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਦਾ ਇੱਕ ਬਚਨ ਹੈ, ਆਖਿਆ ਮਾਇਆ ਐਸੀ ਅਛਲ ਹੈ ਵੀ ਇਹਨੂੰ ਧੋਖਾ ਨਹੀਂ ਦਿੱਤਾ ਜਾ ਸਕਦਾ, ਇਹ ਸਾਰਿਆਂ ਨੂੰ ਧੋਖਾ ਦੇ ਜਾਂਦੀ ਹੈ। ਕਬੀਰ ਆਈ ਮੁਝੇ ਪੈਨਕ ਕਰੇ ਕਰ ਭੇਸ, ਅਛਲ ਛਲਾਈ ਨਾ ਛਲੈ। ਅਛਲ, ਅਛਲ ਦਾ ਮਤਲਬ ਹੈ ਜਿਹਨੂੰ ਛਲਿਆ ਨਹੀਂ ਜਾ ਸਕਦਾ, ਜਿਹਨੂੰ ਧੋਖਾ ਨਹੀਂ ਦਿੱਤਾ ਜਾ ਸਕਦਾ। ਤੁਸੀਂ ਭੇਸ ਬਦਲ ਕੇ ਕਿਸੇ ਬੰਦੇ ਨੂੰ ਧੋਖਾ ਦੇ ਸਕਦੇ ਹੋ, ਪਰ ਭੇਸ ਬਦਲ ਕੇ ਤੁਸੀਂ ਮਾਇਆ ਨੂੰ ਧੋਖਾ ਨਹੀਂ ਦੇ ਸਕਦੇ। ਜਿਹੜੇ ਧੋਖਾ ਦੇਣ ਨਿਕਲੇ ਸੀ ਨਾ, ਕੋਈ ਸਾਧੂ ਬਣ ਗਿਆ, ਕੁਝ ਕੁਝ ਬਣ ਗਿਆ ਵੀ ਅਸੀਂ ਇੱਦਾਂ ਮਾਇਆ ਨੂੰ ਧੋਖਾ ਦੇ ਲਵਾਂਗੇ, ਉਹ ਵੀ ਮਾਇਆ ਦੇ ਚੁੰਗਲ 'ਚ ਜਾ ਕੇ ਫਸ ਗਏ, ਧੋਖਾ ਉਹਨਾਂ ਕੋਲੋਂ ਵੀ ਦਿੱਤਾ ਨਹੀਂ ਗਿਆ। ਬਚਨ ਦਾ ਤਰੀਕਾ ਸੀ ਨਾ, ਜਿਵੇਂ ਘਰ ਦੇ ਵਿੱਚ ਕੋਈ ਚੋਰ, ਕੋਈ ਹੋਰ ਬੰਦਾ ਆਉਂਦਾ ਹੋਵੇ ਤੇ ਬੰਦਾ ਭੇਸ ਵਟਾ ਲਵੇ, ਉਹ ਤੋਂ ਬਚਣ ਲਈ ਕੋਈ ਮਾਰਨ ਲਈ ਆਉਂਦਾ ਹੋਵੇ, ਤੇ ਆਪਣੇ ਵੱਲੋਂ ਤੇ ਭੇਸ ਵਟਾ ਕੇ ਸਿਆਣਾ ਬਣਿਆ ਪਰ ਫਿਰ ਮਾਤ ਖਾ ਗਿਆ। ਤੋ ਜਿੰਨੇ ਜੋਗੀ ਸਾਧੂ ਸੰਨਿਆਸੀ ਸੀ, ਇਹ ਆਪਣੇ ਵੱਲੋਂ ਤੇ ਮਾਇਆ ਤੋਂ ਬਚਣ ਲਈ ਇਹਨਾਂ ਨੇ ਭੇਸ ਵਟਾ ਲਏ ਪਰ ਮਾਰ ਫਿਰ ਖਾ ਗਏ। ਪੀਰ ਨੇ ਚਲਾਕ ਨਹੀਂ ਸੀ ਫੜੇ ਜਾਂਦੇ ਨੇ, ਹੁਣ ਕਈਆਂ ਦੀ ਚਲਾਕੀ ਜਿਹੜੀ ਆ ਉਹ ਫੜੀ ਜਾਂਦੀ ਹੈ, ਉਹ ਜਿੰਨੇ ਮਰਜ਼ੀ ਚਲਾਕ ਬਣ ਜਾਣ, ਉਹ ਇੰਨੇ ਜੋਗੇ ਹੀ ਨਹੀਂ ਹੁੰਦੇ ਵੀ ਉਹ ਚਲਾਕੀ ਕਰ ਸਕਣ। ਤੋ ਮਾਇਆ ਦੇ ਸਾਹਮਣੇ ਜਿਹੜਾ ਹੈ ਉਹ ਚਲਾਕੀ ਟਿਕਦੀ ਕੋਈ ਨਹੀਂ। ਤਾਂ ਹੀ ਮਹਾਰਾਜ ਕਹਿੰਦੇ ਨੇ ਕਿਸੇ ਨੇ ਘਰ ਛੱਡ ਕੇ ਜੰਗਲ ਵਿੱਚ ਜਾ ਕੇ ਵਸੇਬਾ ਕਰ ਲਿਆ ਤੇ ਉੱਥੇ ਜਾ ਕੇ ਵੀ ਉਹ ਮਾਇਆ ਦਾ ਗ੍ਰਸਿਆ ਹੋਇਆ ਸੀ। ਇਹ ਦੋਵੇਂ ਚੀਜ਼ਾਂ ਬੜੀਆਂ ਵੈਸੇ ਗਲਤ ਜੀਆਂ ਨੇ। ਕਿਹੜੀਆਂ ਭਲਾ? ਇੱਕ ਜਿਹੜਾ ਕਹਿੰਦਾ ਨਾ ਜੀ ਮੈਂ ਮਾਇਆ ਛੱਡੀ ਹੈ, ਅਸਲ ਵਿੱਚ ਉਹਨੇ ਵੀ ਛੱਡੀ ਨਹੀਂ ਹੁੰਦੀ, ਇਹ ਵੀ ਗੱਲ ਗਲਤ ਹੈ। ਛੱਡਣਾ ਵੀ ਗਲਤ ਹੈ ਤੇ ਖੁਬਣਾ ਵੀ ਗਲਤ ਹੈ, ਦੋਵੇਂ ਚੀਜ਼ਾਂ ਜਿਹੜੀਆਂ ਨੇ ਉਹ ਗਲਤ ਨੇ। ਜੀਵਨ ਜਿਉਣ ਦਾ ਤਰੀਕਾ ਕੋਈ ਨਹੀਂ ਹੁੰਦਾ। ਤੋ ਦੁਨੀਆਂ ਵਿੱਚ ਬਹੁਤ ਸਾਰਾ ਝੂਠ ਇਹ ਕਹਿ ਕੇ ਵੀ ਮਾਰਿਆ ਜਾਂਦਾ ਵੀ ਫਲਾਨੇ ਨੇ ਜਿਹੜੀ ਹੈ ਮਾਇਆ ਦਾ ਕੀ ਕੀਤਾ ਹੋਇਆ, ਤਿਆਗ ਕੀਤਾ ਹੋਇਆ। ਤੋ ਉੱਥੇ ਅਸੀਂ ਸਮਝ ਲੈਂਦੇ ਹਾਂ ਵੀ ਇਸ ਬੰਦੇ ਨੇ ਚੰਦ ਸਿੱਕੇ ਛੱਡੇ ਹੋਏ ਨੇ, ਚੰਦ ਜਿਹੜੇ ਨੇ ਉਹ ਕੋਈ ਚਾਂਦੀ ਦੇ, ਸੋਨੇ ਦੇ ਜਾਂ ਕੋਈ ਵਰਕ ਕਾਗਜ਼ ਦੇ ਜਿਹੜੇ ਨੋਟ ਸੀ ਉਹਨੂੰ ਛੱਡ ਦਿੱਤੇ, ਕੋਈ ਮਟੀਰੀਅਲ ਸੀ, ਕੋਈ ਘਰ ਸੀ ਇੱਕ ਅੱਧਾ ਤੇ ਇਹਨੇ ਤਿਆਗ ਕਰ ਦਿੱਤਾ, ਇਸ ਕਰਕੇ ਤਿਆਗੀ ਬਣ ਗਿਆ। ਨਹੀਂ ਨਹੀਂ ਨਹੀਂ, ਇਹ ਭੁਲੇਖਾ ਹੀ ਹੁੰਦਾ ਬੰਦੇ ਦਾ। ਉਹਨੇ ਮਾਇਆ ਹੋਰ ਰੂਪ ਦੇ ਵਿੱਚ ਲਈ ਹੋਈ ਹੈ। ਜਿਵੇਂ ਹੁਣ ਮਾਇਆ ਵੀ ਅੱਜ ਕੱਲ੍ਹ ਦੋ ਰੂਪਾਂ ਦੇ ਵਿੱਚ ਆਉਂਦੀ, ਇੱਕ ਤੇ ਵੀ ਡਾਲਰ ਸਿੱਧੇ ਹੀ ਆਵੋਗੇ, ਦੂਜਾ ਇਹ ਵੀ ਨੰਬਰਾਂ ਦੇ ਰੂਪ ਵਿੱਚ ਅਕਾਊਂਟ ਦੇ ਵਿੱਚ ਆ ਗਈ। ਹੁਣ ਹੈ ਤੇ ਦੋਵੇਂ ਮਾਇਆ ਦੇ ਰੂਪ ਨੇ, ਇੱਕ ਵੱਖਰਾ ਹੈ ਦੂਜਾ ਵੱਖਰਾ ਹੈ। ਤੇ ਬਾਬੇ ਨੇ ਆਖਿਆ ਵੈਸੇ ਵੇਖੋ ਤੇ ਮਾਇਆ ਦੇ ਅਨੇਕਾਂ ਰੂਪ ਨੇ, ਕੋਈ ਇੱਕ ਰੂਪ ਥੋੜਾ ਹੈਗਾ ਇਹਦਾ। ਜਦੋਂ ਕਬੀਰ ਸਾਹਿਬ ਕਹਿੰਦੇ ਨੇ ਆਈ ਮੁਝੇ ਭਿਆਨਕ ਕਰੇ ਕਰ ਭੇਸ, ਇਹਦਾ ਮਤਲਬ ਇੱਕ ਰੂਪ ਨਹੀਂ, ਇਹਦੇ ਰੂਪ ਅਨੇਕਾਂ ਨੇ, ਅਨੇਕਾਂ ਨੇ। ਕਿਸੇ ਨੂੰ ਇਹ ਵੀ ਮਾਇਆ ਹੋ ਸਕਦੀ ਹੈ ਜਾਂ ਇਹ ਵੀ ਮਾਇਆ ਦਾ ਰੂਪ ਹੀ ਹੈ। ਜਦੋਂ ਕੋਈ ਕਹਿੰਦਾ ਨਾ ਮੈਂ ਤਿਆਗੀ ਹਾਂ ਤੇ ਸਮਝੋ ਇਹ ਵੀ ਇੱਕ ਮਾਇਆ ਦਾ ਰੂਪ ਹੀ ਹੈ ਜਿਹਨੇ ਉਹਦੇ ਉੱਤੇ ਪ੍ਰਭਾਵ ਪਾਇਆ ਹੋਇਆ। ਤਿਆਗੀ ਤੁਗੀ ਕੋਈ ਨਹੀਂ ਹੋ। ਤੋ ਅਸੀਂ ਇਹਨਾਂ ਚੀਜ਼ਾਂ ਨੂੰ ਬੜੀਆਂ ਵੱਡੀਆਂ ਮੰਨਦੇ ਪਰ ਗੁਰੂ ਸਾਹਿਬ ਨੇ ਇਹਨਾਂ ਚੀਜ਼ਾਂ ਨੂੰ ਕੋਈ ਵੱਡੀਆਂ, ਇਹ ਦੋਵੇਂ ਬੰਦੇ ਗਲਤ ਨੇ। ਜਿਹੜੇ ਤਿਆਗੀ ਨੇ ਉਹ ਵੀ ਗਲਤ ਨੇ ਤੇ ਜਿਹੜੇ ਖੁਬੇ ਪਏ ਨੇ ਉਹ ਵੀ ਗਲਤ ਨੇ। ਇਹਨਾਂ ਦੋਵਾਂ ਨੂੰ ਹੀ ਜੀਵਨ ਜਿਉਣ ਦਾ ਤਰੀਕਾ ਮਹਾਰਾਜ ਕਹਿੰਦੇ ਨੇ ਨਹੀਂ ਹੈਗਾ। ਤੋ ਸਤਿਗੁਰ ਨੇ ਇੱਥੇ ਬਖਸ਼ਿਸ਼ ਕੀਤੀ, ਆਖਿਆ ਕਾਟ ਸਕਤ, ਮਾਇਆ ਦੀ ਸ਼ਕਤੀ ਕੱਢ ਦਿੱਤੀ। ਮਾਇਆ ਦੀ, ਵੇਖੋ ਜੇਲ੍ਹ ਘਰ 'ਚ ਹੋਵੇ ਤੇ ਜੇਲ੍ਹ ਬਾਹਰ ਹੋਵੇ ਕੀ ਫਰਕ ਪੈਂਦਾ? ਜੇਲ੍ਹ ਸੋਨੇ ਦੀ ਹੋਵੇ ਜਾਂ ਜੇਲ੍ਹ ਲੱਕੜਾਂ ਦੀ ਹੋਵੇ, ਹੈ ਤੇ ਜੇਲ੍ਹ ਹੀ ਆ ਨਾ। ਹੁਣ ਘਰ 'ਚ ਬੈਠਾ ਇੱਕ ਜੇਲ੍ਹਾਂ ਦੇ ਵਿੱਚ ਹੈ, ਇੱਕ ਜੰਗਲ 'ਚ ਬੈਠਾ ਜੇਲ੍ਹ 'ਚ ਹੈ, ਇੱਕ ਘਰ 'ਚ ਬੈਠਾ ਜੇਲ੍ਹ 'ਚ ਹੈ, ਦੂਜਾ ਡੇਰੇ 'ਚ ਬੈਠਾ ਜੇਲ੍ਹ 'ਚ ਹੈ ਤੇ ਦੋਵੇਂ ਜੇਲ੍ਹ 'ਚ ਨੇ, ਪਰ ਦੋਵਾਂ ਦੀ ਜੇਲ੍ਹ ਦੇ ਵਿੱਚ ਇੱਕ ਫਰਕ ਹੈ ਜਿਹੜਾ ਸਾਨੂੰ ਨਜ਼ਰ ਨਹੀਂ ਆਉਂਦਾ। ਪਿੰਜਰਾ

ਚਾਹੇ ਸੋਨੇ ਦਾ ਹੋਵੇ ਤੇ ਚਾਹੇ ਲੋਹੇ ਦਾ ਹੋਵੇ, ਹੈ ਤੇ ਪਿੰਜਰਾ ਹੀ ਹੈ ਨਾ। ਤਾਂ ਪਿੰਜਰੇ ਦੇ ਵਿੱਚ ਇੱਕ ਨੂੰ ਜਿਹੜਾ ਹੈ ਉਹ ਬਦਾਮ ਮਿਲ ਜਾਣ ਤੇ ਦੂਜੇ ਨੂੰ ਸੁੱਕੀ ਰੋਟੀ ਮਿਲੇ, ਹੈ ਤੇ ਦੋਵੇਂ ਇੱਕੋ ਜਿਹੇ ਨੇ, ਫਰਕ ਕੋਈ ਬਹੁਤਾ ਨਹੀਂ ਹੈ। ਤੋ ਅਛਲ ਛਲਾਈ ਨਾ ਛਲੈ, ਆਖਿਆ ਜਿਹੜੀ ਮਾਇਆ ਹੈ ਨਾ ਇਹਨੂੰ ਬੰਦਾ ਛਲ ਨਹੀਂ ਸਕਦਾ, ਨਾ ਘਾਓ ਕਟਾਰਾ ਕਰ ਸਕੇ, ਨਾ ਤੁਸੀਂ ਕਿਸੇ ਕਟਾਰ ਲੈ ਕੇ ਕੋਈ ਤੇਜ਼ ਹਥਿਆਰ ਲੈ ਕੇ ਉਹਨੂੰ ਜ਼ਖਮੀ ਕਰ ਸਕਦੇ ਹੋ ਮਾਇਆ ਨੂੰ, ਕਿਉਂਕਿ ਉਹ ਕਿਹੜੀ ਇੱਦਾਂ ਆਪਣੇ ਸਾਹਮਣੇ ਇੱਦਾਂ ਤੁਰੀ ਫਿਰਦੀ ਹੈ ਜਿਹਨੂੰ ਜ਼ਖਮੀ ਕਰ ਲਓਗੇ। ਤੋ ਇਹਨੂੰ ਤੇ ਗੁਰੂ ਸਾਹਿਬ ਦੀ ਮੱਤ ਲੈ ਕੇ ਬਾਬੇ ਨੇ ਕਿਹਾ ਕਿਨੈ ਬਵੇਕੀ ਕਾਟੀ ਤੂੰ ਨਕਟੀ ਕੋ ਠਣ ਗੁਣ ਬਾਡਾ ਡੂ, ਕਿਨੈ ਬਵੇਕੀ ਕਾਟੀ ਤੂੰ, ਕਿਸੇ ਬਵੇਕੀ ਨੇ ਇਹਨੂੰ ਕੱਟਿਆ ਏ, ਅਦਰਵਾਈਜ਼ ਇਹਨੂੰ ਕੋਈ ਕੱਟ ਨਹੀਂ ਸਕਦਾ। ਤੋ ਵਿਵੇਕ ਮਿਲਦਾ ਹੈ ਗੁਰੂ ਦੇ ਪਾਸੋਂ ਤੇ ਮਹਾਰਾਜ ਨੇ ਬਖਸ਼ਿਸ਼ ਕੀਤੀ, ਕਾਟ ਸਕਤ ਮਾਇਆ ਦੀ ਤਾਕਤ ਨੂੰ ਜਿਹਨੇ ਕੱਟ ਦਿੱਤਾ। ਸ਼ਿਵ ਸਹਿਜ ਪ੍ਰਗਾਸ਼ਿਓ, ਸ਼ਿਵ ਦਾ ਅਰਥ ਇੱਥੇ ਕੀ ਹੈ, ਸ਼ਿਵ ਦਾ ਅਰਥ ਹੈ ਟਿਕਾ। ਸ਼ਿਵ ਸਹਿਜ ਪ੍ਰਗਾਸ਼ਿਓ, ਇੱਕ ਹੈ ਏਕ ਸਮਾਨਾਨਾ, ਹੁਣ ਉਹਨੂੰ ਇਹ ਪਤਾ ਲੱਗਦਾ ਵੀ ਇੱਕੋ ਹੀ ਵਾਹਿਗੁਰੂ ਸਾਰਿਆਂ ਦੇ ਵਿੱਚ ਸਮਾਇਆ ਹੋਇਆ। ਕਹਿ ਕਬੀਰ ਗੁਰ ਭੇਟ ਮਹਾਂ ਸੁਖ, ਬਾਬਾ ਕਬੀਰ ਸਾਹਿਬ ਕਹਿੰਦੇ ਨੇ ਜਦੋਂ ਬੰਦਾ ਗੁਰੂ ਨੂੰ ਮਿਲਦਾ ਹੈ ਫਿਰ ਉਹਨੂੰ ਮਹਾਂ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਜੇ ਸਿਮਰਤ ਸਭ ਕਿਲਵਿਖ ਨਾਸੈ ਪਿੱਤਰੀ ਹੋਏ ਉਧਾਰੋ, ਜਦੋਂ ਗੁਰੂ ਨੂੰ ਮਿਲਦੇ ਹਾਂ ਨਾ ਉਦੋਂ ਮਹਾਂ ਪਰਮ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਤੋ ਮਹਾਰਾਜ ਨੇ ਆਖਿਆ ਕਹਿ ਕਬੀਰ ਗੁਰ ਭੇਟ, ਜਦੋਂ ਗੁਰੂ ਨੂੰ ਭੇਟ ਹੋਈ, ਸਹੀ ਮਾਨਿਆਂ 'ਚ ਗੁਰੂ ਨੂੰ ਭੇਟ ਹੋਈ, ਇੱਕ ਤੇ ਹੈ ਬਾਰੀ ਤੌਰ 'ਤੇ ਆਪਣੀ ਹਰ ਰੋਜ਼ ਹੀ ਭੇਟ ਹੁੰਦੀ ਹੈ, ਇੱਕ ਤੇ ਭੇਟ ਇਹ ਹੈ, ਇੱਕ ਇਹ ਹੈ ਵੀ ਜਦੋਂ ਸੱਚੀ ਦੀ ਭੇਟਾ ਹੋ ਜਾਵੇਗੀ। ਗੁਰ ਭੇਟ ਮਹਾਂ ਸੁਖ, ਭਰਮਤ ਰਹੇ ਮਨ ਮਾਨਾ ਨਾ। ਮਹਾਰਾਜ ਨੇ ਆਖਿਆ ਵੀ ਜਿਨ੍ਹਾਂ ਨੇ ਗੁਰੂ ਦੀ ਮੱਤ ਲੈ ਕੇ ਮਾਇਆ ਦੇ ਪ੍ਰਭਾਵ ਨੂੰ ਜੀਵਨ ਵਿੱਚੋਂ ਦੂਰ ਕਰ ਦਿੱਤਾ, ਉਹਨਾਂ ਦੇ ਅੰਦਰ ਰੱਬੀ ਜੋਤ ਦਾ ਪ੍ਰਕਾਸ਼ ਹੋ ਗਿਆ, ਉਹਨਾਂ ਦਾ ਜਿਹੜਾ ਮਨ ਸੀ ਉਹ ਨਿਰੋਲ ਇੱਕ ਪ੍ਰਭੂ ਦੇ ਵਿੱਚ ਲੀਨ ਰਹਿੰਦਾ, ਸੁਖ ਪ੍ਰਾਪਤ ਹੋ ਗਿਆ ਤੇ ਜਿਹੜੀ ਭੜਕਣਾ ਹੈ ਉਹ ਮੁੱਕ ਗਈ ਤੇ ਮਨ ਜਿਹੜਾ ਹੈ ਉਹ ਰੱਬ ਦੇ ਵਿੱਚ ਹੀ ਗਿੱਝ ਜਾਂਦਾ। ਤੋ ਗੁਰੂ ਕਿਰਪਾ ਕਰੇ, ਮੁਬਾਰਕ ਬਾਣੀ ਸਾਡੇ ਸਾਰਿਆਂ ਦੇ ਜੀਵਨ ਦਾ ਆਸਰਾ ਬਣੇ, ਅਸੀਂ ਵੀ ਸਤਿਗੁਰ ਦੇ ਬੋਲਾਂ ਦੇ ਦੁਆਰਾ ਮਾਇਆ ਦੇ ਪ੍ਰਭਾਵ ਨੂੰ ਜੀਵਨ ਵਿੱਚੋਂ ਕੱਟ ਸਕੀਏ। ਤੇ ਦੂਜੀ ਗੱਲ ਇਹ ਹੈ ਵੀ ਇੱਕ ਅਕਾਲ ਪੁਰਖ ਤੋਂ ਬਿਨਾਂ ਹੋਰ ਕਿਸੇ ਵੱਲ ਸਾਡਾ ਮਨ ਨਾ ਜਾਵੇ, ਕਿਉਂਕਿ ਰੱਬ ਤੋਂ ਹਟ ਕੇ ਜਿੱਧਰ ਵੀ ਮਨ ਲਾਓਗੇ ਉਹ ਮਾਇਆ ਹੀ ਹੈ, ਤੋ ਉਹ ਤਾਕਤ ਹੈ, ਉਹ ਸ਼ਕਤੀ ਹੈ। ਤੋ ਗੁਰੂ ਕਿਰਪਾ ਕਰੇ ਜੀ, ਆਓ ਅਗਲੇ ਸਮੇਂ ਲਈ ਢਾਡੀ ਜਥੇ ਨੂੰ ਸਰਵਣ ਕਰੋ। ਭੁੱਲਾਂ ਚੁੱਕਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਸਾਬਰ ਤਖ਼ਤ ਦੇ ਮਾਲਕ ਸਾਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬੈਠੇ ਸਾਡੇ ਬਹੁਤ ਹੀ ਪਰਮ ਸਤਿਕਾਰਯੋਗ ਪਰਮ ਪਿਆਰੇ ਖਾਲਸਾ ਜੀ ਸਾਰੀ ਗੁਰਸੰਗਤ ਧੰਤਾ ਦੇ ਯੋਗ ਹੋ ਜੋ ਗੁਰੂ ਦੁਆਰਿਆਂ 'ਚ ਮੁਬਾਰਕ ਚਾਨਾਂ 'ਚ ਬੈਠੇ ਹੋ ਹਾਜ਼ਰੀਆਂ ਭਰ ਰਹੇ ਹੋ ਕੁਝ ਸਮਾਂ ਅਸੀਂ ਆਪ ਗੁਰਸੰਗਤ ਦਰਸ਼ਨ ਕਰਨੇ ਹਾਂ ਤਵੱਜਿਆਂ ਤੋਂ ਅਸੀਸ ਬਖਸ਼ਿਸ਼ ਕਰਿਓ ਆਓ ਸਭ ਤੋਂ ਪਹਿਲਾਂ ਮੱਖ ਨੂੰ ਪਵਿੱਤਰ ਕਰਦੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਸੋ ਵੇਲਾ ਜੇ ਦਰਸ਼ਨ ਕਰਨਾ ਹੋ ਬਲਿਹਾਰੀ ਸਤਿਗੁਰ ਚਰਨਾ ਉਹੀ ਸਮਾਂ ਧੰਨ ਆ ਜੋ ਆਪਾਂ ਸਤਿਗੁਰਾਂ ਦੇ ਹਜ਼ੂਰ ਬੈਠ ਕੇ ਬਤੀਤ ਕਰ ਰਹੇ ਹੈ ਧੰਨ ਧੰਨ ਧੰਨ ਜਨ ਆਇਆ ਜਿਸ ਪ੍ਰਸਾਦ ਜਗਤ ਤਰ ਆਇਆ ਜਨ ਆਵਨ ਕਾ ਇਹ ਸੁਭਾਵ ਜਨ ਕੇ ਸੰਗਤ ਆਵੇ ਨਾਉ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਦੇ ਜਨ ਕੋ ਸਦਾ ਨਮਸਕਾਰ ਸਾਡੇ ਗੁਰੂਆਂ ਦਾ ਇਸ ਮਾਤਲੋਕ ਤੇ ਆਉਣਾ ਵੀ ਧੰਨ ਹੈ ਤੇ ਇਸ ਮਾਤਲੋਕ ਤੇ ਰਹਿਣਾ ਵੀ ਧੰਨ ਹੈ ਤੇ ਇਸ ਮਾਤਲੋਕ ਤੋਂ ਦੁਨਿਆਵੀ ਤੌਰ ਤੇ ਜਾਣਾ ਵੀ ਧੰਨ ਹੈ ਚਾਹੇ ਦੁਨਿਆਵੀ ਤੌਰ ਤੇ ਗੁਰੂ ਸਾਹਿਬ ਚਲੇ ਗਏ ਪਰ ਰੂਹਾਨੀ ਤੌਰ ਤੇ ਅੱਜ ਵੀ ਹਾਜ਼ਰ ਹੈ ਕਿਉਂਕਿ ਹਰ ਹਿਰਦੇ ਵਿੱਚ ਵਸਦੀ ਹੈ ਤਸਵੀਰ ਸ੍ਰੀ ਗੁਰੂ ਨਾਨਕ ਦੀ ਗੁਰੂ ਨਾਨਕ ਮਹਾਰਾਜ ਹਰੇਕ ਦੇ ਦਿਲਾਂ ਤੇ ਰਾਜ ਕਰਦੇ ਹਨ ਕਿਉਂਕਿ ਇਹ ਦਸਾਂ ਪਾਤਸ਼ਾਹਾਂ ਦੀ ਇਲਾਹੀ ਜੋਤ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਸਾਹਿਬ ਦੀ ਬਾਣੀ ਦਾ ਇੱਕ ਇੱਕ ਸ਼ਬਦ ਮੁਕਤੀ ਦਾ ਦਾਤਾ ਹੈ ਇਹ ਜੋ ਗੁਰੂ ਦੀ ਬਾਣੀ ਹੈ ਧੁਰ ਕੀ ਬਾਣੀ ਹੈ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਿਸਤਾਰੇ ਜਿਨ੍ਹਾਂ ਨੇ ਬਾਣੀ ਨੂੰ ਗੁਰੂ ਮੰਨਿਆ ਹੈ ਤੇ ਉਹਨਾਂ ਦੇ ਉੱਪਰ ਬੜੀ ਅਪਾਰ ਬਖਸ਼ਿਸ਼ ਕਿਰਪਾ ਸਤਿਗੁਰਾਂ ਦੀ ਹੋਈ ਹੈ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਭਾਈ ਕਲਿਆਣਾ ਜੀ ਨੂੰ ਸੰਕੇਤ ਮੰਡੀ ਦੇ ਵਿੱਚ ਹੁਣ ਉਹ ਹਿਮਾਚਲ ਦਾ ਹਿੱਸਾ ਹੈ ਉਸ ਵਕਤ ਸੰਕੇਤ ਮੰਡੀ ਦੇ ਵਿੱਚ ਭਾਈ ਕਲਿਆਣਾ ਜੀ ਨੂੰ ਗੁਰੂ ਨਾਨਕ ਦੀ ਬਾਣੀ ਦਾ ਪ੍ਰਚਾਰ ਕਰਨ ਵਾਸਤੇ ਤੋਰਿਆ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਭਾਈ ਕਲਿਆਣਾ ਜੀ ਜੋ ਭਾਈ ਜੈਤਾ ਜੀ ਆ ਬਾਬਾ ਜੀਵਨ ਸਿੰਘ ਇਹਨਾਂ ਦੇ ਵੱਡੇ ਵਡੇਰੇ ਹੋਏ ਆ ਭਾਈ ਕਲਿਆਣਾ ਜੀ ਸੰਕੇਤ ਮੰਡੀ ਦੇ ਵਿੱਚ ਗੁਰੂ ਨਾਨਕ ਦੀ ਬਾਣੀ ਦਾ ਪ੍ਰਚਾਰ ਕਰਦੇ ਆ ਉਸ ਇਲਾਕੇ ਦਾ ਰਾਜਾ ਸੀਗਾ ਹਰੀ ਸੈਨ ਰਾਜਾ ਇਹ ਗੁਰੂ ਨਾਨਕ ਮਹਾਰਾਜ ਦੀ ਬਾਣੀ ਦਾ ਪ੍ਰਚਾਰ ਕਰਦੇ ਆ ਸਤਸੰਗ ਹੁੰਦਾ ਹੈ ਤੇ ਸਿੱਖ ਸੰਗਤਾਂ ਆਉਂਦੀਆਂ ਨੇ ਜਿਹੜਾ ਹਰੀ ਸੈਨ ਬਾਦਸ਼ਾਹ ਨਾ ਏ ਕੋਈ ਕਾਸ਼ਤੀ ਦਾ ਵਰਤ ਰੱਖਦਾ ਹੁੰਦਾ ਸੀ ਜਿਨ ਦਿਨ ਉਹ ਵਰਤ ਰੱਖਦਾ ਤੇ ਕਿਸੇ ਦੇ ਗ੍ਰਹਿ ਵਿਖੇ ਕੋਈ ਅੱਗ ਕੋਈ ਭੋਜਨ ਪਦਾਰਥ ਬਣਾ ਨਹੀਂ ਸੀ ਸਕਦਾ ਫਿਰ ਉਹ ਵਰਤ ਖੋਲਦਾ ਉਹਦੇ ਗ੍ਰਹਿ ਦੇ ਭੰਡਾਰੇ ਚੱਲਦੇ ਉੱਥੇ ਸਾਰਿਆਂ ਨੇ ਛਕਦੇ ਹੁਣ ਗੁਰੂ ਨਾਨਕ ਦਾ ਲੰਗਰ ਉਹ ਤਾਂ ਬੰਦ ਹੋ ਹੀ ਨਹੀਂ ਸਕਦਾ ਭਾਈ ਕਲਿਆਣਾ ਜੀ ਜਿੱਥੇ ਗੁਰੂ ਨਾਨਕ ਮਹਾਰਾਜ ਦੀ ਬਾਣੀ ਦਾ ਪ੍ਰਚਾਰ ਕਰਦੇ ਉੱਥੇ ਫਿਰ ਲੰਗਰ ਤਾਂ ਵਰਤਣਾ ਹੀ ਵਰਤਣਾ ਸਮਾਪਤੀ ਬਾਅਦ ਉੱਥੇ ਲੰਗਰ ਬਣ ਰਿਹਾ ਹੈ ਅੱਗ ਪਾਈ ਆ ਸਿੱਖਾਂ ਸੇਵਕਾਂ ਨੇ ਲੰਗਰ ਤਿਆਰ ਕਰ ਰਹੇ ਹੈ ਇਸ ਗੱਲ ਦੀ ਖਬਰ ਬਾਦਸ਼ਾਹ ਹਰੀ ਸੈਨ ਨੂੰ ਦੇਤੀ ਕਿਸੇ ਨੇ ਬਈ ਭਾਈ ਕਲਿਆਣਾ ਜੀ ਹੈ ਪੰਜਵੇਂ ਪਾਤਸ਼ਾਹ ਦਾ ਸਿੱਖ ਹੈ ਉਹ ਸਤਸੰਗ ਕਰਦਾ ਏ ਤੇ ਉੱਥੇ ਲੰਗਰ ਬਣ ਰਹੇ ਹੈ ਲੋ ਲੰਗਰ ਤਪ ਰਹੇ ਹੈ ਅੱਗ ਬਲ ਰਹੀ ਹੈ ਤੁਹਾਡਾ ਜਿਹੜਾ ਹੁਕਮ ਆ ਮੰਨਿਆ ਨਹੀਂ ਹੈ ਤੁਹਾਡੇ ਹੁਕਮ ਦੀ ਹੁਕਮ ਅਦੁੱਲੀ ਹੋਈ ਹੈ ਉਹ ਕ੍ਰੋਧਵਾਨ ਹੋ ਗਿਆ ਉਹ ਕਹਿੰਦਾ ਅੱਜ ਇਹਨਾਂ ਨੇ ਹੁਕਮ ਨਹੀਂ ਮੰਨਿਆ ਕੱਲ ਨੂੰ ਮੇਰਾ ਕਿਸੇ ਨੇ ਹੋਰ ਨਹੀਂ ਹੁਕਮ ਮੰਨਣਾ ਕਹਿੰਦੇ ਬੁਲਾ ਕੇ ਲੈ ਕੇ ਆਓ ਭਾਈ ਕਲਿਆਣਾ ਜੀ ਨੂੰ ਸੱਦ ਕੇ ਲੈ ਕੇ ਆਓ ਮੇਰੇ ਦਰਬਾਰ ਦੇ ਵਿੱਚ ਹਰੀ ਸਿੰਘ ਰਾਜੇ ਨੇ ਦੋ ਬੰਦੇ ਭੇਜਤੇ ਸਿਪਾਹੀ ਭੇਜਤੇ ਹੈ ਜਾਂ ਦਰਬਾਰ 'ਚ ਗਏ ਹੈ ਭਾਈ ਕਲਿਆਣਾ ਜੀ ਨੂੰ ਕਹਿੰਦੇ ਵੀ ਤੁਹਾਨੂੰ ਸੱਦਿਆ ਹੈ ਬਾਦਸ਼ਾਹ ਹਰੀ ਸੈਨ ਨੇ ਭਾਈ ਕਲਿਆਣਾ ਜੀ ਕਹਿੰਦੇ ਮੈਨੂੰ ਤਾਂ ਕੋਈ ਲੋੜ ਨਹੀਂ ਹੈ ਮੈਂ ਕੀ ਕਰਨਾ ਜਾ ਕੇ ਮੈਂ ਤਾਂ ਗੁਰੂ ਦੇ ਗੁਣ ਗਾਉਣਾ ਗੁਰੂ ਨੇ ਡਿਊਟੀ ਲਾਈ ਹੈ ਕਹਿੰਦੇ ਜੀ ਉਹ ਸਮੇਂ ਦਾ ਬਾਦਸ਼ਾਹ ਹੈ ਤੁਹਾਨੂੰ ਸੱਦਿਆ ਤੁਹਾਨੂੰ ਜਾਣਾ ਚਾਹੀਦਾ ਚਲੋ ਉਹ ਚਲੇ ਗਏ ਭਾਈ ਕਲਿਆਣਾ ਜੀ ਨੂੰ ਹਰੀ ਸੈਨ ਬਾਦਸ਼ਾਹ ਸੰਕੇਤ ਮੰਡੀ ਦਾ ਬਾਦਸ਼ਾਹ ਕਹਿੰਦਾ ਇਹ ਤੁਸੀਂ ਮੇਰੇ ਜਿਹੜੇ ਹੁਕਮ ਨਹੀਂ ਮੰਨੇ ਜਿਹੜੇ ਮੇਰੇ ਦਰਬਾਰ 'ਚ ਤੁਸੀਂ ਰਹਿੰਦੇ ਹੋ ਮੇਰੇ ਨਿਯਮ ਹੈ ਉਹ ਕਾਨੂੰਨ ਲਾਗੂ ਕੀਤੇ ਹੈ ਹਰੇਕ ਮੰਨਦਾ ਹੈ ਮੇਰਾ ਇਹ ਰੱਖਿਆ ਹੋਇਆ ਸੀਗਾ ਵਰਤ ਕਾਸ਼ ਦਾ ਤੁਸੀਂ ਮੇਰਾ ਭੰਗ ਕਰਤਾ ਏ ਤੋੜਤਾ ਏ ਮੇਰਾ ਵਰਤ ਜਦੋਂ ਇਹ ਸੰਪੂਰਨ ਹੋਣਾ ਸੀ ਜੱਗ ਮੈਂ ਕਰਨਾ ਸੀ ਮੇਰੇ ਘਰੇ ਆ ਕੇ ਲੋਕਾਂ ਨੇ ਪਦਾਰਥ ਛਕਣੇ ਸੀਗੇ ਤੇ ਤੁਸੀਂ ਉੱਥੇ ਲੋਹ ਲੰਗਰ ਤਪਾਏ ਅੱਗ ਵਾਲੀ ਆ ਭੋਜਨ ਪਦਾਰਥ ਤਿਆਰ ਕੀਤੇ ਹੈ ਇਹ ਨਿਯਮਾਂ ਦੇ ਖਿਲਾਫ ਹੈ ਭਾਈ ਕਲਿਆਣਾ ਜੀ ਕਹਿੰਦੇ ਅਸੀਂ ਗੁਰੂ ਵਾਲੇ ਹਾਂ ਜਿਹੜੇ ਗੁਰੂ ਵਾਲੇ ਹੁੰਦੇ ਆ ਉਹਨਾਂ ਨੂੰ ਦੁਨਿਆਵੀ ਪੁਰਸ਼ਾਂ ਦਾ ਡਰ ਨਹੀਂ ਹੁੰਦਾ ਠੀਕ ਆ ਤੁਸੀਂ ਰਾਜਾ ਹੋ ਇਹ ਤੁਹਾਡਾ ਰਾਜ ਹੈ ਮੈਂ ਤੁਹਾਡੇ ਰਾਜ ਵਿੱਚ ਗੁਰੂ ਨਾਨਕ ਦੀ ਬਾਣੀ ਦਾ ਪ੍ਰਚਾਰ ਕਰਦਾ ਏ
ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਮੇਰੀ ਡਿਊਟੀ ਲਾਈ ਹੈ, ਦਰਗਾਹ ਹੀ ਡਿਊਟੀ, ਮੈਂ ਇਸ ਇਲਾਕੇ ਦੇ ਵਿੱਚ ਆਇਆ। ਸੰਗਤਾਂ ਨੂੰ ਗੁਰੂ ਨਾਨਕ ਦੀ ਬਾਣੀ ਤੋਂ ਜਾਣੂ ਕਰਾਉਂਦੇ ਹਾਂ ਵੀ ਗੁਰੂ ਨਾਨਕ ਮਹਾਰਾਜ ਦੀ ਬਾਣੀ ਕੀ ਕਹਿੰਦੀ ਹੈ। ਸੋ ਇਹ ਅਸੀਂ ਪ੍ਰਚਾਰ ਕਰਦੇ ਹਾਂ। ਤੇ ਜਦੋਂ ਸਮਾਪਤੀ ਹੁੰਦੀ, ਲੰਗਰ ਤਾਂ ਬਣਦਾ ਹੀ ਹੈ। ਜਿੱਥੇ ਗੁਰੂ ਦੁਆਰਾ ਹੋਵੇ, ਗੁਰੂ ਦਾ ਸਤਸੰਗ ਹੁੰਦਾ ਹੋਵੇ, ਸਮਾਪਤੀ ਬਾਅਦ ਸੰਗਤਾਂ ਨੂੰ ਭੋਜਨ ਪ੍ਰਸ਼ਾਦ ਅਗਲੇ ਛਕਦੇ ਹੀ ਹੈ, ਬਣਾਉਣਾ ਪੈਂਦਾ ਹੈ। ਇਹ ਚ ਕਿਹੜੀ ਵਗਿਆ ਹੋ ਗਈ ਹੈ। ਰਾਜਾ ਹਰੀ ਸੈਨ ਕਹਿੰਦਾ ਤੁਸੀਂ ਮੇਰਾ ਨਜ਼ਮ ਨਹੀਂ ਮੰਗਿਆ, ਤੁਹਾਨੂੰ ਸਜ਼ਾ ਮਿਲੂਗੀ। ਭਾਈ ਕਲਿਆਣਾ ਜੀ ਕਹਿੰਦੇ ਤੁਸੀਂ ਸਜ਼ਾ ਮੈਨੂੰ ਕਿਹੜੀ ਦੇ ਸਕਦੇ ਹੋ? ਉਹ ਮੇਰੇ ਸਤਿਗੁਰੂ ਬੈਠੇ ਹੈ, ਜਦੋਂ ਉਹਨਾਂ ਦੀ ਮੇਰੇ ਉੱਪਰ ਕਿਰਪਾ ਹੈ, ਤੁਸੀਂ ਮੇਰਾ ਵਾਲ ਵੀ ਵਿੰਗਾ ਨਹੀਂ ਕਰ ਸਕਦੇ। ਜਿਹੜੇ ਗੁਰਸਿੱਖਾਂ ਨੂੰ ਗੁਰੂ ਉੱਪਰ ਪੂਰਨ ਵਿਸ਼ਵਾਸ ਤੇ ਭਰੋਸਾ ਹੈ, ਉਹ ਕਦੇ ਵੀ ਡੋਲਦੇ ਨਹੀਂ ਹਨ। ਉਹ ਹਰ ਪਲ, ਹਰ ਸਮਾਂ, ਹਰ ਘੜੀ ਪਿਆਰੇ ਦੀ ਯਾਦ ਵਿੱਚ ਰਹਿੰਦੇ ਹੈ, ਸਮਾਂ ਬਤੀਤ ਕਰਦੇ ਹੈ। ਤੇ ਜਿਹਨਾਂ ਨੂੰ ਇਹੋ ਜਿਹਾ ਵਿਸ਼ਵਾਸ ਹੋਵੇ, ਗੁਰੂ ਵੀ ਉਹਨਾਂ ਦੇ ਅੰਗ ਸੰਗ ਹੁੰਦਾ ਹੈ। ਭਾਈ ਕਲਿਆਣਾ ਜੀ ਐਂ ਬੋਲਿਆ, ਉਹ ਕਹਿੰਦਾ ਫਿਰ ਇਉਂ ਕਰੋ, ਆਪਦੇ ਗੁਰੂ ਦੇ ਦਰਸ਼ਨ ਹੀ ਕਰਾ ਦਿਓ। ਦੇਖੋ ਨਿਮ ਗਿਆ ਉਹ, ਸਜ਼ਾ ਦੇਣ ਦੀ ਬਜਾਏ, ਕੁਝ ਕਹਿਣ ਦੀ ਬਜਾਏ, ਭਾਈ ਕਲਿਆਣਾ ਜੀ ਦੇ ਮੁਖੋਂ ਜਦ ਗੁਰੂ ਸਾਹਿਬ ਦੀ ਸਿਫਤ ਸੁਣੀ ਹੈ, ਤੇ ਰਾਜਾ ਹਰੀ ਸੈਨ ਕਹਿੰਦਾ ਆਪਦੇ ਗੁਰੂ ਦੇ ਦਰਸ਼ਨ ਹੀ ਕਰਾ ਦੇ ਮੈਨੂੰ। ਉਹ ਕਹਿੰਦਾ ਆ ਜਾਓ, ਲੈ ਚੱਲਦੇ ਹਾਂ ਤੁਹਾਨੂੰ। ਦਰਬਾਰ ਸਾਹਿਬ ਬੈਠੇ ਹੈ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਆ ਜਾਓ, ਦਰਸ਼ਨ ਕਰਾ ਦਿੰਦਾ ਹੈ। ਜਾ ਰਹੇ ਦੋਵੇਂ ਨੇ, ਭਾਈ ਕਲਿਆਣਾ ਜੀ ਵੀ, ਤੇ ਇਹ ਰਾਜਾ ਹਰੀ ਸੈਨ ਸੰਕੇਤ ਮੰਡੀ ਦਾ ਰਾਜਾ, ਇਹ ਘੋੜੀ ਉੱਪਰ ਬੈਠਾ ਜਾ ਰਿਹਾ ਹੈ। ਤੇ ਪੰਜਵੇਂ ਪਾਤਸ਼ਾਹ ਆਪਣੇ ਮੁਖਾਰ ਬਹਿੰਦੇ ਵਿੱਚੋਂ ਗੁਰਬਾਣੀ ਦੀ ਕਥਾ ਕਰ ਰਹੇ ਹੈ, ਸੰਗਤਾਂ ਨੂੰ ਨਾਮ ਬਣੀ ਦਾ ਉਪਦੇਸ਼ ਦੇ ਕੇ ਜੋੜ ਰਹੇ ਹੈ। ਗੁਰੂ ਸਾਹਿਬ ਦੇ ਮੁੱਖੋਂ ਬਚਨ ਇਹ ਨਿਕਲਿਆ ਵੀ ਲੇਖ ਨਾ ਮਿਟ ਹੀ ਹੇ ਸਖੀ ਜੋ ਲਿਖਿਆ ਕਰਤਾਰ, ਵੀ ਜੋ ਉਸ ਅਕਾਲ ਪੁਰਖ ਵਾਹਿਗੁਰੂ ਨੇ ਤੁਹਾਡੇ ਲੇਖ ਲਿਖੇ ਹਨ, ਉਹ ਹਰ ਹਾਲਤ ਵਿੱਚ ਭੋਗਣੇ ਹੀ ਪੈਣੇ ਆ, ਮੇਟ ਨਹੀਂ ਸਕਦਾ ਕੋਈ ਵੀ। ਰਾਜਾ ਮਨ ਚ ਸ਼ੰਕਿਆ ਕਰ ਗਿਆ, ਕਹਿੰਦਾ ਭਾਈ ਕਲਿਆਣਾ ਦਾ ਕਹਿੰਦਾ ਸੀ ਮੇਰਾ ਗੁਰੂ ਰੱਬ ਹੈ, ਰੱਬ ਦੇ ਦੁਆਰੇ ਤੇ ਆ ਕੇ ਵੀ ਜੇ ਲੇਖ ਨਹੀਂ ਮਿਟਣੇ, ਸਾਡੀਆਂ ਮੰਦੀਆਂ ਤਕਦੀਰਾਂ ਸਿੱਧੀਆਂ ਨਹੀਂ ਹੋਣੀਆਂ, ਫਿਰ ਕੀ ਫਾਇਦਾ ਗੁਰੂ ਦੇ ਕੋਲੇ ਆਉਣ ਦਾ, ਕੀ ਫਾਇਦਾ ਹੈ? ਉਹ ਮੁੜਨ ਲੱਗਿਆ, ਕਹਿੰਦਾ ਮੈਂ ਤਾਂ ਜਾਣਾ ਹੈ। ਫਿਰ ਮਹਾਰਾਜ ਨੇ ਕਿਹਾ ਪਿਆਰੀ ਸੰਗਤ ਜੀ, ਇਹਦੇ ਅਰਥ ਹੋਰ ਵੀ ਹੈ, ਦੂਜਾ ਵੀ ਅਰਥ ਹੈ ਇਹਦਾ, ਵੀ ਜਿਸ ਤਰ੍ਹਾਂ ਮੋਰ ਦੇ ਅੱਖਰ ਪੁੱਠੇ ਹੁੰਦੇ ਹੈ, ਜਦੋਂ ਸ਼ਾਹੀ ਲਾਉਣੇ ਆ ਕਾਗਜ਼ ਤੇ ਠੱਪਾ ਲਾਉਣੇ ਸਿੱਧੇ ਹੋ ਜਾਂਦੇ ਹੈ, ਇਸ ਤਰ੍ਹਾਂ ਜਿਹੜੇ ਬੰਦੇ ਦੇ ਲੇਖ ਹੈ, ਪੁਰਸ਼ ਦੇ ਲੇਖ ਹੈ, ਉਹ ਤਿੰਨ ਜਗ੍ਹਾ ਲੇਖ ਲਿਖੇ ਹੈ, ਇੱਕ ਤਾਂ ਹੱਥਾਂ 'ਚ, ਇੱਕ ਮੱਥੇ 'ਚ, ਇੱਕ ਪੈਰਾਂ 'ਚ। ਜਦੋਂ ਪੈਰਾਂ ਰਾਹੀਂ ਗੁਰੂ ਘਰ ਆਉਂਦਾ ਹੈ, ਆ ਮੱਥਾ ਗੁਰੂ ਦੇ ਚਰਨਾਂ 'ਚ ਨਮਸਤਕ ਹੁੰਦਾ ਹੈ, ਔਰ ਹੱਥਾਂ ਨਾਲ ਗੁਰੂ ਦੇ ਚਰਨਾਂ 'ਚ ਸੇਵਾ ਕਰਦਾ ਹੈ ਨਾ, ਜੋੜੇ ਝਾੜਦਾ ਹੈ, ਬਰਤਨ ਸਾਫ਼ ਕਰਦਾ ਹੈ, ਉਦੋਂ ਮੰਦੀਆਂ ਤਕਦੀਰਾਂ ਸਿੱਧੀਆਂ ਹੋ ਜਾਂਦੀਆਂ ਹੈ, ਗੁਰੂ ਸਮਰੱਥ ਹੋਣ। ਆ ਜਦੋਂ ਸ਼ਬਦ ਉਹਨੇ ਸੁਣਿਆ, ਉਹ ਕਹਿੰਦਾ ਵੀ ਹੁਣ ਗੁਰੂ ਦੇ ਦਰਸ਼ਨ ਕਰਦੇ ਬਣਦੇ ਹੈ। ਪਹਿਲਾਂ ਤਾਂ ਗੁਰੂ ਨੇ ਹੋਰ ਹੀ ਕੁਝ ਕਹਿਤਾ ਸੀਗਾ, ਬੱਗੀ ਤੋਂ ਉਤਰਿਆ, ਭਾਈ ਕਲਿਆਣਾ ਜੀ ਦੇ ਨਾਲ ਜਾ ਰਿਹਾ ਹੈ, ਰੱਬ ਬੈਠਾ, ਗੁਰੂ ਸਾਹਿਬ ਦੇ ਦਰਸ਼ਨ ਕਰਕੇ ਉਹ ਹਰੀ ਸਿੰਘ ਰਾਜੇ ਦੇ ਮਨ ਨੂੰ ਸ਼ਾਂਤੀ ਆ ਗਈ, ਸ਼ਾਂਤੀ ਆ ਗਈ, ਉਹਦੀ ਦੁੱਖ ਭੁੱਖ ਦੂਰ ਹੋ ਗਿਆ ਹੈ, ਵੀ ਜੋ ਭਾਈ ਕਲਿਆਣਾ ਜੀ ਕਹਿੰਦੇ ਸੀਗੇ ਵੀ ਵਾਕਿਆ ਹੀ ਇਹ ਰੱਬ ਹੈ। ਭਾਈ ਕਲਿਆਣਾ ਜੀ ਨੇ ਲੈ ਕੇ ਆਂਦਾ ਤੇ ਸ਼ੰਕਿਆ ਕਰ ਗਿਆ, ਰਾਜਾ ਹਰੀ ਸੈਣ ਜਾਣੀ ਜਾਣ ਸਤਿਗੁਰੂ ਪੰਜਵੇਂ ਪਾਤਸ਼ਾਹ ਕਹਿੰਦੇ ਉਹ ਰਾਜਣ, ਕੀ ਸਮਝਿਆ ਸੀਗਾ ਤੂੰ ਸਾਨੂੰ, ਕੀ ਸਮਝਿਆ ਸੀਗਾ ਤੂੰ ਮੁੜ ਚੱਲਿਆ ਸੀਗਾ, ਮਨ ਦੇ ਵਿੱਚ ਸ਼ੰਕਿਆ ਲੈ ਕੇ, ਜੇ ਤੂੰ ਉਵੇਂ ਹੀ ਮੁੜ ਜਾਂਦਾ ਤੇਰੀ ਸ਼ੰਕਿਆ ਨਿਮਰਤ ਦੂਰ ਕੌਣ ਕਰਦਾ? ਉਹ ਕਹਿੰਦੇ ਤੁਸੀਂ ਮੇਰੀ ਸ਼ੰਕਿਆ ਦੂਰ ਕੀਤੀ ਹੈ, ਨਿਮਰਤ ਹੋ ਗਏ ਮੇਰੇ ਭੁਲੇਖੇ, ਜੇ ਗੁਰੂ ਚਾਹੇ ਤਾਂ ਮਾੜੀਆਂ ਤਕਦੀਰਾਂ ਮੰਦੀਆਂ ਤਕਦੀਰਾਂ ਸਿੱਧੀਆਂ ਹੋ ਸਕਦੀਆਂ ਹਨ। ਮਹਾਰਾਜ ਗੁਰੂ ਅਰਜਨ ਦੇਵ ਜੀ ਕਹਿੰਦੇ ਤੁਸੀਂ ਇੱਥੇ ਇੱਕ ਦੋ ਰਹੋ ਅੱਜ ਦੀ ਰਾਤ, ਤੁਸੀਂ ਕੱਲ ਨੂੰ ਜਾਇਓ। ਰਾਜਾ ਹਰੀ ਸੈਨ ਉਹਨੂੰ ਕਮਰਾ ਦਿੱਤਾ ਹੈ, ਉਹ ਕਮਰੇ ਦੇ ਵਿੱਚ ਪਿਆ ਹੈ। ਜਦੋਂ ਉਹ ਪਿਆ ਹੈ ਨਾ, ਉਹਨੂੰ ਹੁਣ ਗੁਰੂ ਨੇ ਦਿਖਾਉਣਾ ਹੀ ਸੀਗਾ, ਸੁਪਨੇ ਦੇ ਰਾਹੀਂ ਇੱਕ ਦ੍ਰਿਸ਼ਟਾਂਤ ਦਿੱਤਾ ਮਹਾਰਾਜ ਨੇ ਹਰੀ ਸੈਨ ਰਾਜੇ ਨੂੰ। ਹਰੀ ਸੈਨ ਜਿਹੜਾ ਰਾਜਾ ਹੁੰਦਾ, ਸੁਪਨਾ ਦੇਖੋ ਉਹਨੂੰ ਕਿਹੋ ਜਿਹਾ ਹੁੰਦਾ ਹੈ, ਇਹ ਇੱਕ ਇਤਿਹਾਸ ਦੀਆਂ 5-7 ਰਚਨਾਵਾਂ ਹਨ। ਸੋ ਉਹ ਪਿਆ ਉੱਥੇ ਗੁਰੂ ਦੇ ਦਰ ਤੇ, ਉਹਨੂੰ ਇਹੋ ਜਿਹਾ ਸੁਪਨਾ ਆਉਂਦਾ ਕਿ ਉਹਦੀ ਮੌਤ ਹੋ ਜਾਂਦੀ ਹੈ, ਮੌਤ ਹੁੰਦੀ ਆ, ਉਹਦਾ ਜਨਮ ਹੁੰਦਾ ਹੈ ਕਿਸੇ ਗਰੀਬ ਘਰੇ, ਔਰ ਉਹ ਇੱਕ ਲੜਕੀ ਬਣ ਜਾਂਦਾ, ਲੜਕੀ ਲੈ ਕੇ ਜਨਮ ਲੈਂਦਾ, ਲੜਕੀ ਵੱਡੀ ਹੁੰਦੀ ਹੈ, ਜਦੋਂ ਵੱਡੀ ਹੁੰਦੀ ਹੈ ਨਾ, ਕੋਈ ਉਹਨੂੰ ਉਹ ਜਦੋਂ ਕੱਪੜੇ ਧੋਣ ਜਾਂਦੀ ਹੈ, ਜਵਾਨ ਹੋ ਜਾਂਦੀ ਹੈ, ਉਹਨੂੰ ਕੋਈ ਫੜ ਕੇ ਲੈ ਜਾਂਦਾ ਹੈ, ਜਦੋਂ ਕੋਈ ਫੜ ਕੇ ਲੈ ਜਾਂਦਾ ਉਹਦੇ ਨਾਲ ਵਿਆਹ ਰਚਾ ਲੈਂਦਾ ਹੈ, ਫਿਰ ਉਹਦੇ ਸਮਾਂ ਪਾ ਕੇ ਦੇਖੋ ਬੱਚੇ ਹੁੰਦੇ ਹਨ, ਤੇ ਜਦੋਂ ਉਹਦੀ ਅੱਖ ਨਾ ਐਂ ਖੁੱਲਦੀ ਹੈ,
ਉਹ ਘਬਰਾ ਕੇ ਉੱਠਦਾ ਏ, ਉੱਠ ਕੇ ਬਹਿੰਦਾ ਏ। ਜਦੋਂ ਬਹਿੰਦਾ ਏ ਕਹਿੰਦਾ ਸ਼ੁਕਰ ਹੈ ਸ਼ੁਕਰ ਹੈ, ਮੈਂ ਤਾਂ ਸਾਬਤ ਸਬੂਤ ਬੈਠਾ ਏ, ਆ ਰਾਤ ਨੂੰ ਮੈਨੂੰ ਦਸਤਾਂਤ ਮੈਨੂੰ ਖੁਆਬ ਮੈਨੂੰ ਸੁਪਨਾ ਪਤਾ ਨਹੀਂ ਕਿਹੋ ਜਿਹਾ ਆਇਆ ਸੀਗਾ। ਮਹਾਰਾਜ ਦੇ ਕੋਲੇ ਗਿਆ, ਪੰਜਵੇਂ ਪਾਤਸ਼ਾਹ ਗੁਰਾਜਨ ਦੇਵ ਮਹਾਰਾਜਾਂ ਦੇ ਕੋਲੇ ਜਾਂਦਾ ਏ, ਚੁੱਪ ਬੈਠਾ ਏ। ਪੰਜਵੇਂ ਪਾਤਸ਼ਾਹ ਕਹਿੰਦੇ ਰਾਜੇ ਨੂੰ, ਕਹਿੰਦੇ ਹਰੀ ਸਿੰਘ ਰਾਜੇ ਨੂੰ ਕਹਿੰਦੇ ਬੋਲੋ, ਤੁਸੀਂ ਚੁੱਪ ਕੀਤੇ ਬੈਠੇ ਕੁਝ ਬੋਲਦੇ ਨਹੀਂ ਹੋ। ਉਹ ਕਹਿੰਦਾ ਮਹਾਰਾਜ ਮੈਂ ਤੁਹਾਨੂੰ ਕੀ ਦੱਸਾਂ, ਮੈਂ ਤਾਂ ਤੁਹਾਡੇ ਦੁਆਰੇ ਤੇ ਰਿਹਾ, ਰਾਤ ਮੈਨੂੰ ਹੋਰ ਹੀ ਸੁਪਨਾ ਆਇਆ। ਮਹਾਰਾਜ ਕਹਿੰਦੇ ਉਹ ਸੁਪਨਾ ਨਹੀਂ ਸੀ, ਉਹ ਸੱਚ ਹੋਣਾ ਸੀ ਤੇਰੇ ਨਾਲ, ਤੇਰੇ ਨਾਲ ਉਵੇਂ ਹੋਣੀ ਸੀ ਉਹ। ਇਹ ਤਾਂ ਤੂੰ ਮਨ ਦੇ ਵਿੱਚ ਸ਼ੰਕਿਆ ਕਰਕੇ ਤੇਰੀ ਸ਼ੰਕਿਆ ਦੂਰ ਕੀਤੀ ਹੈ, ਆ ਤੇਰਾ ਸੁਪਨੇ ਦੇ ਵਿੱਚ ਹੀ ਸਾਰਾ ਉਹ ਕੁਝ ਕਟਾਤਾ ਜਿਹੜਾ ਤੂੰ ਜਨਮ ਲੈ ਕੇ ਤੇਰੇ ਨਾਲ ਉਹ ਹਾਰਕ ਤੂੰ ਭੋਗਣਾ ਸੀ ਉਹ। ਦੇਖੋ ਗੁਰੂ ਸਾਹਿਬ ਸਮਰੱਥ ਹੁੰਦੇ ਆ, ਜਿਹੜੇ ਗੁਰਸਿੱਖ ਗੁਰੂ ਦੀ ਸ਼ਰਨ ਤੱਕਦੇ ਆ ਕੰਮ ਵਿਗੜੇ ਬਣ ਜਾਂਦੇ, ਹੋਵੇ ਮਿਹਰ ਬਣ ਜੇ ਦਾਤਾ, ਕੰਮ ਉਦੋਂ ਹੀ ਸਫਲਦੇ ਆ ਨਾ ਜਦੋਂ ਗੁਰੂ ਸਾਹਿਬ ਨਹੀਂ ਲੱਖ ਯਤਨ ਕਰ ਲੋ, ਮੈਂ ਆਹ ਕਰੂੰਗਾ, ਆਪਾਂ ਬਣਤਾ ਬਣਾਉਣੇ ਆ, ਮਨ ਦੇ ਰਾਹੀਂ ਸੋਚਦੇ ਆ ਮੈਂ ਆਹ ਕਰੂੰਗਾ, ਮੈਂ ਆਹ ਕਰਨਾ ਸੀਗਾ, ਜੇ ਮੈਂ ਉੱਥੇ ਹੁੰਦਾ ਮੈਂ ਐਂ ਕਰਨਾ ਸੀਗਾ, ਮੇਰਾ ਸਾਰੇ ਸੁਪਨੇ ਵਿੱਚ ਰਹਿ ਗਏ ਆ, ਮੇਰੇ ਸਾਰੇ ਖੁਆਬ ਅਧੂਰੇ ਰਹਿ ਗਏ ਆ। ਪਰ ਕੰਮ ਤਾਂ ਥਾਂ ਹੋਣਗੇ ਜੇ ਗੁਰੂ ਸਾਹਿਬ ਅਪਾਰ ਬਖਸ਼ਿਸ਼ ਕਿਰਪਾ ਕਰੂਗਾ। ਲਓ ਅਕਾਲ ਰਚਨਾ ਸਰਵਣ ਕਰੋ, ਫਿਰ ਇਤਿਹਾਸ ਪੇਸ਼ ਕਰਾਂਗੇ ਕਿ ਕੰਮ ਵਿਗੜੇ ਸਰਜ ਬਣ ਜਾਂਦੇ, ਹੋਵੇ ਮਿਹਰ।

ਜਦੋਂ ਗੁਰੂ ਸਾਹਿਬ ਅਪਾਰ ਬਖਸ਼ਿਸ਼ ਕਿਰਪਾ ਕਰਦੇ ਆ ਉਦੋਂ ਵਿਗੜੇ ਕੰਮ ਵੀ ਸਵਰ ਜਾਂਦੇ ਆ। ਸੋ ਧਿਆਨ ਦਿਓ, ਮੀਰੀ ਪੀਰ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਪਾਵਨ ਇਤਿਹਾਸ ਜੋ ਆਰੰਭਿਆ ਉਸ ਨੂੰ ਅੱਗੇ ਤੋਰਨ ਦਾ ਯਤਨ ਕਰਦੇ ਆ। ਪਹਿਲਾ ਘੋੜਾ ਤਾਂ ਬਹਾਦਰ ਵਿਧੀ ਚੰਦ ਗੁਰੂ ਸਾਹਿਬ ਦੀ ਕਿਰਪਾ ਨਾਲ ਲਿਆ ਆ, ਗੁਲਵਾ ਘੋੜਾ। ਹੁਣ ਦੂਜਾ ਘੋੜਾ ਉੱਥੇ ਆ ਦਿਲਵਾਗ, ਇਹ ਵਿਰਾਗ ਕਰ ਰਿਹਾ ਏ। ਇਹਨੇ ਕੋਈ ਛਕਿਆ ਨਹੀਂ ਹੈ, ਪੱਠੇ ਨਹੀਂ ਛਕੇ, ਚਾਰਾ ਨਹੀਂ ਛਕਾ, ਨਿਹਾਰੀਆਂ ਚਾਰੀਆਂ ਹਨ, ਪਾਣੀ ਵੀ ਨਹੀਂ ਪੀਤਾ। ਗੁਰੂ ਸਾਹਿਬ ਕਹਿੰਦੇ ਵਿਧੀ ਚੰਦਾ ਤੂੰ ਗਲਤੀ ਕੀਤੀ ਹੈ, ਵਿਛੋੜਤਾ, ਤੂੰ ਇਕੱਠੇ ਰਹੇ ਆ, ਚਾਹੇ ਸੇਠ ਕਰੋੜੀ ਕੋਲੇ ਰਹੇ ਆ, ਚਾਹੇ ਜਾਲਮਾਂ ਦੀ ਜੇਲ੍ਹ ਵਿੱਚ ਰਹੇ ਆ, ਇਕੱਠੇ ਰਹੇ ਆ। ਜਾਂ ਤਾਂ ਇਹਨੂੰ ਉੱਥੇ ਛੱਡਿਆ ਤੇ ਨਹੀਂ ਉਹਨੂੰ ਇੱਥੇ ਲਿਆ, ਬਈ ਇਹ ਇੱਥੇ ਖਤਮ ਹੋਜੂ, ਉੱਥੇ ਖਤਮ ਹੋਜੂ। ਇਹ ਪ੍ਰੇਮ ਹੁੰਦਾ ਨਾ, ਜੇ ਆਪਣੇ ਦੁਨਿਆਵੀ ਲੋਕਾਂ ਦਾ ਵੀ ਪ੍ਰੇਮ ਹੈ ਤੇ ਜਾਨਵਰਾਂ ਦੇ ਵਿੱਚ ਵੀ ਪ੍ਰੇਮ ਹੁੰਦਾ ਹੈ। ਮਹਾਰਾਜ ਕਹਿੰਦੇ ਆ ਵਿਧੀ ਚੰਦ ਨੂੰ ਵੀ ਤੂੰ ਹੀ ਜਾ ਸਕਦਾ ਹੈ, ਪਰ ਪਹਿਲੇ ਨਾਲੋਂ ਦੂਜਾ ਘੋੜਾ ਲੈਣਾ ਔਖਾ ਹੈ। ਸ਼ਾਹਜਹਾਂ ਉੱਥੇ ਆ ਗਿਆ ਹੈ ਤੇ ਸਾਰੇ ਜਾਣੇ ਚੱਪੇ ਚੱਪੇ ਤੇ ਕਰਮਚਾਰੀ ਹੋਣੇ ਆ, ਪੈੜੂ ਖੋਜ ਕਰ ਬੁਲਾਏ ਹੋਣੇ ਆ, ਪੈਣਾ ਲੱਭਦੇ ਹੋਣੇ ਆ ਵੀ ਕਿੱਧਰ ਗਿਆ, ਮੁਸ਼ਕਿਲ ਹੈ। ਉਹ ਕਹਿੰਦਾ ਮਹਾਰਾਜ ਜੇ ਤੁਸੀਂ ਮੇਰੇ ਤੇ ਕਿਰਪਾ ਕਰੋਗੇ ਨਾ ਫਿਰ ਸਾਰਾ ਕੰਮ ਮੁਸ਼ਕਿਲ ਹੱਲ ਹੋ ਜੂਗਾ। ਤੁਸੀਂ ਆਪਣੇ ਅਪਾਰ ਬਖਸ਼ਿਸ਼ ਕਿਰਪਾ ਕਰਨੀ ਆ ਮੇਰੇ ਦੇ ਉੱਪਰ, ਝੂਠੇ ਮਨ ਨੂੰ ਤਿਆਗ ਕੇ ਵਿਧੀ ਚੰਦਾ ਸੱਚੇ ਗੁਰੂ ਦਾ ਸੱਚਾ ਫਰਜੰਦ ਬਣ ਜਾ। ਇੱਥੇ ਪੈਂਦਾ ਹੈ ਅਕਲ ਦਾ ਮੁੱਲ ਡਾਢਾ, ਇਹੋ ਸੋਚ ਕੇ ਤੂੰ ਅਕਲ ਮੰਦ ਬਣ ਜਾ, ਰਹੀ ਚਮਕਦਾ ਸਾਰੇ ਜਹਾਨ ਉੱਤੇ, ਕਾਲੀ ਰਾਹ ਦੇ ਵਿੱਚ ਤੂੰ ਚੰਦ ਬਣ ਜਾ। ਨਾਲ ਵਿਧੀ ਦੇ ਘੋੜੇ ਨੂੰ ਲਿਆ ਕੱਢ ਕੇ ਸੱਚਮੁੱਚ ਹੀ ਤੂੰ ਵਿਧੀ ਚੰਦ ਬਣ ਜਾ। ਉਹ ਕਹਿੰਦਾ ਤੂੰ ਲਿਆ ਸਕਦਾ ਹੈ ਫਰਜੰਦ, ਤੂੰ ਤਾਂ ਹੀ ਬਣੇਗਾ, ਤੈਨੂੰ ਵਿਧੀਆਂ ਬਣਾਉਣਾ ਹੈ, ਤੂੰ ਜਾ ਸਕਦਾ ਹੈ, ਕਿਰਪਾ ਹੋ ਰਹੀ ਹੈ ਤੇਰੇ ਉੱਪਰ ਮਾਲਕਾਂ ਦੀ। ਮਹਾਰਾਜ ਦੇ ਚਾਨਾਂ 'ਚ ਅਰਦਾਸ ਕਰਦਾ ਸੱਚੇ ਪਾਤਸ਼ਾਹ, ਦੂਜਾ ਘੋੜਾ ਲਿਆਉਣ ਦੀ ਮੈਨੂੰ ਮੁਸ਼ਕਲ ਨਹੀਂ ਹੈ ਕੋਈ ਗੱਲ, ਜੇ ਤੁਸੀਂ ਮੇਰੇ ਵੱਲ ਹੋ, ਮੇਰੇ ਤੇ ਕਿਰਪਾ ਕਰੋਗੇ, ਮੈਂ ਉਹ ਘੋੜਾ ਵੀ ਲਿਆਊਂਗਾ ਤੇ ਦੂਜੇ ਵੀ ਲਿਆਊਂਗਾ ਜੇ ਤੁਸੀਂ ਕਹੋਗੇ। ਜਾਲਮਾਂ ਦੇ ਤੇ ਬਹਾਦਰ ਵਿਧੀ ਚੰਦ ਗੱਲ 'ਚ ਪੱਲੂ ਪਾ ਕੇ ਮੀਰੀ ਪੀਰ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਬੇਨਤੀ ਇਉਂ ਕਰਦਾ।

ਬਹਾਦਰ ਬਿਧੀ ਚੰਦ ਕਹਿੰਦਾ ਮਹਾਰਾਜ ਜਿਹੜਾ ਤੁਹਾਡਾ ਹੁਕਮ ਹੈ ਨਾ ਤਿੰਨਾਂ ਲੋਕਾਂ ਵਿੱਚ ਅਟਲ ਹੈ, ਸਾਰੇ ਪਾਸੇ ਤੁਸੀਂ ਛਾਏ ਹੋਏ ਹੋ, ਤੁਹਾਡੀ ਅਪਾਰ ਬਖਸ਼ਿਸ਼ ਕਿਰਪਾ ਹੈ, ਤੁਸੀਂ ਮੇਰੇ ਤੇ ਕਿਰਪਾ ਕੀਤੀ, ਜਿੰਨੇ ਵੀ ਸਾਰੇ ਸਿੱਖ ਹੈ ਜਿਹਨਾਂ ਨੂੰ ਇਹ ਸਾਰੇ ਹੀ ਬਹਾਦਰ ਹੈ, ਸਾਰਿਆਂ ਤੇ ਤੁਹਾਡੀ ਹੀ ਕਿਰਪਾ ਹੈ, ਭਗਤੀ ਤੇ ਸ਼ਕਤੀ ਤੇ ਤੁਸੀਂ ਰਾਖੇ ਹੋ, ਤੁਸੀਂ ਕਿਰਪਾ ਕੀਤੀ ਹੈ। ਉਹ ਕਹਿੰਦਾ ਮਹਾਰਾਜ ਮੈਨੂੰ ਥਾਪੀ ਦੇ ਕੇ ਤੋਰ ਦਿਓ, ਮੈਂ ਜਾਣਾ ਔਰ ਮੈਂ ਲੈ ਕੇ ਆਊਂਗਾ ਤੁਹਾਡੀ ਕਿਰਪਾ ਦੇ ਨਾਲ। ਮਹਾਰਾਜ ਕਹਿੰਦੇ ਜਾ ਕੇਰਾਂ, ਇਹ ਬੇਟਾ ਇਹ ਕੰਮ ਤੂੰ ਹੀ ਕਰ ਸਕਦਾ, ਹੋਰ ਕੰਮ ਨਹੀਂ ਕਰ ਸਕਦਾ। ਕਿ ਦੇਖੋ ਜਿਹੜਾ ਹੁਣ ਲਾਇਕ ਹੋਵੇ ਸਿੱਖ ਗੁਰੂ ਦੀ ਨਜ਼ਰ ਦੇ ਵਿੱਚ, ਜਾਂ ਜਿਹਨੂੰ ਸੇਵਾ ਬਖਸ਼ਣੀ ਆ ਗੁਰੂ ਸਾਹਿਬ ਨੇ, ਉਹੀ ਕਰ ਸਕਦਾ ਹੈ ਨਜ਼ਰਾਂ ਦੇ ਵਿੱਚ, ਚਾਹੇ ਸੈਂਕੜੇ ਹੋਣ ਆਪਣਾ ਸੇਵਾਦਾਰ ਗੁਰੂ ਸਾਹਿਬ ਦੇ ਸਿੱਖ। ਦੇਖੋ ਕੋਈ ਅਧਿਆਪਕ ਟੀਚਰ ਹੋਵੇ, ਉਹਦੀ ਕਲਾਸ ਦੇ ਵਿੱਚ 50 ਸਟੂਡੈਂਟ ਹੋਣ ਜਾਂ 100 ਹੋਵੇ, ਦੇਖੋ ਪਾਸ ਤਾਂ ਉਹੀ ਹੋਣਗੇ ਜਿਹੜੇ ਸਖ਼ਤ ਮਿਹਨਤ ਕਰਨਗੇ, ਔਰ ਪਹਿਲੇ ਨੰਬਰ ਤੇ ਵੀ ਜਿਹੜਾ ਸਖ਼ਤ ਮਿਹਨਤ ਕਰੂਗਾ ਉਹੀ ਪਾਸ ਹੋ ਸਕਦਾ ਏ, ਕਈ ਉਹ ਚੋਂ ਫੇਲ ਵੀ ਹੋਣਗੇ। ਤੇ ਜਿਹਨਾਂ ਨੇ ਪਾਸ ਹੋਣਾ ਸਖ਼ਤ ਮਿਹਨਤਾਂ ਕੀਤੀਆਂ ਹੋਣਗੀਆਂ, ਪੜ੍ਹਾਈ ਕੀਤੀ ਹੋਣੀ, ਇਹ ਨਹੀਂ ਹੈ ਵੀ ਸਿਫਾਰਿਸ਼ ਪੈ ਜੂਗੀ ਜਾਂ ਕੋਈ ਨਕਲ ਵੱਜ ਜੂਗੀ, ਉਹਦੇ ਰਾਹੀਂ ਆਪਾਂ ਐਂ ਪਾਸ ਹੋ ਜਾਂਗੇ। ਠੀਕ ਹੈ ਦੁਨਿਆਵੀ ਪੇਪਰਾਂ 'ਚ ਕੋਈ ਸਿਫਾਰਿਸ਼ ਨਾਲ ਪਾਸ ਹੋ ਸਕਦਾ, ਕੋਈ ਨਕਲ ਮਾਰ ਕੇ ਪਾਸ ਹੋ ਸਕਦਾ, ਕੋਈ ਅਸਲ ਰਸੂਖ ਰੱਖਦਾ ਹੋਵੇ, ਕੋਈ ਕਿਸੇ ਦਾ ਬਾਪ ਉੱਚ ਉਹਦੇ 'ਤੇ ਹੋਵੇ, ਕਹਿਣਗੇ ਫਲਾਨਿਆਂ ਦਾ ਲੜਕਾ ਹੈ ਇਹਦੀ ਹੈਲਪ ਕਰਨੀ ਕਰਨੀ ਆ। ਪਰ ਜਿਹੜਾ ਗੁਰੂ ਦਾ ਸਕੂਲ ਹੈ, ਸਿੱਖੀ ਦਾ ਸਕੂਲ ਹੈ, ਗੁਰੂ ਦੇ ਸਕੂਲ 'ਚ ਵੀ ਪੇਪਰ ਪੈਂਦੇ ਹੈ, ਭਗਤੀ ਦਾ ਪੇਪਰ ਹੈ, ਸੂਰਮਗਤੀ ਦਾ ਜਾਂ ਸੇਵਾ ਦਾ ਮਾਰਗ ਹੈ, ਇੱਧਰ ਵੀ ਪੇਪਰ ਪੈਂਦੇ ਹੈ। ਦੇਖੋ ਗੁਰਸਿੱਖ ਤਿਆਰ ਹੋ ਕੇ ਉਹ ਘਰਦਿਆਂ ਨੂੰ ਕਹੂਗਾ ਮੈਂ ਗੁਰੂ ਘਰ ਜਾਣਾ ਹੈ, ਗੁਰੂ ਦੇ ਮੁਬਾਰਕ ਚਰਨਾਂ ਦੇ ਵਿੱਚ ਜਾਣਾ ਹੈ, ਤੇ ਘਰਦੇ ਕਹਿਣਗੇ ਆਹ ਕੰਮ ਕਰਨਾ ਹੈ, ਆਹ ਕੰਮ ਕਰਨ ਵਾਲਾ, ਆਹ ਸਮਾਨ ਲਿਆ ਦੇ, ਉਹ ਲਿਆ ਦੇ, ਉਹ ਲਿਆ ਦੇ, ਬੱਚਿਆਂ ਨੂੰ ਸਕੂਲ ਛੱਡਿਆ, ਸਕੂਲੋਂ ਲਿਆਈ, ਆਹ ਕੰਮ ਕਰਦੀ, ਉਹਨੂੰ ਉਲਝਾਈ ਰੱਖਣਗੇ। ਉਹਦਾ ਮਨ ਤਾਂ ਹੈ, ਤਾਰ ਤਾਂ ਉੱਧਰ ਵੱਜਦੀ ਹੈ, ਖੜਕਦੀ ਹੈ ਕਿ ਮੈਂ ਗੁਰੂ ਦੇ ਦਰ ਤੇ ਜਾਣਾ ਹੈ, ਮੇਰਾ ਰੋਜ਼ ਦਾ ਨਿੱਤਾ ਪ੍ਰਤੀ ਇਹ ਕਾਰਜ ਆ, ਮੈਂ ਕੰਮ ਕਰਨਾ ਹੈ, ਸੇਵਾ ਕਰਨੀ, ਉੱਥੇ ਜਾ ਕੇ ਕੰਮ ਤਾਂ ਆਪੇ ਹੁੰਦੇ ਰਹਿਣਗੇ। ਜਿਹੜੇ ਕਾਰਜ ਹੈ ਦੁਨਿਆਵੀ ਕਾਰਜ ਹੈ, ਇਹ ਤਾਂ ਅਖੀਰ ਤੱਕ ਵੀ ਨਹੀਂ ਮੁੱਕਦੇ ਹਨ, ਜਦੋਂ ਅਸੀਂ ਮਾਤ ਲੋਕ ਤੋਂ ਜਾਣਾ ਹੈ ਉਦੋਂ ਵੀ ਕੋਈ ਨਾ ਕੋਈ ਕਾਰਜ ਯਾਦ ਆ ਜਾਂਦਾ, ਆਹ ਕਰਨਾ, ਐਂ ਕਰਨਾ ਹੈ, ਇਹ ਕੰਮ ਨਹੀਂ ਖਤਮ ਹੋਣੇ, ਜ਼ਿੰਦਗੀ ਖਤਮ ਹੋ ਜਾਂਦੀ ਹੈ। ਪਰ ਜਿਨ੍ਹਾਂ ਦੇ ਉੱਪਰ ਗੁਰੂ ਸਾਹਿਬ ਦੀ ਬੜੀ ਅਪਾਰ ਬਖਸ਼ਿਸ਼ ਕਿਰਪਾ ਹੁੰਦੀ ਹੈ, ਉਹ ਕਲਯੁੱਗ ਨੂੰ ਪਰਾਂ ਧੱਕ ਗਏ, ਤੇ ਉਹਨਾਂ ਦੇ ਉੱਪਰ ਕਲਯੁੱਗ ਵਿਆਕੁਲ ਨਹੀਂ ਹੁੰਦਾ, ਉਹ ਸਤਯੁੱਗ ਵਿੱਚ ਰਹਿੰਦੇ ਆ, ਅੱਠੋ ਪੈਰ ਰਹਿਣ ਮਸਤ ਦਵਾਨੇ, ਜਿਹਨਾਂ ਕੀਤੀ ਅਮਲ ਬਾਲੀ ਭੰਗ ਹੋਵੇ, ਜਿਨ੍ਹਾਂ ਨੇ ਗੁਰੂ ਦੇ ਬਚਨ ਮੰਨੇ ਹੈ। ਇਹ ਨਹੀਂ ਆ ਕੋਈ ਦਰਿਆਵੀ ਨਸ਼ਾ ਕੀਤਾ ਹੋਵੇ, ਗੁਰੂ ਦੇ ਬਚਨਾਂ ਵਾਲੀ ਇਹੋ ਜਿਹੀ ਭੰਗ ਪੀਤੀ ਹੋਵੇ ਔਰ ਗੁਰੂ ਦੇ ਚਰਨਾਂ ਦਾ ਹੀ ਖਿਆਲ ਰਵੇ। ਇਹ ਨਹੀਂ ਹੈ ਵੀ ਕਿਤੇ ਕਿਤੇ ਤੁਰਿਆ ਫਿਰਦਾ, ਕਿਤੇ ਕਿਤੇ ਤੁਰਿਆ ਫਿਰਦਾ, ਅੱਜ ਦੱਸ ਪੈ ਗਈ ਮੈਂ ਇੱਥੇ ਜਾਣਾ, ਮੈਂ ਇੱਥੇ ਜਾਣਾ, ਉੱਥੇ ਉਹ ਬੈਠਾ, ਉਹ ਕਾਰਜ ਕਰ ਦੂ, ਉਹ ਕਾਰਜ ਕਰ ਦੂ, ਚਾਹੇ ਸੈਂਕੜੇ ਥਾਵਾਂ ਤੇ ਘੁੰਮ ਆਓ, ਪਰ ਜੋ ਗੁਰੂ ਨੇ ਕਾਰਜ ਕਰਨਾ ਹੈ ਉਹ ਕੋਈ ਨਹੀਂ ਕਰ ਸਕਦਾ। ਗੁਰੂ ਗੁਰੂ ਗੁਰ ਕਰਮਨ ਮੋਰ, ਗੁਰੂ ਬਿਨਾ ਮੈਂ ਨਾਹੀਂ ਹੋਰ। ਜਿਸ ਤਰ੍ਹਾਂ ਨਾ ਜੋ ਯੂਨੀਵਰਸਿਟੀ ਦਾ ਲਾ ਹੁੰਦਾ ਹਰੇਕ ਕਾਲਜ ਨੂੰ ਮੰਨਣਾ ਪੈਂਦਾ, ਇਸੇ ਤਰ੍ਹਾਂ ਸਿੱਖ ਇਤਿਹਾਸ ਦਾ ਲਾ ਇਹ ਕਹਿੰਦਾ ਕਿ ਤੂੰ ਆਪਦੇ ਗੁਰੂ ਦੇ ਬਚਨ ਮੰਨ। ਜਿਨ੍ਹਾਂ ਜਿਨ੍ਹਾਂ ਸਿੱਖਾਂ ਨੇ ਗੁਰੂ ਦੇ ਬਚਨ ਮੰਨੇ ਆ, ਬਸ ਮੰਜ਼ਲਾ ਵੀ ਉਹਨਾਂ ਨੂੰ ਮਿਲ ਗਿਆ। ਇਹ ਨਹੀਂ ਹੈ ਵੀ ਗੁਰੂ ਦੇ ਕੋਲੇ ਰਹੇ ਹੈ, ਉਹਦੀ ਸ਼ਿਕਾਇਤ ਲਾ ਦਿਓ, ਉਹਨੇ ਐਂ ਕਰਤਾ ਮਾੜਾ ਜਿਹਾ, ਉਹ ਤੋਂ ਗਲਤੀ ਹੋ ਗਈ, ਉਹਦੀ ਸ਼ਿਕਾਇਤ ਲਾ ਦਿਓ, ਉਹਦੀ ਬੁਗਦੋਈ ਕਰੀ ਚਲੋ, ਉਹਦੇ ਨਾਲ ਐਂ ਕਰੀ ਚਲੋ। ਕਿਸੇ ਸ਼ਾਇਰ ਨੇ ਲਿਖਿਆ ਕਹਿੰਦੇ ਕੀ ਫਿਰ ਫਾਇਦਾ ਰਹਿ ਕੇ ਬ੍ਰਹਮ ਗਿਆਨੀ ਦੇ ਕੋਲੇ, ਦਿਲੋਂ ਈਰਖਾ ਵਾਲੀ ਜੇਕਰ ਜਾਂਦੀ ਯਾਰ ਨਹੀਂ, ਤੇਰਾ ਤਾਂ ਭਗਵਾਨ ਕਿਸੇ ਨਾਲ ਸੁਣਿਆ ਵੈਰ ਨਹੀਂ। ਭਗਵਾਨ ਦਾ ਤਾਂ ਨੀ ਵੈਰ ਕਿਸੇ ਨਾਲ, ਆਪਾਂ ਹੀ ਕਰਦੇ ਹਾਂ ਇੱਕ ਦੂਜੇ ਨਾਲ ਵੈਰ, ਆਪਣੇ ਅੰਦਰ ਕੂੜ ਕਪਟ ਹੈ, ਆਪਣੇ ਅੰਦਰ ਉਹ ਹਿਮਾਲਿਆ ਹਮੀ ਦੇ ਉਸਰਦੇ ਹਨ। ਗੁਰੂ ਤਾਂ ਸਾਰਿਆਂ ਨੂੰ ਇੱਕ ਨਜ਼ਰ ਨਾਲ ਦੇਖਦਾ ਏ, ਗੁਰੂ ਕਿਰਪਾ ਕਰਦਾ ਫਿਰ ਜਿਹੜਾ ਸਾਡਾ ਮਨ ਹੈ ਉਹਨੂੰ ਪਗਲਾਉਂਦਾ ਏ, ਮਨ ਮੈਂਗਲ ਮਸਾਨੇ ਹਾਥੀ ਦੀ ਤਰ੍ਹਾਂ ਏ, ਮਨ ਨੂੰ ਗੁਰੂ ਕਾਬੂ ਕਰ ਸਕਦਾ ਏ। ਬਿਧੀ ਚੰਦ ਦੇ ਉੱਪਰ ਗੁਰੂ ਸਾਹਿਬ ਦੀ ਬੜੀ ਅਪਾਰ ਬਖਸ਼ਿਸ਼ ਕਿਰਪਾ ਏ, ਮਹਾਰਾਜ ਤੁਸੀਂ ਮੈਨੂੰ ਤੋਰੋ ਥਾਪੜਾ ਲਾਓ, ਹੌਸਲਾ ਹੀ ਬੜਾ ਹੋ ਜਾਂਦਾ ਹੈ ਜਦੋਂ ਗੁਰੂ ਸਾਹਿਬ ਥਾਪੜਾ ਲਾ ਕੇ ਆਸ਼ੀਰਵਾਦ ਦੇ ਕੇ ਤੋਰਦੇ ਹੈ, ਬਈ ਇਹ ਮੰਜ਼ਲ ਸਰ ਕਰੂਗਾ ਹੁਣ ਗੁਰੂ ਦੀ ਕਿਰਪਾ ਦੇ ਨਾਲ। ਲਓ ਸੁਣੋ ਕਾਵਿ ਰਚਨਾ, ਗੁਰੂ ਸਾਹਿਬ ਕਿਰਪਾ ਕਰਦੇ ਹੈ ਤੇ ਗੁਰੂ ਦੀ ਕਿਰਪਾ ਦੇ ਨਾਲ ਬਹਾਦਰ ਬਿਧੀ ਚੰਦ ਗੁਰੂ ਤੋਂ ਆਸ਼ੀਰਵਾਦ ਲੈ ਕੇ ਦੂਜਾ ਘੋੜਾ ਲੈਣ ਵਾਸਤੇ ਰਵਾਨਾ ਇਉਂ ਹੁੰਦੇ ਆ।

0: ਇਸ ਤੋਂ ਅੱਗੇ ਦਾ ਇਤਿਹਾਸ ਸ਼ਾਮਾਂ ਦੇ ਦੀਵਾਨਾਂ ਵਿੱਚ ਸਰਵਣ ਕਰਾਵਾਂਗੇ। ਗੁਰੂ ਸਾਹਿਬ ਦੇ ਇਤਿਹਾਸ ਉੱਚੇ ਤੇ ਸੁੱਚੇ, ਬੋਲਦਿਆਂ ਤੋਂ ਗਲਤੀਆਂ ਹੋਈ ਜਾਂਦੀਆਂ। ਗੁਰੂ ਸਾਹਿਬ ਤੇ ਗੁਰੂ ਦੀ ਸੰਗਤ ਬਖਸ਼ਣ ਯੋਗ ਹੈ। ਬੇਅੰਤ ਸੰਗਤਾਂ ਨੇ ਮਾਇਆ ਰੂਪੀ ਸੀਸ ਬਖਸ਼ਿਆ। ਗੁਰੂ ਸਾਹਿਬ ਸਭ ਨੂੰ ਚੜ੍ਹਦੀ ਕਲਾ ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਬਖਸ਼ਿਸ਼ ਕਰਨ। ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕਿਰਪਾ ਸਤਿਗੁਰ ਮਨ ਕਵਨ ਕੀਤਾ ਚੰਦੇ ਬਜਾਏ ਮਨ ਚੰਦਿਆ ਵਾਰ ਵਰ ਪਾਵਣਾ ਜੋਸ਼ ਸਭ ਪਾ ਨਉ ਤੇ ਨਉ ਚਾਖਿਆ ਸਹਿਜ ਰਹੇ ਨਉ ਚਾਖਿਆ ਨਉ ਧਿਆਈਐ ਨਉ ਮੰਕੀਐ ਨਵ ਸਹਿਸ ਪਾਏ ਮਨ ਬੇੜੇ ਹਰਸ ਚਾਖ ਦੇ ਚਾਹ ਜਿਨੀ ਗੁਰਮੁਖ ਚਾਖਿਆ ਸਹਿਜ ਰਹਿ ਸਮਾਰਾ ਜਿਨੀ ਸਭ ਸੇ ਪਿਆ ਤਿਨੀ ਪਾ ਨਵ ਤਨ ਅੰਤਰ ਹਰਸ ਰਖ ਰਿਹਾ ਚੂਕਾ ਮਨ ਪਮਾਨ ਹਿਰਦੇ ਕਮ ਪ੍ਰਕਾਸ਼ ਲਗ ਸਹਿ ਧਿਆਨ ਮਨ ਪੁਰ ਹਰ ਰਪ ਰਿਆ ਪੈ ਦੁਖੇ ਮਨ ਸਤਿਗੁਰ ਸਿਵ ਨੇ ਆਪਣਾ ਤੇ ਬਲੇ ਸੰਸਾਰ ਹਮੇ ਮਤਾ ਮਾਰ ਕੇ ਰੱਖ ਅਵਤਾਰ ਹੋ ਤਿਨ ਕੇ ਬਲਹਾਰ ਨੇ ਜਿਨ੍ਹਾਂ ਨਾਮੇ ਲਗਾ ਪਿਆਰ ਸੇਈ ਸੁਖੀ ਹੈ ਚੋ ਚੁਕੀ ਜਨਾ ਖੁੱਟ ਪਾਰ ਗੁਰ ਮਿਲਿਆ ਨਾ ਪਾਈ ਚੁੱਕੇ ਮੋਹ ਪਿਆਸ ਹਰ ਸੇਤੀ ਮਨ ਰਪਿਆ ਕਰੀ ਮੈਂ ਉਦਾਸ ਜਿਨ੍ਹਾਂ ਹਰ ਕਾ ਸਾਧ ਆਇਆ ਹੋ ਤਿੰਨ ਪ੍ਰਹਰ ਚਾਸ ਨਾਨਕ ਤੁਰੀ ਪੈ ਸਤਨਾਮ ਗੁਰਤਾਰ ਸ੍ਰੀ ਰਾਖ ਮੰਦਾ ਪਹਿਲਾ ਸ੍ਰੀ ਰਾਖ ਮੰਦਾ ਤੀਜਾ ਪੈ ਬੋ ਭੇਖ ਕਰ ਪਰਮੈ ਮਨ ਹਿਰਦੇ ਕਠ ਮਾਇ ਹਰ ਕਾ ਮਨ ਪਾਪੀ ਮਰ ਵਿਸ਼ਟਾ ਮੈ ਸਮਾਇ ਮਨ ਦੇ ਗ੍ਰਹਿ ਗ੍ਰਹੀ ਮਾਹੇ ਉਤਾਸ ਸਤਸੰਮੀ ਕਰਨੀ ਦੇ ਸੱਚ ਸੰਜਮ ਕਰਨੀ ਸੋਕਰੇ ਗੁਰਮੁਖ ਪ੍ਰਕਾਸ਼ ਰਾਵ ਗੁਰ ਕੇ ਸ਼ਬਦ ਮਨ ਜੀਤਿਆ ਗਤ ਮੁਕਤ ਕਰੇ ਮੈਂ ਪਾਇ ਹਰ ਕਾ ਨਾਮ ਧਿਆਈਐ ਸਤਸੰਤ ਮੀ ਮਿਲਾਏ ਜੇ ਲਾਖੇ ਇਸਤਰੀਆਂ ਭੋਗ ਕਰੇ ਨਵਖੰਡ ਰਾਜ ਪਾਏ ਬਿਨ ਸਤਿਗੁਰ ਸੁਖ ਨ ਪਾਏ ਫਿਰ ਪੈਜੋ ਨੀ ਪਾਏ ਹਰ ਹਾਰ ਕੰਠ ਜਿਨ ਪੈ ਰਿਹਾ ਗੁਰਚਰਨੀ ਚਿਤ ਲਾਏ ਤਿੰਨਾ ਪਿੱਛੇ ਰਿਦ ਸਿੱਧ ਫਿਰੇ ਨਾ ਉਨ੍ਹਾਂ ਤਿਲ ਨਾ ਤਮਾਏ ਜੋ ਪ੍ਰਭਾਏ ਸੋ ਥੀਏ ਅਵਰ ਨਾ ਕਰਨਾ ਚਾਹੇ ਚ ਨਾਨਕ ਜੀਪੇ ਨਾਮ ਲਾਏ ਹਰ ਦੇਵ ਸਹਿਸ ਪਾਏ ਸ੍ਰੀ ਰਾਖ ਮਹਲਾ ਤੀਜਾ ਘਰ ਪਹਿਲਾ ਜਿਸ ਕੀ ਜਿਸ ਹੀ ਕੀ ਸਰਕਾਰ ਹੈ ਤਿਸ ਹੀ ਕਾ ਸਭ ਕੋਈ ਗੁਰੂ ਕਾਰਕ ਬਾਣੀ ਸੱਚ ਕਟ ਪ੍ਰਟ ਹੋਏ ਅੰਤਰ ਜਿਸ ਕੈ ਸੱਚ ਵਸੈ ਸੱਚੇ ਸੱਚੀ ਸੋਏ ਸੱਚ ਮਿਲੇ ਸੇ ਨਾ ਵਿਛੜੈ ਤਿੰਨ ਨਿਰਕਾਰ ਵਸਾ ਹੋਏ ਮੇਰੇ ਰਾਮ ਮੈਂ ਹਰ ਪਿਨ ਬਿਨਾ ਕੋਏ ਸਤਿਗੁਰ ਸੱਚ ਪ੍ਰਭ ਪਿਲਾ ਸਤ ਪਿਲਾਵਾ ਹੋਏ ਰਾਮ ਸ਼ਬਦ ਮਿਲੇ ਸੋ ਮਿਲ ਰਹੇ ਜਿਸ ਨੂੰ ਆਪੇ ਮਿਲੇ ਮਿਲਾਏ ਦੂਜੇ ਪਾਏ ਕੋ ਨਾ ਮਿਲਾਏ ਫਿਰ ਪਰ ਜੁਨੀ ਪਾਇ ਸਮੇ ਇੱਕ ਵਰਤਾ ਇੱਕ ਰਿਆ ਸਮਾਏ ਜਿਸ ਨੂੰ ਆਪ ਦਿਆਲ ਹੋਏ ਸੋ ਗੁਰਮੁਖ ਨਾਮ ਸਮਾਏ ਪੜ ਪੜ ਪੰਡ ਜੋਤ ਕੀ ਬਾਤ ਕਰੇ ਵਿਚਾਰ ਮਤ ਬੁੱਧ ਭਵੀ ਨਾ ਵਿੱਚ ਪਈ ਅੰਤਰ ਉਪਕਾਰ ਲੱਖ ਚੁਰਾਸੀ ਹੀ ਭਰਮ ਦੇ ਭਰਮ ਹੋਏ ਖੁਆਰ ਪੂਰ ਰੱਖਿਆ ਕਮਾਨ ਕੋਈ ਮਿਟਨਹਾਰ ਸਤਿਗੁਰ ਕੀ ਸੇਵਾ ਗਾਖੜੀ ਸਦੀ ਜੇ ਆਪ ਪਾਏ ਸਤ ਮਿਲੇ ਤਾਂ ਹਰ ਮਿਲੇ ਸੇਵਾ ਪੈ ਸਤਾ ਪਰਸ ਪਰਸੇ ਪਰਸ ਹੋਏ ਜੋਤੀ ਜੋਤ ਸਮਾਏ ਸਾਧ ਮਿਲੇ ਸੋ ਹਰ ਮਿਲੇ ਸੇਵਾ ਪੈ ਸਭ ਥਾਏ ਪਾਰਸ ਪਰਸੇ ਪਾਰਸ ਹੋਏ ਜੋਤੀ ਜੋ ਸਮਾਜ ਜਿਨ ਕੋ ਭੂ ਲਿਖਿਆ ਤਿਨ ਸਭ ਕੋ ਮਿਲੇ ਆਏ ਮਨ ਭੁੱਖਾ ਭੁੱਖਾ ਮਤ ਕਰੇ ਮਾਤੂ ਕਰੇ ਪੁਕਾਰ ਲੱਖ ਚੁਰਾਸੀ ਹੀ ਜਿਨ ਸੇ ਸਸ ਦੇਵਤਾ ਨ ਪੁਸਤਾ ਦਿਆਲ ਹੈ ਸਭਨਾ ਕਰਦਾਸਾ ਨਾਨਕ ਗੁਰਮੁਖ ਬੁੱਝੀ ਹੈ ਪਾਈਏ ਮੁਕਤ ਪਾਸ ਸ੍ਰੀ ਰਾਖਨ ਲਾ ਤੀਜਾ ਜਿਨੀ ਸੁਣ ਕੇ ਮੰਨਿਆ ਤਿੰਨਾਂ ਦੇ ਕਰਵਾਸ ਗੁਰਮਤੀ ਇਸ ਲਾਇ ਸੱਚ ਹਰ ਪਾਇਆ ਗੁਣਤਾਸ ਸਭ ਤੇ ਸਿਰ ਮਿਲੇ ਹੋ ਸਤ ਪ੍ਰਜਾਤ ਹਿਰਦੇ ਜਿਨ ਕੇ ਹਰ ਵਸੈ ਤਿਤ ਘਟ ਪਰ ਪਟ ਪ੍ਰਕਾਸ਼ ਮਨ ਮੇਰੇ ਹਰ ਨਿਮਤ ਆਏ ਤੁਰ ਮਸਤਕ ਜਿਨ ਕੋ ਲਿਖਿਆ ਸੇ ਗੁਰਮੁਖ ਰਹੇ ਲਵਲਾਇ ਰਹਾ ਹਰ ਸੰਤੋ ਦੇਖੋ ਨਿਰਕਾਰ ਨਿਕਟ ਵਸੈ ਭਰਪੂਰ ਗੁਰਮੁਖ ਜਿਨੀ ਪਛਾਣ ਸੇ ਦੇਖ ਸਤਾ ਹਜੂਰ ਜਿਨੀ ਜਿਨ ਗੁਣ ਤਿੰਨ ਸਦ ਮਨ ਵਸੈ ਉਗੁਣ ਤੇ ਦੂਰ ਮਨਮੁਖ ਉਗੁਣ ਤੇ ਪਾਰੇ ਫਿਰ ਨਵੇਂ ਮਰਦ ਝੂਰ ਜਿਨ ਸ਼ਬਦ ਗੁਰੂ ਸੁਣ ਮੰਨਿਆ ਤਿਨ ਮਿਨਾ ਇਤਿਹਾਸ ਅੰਦਨ ਭਗਤੀ ਰਤਿਆ ਮਨ ਤਿਨ ਮਿਲ ਹੋਏ ਕੂੜਾ ਰੰਗ ਕੁਸੁੰਭਕਾ ਬਿਨ ਸਜਾਇ ਦੁਖ ਰੋਏ ਜਿਸੀ ਅੰਦਰ ਨਾਮ ਪ੍ਰਕਾਸ਼ ਹੈ ਉਹ ਸਦਾ ਸਤ ਰੋਏ ਇਹ ਜਨ ਪਦਾਰਥ ਪਾ ਕੇ ਹਰ ਨਾਮ ਨੂੰ ਚੇਤੇ ਲਵਲਾਏ ਪੱਗ ਖਿਸਿਆ ਰਹਿਣਾ ਨਹੀਂ ਅੱਗੇ ਠੋਂਠਾ ਉਬੇਲਾ ਹੱਥ ਨਿਆਵੇ अंत गया पछताए जिस जिस नर कर सब प्रह हसेती रवदाय देखा देखी सब करे मन मुखा भूजन पाए जिन गुरमुख हृदय सुधर से पैतन थाय हर गुण कावे हर नित पढ़े हर गुण गाय समाय नानक तनकी बाणी सदा सच है जे नाम रहरदाय सिरख पना तीजा जिनी एक मन त्याया ग्रंथि विचार तिन के मुख साधु जडैत सचे दरबार ओ अमृत पीवे सदा सदा सचे नाम प्यार भाई रे गुरमुख सदा पात होए हर हर नाम त्याई है मल होमे कड़े तो राव मन मुख नाम न जाननी बिन नाभे पात जाए सब दे साध न आयो लख दूजे पाए बिष्टा के कीड़े पवे विच बिष्टा से बिष्टा मै समाय तिन का जन्म सफला जुचरे सवर पाए कुरु तारे अपना धन जन दी माय हर हर नाम त्याई है जिसनु कृपा करे चाह जिनी गुरमुख नाम त्याया विचो वाक पाए को अंदरों पार न फले आओ अंदरों पार न फले सचे सास पाए नानका आए से प्रभाण है जिन गुरमुख गुरमुख त्या त्या सिरख पना तीजा हर भगत हर धन रास है गुरपूर करे व्यापार हर नाम सरण सदा सदा मुख नाम अवतार गुरपुर हर नाम दार हर भगत तो पंडार भाई रे समन को समझा ए मन अर्स क्या करे गुरमुख नाम त्यारा हर भगत हर का प्यार है जे गुरु करे विचार पाखंड भगत न होपी दुदा गुरफार सो जन रड़ाया न रड़ा जिस अंतर बेपचार सो सेवक हर राखिये जो हर राखे उतार मन तन संपे आखे तरे हमे विचंबार धन गुरमुख सो प्रवान है जे कदे न अविहार कर मिले ता पाई है पिण कर मैं पैर चार लख चौरासी ही भरम दे जिस मेरे सो मिले हर आए नानक कर्म खर पाया सदा हर नाम समाज सिराख पना तीजा सुख सागर हर नाम है गुरमुख पै जाए आनंदन नाम त्याई सहजे नाम समाय अंदर रचे हर सच सो रसना हर गुण काय भाई रे जाग दुखे दूजे पाए गुर सुनाए सुख लह आनंदन नाम त्या रहा साचे मैर न लाकई मन पर हर त्याय गुरमुख शब्द पछाणी हर अमृत नाम समाय गुर ज्ञान पर चण पला अज्ञान अंधेरा जाए मन मुख मैले मल परे हमित सा विकार बिन शब्द मैन उतरे मरचन में हुए खुआर तातर बारी पत रहे नर पा न पार गुरमुख जपता संजमी हर के नाम प्यार गुरमुख सदा त्याईये एक नाम तो एक नाम करता नानक नाम त्याईये सबना जिया करता सिरख पंडा तीजा मन मुख मोहे प्या प्या बैराग उदासी ना होए शब्द न तीन सदा दुख हर दर के पत होए हमें गुरमुख खोई नाम रते सुख होए मन मेरे मेरे मन एन सपूर रही नित्यासा सतगुर सेव मोह पर जले करी मैं उदासा राह गुरमुख करम कुमार बिकसे हर पर आनंद एहन स भगत करे दिन राती हमें मार नचिंद वड्डे पातशाह संत पाए हर पै सच नंद सो साधु फेरा की सोई हरते नाम साए अंतर लाख न तन समूले विच वाक पाए नाम तन सतगुर दिखाया हर रस पीत पी अखाए जन जन खिन पाया सत्संग दी पूरी पा फराक मनमुख फिर न जाने सतगुर होमे अंदर लाग नानक शब्द ते हर नाम रंगाए बिन पै कई ला सिराख मंडा तीजा कार्य सौदा पाईए अंतर सब वत होए खिन खिन ना समारे गुरु पाए कोय नाम निदान सखट है वटभाग प्राप्त होए वटभाग मन तज निंदा होमे अंकार हरजी उस्ताद त्याय तू गुरमुख ओंकारा गुरमुखा के मुख उजलै गुर शब्दी विचार हालत परत सुख पाइंदे जप जप हृदय मराज घर ही विच मैर पाया गुर शब्दी विचार सतगुर तेज मोह फिर मथे तनकाले अंदन दुख कमाम दे नित जोहे जम जारे सुपने सुख न देखनी बो चिंता फिर जारे सुपना का दाता एक आपे बख्श करे कहना किशु न चापी जपावित ते नानक गुरमुख पाई आपे जाने सोए सिराख मन लाती जा सच्चा साहिब से भी है सच पढ़ियाए ते एक प्रसादी मन वसै हमें दूर करे इहो मन तावत ता रहे जा आपे नजर करे पाई रे गुरमुख हर नाम त्याए नामदान सदा मन वसै महली पावे ठावरा मनमुख मन तन अंध है तिसनु ठाव न ठाव बहुत जो नहीं पौंदा फिर जो सुन जाए घर का गुरमुखी कर चलना सत पना ਸ਼ਬਦ ਮਿਲੇ ਹਰ ਨਾਮ ਤ੍ਰੈਪਣ ਵਿਖਿਆਂਦ ਹੈ ਮਾਇਆ ਮੁਖ ਪਾਲੋ ਪੀਅਨ ਕੁਸੇਵ ਦੇ ਪਾੜ ਵੀ ਦਾਕਰੇ ਪੁਕਾਰ ਵਿਖਿਆਂਦ ਪਚ ਮੋਹ ਨਾਲ ਪਾਰ ਪਾਰ ਮਾਇਆ ਮੁਖ ਪਸਾਰ ਜਾਤ ਪਿਤਾ ਪ੍ਰਿਤ ਪਾਰ ਬਾਜੋ ਗੁਰੂ ਚੇਤਾ ਸਭ ਬਦੀ ਚਮਕਾਰ ਨਾਨਕ ਗੁਰਮਤੋ ਪ੍ਰਸਤਾ ਨਾ ਸਮਾਜ ਸਿਰਾਖ ਮਲਾ ਤੀਜਾ ਤ੍ਰੈ ਗੁਣ ਮਾਇਆ ਮੋਹ ਹੈ ਗੁਰਮਤਿ ਤਾ ਪਦ ਪਾਏ ਕਿਰਪਾ ਕਰ ਕਿਰਪਾ ਮਿਲਾਏ ਨ ਹਰਨਾਮ ਸਿਆ ਮਨਿਆਏ ਪੋਤੇ ਜਨ ਕੇ ਪੁੰਨ ਹੈ ਤਿੰਨ ਸਤ ਸੰਤ ਮਿਲਾਏ ਭਾਈ ਰੇ ਗੁਰਮਤ ਸਚ ਰਾਵ ਸਚੁ ਸਾਖਮਣ ਸਚੇ ਸ਼ਬਦ ਮਿਲਾ ਰਾਵ ਜਿਨੀ ਸੱਚ ਵਿਛਾਣਿਆ ਤਿੰਨ ਵਿਟੋਂ ਵਰਚਾਓ ਆਪ ਛੋੜ ਚਰਣੀ ਲਖਾ ਚੱਲਾ ਤਿਨ ਕੇ ਪਾਈ ਲਾਹਾ ਹਰ ਹਰ ਨਾਮ ਮਿਲੈ ਸਹਿਜੇ ਨਾ ਸਪਾਇ ਪਿੰਨ ਗੁਰ ਮਿਲ ਪਾਈ ਨਾਮ ਨ ਪ੍ਰਾਪਤ ਹੋਇਆ ਸਾ ਸੁਖ ਲੋੜ ਹੋ ਜਿਤ ਪਾਏ ਸਤ ਸੋਏ ਅਸੁਰ ਸੰਘਾਰੇ ਸੁਖ ਪੁਛੇ ਜੁਤ ਪਾਏ ਸੋ ਹੋਏ ਜਿਹਾ ਸਤਿਗੁਰ ਕਰ ਜਾਣਿਆ ਤਿਹੋ ਜਿਹਾ ਸੁਖ ਹੋਏ ਇਹੋ ਸਹਿਸਾ ਮੂਲ ਹੈ ਨਾ ਹੀ ਭਾਉ ਲਾਜਨ ਕੋਏ ਨਾਨਕੇ ਜੋਤ ਮੂਰਤੀ ਸਤ ਪਨਾਵਾ ਹੋਏ ਸ੍ਰੀ ਰਾਖ ਮਹਲਾ ਤੀਜਾ ਅੰਮ੍ਰਿਤ ਛੋੜ ਵਿਖਿਆ ਲੁਪਾਣੇ ਸੇਵਾ ਖਰੇ ਬਡਾਣੀ ਆਪਣਾ ਧਰਮ ਖਵਾਪੇ ਪੂਜੇ ਨਾ ਹੀ ਮਨਮੁਖ ਅੰਦਨ ਦੁਖ ਪਾਣੀ ਮਨਮੁਖ ਆਂਦਨ ਛੇਤੀ ਡੂਮੂਏ ਪਿੰਨ ਪਾਣੀ ਮਨ ਰੇ ਸਦਾ ਭਜੋ ਹਸਣਾਈ ਗੁਰ ਕਾ ਸ਼ਬਦ ਅੰਤਰ ਵਸੈ ਤਾਂ ਹਰ ਵਿਸਰ ਨਾ ਜਾਏ ਰਹਾ ਇਹੋ ਸਰੀਰ ਮਾਇਆ ਕਾ ਪੁਤਲਾ ਵਿੱਚ ਹੋਮੇ ਦੋਤੀ ਪਾਏ ਆਪਣੇ ਜਾਣਾ ਜਮਨ ਮਰਨਾ ਮਨੁੱਖ ਭਗਤ ਪਾਏ ਸਤਿਗੁਰ ਸੇਵਾ ਸਤਾ ਸੁਖ ਪਾਏ ਜੋਤੀ ਜੋਤ ਮਿਲਾਏ ਸਤਿਗੁਰ ਕੀ ਸੇਵਾ ਸੁਖਾਲੀ ਜੋ ਇੱਛਾ ਸੋ ਫਲ ਪਾਏ ਜਾਤ ਸਤ ਤਪ ਫਿਰ ਸਰੀਰਾ ਹਰ ਹਰ ਮਨ ਵਸਾਏ ਸਦਾ ਆਨੰਦ ਰਹੇ ਤਨ ਰਾਤੀ ਮਿਰ ਪੀਤਨ ਸੁਖ ਪਾਏ ਜੋ ਸਤਿਗੁਰ ਕੀ ਸਰਣਾਗਤੀ ਹੋ ਤਿੰਨ ਕਹਿ ਬਰ ਚਾਵ ਦਰ ਸੱਚੈ ਸੱਚੀ ਵਡਿਆਏ ਸਹਿਜੇ ਸਤ ਸਮਾਵ ਨਾਨਕ ਨਜ਼ਰੀ ਪਾਏ ਗੁਰਮੁਖ ਮੇ ਮਿਲਾ ਸ੍ਰੀ ਰਾਖ ਮਹਲਾ ਤੀਜਾ ਮਨਮੁਖ ਕਰਮੁਖ ਪਾਣੇ ਜੋ ਜਿਉਂ ਦੁਹਾਕਨ ਤਨ ਸੰਗਾਰ ਸੇ ਜੇ ਕੰਤ ਨੇ ਆਵੇ ਨਿਤ ਕੁਵਾਰ ਫਿਰ ਕਾ ਮਹਿਲ ਨਾ ਪਾਪੀ ਨਾ ਦਿਸੈ ਘਰ ਪਾਰ ਭਾਈ ਦੇ ਇੱਕ ਮਨ ਨਾਮ ਤਿਆਏ ਸੰਤਾ ਸੰਗਤ ਮਿਲਦਾ ਜਪ ਰਾਮ ਨਾਮ ਸੁਪਾਏ ਰਾਹ ਗੁਰਮੁਖ ਹਸਤਾ ਸੁਹਾਗਣੀ ਫਿਰ ਆਖਿਆ ਅਵਤਾਰ ਮਿੱਠਾ ਪੁਰੇ ਨਵ ਚੱਲਾਏ ਸੇਜੇ ਰਵੇ ਪਤਾ ਸੁਭਵੰਤੀ ਸੁਹਾਗਣੀ ਜਿਨ ਗੁਰ ਕਾ ਹਿਤ ਪਿਆਰ ਪੂਰੇ ਭਾਗ ਸਤਿਖ ਮਿਲੇ ਜਾਂ ਪੱਖ ਤਾਂ ਉਦੋਂ ਹੋਏ ਅੰਤਰੋ ਦੁੱਖ ਭਮ ਕੱਟੀਏ ਸਭ ਪ੍ਰਾਪਤ ਹੋਏ ਗੁਰ ਕੇ ਪਾਣੀ ਜੋ ਚੱਲੈ ਦੁੱਖ ਨਾ ਪਾਵੇ ਕੋਈ ਗੁਰ ਕੇ ਪਾਣੀ ਵਿੱਚ ਅੰਮ੍ਰਿਤ ਹੈ ਸਹਿਜੇ ਪਾਏ ਕੋਈ ਜਿਨ੍ਹਾਂ ਪ੍ਰਾਪਤ ਤਿੰਨ ਪੀਆ ਹੋਮੇ ਵਿੱਚੋਂ ਖੋਏ ਨਾਨਕ ਗੁਰਮੁਖ ਨਾਮ ਧਿਆਈਐ ਸੱਚ ਮਿਲਾਵਾ ਹੋਏ ਸਿਰਾਖ ਪੰਡਾ ਤੀਜਾ ਜਾਂ ਫਿਰ ਜਾਣੇ ਆਪਣਾ ਤਨ ਮਨ ਅਖੇ ਧਰੇ ਸੁਹਾਕਣੀ ਕਰਮ ਕਮਾਉਂਦੀ ਆ ਸਹੀ ਕਰਮ ਕਰੇ ਸਹਿਜੇ ਸਤ ਪੰਡਾਵ ਸਭ ਪਟਾਏ ਦੇ ਭਾਈ ਰੇ ਗੁਰ ਪਿੰਨ ਭਗਤ ਨਾ ਹੋਏ ਬਿਨ ਗੁਰ ਭਗਤ ਨਾ ਪਾਈਐ ਜੇ ਲੋਚੇ ਸਭ ਖੇਰਾ ਲੱਖ ਚੁਰਾਸੀ ਹੀ ਫੇਰ ਪਿਆ ਕੰਮ ਦੂਜੇ ਪਾਏ ਬਿਨ ਗੁਰ ਨੀਂਦ ਨਾ ਆਪੇ ਦੁਖੀ ਰਹਿਣ ਪਾਏ ਬਿਨ ਸ਼ਬਦੇ ਫਿਰ ਨਾ ਪਾਈਐ ਵਿਰਥਾ ਜਨਮ ਗਵਾਏ ਹੋ ਕਰਤੀ ਜਗ ਫਿਰੀ ਨਾ ਤਨ ਸੰਪੇ ਨਾਲ ਅੰਧੀ ਨਾ ਅੰਧੀ ਨਾਮ ਚੇਤੀ ਸਭ ਦੀ ਜਮਕਾਰ ਸਤਿਗੁਰ ਮਿਲਿਆ ਧਨ ਪਾਇਆ ਹਰਨਾਮਾ ਦੇ ਸੰਭਾਲ ਨਾਮ ਤੇ ਸਿਰ ਬਲਿਆ ਗੁਰ ਕੇ ਸਹਿਸ ਪਾਏ ਮਨ ਤਨ ਰਾਤਾ ਰੰਗ ਸੋ ਰਸਨਾ ਰਸਨ ਸਾਹਿਬ ਨਾਨਕ ਰੰਗ ਉਤਰੇ ਜੋ ਹਰ ਤੁਰ ਛੋਡਿਆ ਲਾਏ ਸਿਰਾਖ ਮਲਾ ਤੀਜਾ ਗੁਰਮੁਖੇ ਕਿਰਪਾ ਕਰੇ ਭਗਤ ਕੀਜਾ ਬਿਨ ਗੁਰ ਭਗਤ ਨ ਹੋਈ ਆਪੇ ਆਪ ਲਾਏ ਪੂਜੇ ਤਨ ਮਿਲ ਹੋਵੇ ਸੋਈ ਹਰ ਜੋ ਸੱਚ ਸੱਚ ਹੀ ਬਾਣੀ ਸ਼ਬਦ ਮਿਲਾਵਾ ਹੋਏ ਭਗਤ ਪਾਈ ਰੇ ਭਗਤਹੀਨ ਕਾ ਜਕਿਆ ਪੂਰੇ ਗੁਰ ਕਿਸੇ ਵੀ ਨਾ ਕੀਤੀ ਬਿਨਾਂ ਜਨਮ ਕਰਾ ਆਪੇ ਜਗ ਜੀਵਨ ਦਾਤਾ ਆਪੇ ਬਚਪਨ ਰਾਏ ਜੀ ਜੰਤ ਇਹ ਕਿਆ ਵਿਚਾਰੇ ਕਾਕੁਆ ਸੁਣਾਏ ਗੁਰੂ ਆਪੇ ਦੇ ਬਿਟੇ ਆਪੇ ਸੇਵ ਕਰਾਏ ਦੇਖ ਕੁਟੰਬ ਮੋਹਿ ਲੁਪਾਣਾ ਚਲਦਿਆਂ ਨਾ ਨਚਾਈ ਸਤਿਗੁਰ ਸੇਵ ਗੁਣਧਾਨ ਪਾ ਤਸਗੀ ਕੀਮ ਨਾ ਪਾਈ ਹਰ ਪ੍ਰਭ ਸਖਾ ਮੀਤ ਪ੍ਰਭ ਮੇਰਾ ਅੰਤੇ ਹੋਏ ਸਖਾਈ ਆਪਣੇ ਮਨ ਚਿਤ ਕਹਿ ਕਹਾਈ ਬਿਨ ਕੁਰਿਆ ਆਪਣਾ ਜਾਈ ਹਰ ਜੀਵ ਦਾਤਾ ਭਗਤ ਵਸਲ ਹੈ ਕਰ ਕਿਰਪਾ ਮਨ ਵਸਾਈ ਨਾਨਕ ਸੁਭਾ ਸੁਰਤ ਦੇ ਪ੍ਰਭ ਆਪੇ ਗੁਰਮੁਖ ਦੇ ਵਡਿਆ ਸਿਰਾਖ ਮੰਡਾ ਤੀਜਾ ਧਨ ਜਨਣੀ ਜਿਨ ਚਾਹ ਤਨ ਪਿਤਾ ਪ੍ਰਧਾਨ ਸਗੋ ਸੇ ਸੁਪਾ ਵਿੱਚੋਂ ਗਿਆ ਕਪਾਨ ਦਰ ਸੇਵਨ ਸੰਤ ਜਨ ਖੜੇ ਪਾਏ ਗੁਣੀਦਾਨ ਮੇਰੇ ਮਨ ਗੁਰਮੁਖ ਤੈ ਹਰ ਸੋਏ ਗੁਰ ਕਾ ਸ਼ਬਦ ਮਨ ਵਸੈ ਮਨ ਤਨ ਬਲ ਹੋਏ ਰਹਾ ਕਰ ਕਿਰਪਾ ਕਰ ਆਇਆ ਆਪੇ ਮਿਲਿਆਏ ਗੁਰ ਸਬਦੀ ਸਲਾਏ ਰੰਗੇ ਸਹਿ ਸਪਾਏ ਸੱਚੇ ਸਾਚ ਸਮਾਇਆ ਮਿਲ ਰਹੇ ਨ ਵਿਸਰ ਜਾਏ ਜੋ ਕਿਛ ਕਰਨਾ ਸੋ ਕਰ ਅਬ ਨਕਰਨਾ ਜਾਏ ਸ੍ਰੀ ਵਿਸ਼ਨਾ ਮੇਲਿਆ ਸਤਿਗੁਰ ਪੰਨੇ ਪਾਏ ਆਪੇ ਕਾਲ ਖੜਾ ਸੀ ਅਬਰ ਨਾ ਕਰਨਾ ਜਾਏ ਮਨ ਤਨ ਰਤਾ ਰੰਗ ਸੋ ਹੋਮੇ ਤਜ ਵਿਕਾਰ ਅਹਿਨਸ ਹਿਰਦੇ ਰਫ ਰਹਿ ਨਿਰਭਉ ਨਾਮ ਨਿਰੰਕਾਰ ਨਾਨਕ ਆਪ ਮਿਲਾਨ ਪੂਰੇ ਸ਼ਬਦ ਪਾਰ ਸਿਰਾ ਮਨ ਤੀਜਾ ਗੋਬਿੰਦ ਕੁਨੀਦਾਨ ਹੈ ਅੰਤ ਨ ਪਾਇਆ ਜਾਏ ਕਥਨੀ ਬਤਨੀ ਨਾ ਪਾਈਐ ਹੋਮੇ ਵਿੱਚੋਂ ਜਾਏ ਸਤਿਗੁਰ ਮਿਲਿਆ ਸਾਧ ਪੈਰ ਚੇ ਆਪਸੇ ਮਨ ਆਏ ਭਾਈ ਰੇ ਕਰਮੁਖ ਬੂਤੇ ਹੋਏ ਬਿਨ ਬੂਝੇ ਕਰਮਕਾਣ ਜਨ ਪਦਾਰਥ ਕੋਈ ਰਹਾ ਜਿਨੀ ਜਿਨੀ ਚਾਖਿਆ ਤਿੰਨੀ ਸਾਧ ਆਪਾਇਆ ਬਿਨ ਚਾਖੇ ਪਰੰਪਰਾ ਅਮਰ ਸੱਚਾ ਨਾਮ ਹੈ ਕਹਿਣਾ ਕਿਸ ਨੂੰ ਜਾਏ ਪੀਪ ਤੋਂ ਪ੍ਰਵਾਨ ਪਿਆ ਪੂਰੇ ਸਾਧ ਸਮਾਏ ਆਪੇ ਦੇ ਤਾਂ ਪਾਈਏ ਹੋਰ ਕਰਨਾ ਕਿਸ ਨੂੰ ਜਾਏ ਜੀਵਨ ਵਾਲੇ ਕਿਹਾ ਤਾ ਤੈ ਗੁਰੂ ਤੁਹਾਰੇ ਪਾਇਆ ਜਿਹਾ ਕਿ ਤੋਂ ਤੇਹ ਹੋਆ ਜਿਹੇ ਕਰਮ ਕਮਾਏ ਜਤ ਸਤ ਸੰਜਮ ਨਾਮ ਹੈ ਪਿਣ ਨਾ ਬਿਨ ਪਿਣ ਨਾ ਹੋਏ ਪੂਰੇ ਭਾਗ ਨਾਮ ਮਨ ਵਸੈ ਸਤ ਮਨਾਵਾ ਹੋਏ ਨਾਨਕ ਸਹਿਜ ਹੀ ਰੰਗ ਪਰਤ ਦਾ ਹਰ ਗੁਣ ਪਾਏ ਸੋਏ ਸਿਰਾ ਮਨ ਲਾ ਤੀਜਾ ਕਾਇਆ ਸਾਧੇ ਉਰਦ ਤਪ ਕਰੇ ਵਿੱਚੋਂ ਹੋਮੇ ਨਾ ਜਾਏ ਅਧਿਆਤਮ ਕਰਮ ਜੇ ਕਰੇ ਨਾਮ ਨ ਕਵੀ ਪਾਏ ਗੁਰ ਕੇ ਸ਼ਬਦ ਜੀਤ ਮਰੇ ਹਰ ਨਾਮ ਸੇ ਮਨ ਆਏ ਸੁਣ ਮਨ ਮੇਰੇ ਪਾਤ ਸਤਿਗੁਰ ਸਰਣਾ ਗੁਰ ਸਾਦੀ ਛੁੱਟੀ ਆਏ ਬੇਖ ਪਵਜਰ ਸ਼ਬਦ ਗੁਰ ਤਰਣਾ ਰਹਾਉ ਤੈ ਗੁਣ ਸਭਾ ਤਾ ਤਜਾ ਭਾਵ ਵਿਕਾਰ ਪੰਡਿਤ ਪੜੇ ਬੰਧਨ ਮਪਾਤਾ ਨੈ ਬੂਜੈ ਵਿਖਿਆ ਪਿਆਰ ਸਤਿਗੁਰ ਮੇਰਾ ਤਰੈ ਕੁੱਟੀ ਛੁੱਟੈ ਚੌਥੇ ਪਦ ਮੁਕਤ ਦੁਆਰ ਗੁਰ ਤੇ ਮਾਰ ਪਾਈਏ ਚੁੱਕੇ ਮੁਖ ਪਾਰ ਸ਼ਾਦ ਮਰੇ ਤਾਂ ਤਰੇ ਪਾਏ ਮੁਕਤ ਵਾਰ ਗੌਰ ਪ੍ਰਸਾਦੀ ਮੇਰਾ ਸਤਿਨਾਮ ਗੁਣ ਤਾਸ ਇਹ ਮਨੂਆ ਅਤ ਸਬਲ ਹੈ ਛੱਡਣਾ ਕਿਤੇ ਪਾਏ ਦੂਜੇ ਪੈ ਦੁੱਖ ਲਾਂਦਾ ਭੋਤੀ ਦੇ ਸਜਾਏ ਨਾਨਕ ਨਾਮ ਲਖੇ ਸੁਪਰੇ ਹਮੇਸ਼ਾ ਛਡਾਏ ਸੇ ਰਾਖ ਮਨਾ ਤੀਜਾ ਕਿਰਪਾ ਕਰੇ ਕਿਰਪਾਈਏ ਹਰ ਨਾਮ ਦੇ ਦ੍ਰਿੜਾਏ ਪਿੰਨ ਕੋਰ ਕੇ ਨ ਪਾਇਆ ਪਿਤਾ ਜਨ ਗਵਾਏ ਮਨ ਮੁਖ ਕਰਮ ਕਮਾਵਣੇ ਧਰਕੇ ਮਨ ਸਚਾਏ ਮਨ ਰੇ ਦੂਜਾ ਪਾਉ ਛਕਾਏ ਅੰਤਰ ਤੇਰੇ ਹਰ ਵਸੈ ਗੁਰ ਸੇਵਾ ਸੁ ਪਾਇ ਰਾਵ ਸੱਚ ਬਾਣੀ ਸੱਚ ਸ਼ਬਦ ਹੈ ਜਾਂ ਸੱਚ ਤੇਰੇ ਪਿਆਰ ਹਰ ਕਾ ਨਾਮ ਮਨ ਵਸੈ ਹੋਮੇ ਕ੍ਰੋਧ ਨਿਫਾਰ ਮਨ ਨਿਰਭਰ ਨਾਮ ਧਿਆਈਐ ਜਾਂ ਜਾਂ ਪਾਏ ਮੁਖ ਪਾਰ ਹੋਮੇ ਵਿੱਚ ਜਾਕ ਬਿਨਸਤਾ ਮਰ ਜੰਮੇ ਆਪੇ ਜਾਏ ਮਨ ਮੁਖ ਸ਼ਬਦ ਨਾ ਜਾਣਨੀ ਜਾਸਨ ਪਾਤਕ ਪਾਏ ਗੁਰਸੇਵਾ ਨਾ ਪਾਈਐ ਸੱਚੇ ਰਹਿ ਸਮਾਏ ਸ਼ਬਦੇ ਮੰਨਿਆ ਗੁਰ ਪਾਈਏ ਵਿੱਚੋਂ ਆਪ ਪਾਏ ਅੰਦਨ ਪਾਤ ਕਰੇ ਸਦਾ ਸੱਚੇ ਕੀ ਰੁਡਾਏ ਨਾਮ ਪਦਾਰਥ ਮਨ ਸਹਿ ਨਾਨ ਸਹਿ ਸਮਾਏ ਸ੍ਰੀ ਰਾਖ ਮੰਡਾ ਤੀਜਾ ਜਿਨੀ ਪੁਰਖੇ ਸਤਿਗੁਰ ਸੇਵ ਸਹਿ ਦੁਖੀਆ ਜੋ ਚਾਰ ਘਰ ਹੁੰਦਾ ਪੁਰਖ ਨਾ ਪਛਾਣਿਆ ਭਾਨ ਮੁੱਠੇ ਅੰਕਾਰ ਸਤਿਗੁਰ ਕਿਆ ਫਿਟਕਿਆ ਮੰਗ ਥੱਕੇ ਸੰਸਾਰ ਸੱਚਾ ਸ਼ਬਦ ਨ ਸੇਵੋ ਸਭ ਕਾਸ਼ ਵਾਰਨ ਹਾਰ ਮਨ ਮੇਰੇ ਸਦਾ ਹਰ ਸੇਫ ਹਦੂਰ ਜਨਮ ਮਰਨ ਦੁੱਖ ਪਰ ਸ਼ਬਦ ਰਿਹਾ ਭਰਪੂਰ ਹਾ ਸੱਚ ਸਰਾਂਸ ਸੱਚੇ ਸੱਚਾ ਨਾਮ ਤਾਰ ਸੱਚੀ ਕਾਰਕ ਬਾਣੀ ਸੱਚੇ ਨਾਲ ਪਿਆਰ ਸੱਚਾ ਸਾਬਰਤਾ ਕੋਈ ਨ ਮਿਟਣ ਹਾਰ ਮਨ ਮੁਖ ਮਹਿਰ ਨਾ ਪਾਏ ਨੀ ਕੂੜ ਮੁੱਠੀ ਕੁਰਿਆ ਸਬਦੇ ਹੁਮੇ ਕਰਤਾ ਜਾਕੂਆ ਗੁਰ ਪਿੰਨ ਕੁਰਦਾਰ ਮਾਇਆ ਬੋਹ ਵਿਸਾਰ ਸੁਤਾ ਤਦ ਤਾ ਸੋ ਸਿਵ ਤਿਉਂ ਪਰੇ ਸੱਚ ਰੱਖੇ ਉਰਤਾਰ ਕਿਰਪਾ ਤੇ ਹਰ ਪਾਇਆ ਸਾਚੇ ਸਤ ਵਿਚਾਰ ਸਤਿਗੁਰ ਸੇਵ ਮਨ ਫਲਾ ਹੁਮੇ ਤਰ ਵਿਕਾਰ ਆਪ ਛੋੜ ਜੀਵਤ ਮਰੈ ਗੁਰ ਕੇ ਸਤ ਵਿਚਾਰ ਧੰਦਾ ਧਾਵਤ ਰੱਖੇ ਲਾਗਾ ਸਾਰ ਪਿਆਰ ਸੱਚ ਰਥੇ ਮੁਖ ਉਜਰੈ ਤਤ ਸਾਚੇ ਦਰਬਾਰ ਸਤਿਗੁਰ ਪੁਰਖ ਨਾ ਮੰਨਿਓ ਸਦ ਨਗੋ ਪਿਆਰ ਇਸ਼ਨਾਨ ਦਾਨ ਜੇਤਾ ਕਰੇ ਦੂਜੇ ਪਾਏ ਖੁਆਰ ਹਰ ਜੀਓ ਆਪਣੀ ਕਿਰਪਾ ਕਰੇ ਤਾਂ ਨਾਮੇ ਰੱਖੇ ਪਿਆਰ ਨਾਨਕ ਨਾਮ ਸਮਰ ਤੂੰ ਗੁਰ ਕੈ ਹੇਤ ਪਿਆਰ ਸਲੋਕ ਸ੍ਰੀ ਰਾਖ ਮਹਲਾ ਤੀਜਾ ਕੇਸੋਂ ਸੇਵੀ ਕਾ ਜਪ ਕਰੀ ਸਗਲ ਪੁੱਛੇ ਜਾ ਸਤਿਗੁਰ ਕਾ ਪਾਣਾ ਮਨ ਲਈ ਵਿੱਚ ਵਾਕ ਪਾਈ ਇਹਾ ਸੇਵੀ ਚਾਕਰੀ ਨਾ ਪੁੱਛੇ ਬਣਿਆ ਨਾਮੇ ਹੀ ਤੇ ਸੁਖ ਪਾਈ ਹੈ ਸੱਚੇ ਸਾਹ ਸਾਹਿਬ ਮਨ ਮੇਰੇ ਅੰਦਰ ਜਾ ਖਰਚੇਤ ਆਪਣੀ ਖੇਤੀ ਰੱਖ ਲੈ ਕੂੰਜ ਭੜੇਗੀ ਖੇਤਰਾ ਮਨ ਕੇ ਛਾਂ ਪੂਰੀਆਂ ਪਾਇਆ ਮਨ ਕੇ ਛਾਂ ਪੂਰੀਆਂ ਸ਼ਬਦ ਰਿਆਸ ਭਰਪੂਰ ਪੈ ਪਾਏ ਭਗਤ ਕਰੇ ਦਿਨ ਰਾਤੀ ਹਰਜੋ ਵਿਖਿਸਤਾ ਦੂਰ ਸੱਚੇ ਸ਼ਬਦ ਸਦਾ ਮਨ ਰਤਾ ਭ੍ਰਮ ਗਿਆ ਸਰੀਰੋਂ ਦੂਰ ਨਿਮਰ ਸਾਹਿਬ ਪਾਇਆ ਸੱਚਾ ਉਗਨੀ ਕਹੀਰ ਜੋ ਜਾਗੇ ਸੁਪਰੇ ਸੁਤੇ ਗਏ ਮਹਾਇ ਸੱਚਾ ਸ਼ਬਦ ਨਾ ਪਛਾਣ ਸੁਪਨੇ ਗਿਆ ਬਜਾਏ ਸੁਪਨੇ ਗਿਆ ਪਿਹਾਏ ਸੰਜੈ ਘਰ ਕਾ ਪਹੁਣਾ जवाया तू जाय मन मुख जन व्यथा क्या क्या मुद्दे सी जाय सब किस आप ही आप है हमे बिच कहना जाय गुरु शाह पछाणी दुख हमे बिचों जाय सतगुर से बने अपना हो तैन कह लागो पाए नानक दर सचे सचिया रह हो तैन बलहारे चाओ श्री राख माना तीजा जे वेला वक्त विचारीये तां कित वेला पात होय अंदर ना मृत्या सचे सची सोए एक तिर प्यार विसरै भगत के नहीं होए मन तन सीतर सास स्यों सास संपिता कोय मेरे मन हर का नाम त्यार साची भगत लाती है जहाँ हर से मन आय रहा सहजे खेती राही है सच ना बीज पाए खेती जमी अखरा मनु रसा सह सुबाए गुर का शब्द अमृत है जित पीत जाय इहो मन साचा सचरता सचि रिया समाए आखण वेखण बोलण बोलण शब्द है आखण वेखण बोलना शब्द रिहा समाए पाणी बजी चौ झुकी सचो सा सुना होमे बिच रह के आ सचे राम राय तैन को मैल हदूर है जो सच रवलाए दुरी नाम कह पिन करमा पैना चाहे पूरे पास सत्संग मिलाए सगल पेटे से आए अंदर ना मेरा त्याग दुखे दुख दुख बिख्या सा दुख बिख्या बिचो जाए नानक सत पदापरा नाम नामे ना समाय सिराखन दा तीचा अपना भौ तिन पायन जिन गुर का शब्द विचार सत्संग दी सदा मिल रहे सचे कून साधु दमै चकायन हर करा केवल ताज सची बाणी सच मन वसै सचे नाल प्यार मन बेरे होमे मैल पर नाल हर निमल सादा सोना शब्द स्वर्ण हार हाव सचे शब्द मन बोहे अपरा ब्याप आपे ले मिलाय अंत न मृत्यन ज्योति जो समाय ज्योति हो प्रभ जपता बिन सब भजन पाए जिन को भू लिखिया सतगुर फिटा तने अपने ना बेसा डुमणी दूचे पाए खुआए तिस बिन कड़ी न चीफ दुखी रण पाए परम पुराणा अंधला फिर फिर आपे जाए नदर करे प्रभ अपनी आपे ले मिलाए सब के सुनता वेखदा क्यों मुकर पा जा पापे पाप कहने पापे पर विचार सिराक पाला तीजा बिन कुल रोक न मटे टूटे होमे पीड़ना चाहे कोई प्रसादी मम सह न मेरे समाए गुर शब्दी हर पाई है बिन शब्द है पारम पलाए मन रे

ਦੇਹੀ ਸੁਖ ਹੋਏ। ਸਭਨ ਦਰਿੰਦ ਦੇਖਦਾ ਵੇਖਦਾ ਜੈ ਭਾਵਿਤਾ ਦੇ ਹੁਮੇ ਸਵਗਣ ਤੈ ਗਣ ਤੈਨੂੰ ਸੁਖ ਹੋਏ। ਵੇਖੀ ਕਰ ਪਵਣੀ ਵੇਖੀ ਮੈਂ ਸਮਾਇ ਪਿੰਡ ਨਾ ਬੈਠੋ ਨ ਪਾਏ ਜੰ ਪ੍ਰਦੂਸਾਏ। ਜਿਉ ਪਿੰਡ ਸਭ ਤਿਸਦਾ ਤਿਸੇ ਦਾ ਤਾਰ ਕੋ ਪ੍ਰਸਾਦੀ ਬੁੱਝੀਏ ਤਾਂ ਪਾਏ ਮੁਕਤ ਪਾਰ ਨਾਨਕ ਨਾਮ ਸਰਾਏ ਤੂੰ ਅੰਤ ਨ ਪਾਰਾ ਪਾਰ ਸਿਰਾ ਖੰਡਾ ਤੀਜਾ। ਤਿੰਨਾ ਆਨੰਦ ਸਦਾ ਸੁਖ ਹੈ ਜਿਨ੍ਹਾਂ ਸਚਨਾਮ ਤਾਕ ਪ੍ਰਸਾਦ ਗੁਰਸਬ ਦੀ ਪਾਈ ਹੈ। ਦੁਖ ਮਹਾਰ ਸਦਾ ਸਦਾ ਸੱਚੇ ਗੁਣ ਕਾਵਿ ਸੱਚੇ ਨਾ ਪਿਆਰ ਕਿਰਪਾ ਕਰਕੇ ਆਪਣੀ ਦੀ ਤੋਨ। ਭਗਤ ਭੰਡਾਰ ਮਨ ਦੇ ਸਦਾ ਆਨੰਦ ਗੁਣ ਕਾਇ ਸੱਚੀ ਪਾਣੀ ਹਰ ਪਾਈਏ ਹਰ ਸੁਰੈ ਸਮਾਏ। ਰਾਵ ਸੱਚੀ ਪਾਤੀ ਮਨ ਲਾਥੀ ਅਰਤਾ ਸਹਿਜ ਪਾਏ ਗੁਰਸਬਦੀ ਮਨ ਭੂਹਿਆ। ਕਹਿਣਾ ਕਿਛੁ ਨ ਜਾਏ ਜੀ ਭਾਵ ਰਤੀ ਸ਼ਬਦ ਸੱਚੇ ਮਤ ਪੀਵੇ ਰਸ ਗੁਣ ਗਾਏ। ਗੁਰਮੁਖ ਇਹ ਰੰਗ ਪਾਏ ਜਿਸ ਨੂੰ ਕਿਰਪਾ ਕਰ ਜਾਏ ਸੰਸਾਰ ਇਹ ਸੰਸਾਰ ਸੁਤਰਣ ਪਾਏ। ਇੱਕ ਆਪਣੇ ਪਾਣੀ ਕੱਢ ਲੈਣ ਆਪੇ ਲੈਣ ਮਿਲਾਏ ਆਪੇ ਹੀ ਆਪ ਮਨ ਵਸਿਆ ਮਾਇਆ ਮੋਹ ਚੁਕਾਇਆ ਆਪ ਵਡਾਈ ਦਿੱਤੀਆਂ ਨੇ। ਗੁਰਮੁਖ ਦੇ ਬਜਾਏ ਸਭਨਾ ਕਾ ਦਾਤਾ ਇੱਕ ਹੈ ਭੁੱਲਿਆਂ ਦੇ ਸਮਝਾਏ ਭੁੱਲਿਆਂ ਦੇ ਸਦਾਈ ਇੱਕ ਆਪੇ ਆਪ ਖੁਆਏ ਨ ਦੂਜੇ ਸ਼੍ਰੇਣ ਲਾਏ ਗੁਰਮਤੀ ਹਰ ਪਾਈਏ ਜੁਤੀ ਜੋਤ ਪਰਾਏ ਅੰਧ ਨਾਮੇ ਰਤਿਆ ਨਾਨਕ ਨਾਮ ਸਮਾਜ ਸਿਰਾ ਕੁਨ ਨਤੀਜਾ। ਗੁਣਵੰਤੀ ਸੱਚ ਪਾਇਆ ਤਿਸਨਾ ਤਾਂ ਵਿਕਾਰ ਗੁਰਸਾ ਦੀ ਮਨ ਮਨ ਰੰਗਿਆ। ਰਸਨਾ ਪ੍ਰੇਮ ਪਿਆਰ ਪਿੰਨ ਸਤਿਗੁਰ ਕਿਰਨਾ ਪਾਇਆ ਕਰ ਵਿਖੁਰ ਮਨ ਵਿਚਾਰ ਮਨ ਮੁਖ ਮੈਰ ਨ ਉਤਰੇ ਜਿਚਰ ਗੁਰ ਸ਼ਬਦ ਨ ਕਰੇ ਪਿਆਰ। ਮਨ ਮੇਰੇ ਸਤਿਗੁਰ ਕੇ ਪਾਣੇ ਚੱਲ ਨਿਜ ਘਰ ਵਸੈ ਅੰਮ੍ਰਿਤ ਪੀਵੇ ਤਾਂ ਸੁਖ ਲਹ ਹੈ ਮਹੱਲ ਰਹਾ। ਔਗਣਵੰਤੀ ਗੁਣ ਕੋ ਨਹੀਂ ਭੈਣ ਮਿਲੇ ਹਦੂਰ ਹੈ ਮਨੁੱਖ ਸ਼ਬਦ ਨ ਜਾਣੀ ਅਵਗਣ ਸੋ ਪ੍ਰਭ ਦੂਰ ਜਿਨੀ ਸਭ ਪਛਾਣਿਆ ਸ਼ਬਦ ਰਹੇ ਭਰਪੂਰ ਹੈ। ਗੁਰ ਸ਼ਬਦ ਦੀ ਮਨ ਬੇਤਿਆ ਪ੍ਰਭ ਮਿਲਿਆ ਪਦੂਰ ਆਪੇ ਰੰਗਣ ਰੰਗਣ ਸ਼ਬਦੇ ਲੈਣ ਮਿਲਾਏ ਸੱਚਾ ਰੰਗ ਨਾ ਉਤਰੇ ਜੋ ਸੱਚ ਰਲਾਏ। ਚਾਰੇ ਕੁੰਡਾ ਭਾਵ ਤੱਕੇ ਮਨ ਭੂਜ ਨ ਪਾਏ ਜੇ ਸਤਿਗੁਰ ਮਿਲੈ ਸੋ ਮਿਲੈ ਸੱਚੇ ਸਾਸ ਪਾਏ ਮਿਤਕ ਨੇ ਕਰ ਥੱਕੀ ਮੇਰਾ ਦੁੱਖ ਘਟੇ ਖੋਏ ਮੀਤ ਪ੍ਰੀਤਮ ਤੋਂ ਘਟਿਆ ਸਤ ਪਨਾਵਾ ਹੋਏ। ਸੱਚ ਖਾਂ ਸੱਚ ਕੱਢਣਾ ਸੱਚ ਰਸ ਹੈ ਸੱਚੇ ਸੱਚੀ ਸੋਏ ਸੱਚ ਮਿਲੇ ਸੇ ਨਾ ਵਿਛੜੇ ਨਾਨਕ ਗੁਰਮੁਖ ਹੋਏ ਸਿਰਾ ਖੁਨਾ ਤੀਜਾ। ਆਪੇ ਕਾਰਨ ਕਰਤਾ ਕਰੇ ਸਿੱਟ ਦੇਖੇ ਆਪ ਉਤਾਰ ਆਪ ਉਪਾਏ ਸਭ ਕੇ ਸਭੀ ਕੋ ਕਬਰਤਾ ਲੱਖ ਨ ਕਹਿ ਜਾਏ ਆਪੇ ਪੂ ਦਿਆਲ ਹੋਏ ਆਪੇ ਰਿਆ ਸਮਾਇ ਗੁਰਮਤੀ ਸਦਾ ਮਨ ਵਸਿਆ ਸੱਚੈ ਸੱਚ ਰਹਿ ਲਵਲਾਏ ਮਨ ਮੇਰੇ ਪੁਰਖੀ ਮਨ ਰਚਾਏ ਮਨ ਤਨ ਸੀਤਲ ਸੱਚ ਥੀ ਹੈ ਨਾ ਵਸੇ ਮਨਿਆ ਰਾਵ ਜਿਨ ਕਰ ਕਾਰਨ ਧਾਰਿਆ ਸੋਈ ਸਾਰ ਕਰੇ ਪੁਰਖੇ ਸਾਧ ਪਛਾਣੇ ਜਾਪੇ ਨ ਕਰੇ ਸੇ ਜਨ ਸਬਦੇ ਸੋਹਣੇ ਤਿੰਨ ਸੱਚੇ ਦਰਪਾਰ ਗੁਰਮੁਖ ਸੱਚਾ ਸ਼ਬਦ ਰਤੇ ਆਪੇ ਮੇਰੇ ਕਥਾ ਗੁਰਮਤੀ ਸਾਸ ਰਾਣਾ ਜਿਸਤਾ ਅੰਤ ਨ ਪਾਰਾ ਬਾਲ ਘੱਟ ਘੱਟ ਆਪੇ ਹੁਕਮ ਸਹਿ ਹੁਕਮ ਕਰੇ ਵਿਚਾਰ ਗੁਰਸਲਾਏ ਗੁਰਸਬ ਸਲਾਹੀ ਹੈ ਹੁਮੇ ਵਿੱਚੋਂ ਖੋਏ ਸਾਧ ਧਨ ਨਾਫੇ ਭਾਰੀ ਆਵ ਗਣਵੰਤੀ ਰੋਏ ਸੱਸ ਲਾਏ ਸੱਚ ਲਖਾ ਸੱਚੇ ਨਾ ਤ੍ਰਿਪਤ ਹੋਏ ਗੁਣ ਵਿਚਾਰੀ ਗੁਰਸੰਗ ਨਾਮ ਕੱਢਾ ਤੋਏ ਆਪੇ ਮੇ ਮਿਲਾਇੰਦਾ ਫਿਰ ਵਿਛੋੜਾ ਨਾ ਹੋਏ ਨਾਨਕ ਗੁਰਸਲਾਈ ਆਪਣਾ ਜਿੱਦੂ ਪਾਏ ਸੱਚ ਸੋਏ। ਸ੍ਰੀ ਰਾਗ ਮਹਲਾ ਤੀਜਾ ਸੁਣ ਸੁਣ ਕਾਮ ਕਿਹੜੀਏ ਕਿਆ ਚੱਲੇ ਪਾਲ ਉਡਾਏ ਆਪਣਾ ਫਿਰ ਨਾ ਪਛਾਣਹੀ ਕਿਆ ਮੋਹ ਦੁਸੈ ਜਾਏ ਜਿਨੀ ਸਖੀ ਕਾਮ ਪਛਾਣਿਆ ਹੋ ਤਿੰਨ ਕੇ ਲਾਕੋ ਪਾਏ ਤਿੰਨ ਹੀ ਜੈਸੀ ਥੀ ਰਹਾਂ ਸਤਸੰਗਤ ਮੇ ਮਿਲਾਏ ਮੁੰਦੇ ਕੂੜ ਮੁੱਠੀ ਕੁੜਿਆਰ ਫਿਰ ਭਰਾ ਸਾਚਾ ਸੋਹਣਾ ਪਾਈਏ ਗੁਰਦੁਰਵਾ ਪਾਈਏ ਗੁਰ ਵਿਚਾਰ ਰਹਾ ਮਨ ਮੁਖ ਕੰਤ ਨ ਪਛਾਣੀ ਤਿੰਨ ਕੋ ਰਹਿਣ ਪਿਆਏ ਗਰਭ ਅਟੀਆ ਤਿਸਨਾ ਚੱਲੇ ਦੁੱਖ ਪਾਏ ਦੂਜੇ ਪਾਏ ਸ਼ਬਦ ਤਿਆ ਸੁਹਾਕਣੀ ਤਿੰਨ ਵਿੱਚੋਂ ਹਮੇਸ਼ਾ ਸਦਾ ਪਿਲਾ ਪਿਆ ਆਪਣਾ ਤਿੰਨਾ ਸੁਖੇ ਸੁਖ ਪਿਆਏ ਗਿਆਨ ਪੋਤੀ ਪਿਰ ਮੁਕਤੀ ਹੈ ਪਿਰ ਮਨਾ ਪੈ ਜਾਏ ਪੂਰੇ ਭਾਵ ਸਤਿਗੁਰ ਮਿਲੇ ਫਿਰ ਪਾਇਆ ਸਤ ਸਮਾਏ ਸੇ ਸਈਆ ਸੁਹਾਕਣੀ ਜਿਸ ਨੂੰ ਜਿਨ ਕੋ ਨਰ ਕਰੇ ਕਲਪ ਸਾਣੇ ਆਪਣਾ ਤਨ ਮਨ ਆਖੇ ਦੇ ਘਰ ਭਰ ਪਾਇਆ ਆਪਣਾ ਹਮੇ ਦੂਰ ਕਰੇ ਨਾਨਕ ਸੋਭਾ ਬੰਤੀਆ ਸੁਹਾਕਣੀ ਅੰਦਰ ਪਾਲ ਕਰੇ ਸਿਰਾ ਖੁਨਾ ਤੀਜਾ ਇੱਕ ਪ੍ਰੇਰਾ ਵੀ ਆਪਣਾ ਹੋ ਕੈ ਦਰ ਪੁੱਛੋ ਜਾ ਸਗੁਰ ਸੇਵੀ ਭਾਵ ਕਰ ਮੈਂ ਫਿਰ ਦਿਓ ਮੇਰਾ ਸਭ ਪਾਏ ਆਪੇ ਵੇਖੈ ਕਿਸ ਨੇੜੇ ਕਿਸ ਦੂਰ ਜਿਨ ਫਿਰ ਸੰਗੇ ਜਾਣਿਆ
ਫਿਰ ਰਾਵਿ ਸਦਾ ਹਤੂਰ ਮੰਦੇ ਤੂੰ ਚੜ ਗੁਰ ਕੇ ਪਾਏ ਅੰਦਰ ਆਪੇ ਫਿਰ ਆਪਣਾ ਸਹਿਜੇ ਸਹਿਜੇ ਸਾਸ ਮਹਿਰਾ ਸ਼ਬਦ ਰਤੀਆ ਸੁਹਾਕਨੀ ਸੱਚੇ ਸ਼ਬਦ ਗਾਰ ਹਰ ਪ੍ਰਪਾਲ ਕਰ ਆਪਣੇ ਗੁਰ ਕੇ ਹਿਤ ਪਿਆਰ ਸੇਜ ਸਾਬੀ ਹਰ ਰੰਗ ਰਫੇ ਭਤ ਕਰੇ ਭੰਡਾਰ ਸੋ ਪ੍ਰਭ ਪ੍ਰੀਤਮ ਮਨ ਵਸੈ ਜੋ ਸਭ ਸੇ ਦੇਵ ਤਾਰ ਫਿਰ ਸਲਾਨੇ ਆਪਣਾ ਤਿੰਨ ਬਿਟੋਂ ਤਿੰਨ ਕੇ ਹੋ ਸਰਪ ਰਜਾ ਤਨ ਮਨ ਅਰਪਿਤ ਸਿਰ ਦੇ ਤਿੰਨ ਕੇ ਲੱਖ ਪਾਇ ਜਿੰਨੀ ਇੱਕ ਪਛਾਣਿਆ ਦੂਜਾ ਭਾਵ ਚੁਕਾ ਗੁਰਮੁਖ ਨਾਮ ਪਛਾਣੀ ਨਾਨਕ ਸਤਿ ਸਮਾਇ ਸਿ ਰੱਖ ਮੰਡਾ ਤੀਜਾ ਹਰ ਜੀ ਸੱਚਾ ਸੱਚ ਤੂੰ ਸਭ ਕਿਛ ਤੇਰਾ ਚੇ ਲੱਖ ਚੁਰਾਸੀ ਹੀ ਤਰਸਦੇ ਫਿਰੇ ਬਿਨ ਗੁਰ ਫਿਟੇ ਫਿਰੇ ਹਰ ਜੀ ਬਖਸ਼ੇ ਬਖਸ਼ ਲਾਏ ਸੂਸ ਦਾ ਸ੍ਰੀ ਗੁਰਪ੍ਰਸਾਦ ਦੀ ਸੇਵ ਕਰੀ ਸਭ ਗੈਰ ਗੰਭੀਰ ਮਨ ਮੇਰੇ ਨਾਮ ਰਤੇ ਸੁਖ ਹੋਏ ਗੁਰਮਤੀ ਨਾਮ ਸਲਾਹੀਆ ਦੂਜਾ ਵਨ ਹੋਏ ਰਹਾ ਧਰਮ ਰਾਜ ਨੂੰ ਹੁਕਮ ਹੈ ਬੈ ਸੱਚਾ ਧਰਮ ਵਿਚਾਰ ਦੂਜੇ ਪਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ ਅਧਿਆਤਮੀ ਹਾਰ ਗੁਣਤਾਸ ਮਨ ਜਪੈ ਏਕ ਮਰਾਜ ਤਨ ਕੀ ਸੇਵਾ ਧਰਮ ਰਾਜ ਕਰੇ ਧਨ ਸਵਰਨ ਹਾਰ ਮਨ ਕੇ ਵਿਕਾਰ ਮਨ ਤਜੈ ਮਨ ਚੁਕੇ ਮੁਖ ਪਾਨ ਆਤਮ ਰਾਮ ਪਛਾਣਿਆ ਸਹਿਜੇ ਨਾ ਪਸਾਣ ਬਿਨ ਸਤਿਗੁਰ ਮੁਕਤ ਨ ਪਾਈ ਮਨੁੱਖ ਫਿਰੇ ਦੀਵਾਨ ਸ਼ਬਦ ਨਾ ਚੀਨੈ ਸਕਥਨੀ ਬਦਨੀ ਕਰੇ ਵਿਖਿਆ ਮੈਂ ਸਮਾਨ ਸਭ ਕੁਛ ਆਪੇ ਆਪੈ ਦੂਜਾ ਅਵਨਖ ਹੋਏ ਜੋ ਫੁਲਾਏ ਤੋਂ ਬੋਲੀ ਹੈ ਜਾਂ ਬੁਲਾਏ ਸੋਏ ਗੁਰਮੁਖ ਬਾਣੀ ਬ੍ਰਹਮ ਹੈ ਸ਼ਬਦ ਪਨਾਵਾ ਹੋਏ ਨਾਨਕ ਨਾ ਸਮਰ ਤੂੰ ਜਿਤ ਸੇਵੈ ਸੁਖ ਹੋਏ ਸ੍ਰੀ ਰਾਖ ਮੰਡਾ ਤੀਜਾ ਜਗ ਹੋਮੇ ਮੈਲ ਦੁੱਖ ਪਾਇਆ ਮਲ ਰਾਖੀ ਦੂਜੇ ਪਾਏ ਮਲ ਹੋਮੇ ਧੋਤੀ ਖਿਵੇ ਨਾ ਉਤਰੈ ਜੋ ਜੇ ਸੋ ਤੀਰਥ ਨਾਏ ਬਹੁ ਫਿਦ ਕਰਮ ਕਮਾਵਣੇ ਦੂਣੀ ਮਲ ਰਾਖੀ ਆਏ ਪੜਿਆ ਮੈਰ ਨਾ ਉਤਰੈ ਪੁੱਛੋ ਗਿਆਨੀ ਜਾਏ ਮਨ ਮੇਰੇ ਕੋਲ ਸਰਣ ਆਵੇ ਤਨ ਤਨ ਬਿਨ ਹੋਫੇ ਮਨ ਮੁਖ ਹਰ ਹਰ ਕਰ ਥਕੇ ਮੈਂ ਨਾ ਸਕੀ ਤੋਏ ਰਹਾ ਮਨ ਮੈਲੇ ਭਗਤ ਨਾ ਹੋਪੇ ਨਾਮ ਨ ਪੈ ਜਾਏ ਮਨ ਮੁਖ ਮੈਲੇ ਮੈਲੇ ਮੂਏ ਜਸਨ ਪਤ ਪਾਏ ਗੁਰਪ੍ਰਸਾਦੀ ਮਨ ਸਹਿ ਮਲ ਹੋਮੇ ਜਾਏ ਸਮਾਏ ਜੋ ਅੰਧੇਰੇ ਦੀਪਕ ਬਾਲੀ ਹੈ ਤੋ ਗੁਰ ਗਿਆਨ ਅਕਿਆਂਤ ਚਾਹੇ ਹਮ ਕੀਆ ਹਮ ਕਰੇਂਗੇ ਹਮ ਮੂਰਖ ਵਾਰ ਦੇਵਨ ਵਾਲਾ ਦੇਵਾ ਕਰਨੇ ਵਾਲਾ ਵਿਸਰਿਆ ਦੂਜੇ ਪਾਏ ਪਿਆਰ ਮਾਇਆ ਚੇਪੜ ਦੁੱਖ ਨਹੀਂ ਸਭ ਭਾਵ ਤੱਕੇ ਸੰਸਾਰ ਗੁਮਤੀ ਸੋ ਪਾਏ ਸੱਚ ਨਾ ਅਵਤਾਰ ਜਿਸ ਨੂੰ ਮਿਲੈ ਸੋ ਮਿਲੈ ਹੋ ਤੈਨ ਬਲਹਾਰੇ ਜਾਓ ਇਹ ਮਨ ਭਾਤੀ ਰੁਤਿਆ ਸੱਚ ਬਾਣੀ ਨਿਥਾ ਮਨ ਰਤੇ ਜੇ ਵਰਤੀ ਹਰ ਸੱਚੇ ਹਰ ਗੁਣ ਸੱਚੇ ਗਾਵ ਨਾਨਕ ਨਾਨ ਵਿਸਰੈ ਸੱਚੇ ਮੈਂ ਸਮਾਜ ਸਿਰਾਖ ਮੰਨਾ ਚੌਥਾ ਘਰ ਪਹਿਲਾ ਮੈਂ ਮਨ ਤਨ ਫਿਰਵਾ ਤਕਦਾ ਕਿਉਂ ਕਿਉਂ ਕਰ ਪਿਤ ਮੇਰੇ ਕਰਿਆ ਜਾਂ ਦੇਖਾਂ ਪ੍ਰਾਇ ਆਪਣਾ ਪਰ ਦੇਖਿਆ ਦੋ ਜਾਏ ਜੈ ਪੁਛੋ ਤਿੰਨ ਸੱਜਣਾ ਪ੍ਰਭ ਕਿਤ ਬਿਦ ਮਿਲੇ ਹਰ ਮਿਲਾਏ ਮੇਰੇ ਸਤਿਗੁਰਾ ਮੈਂ ਤੁਰਬਿਆਮ ਨ ਕੋਏ ਹਮ ਮੂਰਖ ਮੁਦ ਸੁਣਾ ਸੀ ਕਰ ਕਿਰਪਾ ਮੇਰੇ ਹਰ ਸੋਈ ਰਹਾ ਸਤਿਗੁਰ ਦਾਤਾ ਹਰ ਨਾਮ ਕਾ ਭਾਈ ਆਪ ਲਾਏ ਸਤਿਗੁਰ ਨਾਮ ਹਰ ਨਾਮ ਬੁੱਝਿਆ ਹਰ ਜਿਵੜੋ ਨ ਕੋਏ ਹੋ ਹੋ ਗੁਰ ਸੁਣਾਈ ਟੈ ਪਵਾਂ ਕਰਦਿਆ ਮੇਲੇ ਹਰ ਸੋਏ ਮਨ ਹੱਠ ਕਿਨੇ ਨਾ ਪਾਇਆ ਕਰ ਪਾਤ ਕੇ ਸਭ ਕੋਈ ਸਹਿ ਸਿਆਣ ਪੁਕਾਰ ਰਹੇ ਮਨ ਪੂਰੇ ਰੰਗ ਨ ਹੋਏ ਕੂੜ ਕਾਵਟ ਕਿਰਨਾ ਪਾ ਜੋ ਬੀਜੇ ਖਾਵੇ ਸੋਏ ਸਭ ਨਾ ਤੇਰੀ ਆਸ ਪ੍ਰਭ ਸਭ ਜੀ ਤੇਰੇ ਤੂੰ ਰਾਸ ਪ੍ਰਭ ਤੂੰ ਦੁਖਾਲੀ ਕੋ ਨਹੀਂ ਗੁਰਮੁਖ ਦਰ ਗੁਰਮੁਖਾਂ ਨੂੰ ਸਭਾਸ ਬਿਖ ਪਵਦੇ ਡੁੱਬਦੇ ਕੱਢ ਲੈ ਚ ਨਾਨਕੀ ਅਰਦਾਸ

ਪਾਸੇ ਹੋਂ ਤਿਸ ਵਟੋ ਚੋਖਨੀ ਐ ਮੈਂ ਨਾਮ ਕਰੇ ਪ੍ਰਕਾਸ਼ ਮੈਂ ਪੀਤ ਪਾ ਹੋ ਜੀਵਾ ਨਾਮ ਤੇ ਆਏ ਬਿਨ ਲਾਫੇ ਜੀਵਨ ਨਾ ਥੀ ਐ ਮੇਰੇ ਸਤਿਗੁਰ ਨਾਮ ਤੁਰਾਇ ਰਹਾ ਨਾਮ ਅਮੋਲਕ ਰਤਨ ਹੈ ਪੂਰੇ ਸਗਰ ਪਾਸ ਸਗਰ ਸੇਵੇ ਲੱਗਿਆ ਕੜ ਰਤਨ ਦੇ ਪ੍ਰਕਾਸ਼ ਧੰਨ ਵਡ ਭਾਗੀ ਆ ਜੋ ਆਏ ਮੇਰੇ ਕਿਰਪਾਸ ਜਿਨ੍ਹਾਂ ਸਫਰ ਪੁਰਖ ਨਾਲ ਭੇਟਿਓ ਸੋ ਭਾਗੀ ਨਮਸਕਾਰ ਹੋਏ ਫਿਰ ਫਿਰ ਜੋਨ ਭਾਈਐ ਵਿੱਚ ਵਿਸ਼ਟਾ ਕਰ ਵਿਕਰਾਲ ਉਨ੍ਹਾਂ ਪਾਸ ਦੁਆਸ ਨਾ ਭੇਟੀਐ ਜਿਨ੍ਹਾਂ ਤਿੰਨ ਕਰੋਸ਼ ਚੰਡਾਲ ਸਤਿਗੁਰ ਪੁਰਖ ਅੰਮ੍ਰਿਤਸਾਰ ਵਡਭਾਗੀ ਨਾਭੇ ਆਏ ਹੁਣ ਜਨਮ ਜਨਮ ਕੀ ਮਰਤ ਰਹਿ ਨਿਮਨ ਨਾਮ ਤੜਾਇਆ ਚੰਨ ਨਾਨਕ ਉੱਤਮ ਪਦ ਪਾਇਆ ਸਤਿਗੁਰ ਕੀ ਸਿਵਲਾਇ ਸਿਰਾਖਮਨ ਲਾ ਚੌਥਾ ਗੁਣ ਕਾਮਾ ਗੁਣ ਮਿੱਤਰਾ ਗੁਣ ਫੋਲੀ ਮੇਰੀ ਮਾਏ ਗੁਣ ਬੋਲੀ ਮੇਰੀ ਪਾ ਗੁਰਮੁਖ ਸੱਜਣ ਗੁਣਕਾਰੀ ਆ ਮੇਰੇ ਸੱਜਣ ਹਰ ਗੁਣ ਕਾਇ ਹੀਰਾ ਹੀਰ ਮਿਲ ਭੇਤਿਆ ਰੰਗ ਚੁੜੇ ਨਾਇ ਮੇਰੇ ਖੁਪ ਦਾ ਗੁਣ ਕਾਮ ਤ੍ਰਿਪਤ ਹੋਏ ਅੰਤਰ ਪਿਆਸ ਹਰ ਨਾਮ ਕੀ ਗੁਰਦੁਸ ਮਨਾਇ ਸੁਰਾਵ ਮਨ ਰੰਗੋ ਬਟਭਾਗੀਓ ਗੁਰ ਠਾਕਰੇ ਵਸਾਵ ਗੁਰੂ ਨਾਮ ਦੁੜਾਏ ਰੰਗ ਸਿਉਂ

ਮਨਮਲਾਇ ਸ੍ਰੀ ਰਾਖ ਮਹਲਾ ਚੌਥਾ ਹਉ ਪੰਥ ਸਾਹਿ ਨਿਤ ਖੜੀ ਕੋਈ ਪਿਆ ਦੱਸੇ ਤਿੰਨ ਬਰ ਤਿੰਨ ਜਾਵ ਜਿੰਨੀ ਪੀਰਾ ਪਿਆਰਾ ਰਾਪਿਆ ਤਿੰਨ ਪਿਛੇ ਲਾਭ ਫਰਾ ਕਰ ਮਨੰਤ ਕਰ ਚੋਥੜੀ ਮੈਂ ਪ੍ਰਭ ਮਨੇਖਾ ਚਾਵ ਮੇਰੇ ਭਾਈ ਜਨਾ ਮੋਕੋ ਹਰ ਪਵ ਮੇ ਫਰਾ ਹੋ ਸਖ ਵਿਟੋ ਵਾਰਿਆ ਜਿਨ ਹਰ ਪਵ ਦੀਆ ਦਿਖਾਏ ਰਹਾਉ ਹੋਏ ਨਿਮਾਣੀ ਟੈ ਪਵਾ ਪੂਰੇ ਸਗਰ ਪਾਸ ਨਿਮਾਣਿਆ ਗੁਰਮਾਣਿਆ ਗੁਰਸਾਗਰ ਕਰੇ ਸਭਾਸ ਹੋ ਗੁਰ ਸਲਾਏ ਨਾ ਰਚੂ ਮੈਂ ਮੇਲੇ ਹਰ ਪ੍ਰਪਾਸ ਸਤਿਗੁਰ ਨੂੰ ਸਭ ਕੋ ਲੋਚਦਾ ਜਿੱਤਾ ਜਗਤ ਸਭ ਕੋਏ ਬਿਨ ਪਾਗਾ ਦਰਸ਼ਨ ਨਾ ਥੀਏ ਪਾਕ ਹੀਨ ਬੈ ਰੋਏ ਜੋ ਹਰ ਪ੍ਰਪਾਣਾ ਸੋ ਥੀਏ ਤੁਰ ਲਿਖਿਆ ਮਿਟੇ ਲਿਖਿਆ ਨਾ ਮਿਟੇ ਕੋਈ ਆਪੇ ਸਗੁਰ ਆਪ ਹਰ ਆਪੇ ਮਿਲਾਏ ਆਪ ਦਇਆ ਕਰ ਮੇਰੇ ਸੀ ਗੁਰ ਸਤਿਗੁਰ ਪਿਛੇ ਪਾਏ ਸਭ ਜਗ ਜੀਵਨ ਜਗ ਆਪੇ ਨਾਨਕ ਚਰਨ ਸਮਾਏ ਸ੍ਰੀ ਰਾਖ ਮਹਲਾ ਚੌਥਾ ਰਸ ਅਮਤ ਨਾਮ ਰਸ ਅਤਿ ਪ੍ਰਲਾਖਿਤ ਬਿਰਧ ਮਿਲੇ ਰਸਕਾਏ ਜੈ ਪੁਸ਼ੋ ਸੁਹਾਖਣੀ ਤੁਸਾਂ ਕਿਉਂ ਕਰ ਮਿਲਿਆ ਪ੍ਰਭ ਆਏ ਓਏ ਬੇਪਰਵਾਹ ਨ ਪੁਰਣੀ ਹੋ ਮਲ ਮਲ ਧੋਵਾ ਤਿੰਨ ਪਾਏ ਭਾਈ ਰੇ ਮੇਰੇ ਸੱਜਣ ਹਕ ਅਨੁਸਾਰ ਸੱਜਣ ਸਗੁਰ ਪੁਰਖ ਹੈ ਦੁੱਖ ਕੱਢੇ ਹਮੇ ਮਾਰ

ਗੱਲ ਅਵਤਰ ਸਰਣਾਏ ਉਨੀ ਚਰਨ ਸਦਾ ਨਿਹਾਲਿਆ ਹਰ ਖਾਚਰੀਆ ਪਤ ਪਾਏ ਗੁਰਮੁਖ ਦਰਖ ਮੰਨੀਐ ਹਰਿ ਆਪ ਲਏ ਕਰ ਲਾਏ ਗੁਰਮੁਖਾਂ ਨੂੰ ਪੰਥ ਪ੍ਰਗਟਾ ਦਰ ਸਾਖ ਨ ਕੋਈ ਪਾਏ ਹਰ ਨਾਮ ਸਲਾ ਨਾਮ ਮਨ ਨਾਮ ਰਹਿਣ ਬੁਲਾਏ ਅਨਹਦ ਤੁਨੀ ਫਾਇਦੇ ਦਰ ਸੱਚੇ ਸੋਭਾ ਪਾਏ ਜਿਨੀ ਜਿਨੀ ਗੁਰਮੁਖ ਨਾਮ ਸਲਾ ਤਿਨਾ ਸਭ ਕੋ ਕੈਸ ਪਾਸ ਤਿਨਖੀ ਸੰਗ ਦੇ ਪ੍ਰਭ ਮੈਂ ਜਾਚ ਕੀ ਅਰਦਾਸ ਨਾਨਕ ਭਾਗ ਵੱਡੇ ਦਿਨ ਗੁਰਮੁਖਾ ਜਨੰਤ ਨਾ ਪ੍ਰਕਾਸ ਸ੍ਰੀ ਰਾਖਮਨ ਲਾਪਨਮਾ ਘਰ ਪੇਲਾ ਕਿਆ ਤੂੰ ਰਤਾ ਦੇਖ ਕੇ ਪੁੱਤ ਕਰਸਨੇ ਜਬ ਰਸ ਭੋਗਾ ਖੁਸ਼ੀਆਂ ਕਰੇ ਮਾਣੇ ਰੰਗ ਪਾਰ ਬਹੁਤ ਕਹੇ ਫਰਮਾਏ ਸੀ ਵਰਤੇ ਹੋਏ ਪਾਰ ਕਰਤਾ ਚਿਤਨ ਆਪੀ ਮਨਮੁਖ ਅੰਧਕ ਪਾਰ

ਨਾਨਕ ਸੁਪਨ ਥੀਆ ਸ੍ਰੀ ਰਾਗ ਮਹਲਾ ਪੰਜਵਾਂ ਭਲ ਕੇ ਉੱਠ ਭਪੂਲਿਆ ਬਿਨ ਬੁੱਝੇ ਮੁਕਤ ਜਾਨ ਸੋ ਪ੍ਰਚਿਤ ਨਿਆ ਵਾਏ ਸੋ ਪ੍ਰਚਿਤ ਨਾ ਛੁੱਟੇ ਕੀ ਪਾਨ ਸਭ ਕੁਛ ਤਿਤ ਲਾਇ ਸਦਾ ਸਦਾ ਰੰਗ ਮਾਲ ਪ੍ਰਾਣੀ ਤੂੰ ਆਇਆ ਲਾਹ ਲੈਣ ਲੱਕਾ ਕਿਰਤਕ ਫਕੜੇ ਸਭ ਮੁਕਤੀ ਚੱਲੀ ਰਹਿਣ ਰਹਾ ਕੁਦਮ ਕਰੇ ਪਦ ਪੰਕਿਆ ਦਿਸੇ ਨਾਇਕਾ ਉੱਥੇ ਸਾਥ ਮਨੁੱਖਾ ਫਾਤਾ ਜਮ ਫਾਤਾ ਮੈਂ ਜਾਲ ਮੁਕਤੇ ਸਹੀ ਪਾਲੀ ਜੇ ਸੱਚਾ ਨਾ ਸਮਾਰ ਜੂ ਕਰ ਛੜਕ ਪਾਵਣਾ ਸੋ ਲੱਕਾ ਮਨ ਪਾਏ ਜਿੱਥੇ ਜਾਏ ਤੂੰ ਵਰਤਨਾ ਤਿਸ ਕੀ ਚਿੰਤਾ ਨਾਏ ਫਾਤੇ ਸੇ ਨਿਕਲੇ ਜੁਗੁਰ ਕੀ ਪੈਰੀ ਪਾਏ ਕੋਈ ਰੱਖ ਨਾ ਸਕੇ ਦੂਜਾ ਕੋ ਨਾ ਦਿਖਾਏ ਚਾਰੇ ਕੁੰਡਾ ਪਾਲ ਕੇ ਆਏ ਪਿਆ ਸੁਣਾਏ ਨਾਨ ਸੱਚੇ ਪਾਤਸ਼ਾਹ ਦੁੱਧ ਡਰਿਆ ਕਢਾਏ ਸਿਰਾ ਕੁੰਡਾ ਪੰਜਵਾਂ ਘੜੀ

ਨਾਹੀ ਨੈ ਡਡਰੀ ਪੱਕੀ ਵੱਡਣਹਾਰ ਲੈ ਲੈ ਦਾਤ ਭੁਗਤੇ ਦਾ ਵਿਕਰਤਿਆ ਜਾਂ ਹੁਆ ਹੁਕਮ ਕਰਸਾਨ ਦਾ ਤਾਂ ਲੋਣ ਮਿਣਿਆ ਕੇ ਤਾਰ ਪਹਿਲਾ ਪੈਰ ਤੰਦੇ ਕਿਆ ਦੂਜੇ ਭਾਰ ਸੋਇਆ ਤੀਜੇ ਚਾ ਚੁਕਾ ਚੌਥੇ ਭਾਰ ਚੌਥੇ ਪੁਰ ਪਿਆ ਕਦ ਹੀ ਚੇਤਨਾ ਜਨ ਜੀਓ ਪਿੰਡ ਦੀ ਆ ਸਾਸੰਕ ਪਾਰਿਆ ਜੀਓ ਕੀ ਕਿਰਪਾਨ ਜੇਤੇ ਸੋ ਜੀ ਮਨ ਪਈ ਮਿਲਿਆ ਪੁਸਚਾਨ ਨਾ ਡਿੱਠਾ ਸਦਾ ਨਾਲ ਹਰੰਤ ਜਾਮੀ ਜਾਨ ਸਿਰਾਖ ਮੰਦਾ ਪੰਨਾ ਸਭੇ ਗੱਲਾਂ ਵਿਸਰਨ ਇੱਕੋ ਵਿਸਰਨ ਜਾਓ ਤੰਦਾ ਸਭ ਚ ਲਾਇਕ ਹੈ ਗੁਰ ਨਾਮ ਦੀ ਆਸਾ ਸਵਾ ਆਸਾ ਸਭੇ ਲਾਇਕ ਇੱਕ ਆਸ ਕਮਾ ਜਿੰਨੀ ਸਤਿਗੁਰ ਸੇਵਿਆ ਤਿੰਨੀ ਅੱਗੇ ਅੱਗੇ ਮਿਲਿਆ ਥਾ ਮਨ ਮੇਰੇ ਖਾਤੇ ਨੂੰ ਸਦਾ ਸਭੇ ਛੱਡ ਸਿਆਨ ਪਾ ਗੁਰ ਕੀ ਪਿਆਰੀ ਪੈ ਰਹਾ ਸੁਖ ਭੁੱਖ ਨ ਵਿਆਪੇ ਜੇ ਸੁਦਾ ਤਾਂ ਮਨ ਹੋਏ ਕਿਤੇ ਕੰਮ ਨਸ਼ ਜੀ ਜਾਂ ਹਿਰਦੇ ਸੱਚਾ ਸੋਏ ਜਿਸ ਤੂੰ ਰੱਖੇ ਹੱਥ ਦੇ ਮਨ ਸੁਕੇ ਕੋਈ ਸੁਖਦਾਤਾ ਗੁਰਸੇਵਿਆ ਸਭ ਅਵਗਣ ਕੱਢੇ ਤੋਏ ਸੇਵਾ ਮੰਗੇ ਸੇਵਕੋ ਲਾਈ ਆਪਣੀ ਸੇਵਾ ਸਾਧੂ ਸੰਗਤ ਮਸਤ ਤੁੱਠੇ ਭਾਵ ਦੇ ਸਭ ਕਿਸ ਵਖਤ ਸਾਹਿਬ ਪੇ ਆਪੇ ਕਣ ਕਰੇ ਬ ਸਤਿਗੁਰ ਕੇ ਬਲਹਾਣੇ ਮਨਸਾ ਸਭ ਪਰੇ ਪ ਇੱਕੋ ਦਿਸੈ ਸੱਜਣ ਇੱਕੋ ਭਾਈ ਮੀਤ ਇਕਸਤੀ ਸਮੱਗਰੀ ਇਕਸਤੀ ਦੀ ਹੈ ਰੀਤ ਇੱਕ ਸੋ ਮਨ ਮਾਨਿਆ ਤਾਂ ਹੋ ਨਚੀਤ ਸਚਖਾਣਾ ਸੱਚ ਪਹਿਣਾ ਟੇਕ ਨਾਨਕ ਸੱਚ ਕੀਤ ਸਲੋ ਸਿਰਾਖਮਾ ਲਾਪਨਮਾ ਸਭੇ ਥੁਪ ਲਾਪਤੇ ਜੇ ਆਵੇਕ ਹੱਥ ਜਨ ਪਦਾ ਸਫਲ ਹੈ ਜੇ ਸੱਚਾ ਸ਼ਬਦ ਕੱਥ ਗੁਰ ਤੇ ਮਹਿਰ ਪ੍ਰਾਪਤੇ ਜਿਸ ਲਿਖਿਆ ਹੋਵੇ ਮੱਥ ਮਨ ਮੇਰੇ ਮੇਰੇ ਮਨ ਇੱਕ ਸੌ ਚਤਰਾਏ ਏਕ ਬਿਨ ਸਭ ਧੰਦ ਹੈ ਸਮਿਥਿਆ ਮੁਬਾਇਰਾ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦ ਕਰੇ ਨਿਮਕ ਏਕ ਹਰ ਨਾਮ ਦੇ ਮੇਰਾ ਮੰਤਰ ਸੀਤਲ ਹੋਏ ਜਿਸ ਕੋ ਪੂਰਵ ਲਿਖਿਆ ਤਿੰਨ ਸਤਿਗੁਰ ਚਰਨ ਗਹੇ ਸਫਲ ਮੂਰ ਸਫਲਾ ਕੜੀ ਜੇ ਸੱਚੇ ਨਾਲ ਪਿਆ ਦੂਸਨ ਧਾਪਣ ਲੱਗੀ ਜਿਸ ਹਰਕਾ ਨਾਮ ਤਾਰ ਬਾਂਹ ਪਕੜ ਪਰ ਕਾਢਿਆ ਸੋਈ ਉਤਰਿਆ ਪਾਰ ਥਾਨ ਸੁਹਾਬਾ ਫਿਤ ਹੈ ਜਿੱਥੇ ਸੰਸਪਾ ਢੋਈ ਤੇ ਸਹੀ ਨੋ ਮਿਲੈ ਜਿਨ ਪੂਰਾ ਗੁਰੂ ਲੱਭਾ ਨਾਨਕ ਵਧਾ ਕਰਤਾ ਹਾਂ ਜਿੱਥੇ ਮਿਰਤ ਨਾ ਜਨਮ ਚਰਾ ਸਿਰਾਖ ਮਾਲਾ ਪਨਵਾ ਸੋਈ ਧਿਆਈਏ ਜੀਅੜੇ ਸਿਰਸਾਹ ਪਾਛਾ ਤੇ ਸਹੀ ਕੀ ਕਰਿਆ ਸਮਨ ਜਿਸਕਾ ਸਭ ਸਵਿਸਾ ਸਭ ਸਿਆਣਪ ਛੱਡ ਕੇ ਗੁਰ ਕੀ ਚਰਣੀ ਪਾਵ ਮਨ ਮੇਰੇ ਸੋ ਸਹਿ ਸਤੀ ਜਪ ਨਾਉ ਆਠ ਪੈਰ ਪਵ ਧਿਆਏ ਤੂੰ ਗੁਣ ਗੋਬਿੰਦ ਨਿਤ ਕਾਵ ਰਹਾਉ ਤਿਰਕੀ ਸਰਣੀ ਪਰਮਨਾ ਜਿਸ ਸਿਵਡ ਅਵਨਕ ਹੋਏ ਜਿਸ ਸਿਮਰਤ ਸੁਖ ਹੋਏ ਘਣਾ ਦੁੱਖ ਦਰਦ ਮੂਲੇ ਹੋਏ ਸਦਾ ਸਲਾਹ ਕਰ ਚਾਕਰੀ ਪਰ ਸਾਹਿਬ ਸੱਚਾ ਸੋਏ ਸਾਧ ਸੰਗਤੋਂ ਨੇ ਭਲਾ ਖਟੇ ਜਮਕੀ ਪਾਸ ਸੁਖ ਦਾਤਾ ਪਿਪਨੋ ਤੇ ਸਿਆਗੇ ਕਰਦਾਸ ਮੇਰ ਕਰੇ ਸਮੇਰ ਪਾਨ ਦਾ ਕਰਜੇ ਆਪੇ ਰਾਸ ਬਹੁਤ ਬਹੁਤ ਵਖਾਣੀ ਉੱਚੋ ਉੱਚਾ ਥਾ

ਸੁਖੀ ਜਿਸ ਤਿਸ ਮੁਖ ਉਜਰ ਹੋਏ ਪੂਰੇ ਕਰਤੇ ਪਾਏ ਪ੍ਰਗਟ ਸਭਨੀ ਰੋਇ ਸਾਧ ਸੰਗਤ ਕੇ ਘਰ ਵਸੈ ਏਕੋ ਸੱਚਾ ਸੋਏ ਮੇਰੇ ਮਨ ਹਰ ਹਰ ਨਾਮ ਤਿਹਾਏ ਨਾਮ ਸਕਾਇ ਸਦਾ ਸੰਗ ਆਕੇ ਲੈ ਸ਼੍ਰਾ ਰਾਵ ਦੁਨੀਆਂ ਕੀ ਅਪੜਿਆ ਕਵਨੇ ਆਪੇ ਕੰਮ ਮਾਇਆ ਕਾ ਰੰਗ ਸਭ ਫਿੱਕਾ ਜਾਤੋ ਜਨ ਸੰਦਾਨ ਜਾ ਕੇ ਹਿਰਦੈ ਹਰ ਵਸੈ ਸੋ ਸੂਰਾ ਪਰ ਸੋ ਪੂਰਾ ਪ੍ਰਦਾਨ ਸਾਧੂ ਕੀ ਹੋ ਰਿਣ ਕਾ ਆਪਣਾ ਤਿਆਗ ਪਾਪ ਸਿਆਮ ਸਗਲ ਛੱਡ ਗੁਰ ਕੀ ਚਾਣੀ ਡਾਕ ਤੇ ਪ੍ਰਾਪਤ ਰਤਨ ਹੋਏ ਜਿਸ ਮਾਥਕ ਹੋਏ ਪਾਕ ਤਿਸੇ ਪ੍ਰਾਪਤ ਪਾਏ ਰੋ ਜਿਸ ਤੇ ਵੀ ਪ੍ਰਯਾਪ ਸਤਿਗੁਰ ਸੇਵਾ ਸੋ ਕਰੇ ਜਿਸ ਬਿਨਸੇ ਹੋਮੇ ਤਾਪ ਨਾਨਕ ਗੁਰ ਕੋ ਭੇਟਿਆ ਬਿਨਸੇ ਸਤਸੰਤਾਰ ਸ੍ਰੀ ਅਕਮਲਾ ਪਨਮਾ ਇੱਕ ਪਛਾਣੂ ਜੀ ਕਾ ਇੱਕੋ ਰੱਖਣਹਾਰ ਇਸ ਕਾ ਮਨ ਆਸਰਾ ਇੱਕੋ ਪ੍ਰਾਣਦਾਰ ਤਿਸਰਣਾਇ ਸਦਾ ਸੁਖ ਭਾਵਨ ਕਰਤਾਰ ਮਨ ਮੇਰੇ ਸਗਰ ਪਾਵ ਤਿਆਗ ਸੁਕਰ ਪੂਰਾ ਰਾਤ ਨਿਤ ਇੱਕ ਸਕੀ ਲਵਲਾ ਖਰਾਬ ਇੱਕੋ ਪਾਈ ਮਿੱਤ ਇੱਕੋ ਇੱਕੋ ਮਨ ਪਿਤਾ ਇੱਕ ਸਕੀ ਮਨ ਟੇਕਾ ਜਨ ਜੀਉ ਪਿੰਡ ਦਿੱਤਾ ਸੋ ਪ੍ਰਭ ਮਨੋ ਨ ਵਿਸਰੈ ਜਿਨ ਸਭ ਕੈਸ਼ ਵਸ ਕੀਤਾ ਘਰ ਇੱਕੋ ਬਾਰ ਇੱਕੋ ਥਾਂ ਤਰੰਤਰ ਆਪ ਜੀ ਚੰਤ ਸਭ ਜਨ ਕੀ ਹੈ ਕੀਏ ਆਠ ਪੈਤ ਜਾਪ ਇੱਕ ਸਥਿਤੀ ਰਤਿਆ ਨਾ ਹੋਵੀ ਸੋ ਸੰਤਾਪ ਪਾਰ ਬ੍ਰਹਮ ਪ੍ਰਭੀ ਕਹਿ ਦੂਜਾ ਨਾਹੀ ਠਾਵ ਜੀਉ ਪਿੰਡ ਸਭ ਤਿਸਤਾ ਤਿਸ ਕਾ ਜੋਤ ਭਾਵੇ ਸੋ ਹੋਏ ਗੁਰ ਪੂਰੇ ਪੂਰਾ ਪਿਆ ਜਪਨਾ ਨੂੰ ਸੱਚਾ ਸੋਏ ਸਰਾਕ ਮੱਲਾ ਪੰਜਵਾਂ ਜਿਨ੍ਹਾਂ ਸਤਿਗੁਰ ਸੋ ਚਿੱਤ ਲਾਇਆ ਸੇ ਸੂਰੇ ਸੇ ਪੂਰੇ ਪ੍ਰਧਾਨ ਜਿਨ ਕੋ ਆਪ ਦਿਆਲ ਹੋਏ ਤਿੰਨ ਉਪਜੇ ਮਨ ਗਿਆਨ ਜਿਨ ਕੋ ਮਸਤਕ ਲਿਖਿਆ ਤਿੰਨ ਪਾਇਆ ਹਰ ਨਾਮ ਮਨ ਮੇਰੇ ਇੱਕੋ ਨਾਮ ਤੇ ਆਏ ਸਰਬ ਸੁਖਾਂ ਸੁਖ ਉਪਜੇ ਦਰਖੇ ਪੈਦਾ ਜਾਏ ਰਹਾ ਜਨਮ ਮਨ ਕਾ ਫੋਕਿਆ ਭਾਵ ਭਗਤ ਕਿਰਪਾਲ ਸਾਧੂ ਸੰਗਤ ਨਿਰਮਲਾ ਆਪ ਕਰੇ ਪ੍ਰਪਾਲ ਜਨਮ ਮਰਨ ਕਾ ਮਦ ਕੱਟੀ ਹੈ ਜਨਮ ਮਰਨ ਕੀ ਮਨ ਕੱਟੀ ਹੈ ਗੁਰਦਾਸਾਂ ਦੇਖ ਨਾ ਥਾਂ ਤੁਰੰਤਰ ਆਪਰਿਆ ਭਾਵ ਬ੍ਰਹਮ ਪ੍ਰਭ ਸੋਏ ਸਭਨਾ ਦਾ ਤਏ ਕਹਿ ਦੂਜਾ ਆਪਣਾ ਕੋਏ ਦਸਣਾ ਛੁੱਟੀਆ ਕੀਤਾ ਰੋੜੇ ਸੋ ਹੋਏ ਜਿਸ ਮਨ ਵਸਿਆ ਭਾਵ ਬ੍ਰਹਮ ਸੇ ਪੂਰੇ ਪ੍ਰਧਾਨ ਦਿਨ ਕੀ ਸੋ ਭਨ ਬਲੀ ਪਰ ਪਈ ਜਹਾਨ ਜਿਨੀ ਮੇਰਾ ਪ੍ਰਭ ਧਿਆਇਆ ਨਾਨਕ ਤਿੰਨ ਕਿਰਪਾਨ ਸ੍ਰੀ ਰਾਕਮਨ ਲਪਨਮਾ ਮੇਰ ਸਤਿਗੁਰ ਸਭ ਸੁਖ ਗਿਆ ਹਰ ਸੁਖ ਵਸਿਆ ਮਨੇ ਅੰਤ ਜੋ ਪ੍ਰਕਾਸ਼ੀ ਆ ਇੱਕ ਸੁਣ ਵਿਲਾਇ ਮਿਰ ਸਾਧੂ ਮੁਖ ਉਜਰਾ ਪੂਰ ਲਿਖਿਆ ਪਾਏ ਗੁਣ ਗੋਬਿੰਦ ਨਿਤ ਕਾਵਣੇ ਨਿਮਰ ਸਾਚੇ ਨਾਇ ਮੇਰੇ ਮਨ ਗੁਰ ਸ਼ਬਦ ਸੁਖ ਹੋਏ ਗੁਰਪੁਰੇ ਕੇ ਚਾਖਰੀ ਬਿਰਥਾ ਜਨ ਕੋਇਰਾ ਮਨ ਕੇ ਸ਼ਾ ਪੂਰੀਆਂ ਪਾਇਆ ਨਾਮ ਤਨ ਅੰਤਰ ਜਮ ਇਸਦਾ ਸੰਕਲਨੇ ਹਾ ਪਛਾਣ ਗੁਰ ਪ੍ਰਸਾਦੀ ਮੁਖ ਉਜਰਾ ਜਪ ਨਾਮ ਦਾਨ ਇਸ਼ਨਾਨ ਕਾਮ ਕ੍ਰੋਧ ਲੋਭ ਬਿਨਸਿਆ ਤਜਿਆ ਸਭ ਬਿਮਾਨ ਪਹਿ ਲਾਹ ਲਾਭ ਨਾਮ ਪੁਣ ਹੋਏ ਕਾਮ

ਤੇ ਗੁਗਣ ਸਾਰ ਅਠੇ ਪੈਰ ਖੁਣ ਸਰ ਦੇਹ ਰਤੇ ਰੰਗ ਪਾਰ ਪਾ ਬ੍ਰਹਮ ਸੁਖ ਸਾਖਰੋ ਨਾਨ ਸਪਲਾ ਸਿਰਾ ਕਮਲਾ ਪਨਮਾ ਪੂਰਾ ਸਤਿਗੁਰ ਜੇ ਮੇਰਾ ਪਾਈਏ ਸ਼ਬਦ ਨਿਦਾਨ ਕਰ ਕਿਰਪਾ ਪ੍ਰਿਆ ਆਪਣੀ ਜਪੀ ਅੰਮ੍ਰਿਤ ਨਾਮ ਜਨਮ ਮਨ ਦੁੱਖ ਕਾਟੀਏ ਰਾਖੇ ਸਹਿ ਧਿਆਨ ਮੇਰੇ ਮਾਨ ਪ੍ਰਸਨਾਈ ਪਾਏ ਹਰ ਪਿੰਨ ਦੂਜਾ ਕੋ ਨਹੀਂ ਏਕੋ ਨਾਮ ਤੇਰਾ ਕੀਮਤ ਕਹਿਣਾ ਚਾਹੀਏ ਸਾਗਰ ਗੁਣੀ ਥਾ ਵੱਡਾ ਵੱਡ ਭਾਗੇ ਮੇਰੇ ਸੰਗ ਤੀ ਸੱਚਾ ਸ਼ਬਦ ਵਿਸਾਵ ਕਰ ਸੇਪਾ ਸੁਖ ਸਾਗਰ ਹੈ।

ਤਰੰਗ ਰਵੇ ਸਾਹਿਬ ਹਰ ਨਾਮ ਹਿਰਦੇ ਨ ਵਸਾਈ ਕਾਰਜ ਕਿਤਨ ਲੇਖ ਮੇਰੇ ਮਨ ਹਰ ਹਰ ਨਾਮ ਤੇ ਆਏ ਕਰ ਸੰਗਤ ਨਿਸਾਰਕੀ ਗੁਰਚਰਣੀ ਚਿੱਤ ਲਾਏ ਰਹਾਵ ਨਾਮ ਦਾਨ ਧਿਆਈਐ ਮਸਤਕ ਹੋਵੇ ਭਾਗ ਕਾਰਜ ਸਭ ਸਵਾਰੀ ਐ ਹੈ ਗੁਰਕੇ ਚਰਣੀ ਡਾਕ ਹੋਮੇ ਰੂਪ ਤੋਂ ਕੱਟੀ ਐ ਨਾ ਆਪੇ ਨਾ ਚਾਕ ਕਰ ਸੰਗਤ ਤੂੰ ਸਾਧਕੇ ਅੜਸੜ ਤੀਰਥ ਨਾਮ ਜਿਉ ਪ੍ਰਾਣ ਮਨ ਤਨ ਹਿਰੈ ਸਾਚਾ ਇਹੋ ਸੁਭਾਵ ਇੱਥੇ ਮੇਰੇ ਵਡਿਆਈਆਂ ਦਰਕੇ ਪਾਵੇ ਥਾਉ ਕਰੇ ਕਰਾਏ ਆਪ ਪ੍ਰਭ ਸਭ ਕਿਛ ਤਸੀ ਸਾਥ ਮਾਰੇ ਆਪ ਚ ਪੈਂਦਾ ਅੰਤਰਪਾਰ ਸਾਥ ਨਾਨਕ ਪ੍ਰਸਨਾ ਤੀ ਸਭ ਕਟਾਂ ਕੇ ਨਾਥ ਸਿਰਾਖਮਨ ਦਾ ਪਨਮਨ ਸਰਣ ਪਏ ਪ੍ਰਭ ਆਪਣੇ ਗੁਰੂ ਹੋਆ ਕਿਰਪਾਲ ਸਤਿਗੁਰ ਕੇ ਉਪਦੇਸਿਆ ਬਿਨਸੇ ਸਰ ਚੰਜਾਲ ਅੰਦਰ ਲੱਕਾ ਰਾਮ ਨਾਮ ਅੰਮ੍ਰਿਤ ਨੁਦ ਨਿਹਾਰ ਮਨ ਮੇਰੇ ਸਤਿਗੁਰ ਸੇਵ ਸਾਰ ਕਰ ਦਿਆ ਪ੍ਰਭ ਆਪਣੀ ਇੱਕ ਨਿਮਕ ਨਮਨ ਵਿਸਾਰ ਗੁਣ ਗੋਬਿੰਦ ਕਾਈਐ ਹਵਕਨ ਖੱਟਣ ਹਾਰ ਬਿਨ ਹਾਰ ਨਵਨ ਸੁਖ ਹੋਏ ਕਾਢੇ ਵਿਸਥਾਰ ਸਹਿਜੇ ਸਿਵਤੀ ਰਤਿਆ ਭਜੋ ਤੁਰੇ ਪਾਰ ਤੀਰਥ ਵਰਤ ਲਖ ਸਿਨਮਾ ਪਾਈਏ ਸਾਧੂ ਤੂਰ ਲੋਕ ਕਮਾ ਵੇ ਤਿਸਤੇ ਜਾਂ ਵੇਖੇ ਤਾਂ ਜੋ ਥਾਂ ਤੁਰੰਤ ਰਵ ਰਿਹਾ ਪ੍ਰਭ ਮੇਰਾ ਭਰਪੂਰ ਸੱਚ ਪਾਤਸ਼ਾਹੀ ਅਮਰ ਸੱਚ ਸੱਚੇ ਸੱਚਾ ਦਾਨ ਸੱਚੀ ਕੁਦਧਾਰੀਅਨ ਸੱਚ ਸਿਰਜੋ ਜਹਾਨ ਨਾਨਕ ਜਪੀਏ ਸੱਚ ਨਾਮ ਹੋ ਸਦਾ ਸਦਾ ਕਿਰਪਾਨ ਸਿਰਾਖਮਨ ਲਾਪਨਮਾ ਉਦਮ ਕਰ ਜਾਪਨਾ ਵਟਭਾਗੀ ਤਨ ਥਾਟ ਸੰਤ ਸੰਗਤ ਹਰ ਸਿਮਣਾ ਮਰ ਜਨ ਜਨ ਕੀ ਘਾਟ ਮਨ ਮੇਰੇ ਰਾਮ ਨਾਮ ਜਪਸਾਰ ਮਨ ਛੇ ਸੋ ਮਨ ਛੇ ਫਰ ਪੁੰਚ ਤੂੰ ਸਭ ਜੁਕੇ ਸੋ ਸੰਤਾਪ ਰਾ ਜਿਸ ਕਾਰਨ ਤਨ ਤਾਰਿਆ ਸੋ ਪ੍ਰਭ ਡਿਠਾ ਨਾਲ ਜਥਰ ਮਹਿਰ ਪੂ ਜਲ ਥਰ ਮਹਿਲ ਪੂਰਿਆ ਪ੍ਰਭ ਆਪਣੀ ਨਦਨਹਾਰ ਮਨ ਤਨ ਮਲ ਹੋਇਆ ਲਾਗੀ ਸਾ ਪ੍ਰੀਤ ਚਰਨ ਭਜੇ ਪਾ ਬ੍ਰਹਮਕੇ ਸਭ ਜਪ ਤਪ ਤਨ ਕੀਰਤਨ ਤਨਵੀਰ ਮਾਨ ਕਾਮ ਤਰਕਾ ਨਾਮ ਸੁਖ ਸਹਿਜ ਆਨੰਦ ਕਣਾ ਜਨ ਨਾਨਕ ਹਰ ਗੁਣਗਾ ਸਿਰਾ ਕਮਨ ਲਾਪਨ ਮਾਨ ਸੋਈ ਸ਼ਾਸਤਰ ਸੋਣ ਸੋਏ ਜਿਤ ਪਿਆਰ ਨਾਮ ਚਰਨ ਕਮਲ ਗੁਰ ਤਨ ਦੀਆ ਮਿਲਿਆ ਨਥਾ ਵਿਥਾ ਸਾਚੀ ਪੂੰਜੀ ਸਤਸੰਗ ਆਠ ਪਹਿਰ ਗੁਣਗਾ ਕਰ ਕਿਰਪਾ ਪ੍ਰਭ ਭੇਟਿਆ ਵਰਣ ਆਪਣ ਨਾਮ ਮੇਰੇ ਮਨ ਹਰ ਜਪ ਸਤਾ ਇਕ ਰੰਗ ਘੱਟ ਘੱਟ ਅੰਤਰ ਅਪਰਿਆ ਸਦਾ ਸਹਾਈ ਸੰਗ ਰਾ ਸੁੱਖਾਂ ਕੀਮਤ ਕਿਆ ਕਣੀ ਜਾ ਸਿਮਰੀ ਗੋਬਿੰਦ ਜਿਨ ਚਾਖਿਆ ਸੇ ਤ੍ਰਿਪਤਾਸਿਆ ਉਹ ਰਸ ਜਾਣੇ ਜਿੰਦ ਸੰਤਾਂ ਸੰਗਤ ਮਨ ਵਸੈ ਪ੍ਰਭ ਪ੍ਰੀਤਮ ਬਖਸ਼ੰਦ ਜਿਨ ਸੇਵਿਆ ਪ੍ਰਭ ਆਪਣਾ ਸੋਈ ਰਾਜ ਨਰਿੰਦ ਅਵਸਰ ਹਰ ਜਸ ਕੁਣ ਰਮਣ ਕੋਟ ਮਜਨ ਜਿਤ ਕੋਟ ਮਜਨ ਇਸ਼ਨਾਨ ਹਰਸਨਾ ਉਤਰੇ ਗੁਣਮਤੀ ਕੋਏ ਨਾ ਪੂਜੇ ਦਾਨ ਦਿਸ਼ਟ ਧਾਰ ਮਨ ਤਨ ਵਸੈ ਦਿਆਲ ਪੁਰਖ ਮਿਰਪਾਨ ਜਿਉ ਪਿੰਡ ਧਨ ਤਿਸਕਾ ਹੋ ਸਦ ਸਦ ਕਿਰਪਾਨ ਮਿਲਿਆ ਕਰਨ ਵਿਛੜੇ ਜੋ ਮਿਲਿਆ ਕਰਤਾਰ ਦਾਸਾਂ ਕਾ ਬੰਧਨ ਘਟਿਆ ਸਾਚੇ ਸੱਜਣ ਹਾਰ ਭੂਲਾ ਮਾਰ ਪੈਨ ਗੁਣ ਔਕਣ ਨਾ ਵਿਚਾਰ ਨਾਨਕ ਤਿਸਣਾਤੀ ਜੇ ਸਭ ਖਟਾ ਦਾਸ ਸਿਰਾ ਭੰਡਾ ਪੰਜਾ ਸਾਚਾ ਸਮਰੀਐ ਮਨ ਤਨ ਮਿਲ ਹੋਏ ਮਾਤ ਪਿਤਾ ਸਾਖ ਕਰੇ ਤਿਸ ਪਿੰਬ ਨ ਕੋਈ ਮਿਹਰ ਕਰੇ ਜੇ ਆਪਣੀ ਤਸਾ ਨ ਵਿਸਰੈ ਸੋਏ ਮੇਰੇ ਮਨ ਮੇਰੇ ਸਾਚਾ ਸੇਵ ਜਿੱਥੇ ਰਾਸ ਬਿਨ ਸਾਚੇ ਸਭ ਕੂੜ ਹੈ ਅੰਤੇ ਹੋਏ ਪਨਾਸਰਾਵ ਸਾਹਿਬ ਮੇਰਾ ਨਿਫਲਾ ਤਿਸ ਬਿਨ ਨ ਜਾਏ ਤਿਸ ਬਿਨ ਨ ਜਾਏ ਮੇਰੇ ਮਨ ਤਨ ਭੁੱਖ ਅਤ ਅਗਲੀ ਕੋਈ ਆਣ ਮਿਲਾਫੇ ਮਾਏ ਚਾਰੇ ਕੁੰਡਾ ਭਾਰੀਆ ਸਾਹਿਬ ਪਿੰਨ ਨ ਜਾਏ ਤਿਸੇ ਆਗੇ ਅਰਦਾਸ ਕਰ ਜੋ ਮੇਰੇ ਕਰਤਾਰ ਸਤਿਗੁਰ ਦਾਤਾ ਨਾਮ ਕਾ ਪੂਰਾ ਭੰਡਾਰ ਸਦਾ ਸਦਾ ਸਲਾਹੀ ਅੰਤਨ ਪਾਰਾ ਪਾਰ ਪਰਦੁਕਾ ਸਲਾਹੀ ਹੈ ਜਿਸਦੇ ਚਰਤਨ ਏਕ ਸਦਾ ਸਦਾ ਰਾਧੀ ਹੈ ਇਹ ਮਤ ਵਸੇਖ ਮਨ ਤਨ ਮਿੱਠਾ ਤਿਸ ਲੱਕ ਹੈ ਜਿਸ ਮਤ ਨਾਨਕ

0: ਲੈਟ ਰਾਇ ਕਿਤ ਮੁਖ ਗੁਰਸਲਾਈ ਹੈ ਕਰਨ ਕਰਨ ਸਮਰੱਥ ਸੇ ਮੱਥੇ ਨਚਰ ਪੈ ਜਿਨ ਗੁਰ ਤਾਰਿਆ ਹੱਥ ਗੁਰ ਅੰਮ੍ਰਿਤ ਨਾਮ ਪਿਆਰਿਆ ਜਨਮ ਮਰਨ ਕਾ ਪਥ ਗੁਰ ਪਰਮੇਸ਼ਰ ਸੇ ਪਿਆ ਪੈ ਭੰਜਨ ਦੁਖ ਲਾਥ ਸਤਿਗੁਰ ਗੈ ਕਬੀਰ ਹੈ ਸੁਖ ਸਾਗਰ ਅਖੰਡ ਜਿਨ ਗੁਰ ਸੇ ਪਿਆ ਆਪਣਾ ਜਮਦੂਤਨ ਲਾਗੇ ਡੰਡ ਗੁਰ ਨਾਲ ਤੁਰਨ ਰੱਖੇ ਖੋਜ ਡਿੱਠਾ ਬ੍ਰਹਮੰਡ ਨਾਮ ਨਿਦਾਨ ਸਤਿਗੁਰ ਦੀਆ ਸੁਖ ਨਾਨਕ ਮਨਮੇ ਮੰਡ ਸਿਰਾ ਮਹਲਾ ਪੰਮਾ ਮਿੱਠਾ ਕਰਕੇ ਖਾਇਆ ਕੌੜਾ ਭਜਾ ਸਾਧ ਭਾਈ ਮੀਤ ਸਰਦਕੀਏ ਵਿਖਿਆ ਰਚਿਆ ਬਾਦ ਜਾਂਦੇ ਬਿਰ ਨੁਹੇ ਬਿਰ ਨਾਇ ਬਿਮਾਰ ਮੇਰੇ ਮਨ ਸਤਿਗੁਰ ਕੀ ਸੇਵਾ ਲਾਗ ਜੋ ਦਿਸੈ ਸੋ ਬਨਸਤਾ ਮਨ ਕੀ ਮਤ ਤਿਆਗ ਰਹਾ ਜੋ ਕੁਕਰ ਹਰਕਾਇਆ ਤਾਵੇ ਦਸ ਜਾਏ ਡੋਪੀ ਜੰਤ ਨਾ ਜਾਣੀ ਭਖ ਭਖ ਸਭ ਖਾਏ ਕਾਮ ਕ੍ਰੋਧ ਮਦ ਵਿਆਪਿਆ ਫਿਰ ਫਜੂਨੀ ਪਾਏ ਮਾਇਆ ਜਲ ਪਸਾਰਿਆ ਭੀਤਰ ਚੋਗ ਬਣਾਏ ਤਿਸਨਾ ਪੰਖੀ ਫਾਸਿਆ ਨਿਕਸ ਨ ਪਾਏ ਮਾਇ ਜਿੰਦ ਕੀਤਾ ਥਿਰ ਜਾਣੀ ਫਿਰ ਫਿਰ ਜਾਏ ਅਨਕ ਪ੍ਰਕਾਰੀ ਮੋਹਿਆ ਬਹੁਵਿਧ ਇਸ ਸੰਸਾਰ ਜਿਸ ਨੂੰ ਰੱਖੇ ਸੋ ਰਹੇ ਸਮਰੱਥ ਪੁਰਖ ਅਪਾਰ ਹਰ ਜਨ ਹਰ ਉਦਰੇ ਨਾਨਕ ਸਦ ਬਲਹਾਰ
1: ਸ੍ਰੀ ਰਾਗ ਮਹੱਲਾ ਪੰਜਵਾਂ ਘਰ ਦੂਜਾ ਗੋਹਿਲ ਆਇਆ ਗੋਹਿਲੀ ਕਿਆ ਤਿਸ ਡੰਮ ਸਾਰ ਮੋਲਤ ਪੁੰਨੀ ਚਲਨਾ ਤੂੰ ਸੰਭਲ ਘਰ ਬਾਰ ਹਰ ਗੁਣ ਆਇਆ ਹਰ ਗੁਣ ਗਾਓ ਮਨਾ ਸਤਿਗੁਰ ਸੇਵ ਪਿਆਰ ਕਿਆ ਥੋੜੀ ਬਾਤ ਗੁਮਾਨ ਰਹਾਓ ਜੈਸੇ ਰਹਿਣ ਪ੍ਰਹੁਣੇ ਉਠ ਚਲ ਸੇ ਪ੍ਰਭਾਤ ਕਿਆ ਤੂੰ ਰੱਤਾ ਗ੍ਰਿਸਤ ਸਿਉ ਸਭ ਫੁੱਲਾਂ ਕੀ ਬਗਾਤ ਮੇਰੀ ਮੇਰੀ ਕਿਆ ਕਰੇ ਜਿੰਦੀ ਆਸੋ ਪ੍ਰਭ ਲੋੜ ਸਰ ਪਰ ਉੱਠੀ ਚਲਨਾ ਛੱਡ ਜਾਸੀ ਲੱਖ ਕਰੋੜ ਲੱਖ ਚੁਰਾਸੀ ਪਰਮਤਿਆਂ ਦੁਰਲੱਭ ਜਨਮ ਪਾਇਓ ਨਾਨਕ ਨਾਮ ਸੰਭਾਲ ਤੂੰ ਸੋ ਦਿਨ ਨੇੜਾ ਆਇਓ ਸ੍ਰੀ ਰਾਗ ਮਹੱਲਾ ਪੰਜਵਾਂ ਤਿੱਚਰ ਵਸੇ ਸਹੇਲੜੀ ਜਿੱਚਰ ਸਾਥੀ ਨਾਲ ਜਾਂ ਸਾਥੀ ਉੱਠੀ ਚੱਲਿਆ ਤਾਂ ਤਨਖਾ ਕੂਰਾਲ ਮਨ ਬੇਰਾਗ ਪਿਆ ਦਰਸ਼ਨ ਦੇਖਣੇ ਕਾ ਚਾਓ ਤਨ ਸੁਤੇਰਾ ਥਾਨ ਰਹਾਓ ਜਿੱਚਰ ਵਸਿਆ ਕੰਤ ਕਰ ਜੀਓ ਜੀਓ ਸਭ ਕਹਾਤ ਜਾਂ ਉੱਠੀ ਚਲਸੀ ਕੰਤੜਾ ਤਾਂ ਕੋਈ ਨਾ ਪੁੱਛੇ ਤੇਰੀ ਬਾਤ ਪਈਹੜੇ ਸੌ ਸੇਵ ਤੂੰ ਸੌਰੜੇ ਸੁਖ ਵਸ ਗੁਰਮਿਲ ਚਾਜੇ ਅਚਾਰ ਸਿੱਖ ਤੁਦ ਕਦੇ ਨਾ ਲੱਗੇ ਦੁੱਖ ਸਭਨਾ ਸਹੁਰੇ ਵੰਜਨਾ ਸਭ ਮਕਲਾਮਨ ਹਾਰ ਨਾਨਕ ਧਨ ਸੁਹਾਗਣੀ ਜਿਨਸੇ ਨਾਲ ਪਿਆਰ ਸ੍ਰੀ ਰਾਗ ਮਹੱਲਾ ਪੰਜਵਾਂ ਕਰ ਛੇਵਾਂ ਕਰਨ ਕਰਨ ਇਹ ਕੋਈ ਜਿਨ ਕੀ ਆਇਆ ਕਾਰ ਤਿਸੇ ਤਿਆਵੋ ਮਨ ਮੇਰੇ ਸਰਬ ਕੋ ਆਧਾਰ ਗੁਰ ਕਹਿ ਚਰਨ ਮਨ ਮਹਿ ਧਿਆਏ ਛੋੜ ਸਗਲ ਸਿਆਣਪਾਂ ਸਾਚ ਸ਼ਬਦ ਲਿਵਲਾਏ ਰਹਾਓ ਦੁੱਖ ਕਲੇਸ਼ ਨਾ ਪਹੁ ਵਿਆਪੇ ਗੁਰਮੰਤਰ ਹਿਰਦੇ ਹੋਏ ਕੋਟ ਜਤਨਾ ਕਰ ਰਹਿ ਗੁਰਬਿਨ ਤਰਿਓ ਨ ਕੋਏ ਦੇਖ ਦਰਸ਼ਨ ਮਨ ਸਧਾਰੇ ਪਾਪ ਸਗਲੇ ਜਾਹੇ ਹੋ ਤਿਨ ਕਹਿ ਬਲਿਹਾਰਨੇ ਜੈ ਗੁਰ ਕੇ ਪੈਰੀ ਪਾਹੇ ਸਾਧ ਸੰਗਤ ਮਨ ਵਸੇ ਸਾਚ ਹਰ ਕਾ ਨਾਉ ਸੇਵਡ ਪਾਗੀ ਨਾਨਕਾ ਜਿਨ ਜਿਨ੍ਹਾਂ ਮਨ ਇਹੋ ਭਾਓ ਸ੍ਰੀ ਰਾਗ ਮਹੱਲਾ ਪੰਜਵਾਂ ਸੰਚ ਹਰ ਤਨ ਪੂੰਜ ਸਤਿਗੁਰ ਛੋੜ ਸਗਲ ਵਿਕਾਰ ਜਿੰਤੂ ਸਾਜ ਸਵਾਰਿਆ ਹਰ ਸਿਮਰ ਹੋਏ ਉਧਾਰ ਜਪ ਮਨ ਨਾਮ ਏਕ ਅਪਾਰ ਪ੍ਰਾਣ ਮਨ ਤਨ ਜਿਨੇ ਦੀਆ ਹਿਰਦੇ ਕਾ ਆਧਾਰ ਰਹਾਓ ਕਾਮ ਕ੍ਰੋਧ ਹੰਕਾਰ ਮਾਤੇ ਵਿਆਪਿਆ ਸੰਸਾਰ ਪਉ ਸੰਤ ਸਰਨੀ ਲਾਗ ਚਰਨੀ ਮਿਟੇ ਦੁਖ ਅੰਧਾਰ ਸਤ ਸੰਤੋਖ ਦਇਆ ਕਮਾਵੇ ਇਹ ਕਰਨੀ ਸਾਰ ਆਪ ਛੋੜ ਸਭ ਹੋਈ ਰਹਿਣਾ ਜਿਸ ਤੇ ਪ੍ਰਭ ਨਿਰੰਕਾਰ ਜੋ ਦੀਸੇ ਸੋ ਸਗਲ ਤੂੰ ਹੈ ਪਸਰਿਆ ਪਸਾਰ ਕਹੋ ਨਾਨਕ ਗੁਰਮ ਪਰਮ ਕਾਟਿਆ ਸਗਲ ਬ੍ਰਹਮ ਵਿਚਾਰ ਸ੍ਰੀ ਰਾਗ ਮਹੱਲਾ ਪੰਜਵਾਂ ਦੋ ਕ੍ਰਿਤ ਸੋ ਕ੍ਰਿਤ ਮੰਦੇ ਸੰਸਾਰ ਸਗਲਾਨਾ ਦੋਹਾਂ ਤੇ ਰਹਿਤ ਭਗਤ ਹੈ ਕੋਈ ਵਿਰਲਾ ਜਾਣਾ ਠਾਕਰ ਸਰਬੇ ਸਮਾਨਾ ਕਿਆ ਕਹੋ ਸੁਨਣਾ ਸਵਾਮੀ ਤੂੰ ਵੱਡ ਪੁਰਖ ਸਜਾਨਾ ਰਹਾਓ ਮਾਣ ਅਭਿਮਾਨ ਮੰਦੇ ਸੋ

ਸੇਵਕ ਨਾਹੀ ਤਤ ਸਮਦਰਸੀ ਸੰਤੋ ਕੋਈ ਕੋਟ ਮੰਦਾਹੀ ਕਹਿਣ ਕਹਾਵਣ ਇਹ ਕਿਰਤ ਕਰਲਾ ਕਥਨ ਕਹਿਣ ਤੇ ਮੁਕਤਾ ਗੁਰਮੁਖ ਕੋਈ ਵਿਰਲਾ ਗਤ ਅਵਗਤ ਕੁਛ ਨਦਰ ਨਾ ਆਇਆ ਸੰਤਨ ਕੀ ਰਹਿ ਨਾਨਕ ਦਾਨ ਪਾਇਆ ਸ੍ਰੀ ਰਾਗ ਮਹੱਲਾ ਪੰਜਵਾਂ ਕਰ ਸਤਮਾ ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ ਭੁੱਲੇ ਚੁੱਕੇ ਬਾਰਕ ਤੂੰ ਹਰ ਪਿਤਾ ਮਾਇਆ ਸੁਹੇਲਾ ਕਹਿਣ ਕੁਹਾਵਨ ਤੇਰਾ ਬਿਖਮ ਭਾਵਨ ਰਹਾਓ ਹਉ ਮਾਨ ਤਾਨ ਕਰੋ ਤੇਰਾ ਹਉ ਜਾਨੋ ਆਪਾ ਸਭ ਹੀ ਮਦ ਸਭੇ ਤੇ ਬਾਹਰ ਮੇ ਬੇਮੁਤਾਜ ਬਾਪਾ ਪਿਤਾ ਹੋ ਜਾਨੋ ਨਾਹੀ ਤੇਰੀ ਕਵਨ ਜੁਗਤਾ ਬੰਧਨ ਮੁਕਤ ਸੰਤੋ ਮੇਰੀ ਰਾਖੇ ਮਮਤਾ ਪੈ ਕਿਰਪਾਲ ਠਾਕਰਿਓ ਆਵਨ ਜਾਣਾ ਗੁਰਮਿਲ ਨਾਨਕ ਪਾਰ ਬ੍ਰਹਮ ਪਛਾਣਾ ਸ੍ਰੀ ਰਾਗ ਮਹੱਲਾ ਪੰਜਵਾਂ ਕਰ ਪਹਿਲਾ ਸੰਤ ਜਨਾ ਮਿਲ ਭਾਈਆ ਕਟੜਿਆ ਜਮਕਾਲ ਸੱਚਾ ਸਹਿ ਮਨ ਉਠਾ ਹੋਆ ਖਸਮ ਦਿਆਲ ਪੂਰਾ ਸਤਿਗੁਰ ਭੇਟਿਆ ਬਿਨਸਿਆ ਸਭ ਜੰਜਾਲ ਮੇਰੇ ਸਤਿਗੁਰਾ ਹੋ ਤੁਧ ਵਿਟੋ ਕੁਰਬਾਨ ਤੇਰੇ ਦਰਸ਼ਨ ਕੋ ਬਲਿਹਾਰ ਨੇ ਤੁਧ ਦਿੱਤਾ ਅੰਮ੍ਰਿਤ ਨਾਮ ਰਹਾਓ ਜਿੰਤੂ ਸੇਵਿਆ ਪਾਉ ਕਰ ਸੇਈ ਪੁਰਖ ਸਜਾਨ ਤਿੰਨਾਂ ਪਿੱਛੇ ਛੁੱਟੀਐ ਜਿਨਾਂਦਰ ਨਾਮ ਨਿਧਾਨ ਗੁਰਜੇਵਡ ਦਾਤਾ ਕੋ ਨਹੀਂ ਜਿਨ ਦਿੱਤਾ ਆਤਮਦਾਨ ਆਏ ਸੇ ਪਰਵਾਨ ਹੈ ਜਿਨ ਗੁਰ ਮਿਲਿਆ ਸੁਭਾਏ ਸੱਚੇ ਸੇ ਤੀਰਤਿਆ ਦਰਗਹਿ ਬੈਸਨ ਜਾਏ ਕਰਤੇ ਹੱਥ ਵਡਿਆਈਆ ਪੂਰਬ ਲਿਖਿਆ ਪਾਏ ਸੱਚ ਕਰਤਾ ਸੱਚ ਕਰਨਹਾਰ ਸੱਚ ਸਾਹਿਬ ਸੱਚ ਟੇਕ ਸੱਚੋ ਸੱਚ ਵਖਾਣੀਐ ਸੱਚੋ ਬੁੱਧ ਵਿਵੇਕ ਸਰਬ ਨਿਰੰਤਰ ਰਵ ਰਿਆ ਜਪ ਨਾਨਕ ਜੀਵੇ ਏਕ ਸ੍ਰੀ ਰਾਗ ਮਹੱਲਾ ਪੰਜਵਾਂ ਗੁਰ ਪਰਮੇਸ਼ਰ ਪੂਜ ਗਏ ਮਨ ਤਨ ਲਾਏ ਪਿਆਰ ਸਤਿਗੁਰ ਦਾਤਾ ਜੀ ਕਾ ਸਭਸੇ ਦੇ ਆਧਾਰ ਸਤਿਗੁਰ ਬਚਨ ਕਮਾਵਨਾ ਸੱਚਾ ਇਹੋ ਵਿਚਾਰ ਬਿਨ ਸਾਧੂ ਸੰਗਤ ਰਤਿਆਂ ਮਾਇਆ ਮੋਹ ਸਵਿਚਾਰ ਮੇਰੇ ਸਾਜਨ ਹਰ ਹਰ ਨਾਮ ਸੰਭਾਲ ਸਾਧੂ ਸੰਗਤ ਮਨ ਵਸੇ ਪੂਰਨ ਹੋਵੇ ਕਾਲ ਰਹਾਓ ਗੁਰ ਸਮਰੱਥ ਅਪਾਰ ਗੁਰ ਵਡਭਾਗੀ ਦਰਸ਼ਨ ਹੋਏ ਗੁਰ ਅਗੋਚਰ ਨਿਰਮਲਾ ਗੁਰ ਜੇਵਡ ਅਵਰ ਨ ਕੋਏ ਗੁਰ ਕਰਤਾ ਗੁਰ ਕਰਨਹਾਰ ਗੁਰਮੁਖ ਸੱਚੀ ਸੋਏ ਗੁਰ ਤੇ ਬਾਹਰ ਕਿਛ ਨਹੀਂ ਗੁਰ ਕੀਤਾ ਲੋੜੇ ਸੋ ਹੋਏ ਗੁਰ ਤੀਰਥ ਗੁਰ ਪਾਰ ਜਾਤ ਗੁਰ ਅਗਮਾ ਪਾਰ ਗੁਰ ਕੇ ਮਹਿਮਾ ਗਮ ਹੈ ਕਿਆ ਕਥੇ ਕਥਨਹਾਰ ਜਿਤੜੇ ਫਲ ਮਨ ਬਚ ਗਏ ਤਿਤੜੇ ਸਤਿਗੁਰ ਪਾਸ ਪੂਰਬ ਲਿਖੇ ਪਾਮਨੇ ਸਾਚ ਨਾਮ ਦੇ ਰਾਸ ਸਤਿਗੁਰ ਸਰਨੀ ਆਇਆ ਬੋੜ ਨਹੀਂ ਬਿਨਾਸ ਹਰ ਨਾਨਕ ਕਦੇ ਨਾ ਵਿਸਰੋ ਇਹ ਜੀਓ ਪਿੰਡ ਤੇਰਾ ਸਾਸ ਸ੍ਰੀ ਰਾਗ ਮਹੱਲਾ ਪੰਜਵਾਂ ਸੰਤ ਜਨੋ ਸੁਨ ਪਾਈਓ ਛੁੱਟਣ ਸਾਚੇ ਨਾਏ ਗੁਰ ਕਹਿ ਚਰਨ ਸਰੇਵ ਨੇ ਤੀਰਥ ਹਰ ਕਾ ਨਾਉ ਅੱਗੇ ਆਗੇ ਦਰਗਹਿ ਮੰਨੀਏ ਮਿਲੇ ਨਥਾਵੇਂ ਥਾਉ ਭਾਈ ਰੇ ਸਾਚੀ ਸਤਿਗੁਰ ਸੇਵ ਸਤਿਗੁਰ ਤੁੱਠੇ ਪਾਈਐ ਪੂਰਨ ਲਾਖੇ ਭੇਵ ਰਹਾਓ ਸਤਿਗੁਰ ਵਿੱਟੋਂ ਵਾਰਿਆ ਜਿਨ ਦਿੱਤਾ ਸੱਚ ਨਾਓ ਅਨ ਦਿਨ ਸੱਚ ਸਲਾਹਣਾ ਸੱਚੇ ਕੇ ਗੁਣ ਗਾਓ ਸੱਚ ਖਾਣਾ ਸੱਚ ਪਹਿਨਣਾ ਸੱਚੇ ਸੱਚਾ ਨਾਓ ਸਾਸ ਗ੍ਰਾਸ ਨ ਵਿਸਰੇ ਸਫਲ ਮੂਰਤ ਗੁਰ ਆਪ ਗੁਰਜੇਵਡ ਅਵਰ ਨ ਦਿਸਈ ਆਠ ਪੈਰ ਤਿਸ ਜਾਪ ਨਦਰ ਕਰੇ ਤਾਂ ਪਾਈਏ ਸੱਚ ਨਾਮ ਗੁਣਤਾਸ ਗੁਰ ਪਰਮੇਸ਼ਰ ਏਕ ਹੈ ਸਭ ਮਹਿ ਰਿਆ ਸਮਾਏ ਜਿਨ ਕੋ ਪੂਰਬ ਲਿਖਿਆ ਸੇਈ ਨਾਮ ਧਿਆਏ ਨਾਨਕ ਗੁਰ ਸਰਨਾਗਤੀ ਮਰੇ ਨਾ ਆਵੇ ਜਾਏ ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਅਸ਼ਟਪਦੀਆਂ ਆਖ ਆਖ ਮਨ ਵਾਂਝਣਾ ਜਿਉਂ ਜਿਉਂ ਜਾਪੇ ਵਾਏ ਜਿਉਂ ਨਾ ਵਾਏ ਸੁਨਾਈਏ ਸੋ ਕੇਵਟ ਕਿਥਾਏ ਆਖਣ ਵਾਲੇ ਜੇਤੜੇ ਸਭ ਆਖ ਰਹੇ ਲਿਵਲਾਏ ਬਾਬਾ ਅੱਲੋ ਅਗਮਿਆ ਪਾਰ ਪਾਕੀ ਨਾਈ ਪਾਕ ਸਾਏ ਸੱਚਾ ਪਰਵਦਗਾਰ ਰਹਾਓ ਤੇਰਾ ਹੁਕਮ ਨ ਜਾਪੀ ਕੇਤੜਾ ਲਿਖ ਨ ਜਾਣੇ ਕੋਏ ਜੇ ਸੋ ਸਾਇਰ ਮੇਲੀਏ ਤਿਲ ਨ ਪਜਾਵੇ ਰੋਏ ਕੀਮਤ ਕਿਨੇ ਨ ਪਾਈਏ ਸਭ ਸੁਣ ਸੁਣ ਆਖੇ ਸੋਏ ਪੀਰ ਪਕੰਬਰ ਸਾਲਕ ਸਾਧਕ ਸੌਦੇ ਔਰ ਸ਼ਹੀਦ ਸੇਖ ਮਸਾਇਕ ਕਾਜੀ ਮੁੱਲਾਂ ਦਰਦਰ ਵੇ ਸਰਸੀਦ ਬਰਕਤ ਤਿੰਨ ਕੋ ਅਗਲੀ ਪੜਦੇ ਰਹਿਣ ਦਰੂਦ ਪੁੱਛ ਨ ਸਾਜੇ ਪੁੱਛ ਨ ਟਾਏ ਪੁੱਛ ਨ ਦੇ ਵੇਲੇ ਆਪਣੀ ਕੁਦਰਤ ਆਪੇ ਜਾਣੇ ਆਪੇ ਕਰਨ ਕਰੇ ਸਭਨਾ ਵੇਖੇ ਨਦਰ ਕਰ ਜੈ ਪਾਵੇ ਤਾਂ ਦੇ
ਥਾਵਾਂ ਨਾਮ ਨਾ ਜਾਣੀਏ ਨਾਵਾਂ ਏ ਵੱਡ ਨਾਉ ਜਿੱਥੇ ਵਸੇ ਮੇਰਾ ਪਾਤਸ਼ਾਹ ਹੋ ਸੋ ਕੇ ਵਡਾਇ ਥਾਉ ਅੱਪੜ ਕੋਈ ਨਾ ਸਕਈ ਹੋ ਕਿਸ ਨੂੰ ਪੁੱਛਣ ਜਾਓ ਵਰਨਾ ਵਰਨਾ ਭਾਵਨੀ ਜੇ ਕਿਸੇ ਨਾ ਵੱਡਾ ਕਰੇ ਵੱਡੇ ਹੱਥ ਵਡਿਆਈਆਂ ਜੈ ਭਾਵੇ ਤੈ ਦੇ ਹੁਕਮ ਸਵਾਰੇ ਆਪਣੇ ਚੱਸਾ ਨ ਢਿੱਲ ਕਰੇ ਸਭ ਕੋ ਆਖੇ ਬਹੁਤ ਬਹੁਤ ਲੈਣੇ ਕੇ ਵਿਚਾਰ ਕੇਵਡ ਦਾਤਾ ਆਖੀਐ ਦੇ ਕਿਆ ਰਿਆ ਸਮਾਰ ਨਾਨਕ ਤੋਟ ਨਾ ਆਵੀ ਤੇਰੇ ਜੁਗੋ ਜੁਗ ਭੰਡਾਰ ਸ੍ਰੀ ਰਾਗ ਮਹੱਲਾ ਪਹਿਲਾ ਸਭੇ ਕੰਤ ਮਹੇਲੀਆਂ ਸਗਲੀਆਂ ਕਰੇ ਸ਼ਿੰਗਾਰ ਗੰਤ ਗਨਾਵਣ ਆਈਆਂ ਸੂਆ ਵੇਸ ਵਕਾਰ ਪਖੰਡ ਪ੍ਰੇਮ ਨ ਪਾਈਐ ਖੋਟਾ ਪਾਜ ਖੁਆਰ ਹਰ ਜਿਉ ਇਉਂ ਪਰਾਵੇ ਨਾਰ ਤੁਦ ਭਾਵਨ ਸੁਹਾਗਨੀ ਆਪਣੀ ਕਿਰਪਾ ਲਿਓ ਸੁਆਰ ਰਹਾਓ ਗੁਰ ਸ਼ਬਦੀ ਸਿੰਗਾਰੀਆ ਤਨ ਮਨ ਫਿਰ ਕੇ ਪਾਸ ਦੋਏ ਕਰ ਜੋੜ ਖੜੀ ਤੱਕੇ ਸੱਚ ਕਹਿ ਅਰਦਾਸ ਲਾਲ ਰੱਤੀ ਸਾ ਪੈਵਸੀ ਪਾਏ ਰੱਤੀ ਰੰਗਰਾਸ ਪ੍ਰੀਏ ਕੇ ਚਿਹਰੀ ਕੱਢ ਗਏ ਲਾਲੀ ਮਾਨੇ ਨਾਉ ਸਾਚੀ ਪ੍ਰੀਤ ਨ ਟੁੱਟੇ ਸਾਚੇ ਮੇਲ ਮਿਲਾਓ ਸ਼ਬਦ ਰੱਤੀ ਮਨ ਵੇਦਿਆ ਹੋ ਸਤ ਬਲਿਹਾਰੇ ਜਾਓ ਸਾ ਧਨ ਰੰਡ ਨ ਬੇਸਈ ਜੇ ਸਤਿਗੁਰ ਮਾਏ ਸਮਾਏ ਪਿਰ ਰਸਾਲੂ ਨੌ ਤਨੋ ਸਾਚੋ ਮਰੇ ਨ ਜਾਏ ਨੇਤਰ ਵੇ ਸੁਹਾਗਨੀ ਸਾਚੀ ਨਦਰ ਜਾਏ ਸਾਚ ਧੜੀ ਤਨ ਮਾਡੀਐ ਕਾਪੜ ਪ੍ਰੇਮ ਸਿੰਗਾਰ ਚੰਦਨ ਅੰਦਰ ਸੋਹਣੀਆਂ ਮਸਤਕ ਮਣੀ ਪਿਆਰ ਸੋਭਾ ਸੁਰਤ ਸੁਹਾਵਣੀ ਸਾਚੇ ਪ੍ਰੇਮ ਅਪਾਰ ਬਿਨ ਪਿਰ ਪੁਰਖ ਨ ਜਾਣੀ ਸਾਚੇ ਗੁਰ ਕੇ ਹਿਤ ਪਿਆਰ ਨਿਸ ਅੰਧਿਆਰੀ ਸੁੱਤੀਐ ਕਿਉਂ ਫਿਰ ਬੈਨ ਰਹਿਣ ਵਿਹਾਏ ਅੰਕ ਜਲੋ ਤਨ ਜਾਲਿਓ ਮਨ ਤਨ ਜਲ ਬਲ ਜਾਏ ਜਾ ਤਨ ਕੰਤ ਨ ਰਾਵੀਆ ਤਾਂ ਬਿਰਥਾ ਜੋ ਬਨ ਜਾਏ ਛੇਜੇ ਕੰਤ ਮਹਿਲੜੀ ਸੁੱਤੀ ਬੂਝ ਨ ਪਾਏ ਹੋ ਸੁੱਤੀ ਫਿਰ ਜਾਗਨਾ ਕਿਸ ਕੋ ਪੁੱਛੋ ਜਾਏ ਸਤਿਗੁਰ ਸਤਿਗੁਰ ਮੇਲੀ ਪੈ ਵਸੀ ਨਾਨਕ ਪ੍ਰੇਮ ਸਿਖਾਏ ਸ੍ਰੀ ਰਾਗ ਮਹੱਲਾ ਪਹਿਲਾ ਆਪੇ ਗੁਣ ਆਪੇ ਕਥੇ ਆਪੇ ਸੁਣ ਵਿਚਾਰ ਆਪੇ ਰਤਨ ਪਰਖ ਤੂੰ ਆਪੇ ਮੋਲ ਅਪਾਰ ਸਾਚੋ ਮਾਨ ਮਾਤਾ ਤੂੰ ਆਪੇ ਦੇਵਨਹਾਰ ਹਰ ਜੀਓ ਤੂੰ ਕਰਤਾ ਕਰਤਾਰ ਜਿਉ ਭਾਵੇ ਤਿਉ ਰੱਖ ਤੂੰ ਹਰ ਨਾਮ ਮਿਲੇ ਆਚਾਰ ਰਹਾਓ ਆਪੇ ਹੀਰਾ ਨਿਰਮਲਾ ਆਪੇ ਰੰਗ ਮਜੀਠ ਆਪੇ ਮੋਤੀ ਉਜਲੋ ਆਪੇ ਭਗਤ ਵਸੀਠ ਗੁਰ ਕੈ ਸ਼ਬਦ ਸਲਾਨਾ ਘਟ ਘਟ ਢੀਠਿਆ ਢੀਠ ਆਪੇ ਸਾਗਰ ਬੋਹਿਥਾ ਆਪੇ ਪਾਰ ਅਪਾਰ ਸਾਚੀ ਵਾਟ ਸਜਾਨ ਤੂੰ ਸ਼ਬਦ ਲੰਘਾਵਨਹਾਰ ਨ ਡਰਿਆ ਡਰ ਜਾਣੀਏ ਬਾਜ ਗੁਰੂ ਗੁਬਾਰ ਅਸਤਰ ਕਰਤਾ ਦੇਖੀਐ ਹੋਰ ਕੇਤੀ ਆਵੇ ਜਾਏ ਆਪੇ ਨਿਰਮਲੇਖ ਤੂੰ ਹਰਬੰਦੀ ਧੰਦੇ ਪਾਏ ਗੁਰ ਰਾਖੇ ਸੇ ਉਭਰੇ ਸਾਚੇ ਸਿਉਂ ਲਿਵਲਾਏ ਹਰ ਜਿਉ ਸ਼ਬਦ ਪਛਾਣੀਏ ਸਾਚ ਰਤੇ ਗੁਰਵਾਕ ਤਿਤ ਤਨ ਮੈਲ ਨਾ ਲੱਗਈ ਸੱਚ ਕਾਰਜ ਸੁਤਾਕ ਨਦਰ ਕਰੇ ਸੱਚ ਪਾਈਐ ਬਿਨ ਨਾਮੇ ਕਿਆ ਸਾਕ ਜਿੰਨੀ ਸੱਚ ਪਛਾਣਿਆ ਸੇ ਸੁਖੀਏ ਜੁਗ ਚਾਰ ਹੋਮੇ ਤ੍ਰਿਸ਼ਨਾ ਮਾਰ ਕੈ ਸੱਚ ਰੱਖਿਆ ਉਰਤਾਰ ਜਗ ਮੇਲਾ ਇੱਕ ਨਾਮ ਪਾਈਏ ਗੁਰਵਿਚਾਰ ਸਾਚੋ ਵੱਖਰ ਲਾਦੀਏ ਲਾਭ ਸਦਾ ਸੱਚ ਰਾਸ ਸਾਚੀ ਦਰਗੇ ਬੈਸੀਏ ਭਗਤ ਸੱਚੀ ਅਰਦਾਸ ਪਤ ਸਿਉ ਲੇਖਾ ਨਿਬੜੇ ਰਾਮ ਨਾਮ ਪ੍ਰਗਾਸ ਉੱਚੋ ਉੱਚੋ ਆਖੀਏ ਕਹੋ ਨਾ ਦੇਖਿਆ ਜਾਏ ਜੈ ਦੇਖਾਂ ਤਾਂ ਏਕ ਤੂੰ ਸਤਿਗੁਰ ਦੀਆ ਦਿਖਾਏ ਜੋਤ ਨਿਰੰਤਰ ਜਾਣੀਏ ਨਾਨਕ ਸਹਿਜ ਸੁਭਾਏ ਸ੍ਰੀ ਰਾਗ ਮਹੱਲਾ ਪਹਿਲਾ ਮਾਛਲੀ ਜਾਲ ਨਾ ਜਾਣਿਆ ਸਰਖਾ ਹੱਸ ਗਾਹੋ ਅਤ ਸਿਆਣੀ ਸੋਹਣੀ ਕਿਉਂ ਕੀਤੋ ਵਸਾਹੋ ਕੀਤੇ ਕਾਰਨ ਪਾਕੜੀ ਕਾਲ ਨਾ ਟਲੇ ਸਰਾਹੋ ਭਾਈ ਰੇ ਇਉਂ ਸਿਰ ਜਾਣੋ ਕਾਲ ਜਿਉਂ ਕਿਉਂ ਕੀਤੋ ਵਿਸਾਹੋ ਕੀਤੇ ਕਾਰਨ ਪਾਕੜੀ ਕਾਲ ਨਾ ਟਲੇ ਸਰਾਹੋ ਭਾਈ ਰੇ ਇਉਂ ਸਿਰ ਜਾਣੋ ਕਾਲ ਜਿਉਂ ਮੱਛੀ ਤਿਉਂ ਮਾਨਸਾ ਪਵੇ ਅਚਿੰਤਾ ਜਾਲ ਰਹਾਓ ਸਭ ਜਗ ਬਾਦੋ ਕਾਲ ਕੋ ਬਿਨ ਗੁਰ ਕਾਲ ਅਪਾਰ ਸੱਚ ਰਤੇ ਸੇ ਉਭਰੇ ਦੁਬਤਾ ਛੋੜ ਵਕਾਰ ਹੋਂ ਤਿਨ ਕਹਿ ਬਲਿਹਾਰ ਨੇ ਦਰ ਸੱਚੇ ਸਚਿਆਰ ਸੀ ਚਾਨੇ ਜਿਉ ਪੰਖੀਆਂ ਜਾਲੀ ਬੰਧਕ ਹਾਥ ਗੁਰ ਰਾਖੇ ਸੇ ਉਭਰੇ ਹੋਰ ਫਾਤੇ ਚੋਗੇ ਸਾਥ ਬਿਨ ਨਾਵੇਂ ਚੁਨ ਸੁੱਟੀਐ ਕੋਈ ਨ ਸੰਗੀ ਸਾਥ ਸੱਚੋ ਸੱਚ ਆਖੀਏ ਸੱਚੇ ਸੱਚਾ ਥਾਨ ਜਿੰਨੀ ਸੱਚਾ ਮੰਨਿਆ ਤਿੰਨ ਮਨ ਸੱਚ ਧਿਆਨ ਮਨ ਮੁੱਖ ਸੁੱਚੇ ਜਾਣੀਏ ਗੁਰਮੁਖ ਜਿੰਨਾ ਗਿਆਨ
ਸਤਿਗੁਰ ਅੱਗੇ ਅਰਦਾਸ ਕਰ ਸਾਜਨ ਦੇ ਮਲਾਏ ਸਾਜਨ ਮਿਲਿਆ ਸੁਖ ਪਾਇਆ ਜਮਦੂਤ ਮੂਹੇ ਬਿਖ ਖਾਏ ਨਾਵੇਂ ਅੰਦਰ ਹੋ ਵਸਾਂ ਨੌ ਵਸੇ ਮਨ ਆਏ ਬਾਜ ਗੁਰੂ ਗੁਬਾਰਾ ਬਿਨ ਸ਼ਬਦੇ ਬੂਝ ਨ ਪਾਏ ਗੁਰਮਤੀ ਪ੍ਰਗਾਸ ਹੋਏ ਸੱਚ ਰਹਿ ਲਿਵ ਲਾਏ ਤਿੱਥੇ ਕਾਲ ਨ ਸੰਚਰੇ ਜੋਤੀ ਜੋਤ ਸਮਾਏ ਤੂੰ ਹੈ ਸਾਜਨ ਤੂੰ ਸਜਾਨ ਤੂੰ ਆਪੇ ਮੇਲਣ ਹਾਰ ਗੁਰ ਸ਼ਬਦੀ ਸਹਿਲਾਈਏ ਅੰਤ ਨ ਪਾਰਾ ਵਾਰ ਤਿੱਥੇ ਕਾਲ ਨਾ ਪੜੇ ਜਿੱਥੇ ਗੁਰ ਕਾ ਸ਼ਬਦ ਅਪਾਰ ਹੁਕਮੀ ਸਭੇ ਉਪਜੈ ਹੁਕਮੀ ਕਾਰ ਕਮਾਏ ਹੁਕਮੀ ਕਾਲੇ ਵਾਸੈ ਹੁਕਮੀ ਸਾਜ ਸਮਾਏ ਨਾਨਕ ਜੋਤਿਸ ਭਾਵੇ ਸੋਥੀਐ ਇਹਨਾਂ ਜਨਤਾ ਵਸ ਕੁਛ ਨਾਹੀਂ ਸ੍ਰੀ ਰਾਗ ਮਹੱਲਾ ਪਹਿਲਾ ਮਨ ਝੂਠੇ ਤਨ ਝੂਠ ਹੈ ਜੇਬਾ ਝੂਠੀ ਹੋਏ ਮੁਖ ਝੂਠੇ ਝੂਠ ਬੋਲਣਾ ਕਿਉਂ ਕਰ ਸੁੱਚਾ ਹੋਏ ਬਿਨ ਅਪਸ਼ਬਦ ਨ ਮਾਂਜੀਐ ਸਾਚੇ ਤੇ ਸੱਚ ਹੋਏ ਮੁੰਦੇ ਗੁਣਹੀਨੀ ਸੁੱਕੇ ਪਿਰ ਰਲੀਆਂ ਰਸ ਮਾਨਸੀ ਸਾਚ ਸ਼ਬਦ ਸੁਖ ਨੇ ਰਹਾਓ ਪਿਰ ਪਰਦੇਸੀ ਜੇਥੀਐ ਤਨ ਵਾਢੀ ਚੋਰੇ ਜਿਉਂ ਜਲ ਥੋੜੇ ਮੱਛਲੀ ਕਰਨ ਪਲਾਵ ਕਰੇ ਪਿਰ ਭਾਵੇ ਸੁਖ ਪਾਈਐ ਜਾਂ ਆਪੇ ਨਦਰ ਕਰੇ ਫਿਰ ਸਲਾਹੀ ਆਪਣਾ ਸਖੀ ਸਹੇਲੀ ਨਾਲ ਤਨ ਸੋਹੇ ਮਨ ਮੋਇਆ ਰੱਤੀ ਰੰਗ ਨਿਹਾਲ ਸ਼ਬਦ ਸਵਾਰੀ ਸੋਹਣੀ ਫਿਰ ਰਾਵੇ ਗੁਣ ਨਾਲ ਕਾਮਨ ਕਾਮਨਾ ਆਵੇ ਖੋਟੀ ਅਵਗਣਿਆਰ ਨਾ ਸੁਖ ਪਈਏ ਸਹੁਰੇ ਝੂਠੀ ਜਲੀ ਵਿਕਾਰ ਆਵਣ ਮੰਜਨ ਡਾਖੜੋ ਛੋਡੀ ਕੰਤ ਵਿਸਾਰ ਫਿਰ ਕੀ ਨਾਰ ਸੁਹਾਵਣੀ ਮੁਕਤੀ ਸੋਖਿਤ ਸਾਧ ਫਿਰ ਕੇ ਕਾਮਨਾ ਆਵੀ ਬੋਲੇ ਫਾਦਲ ਬਾਦ ਦਰ ਘਰ ਢੋਈ ਨਾਲ ਛੁੱਟੀ ਦੂਜੇ ਸਾਧ ਪੰਡਤ ਵਾਚੇ ਪੋਥੀਆਂ ਨਾ ਬੂਝੇ ਵਿਚਾਰ ਅਨਕੋ ਮੱਤੀ ਦੇ ਚੱਲੇ ਮਾਇਆ ਕਾ ਵਪਾਰ ਕਥਨੀ ਝੂਠੀ ਜਗ ਭਵੇਂ ਰਹਿਣੀ ਸ਼ਬਦ ਸੁਸਾਰ ਕੇਤੇ ਪੰਡਤ ਜੋਧ ਕੀ ਬੇਦਾ ਕਰੇ ਵਿਚਾਰ ਵਾਦ ਵਿਰੋਧ ਸਲਾਣੇ ਵਾਦੇ ਆਮਨ ਜਾਣ ਬਿਨ ਗੁਰ ਕਰਮ ਨਾ ਛੁੱਟ ਸੀ ਕਹਿ ਸੁਣ ਆਖ ਵਖਾਣ ਸਭ ਗੁਣਵੰਤੀ ਆਖੀਐ ਮੈਂ ਗੁਣ ਨਾਹੀ ਕੋਏ ਹਰ ਵਰ ਨਾਲ ਸੁਹਾਵਣੀ ਮੈਂ ਭਾਵੇ ਪ੍ਰਭ ਸੋਏ ਨਾਨਕ ਸ਼ਬਦ ਮਿਲਾਵੜਾ ਨਾ ਵਿਛੋੜਾ ਹੋਏ ਸ੍ਰੀ ਰਾਗ ਮਹੱਲਾ ਪਹਿਲਾ ਜਪ ਤਪ ਸੰਜਮ ਸਾਧੀਐ ਤੀਰਥ ਕੀਜੇ ਵਾਸ ਪੁੰਨ ਦਾਨ ਚ ਗਿਆਈਆਂ ਬਿਨ ਸਾਚੇ ਕਿਆ ਤਾਸ ਜਿਹਾ ਰਾਧੇ ਤੇਹਾ ਲੂਨੇ ਬਿਨ ਗੁਣ ਜਨਮ ਵਿਨਾਸ ਮੁੱਦੇ ਗੁਣਦਾਸੀ ਸੁਖ ਹੋਏ ਅਵਗਨ ਤਿਆਗ ਸਮਾਈਏ ਗੁਰਮਤ ਪੂਰਾ ਸੋਏ ਰਹੋ ਬਿਨ ਰਾਛੀ ਵਪਾਰੀਐ ਤੱਕੇ ਕੁੰਟਾਂ ਚਾਰ ਮੂਲ ਨ ਬੂਝੇ ਆਪਣਾ ਵਸਤ ਰਹੀ ਘਰ ਬਾਰ ਬਿਨ ਵੱਖਰ ਦੁਖ ਅਗਲਾ ਕੂੜ ਮੁੱਠੀ ਕੁੜਿਆਰ ਲਾਹਾ ਐਨ ਸਨੋਤਨਾ ਪਰਖੇ ਰਤਨ ਵਿਚਾਰ ਵਸਤ ਲਹਿ ਕਰ ਆਪਣੇ ਚੱਲੇ ਕਾਰਜ ਸਾਰ ਵਣਜਾਰਿਆਂ ਸਿਉ ਵਣਜ ਕਰ ਗੁਰਮੁਖ ਬ੍ਰਹਮ ਵਿਚਾਰ ਸੰਤਾਂ ਸੰਗਤ ਪਾਈਐ ਜੈ ਮੇਲੇ ਮੇਲਣ ਹਾਰ ਮਿਲਿਆ ਹੋਏ ਨ ਵਿਛੜੇ ਜਸੇ ਅੰਤਰ ਜੋਤ ਅਪਾਰ ਸੱਚੇ ਆਸਨ ਸੱਚ ਰਹਿ ਸੱਚੇ ਪ੍ਰੇਮ ਪਿਆਰ ਜਿੰਨੀ ਆਪ ਪਛਾਣਿਆ ਘਰ ਮੈਂ ਮਹਿਲ ਸਦਾਏ ਸੱਚੇ ਸਿਰ ਤੀਰਤਿਆਂ ਸੱਚੋ ਪੱਲੇ ਪਾਏ ਤ੍ਰੈ ਭਵਨ ਜੋ ਪ੍ਰਭ ਜਾਣੀਐ ਸੱਚੋ ਸਾਚੇ ਨਾਏ ਸਾਧਨ ਖੜੀ ਸੁਹਾਵਣੀ ਜਿਨ ਪਿਰ ਜੀਤਾ ਸੰਗ ਮਹਿਲੀ ਮਹਿਲ ਬੁਲਾਈਐ ਜੋ ਪਿਰ ਰਾਵੇ ਰੰਗ ਸੱਚ ਸੁਹਾਗਨ ਸਾ ਪਲੀ ਫਿਰ ਮੋਹੀ ਗੁਣ ਸੰਗ ਭੂਲੀ ਭੂਲੀ ਥਲ ਚੜਾਂ ਥਲ ਚੜੂ ਗਰ ਜਾਓ ਬਨ ਮੈਂ ਭੂਲੀ ਜੇ ਫਿਰਾਂ ਬਿਨ ਗੁਰ ਬੂਝ ਨ ਪਾਓ ਨਾਵੋ ਭੂਲੀ ਜੇ ਫਿਰਾਂ ਫਿਰ ਫਿਰ ਆਵੋ ਜਾਓ ਪੁੱਛੋ ਜਾਏ ਪਦਾਉਆਂ ਚੱਲੇ ਚਾਕਰ ਹੋਏ ਰਾਜਨ ਜਾਣੇ ਆਪਣਾ ਦਰ ਕਰ ਠਾਕ ਨਾ ਹੋਏ ਨਾਨਕ ਇੱਕੋ ਰਵ ਰਿਹਾ ਦੂਜਾ ਅਵਰ ਨ ਕੋਏ ਸ੍ਰੀ ਰਾਗ ਮਹੱਲਾ ਪਹਿਲਾ ਗੁਰ ਤੈ ਨਿਰਮਲ ਜਾਣੀਐ ਨਿਰਮਲ ਦੇ ਸਰੀਰ ਨਿਰਮਲ ਸਾਚੋ ਮਨ ਵਸੇ ਸੋ ਜਾਣੇ ਅਬ ਪੀਰ ਸਹਿਜੇ ਤੇ ਸੁਖ ਅਗਲੋ ਨਾ ਲਾਗੇ ਜਮਤੀਰ ਭਾਈ ਰੇ ਮੈਲ ਨਾਹੀ ਨਿਰਮਲ ਜਲ ਨਾਏ ਨਿਰਮਲ ਸਾਚਾ ਏਕ ਤੂੰ ਹੋਰ ਮੈਲ ਭਰੀ ਸਭ ਜਾਏ ਰਹਾਓ ਹਰ ਕਾ ਮੰਦਰ ਸੋਹਣਾ ਕੀਆ ਕਰਨੇ ਹਾਰ ਰਵ ਸਸ ਦੀਪ ਅਨੂਪ ਜੋਤ ਤ੍ਰੈ ਭਵਨ ਜੋਤ ਅਪਾਰ ਹਾਟ ਪਟਨ ਗਟ ਕੋਠੜੀ ਸੱਚ ਸੌਦਾ ਵਪਾਰ ਗਿਆਨ ਅੰਜਨ ਪੈ ਪੰਜਨਾ ਦੇਖ ਨਿਰੰਜਨ ਭਾਏ ਗੁਪਤ ਪ੍ਰਗਟ ਸਭ ਜਾਣੀਐ ਜੇ ਮਨ ਰਾਖੇ ਠਾਏ
ऐसा सतगुरु जी मिले ता सहजे लय मिलाए, कस कस वट्टी लाई है परखे हित चित लाए, खोटी ठोर न पाईनी खरे खजाने पाए, आस अंदेसा दूर कर यो मल जाए समाए, सुख को मांगे सब को दुख न मांगे कोए, सुखे को दुखे अगला मन मुख बूझ न होए, सुख दुख सम कर जानिए शब्द भेद सुख होए, वेद पकारे वाचिए बाणी ब्रह्म ब्यास, मुनजन सेवक साधका नाम रते गुणतास, सच रते से जिन गए हो सद बलिहारे जास, चौ जुग मैले मल परे जिन मुख नाम ना होए, भगती पाए विहूणिया मुँह काला पत खोए, जिन्नी नाम वसारिया अवगन मुठी रोए, खोजत खोजत पाया डर कर मिले मिलाए, आप पिछाने कर वसे होमे तृष्णा जाए, नानक निर्मल उजले जो राते हर नाए, श्री राग महला पहला सुन मन भूले बावरे, गुर की चरनी लाग हर जप नाम त्याए, तू जम डर पे दुख भाग, दुख कनो दुहागनी क्यों थिर रहे सुहाग, पाई रे अवर नहीं मैं थाओ, मैं तन नाम निदान है गुर दिया बल जाओ रहाओ, गुरमत पत सुबास तिस तिसके संग मिलाओ, तिस बिन कड़ी न जीवो बिन नामे मर जाओ, मैं अंदले नाम न विसरे टेक टिकी कर जाओ, गुरु जिन्ना का अंदला चेले नाही ठाओ, बिन सतगुरु नाओ न पाईए बिन नामे क्या सुआओ, आए गए पछतावना जो सुन्ये कर काओ, बिन नामे दे दोरी जो कलर की पीत, तब लग महल न पाईए जब लग साच न चीत, शब्द रपे कर पाईए निर्वाणी पतनीत, हो गुर पुछो अपने गुर पुचकार कमाओ, शब्द सलाही मन वसे होमे दुख जल जाओ, सहजे हुए मिलावड़ा साचे साच मिलाओ, शब्द रते से निर्मल तज काम क्रोध हंकार, नाम सलान साध सदा हराखे उरतार, सो क्यों मनो वसारी है सब जिया का आधार, शब्द मरे सो मर रहे फिर मरे न दूजी वार, शब्द ही ते पाई है हर नामे लगे प्यार, बिन शब्दे जग भूला फिरे मर जन्मे वारो वार, सब सलाहे आप को वडो वडेरी होए, गुर बिन आप न चीनिए कहे सुने क्या होए, नानक शब्द पछानिए होमे करे न कोए, श्री राग महला पहला बिन पिर तन सिंगारिए जो बन बाद खुवार, ना माने सुख छेजड़ी बिन पिर बाद सिंगार, दुख कणो दुहागनी ना कर शीज पतार, मन रे राम जपो सुख होए, बिन गुर प्रेम न पाईए शब्द मिले रंग होए राओ, गुर सेवा सुख पाईए हर वर सहज सिंगार, सच माने पिर शेजड़ी गूढ़ा हित प्यार, गुरमुख जानस जानिए गुर मेली गुणचार, सच मिलो वर कामनी पिर मोही रंग लाए, मन तन सच विगसिया कीमत कह न जाए, हर वर कर सुहागनी निर्मल साचे नाए, मन में मनुआ जी मरे ता पिर रावे नार, एक तागे राल मिले गल मोतियन का हार, संत सभा सुख उपजे गुरमुख नाम आधार, खिन में उपजे खिन खपे खिन आवे खिन जाए, शब्द पछाने रब रहे ना तिस काल संताए, साहिब तोल न तोलिए कथन न पाया जाए, वपारियां बन जा रहा आए वजो लखाए, कार कमावे सच की लाहा मिले रजाए, पूंजी साची गुर मिले ना तिस तिल न तमाए, गुरमुख तोल तलाए सी सच तराजी तोल, आसा मनसा मोहनी गोठा की सच बोल, आप तलाए तोल सी पूरे पूरा तोल, कथने कह न छुटिए ना पढ़ पुस्तक पार, काया सोच न पाईए बिन हर भगत प्यार, नानक नाम न विसरे मेले गुर करतार, श्री राग महला पहला सतगुर पूरा जे मिले पाईए रतन विचार, मन दीजे गुर अपने
ਪਾਈਏ ਸਰਬ ਪਿਆਰ, ਮੁਕਤ ਪਦਾਰਥ ਪਾਈਏ ਅਵਗਨ ਮੇਟਨ ਹਾਰ। ਭਾਈ ਰੇ ਗੁਰਬਿਨ ਗਿਆਨ ਨਾ ਹੋਏ, ਪੁੱਛੋ ਬ੍ਰਹਮੇ ਨਾਰਦੇ ਵੇਦ ਬਿਆਸੇ ਕੋਏ। ਰਾਓ ਗਿਆਨ ਧਿਆਨ ਤੁਨ ਜਾਣੀਏ, ਅਕਥ ਕਹਾਵੇ ਸੋਏ। ਸਫਲਿਓ ਬਿਰਖਰਿਆਵਲਾ ਸ਼ਾਵ ਕਨੇਰੀ ਹੋਏ, ਲਾਲ ਜਵੇਰ ਮਾਨਕੀ ਗੁਰ ਭੰਡਾਰੇ ਸੋਏ। ਗੁਰ ਭੰਡਾਰੇ ਪਾਈਐ ਨਿਰਮਲ ਨਾਮ ਪਿਆਰ, ਸਾਚੋ ਵੱਖਰ ਸੰਚੀਐ ਪੂਰੇ ਕਰਮ ਅਪਾਰ। ਸੁਖਦਾਤਾ ਦੁੱਖ ਮੇਟਣੋ ਸਤਿਗੁਰ ਅਸੁਰ ਸੰਗਾਰ, ਪਵਜਲ ਬਿਖਮ ਡਰਾਵਨੋ ਨਾ ਕੰਦੀ ਨਾ ਪਾਰ, ਨਾ ਬੇੜੀ ਨਾ ਤੁਲੜਾ ਨਾ ਤਿਸ ਮੰਜ ਮਿਲਾਰ। ਸਤਿਗੁਰ ਪੈ ਕਾ ਬੋਇਤਾ ਨਦਰੀ ਪਾਰ ਉਤਾਰ, ਇੱਕ ਤਿਲ ਪਿਆਰਾ ਵਿਸਰੇ ਦੁੱਖ ਲਾਖੇ ਸੁਖ ਜਾਏ। ਜੇਬਾ ਜਲੋ ਜਲਾਵਨੀ ਨਾਮ ਨ ਜਪੇ ਰਸਾਏ, ਕੱਟ ਬਿਨ ਸੇ ਦੁਖ ਅਗਲੋ ਜਮ ਪਕੜੇ ਪਛਤਾਏ। ਮੇਰੀ ਮੇਰੀ ਕਰ ਗਏ ਤਨ ਧਨ ਕਲਤ ਨ ਸਾਥ, ਬਿਨ ਨਾਵੇਂ ਧਨਵਾਦ ਹੈ ਭੁੱਲੋ ਮਾਰ ਗਿਆਤ। ਸਾਚੋ ਸਾਹਿਬ ਸੇਵੀਐ ਗੁਰਮੁਖ ਕੱਥੋ ਕਾਥ, ਆਵੇ ਜਾਏ ਪਵਾਈਐ ਪਈਏ ਕਿਰਤ ਕਮਾਏ। ਪੁਰਬ ਲਿਖਿਆ ਕਿਉ ਮੇਟੀਐ ਲਿਖਿਆ ਲਿਖਰ ਜਾਏ, ਬਿਨ ਹਰ ਨਾਮ ਨ ਛੁੱਟੀਐ ਗੁਰਮਤ ਮਿਲੇ ਮਲਾਏ। ਤਿਸ ਬਿਨ ਮੇਰਾ ਕੋ ਨਹੀਂ ਜਿਸ ਕਾ ਜੀਓ ਪ੍ਰਾਨ, ਹੋਮੇ ਮਮਤਾ ਮਲ ਜਲ ਬਲੋ ਲੋਭ ਜਲੋ ਅਭਿਮਾਨ। ਨਾਨਕ ਸ਼ਬਦ ਵਿਚਾਰੀਐ ਪਾਈਏ ਗੁਣੀ ਨਿਦਾਨ, ਸ੍ਰੀ ਰਾਗ ਮਹੱਲਾ ਪਹਿਲਾ। ਰੇ ਮਨ ਐਸੀ ਅਰਸਿਓ ਪ੍ਰੀਤ ਕਰ, ਜੈਸੀ ਜਲ ਕਮਲੇਹ ਲਹਿਰੀ ਨਾਲ ਪਛਾੜੀਐ ਪੀ ਵਿਕਸੀ ਅਸਨੇਹ। ਜਲ ਮੈਂ ਜੀਓ ਪਾਈ ਕੈ ਬਿਨ ਜਲ ਮਿਰਨ ਮਰਨ ਤਨੇਹ, ਮਨ ਰੇ ਕਿਉਂ ਛੂਟੋ ਬਿਨ ਪਿਆਰ। ਗੁਰਮੁਖ ਅੰਤਰ ਰਵ ਰਿਆ ਬਖਸ਼ੇ ਭਗਤ ਭੰਡਾਰ। ਰਹਾਓ ਰੇ ਮਨ ਐਸੀ ਹਰ ਸਿਉ ਪ੍ਰੀਤ ਕਰ, ਜੈਸੀ ਮਛਲੀ ਨੀਰ ਜਿਉ ਅਧਕੋ ਤਿਉ ਸੁਖ ਕਨੋ, ਮਨ ਤਨ ਸ਼ਾਂਤ ਸਰੀਰ ਬਿਨ ਜਲ ਕੜੀ ਨ ਜੀਵਈ ਪ੍ਰਭ ਜਾਨੀ ਅਬ ਪੀਰ। ਰੇ ਮਨ ਐਸੀ ਹਰ ਸਿਉ ਪ੍ਰੀਤ ਕਰ, ਜੈਸੀ ਚਾਤਰਕ ਮੇਹ ਸਰ ਭਰ ਥਲ ਹਰਿਆ ਵਲੇ, ਇੱਕ ਬੂੰਦ ਨ ਪਵਹੀ ਕੇ ਕਰਮ ਮਿਲੇ ਸੋ ਪਾਈਐ ਕਿਰਤ ਪਿਆ ਸਿਰ ਦੇਹ। ਰੇ ਮਨ ਐਸੀ ਹਰ ਸਿਉ ਪ੍ਰੀਤ ਕਰ, ਜੈਸੀ ਜਲ ਦੁੱਧ ਹੋਏ ਆਵਟਨ ਆਪੇ ਖਪੇ, ਦੁੱਧ ਕੋ ਪਖਣ ਨਾ ਦੇ ਆਪੇ ਮੇਲ ਵਿਛੁਨਿਆ ਸੱਚ ਵਡਿਆਈ ਦੇ। ਰੇ ਮਨ ਐਸੀ ਹਰ ਸਿਉ ਪ੍ਰੀਤ ਕਰ, ਜੈਸੀ ਚੱਕਵੀ ਸੂਰ ਖਿਨ ਭਲ ਨੀਂਦ ਨ ਸੋਵਈ ਜਾਣੇ ਦੂਰ ਹਜੂਰ। ਮਨਮੁਖ ਸੋਜੀ ਨਾ ਪਵੇ ਗੁਰਮੁਖ ਸਦਾ ਹਜੂਰ, ਮਨਮੁਖ ਗੰਤ ਗਨਾਵਣੀ ਕਰਤਾ ਕਹੇ ਸੋ ਹੋਏ, ਤਾਂ ਕਿ ਕੀਮਤ ਨਾ ਪਵੇ ਜੇ ਲੋਚੇ ਸਭ ਕੋਏ। ਗੁਰਮਤ ਹੋਏ ਤਾਂ ਪਾਈਐ ਸੱਚ ਮਿਲੇ ਸੁਖ ਹੋਏ, ਸੱਚਾ ਨਿਹੁ ਨ ਟੁੱਟਈ ਜੇ ਸਤਿਗੁਰ ਭੇਟੇ ਸੋਏ। ਗਿਆਨ ਪਦਾਰਥ ਪਾਈਐ ਤ੍ਰਿਪਵਨ ਸੋਜੀ ਹੋਏ, ਨਿਰਮਲ ਨਾਮ ਨ ਵਿਸਰੇ ਜੇ ਗੁਣ ਕਾ ਗਾਕ ਹੋਏ। ਖੇਲ ਗਏ ਸੋ ਪੰਖ ਨੂੰ ਜੋ ਚੁਗਦੇ ਸਰ ਤਲ, ਕੜੀ ਕੇ ਮੋਤ ਕੇ ਚੱਲਣਾ ਖੇਲਣ ਅੱਜ ਕੇ ਕੱਲ, ਜਿਸ ਤੂੰ ਮੇਲੇ ਸੋ ਮਿਲੇ ਜਾਏ ਸਰਾ ਪਿੜ ਮੱਲ। ਬਿਨ ਗੁਰ ਪ੍ਰੀਤ ਨ ਉਪਜੇ ਹਉਮੈ ਮੈਲ ਨ ਜਾਏ, ਸੋਹਾਂ ਆਪ ਪਛਾਣੀਐ ਸ਼ਬਦ ਭੇਤ ਪਤੇ ਆਏ। ਗੁਰਮੁਖੇ ਆਪ ਪਛਾਣੀਐ ਅਵਰ ਕੇ ਕਰੇ ਕਰਾਏ, ਮਿਲਿਆ ਕਾ ਕਿਆ ਮਿਲੀਐ ਸ਼ਬਦ ਮਿਲੇ ਪਤੇ ਆਏ। ਮਨਮੁਖ ਸੋਜੀ ਨਾ ਪਵੇ ਵਿਛੜ ਚੋਟਾਂ ਖਾਏ, ਨਾਨਕ ਦਰ ਕਰ ਏਕ ਹੈ ਅਵਰ ਨਾ ਦੂਜੀ ਜਾਏ। ਸ੍ਰੀ ਰਾਗ ਮਹੱਲਾ ਪਹਿਲਾ। ਮਨਮੁਖ ਭੁੱਲੀ ਮਨਮੁਖ ਭੁੱਲੇ ਭੁਲਾਈਐ ਭੁੱਲੀ ਠੌਰ ਨਕਾਏ, ਗੁਰਬਿਨ ਕੋ ਨ ਦਿਖਾਵਈ ਅੰਧੀ ਆਵੇ ਜਾਏ। ਗਿਆਨ ਪਦਾਰਥ ਖੋਇਆ ਠੱਗਿਆ ਮੁੱਠਾਂ ਜਾਏ, ਬਾਬਾ ਮਾਇਆ ਭਰਮ ਭੁਲਾਏ ਭਰਮ ਭੁੱਲੀ ਡੁਹਾਗਨੀ ਨਾ ਫਿਰ ਅੰਕ ਸਮਾਏ। ਰਹਾਓ ਭੁੱਲੀ ਫਿਰੇ ਦਸੰਤਰੀ ਭੁੱਲੀ ਗ੍ਰਹਿ ਤਜ ਜਾਏ, ਭੁੱਲੀ ਡੂਗਰ ਥਲ ਚੜੇ ਭਰਮੇ ਮਨ ਡੁਲਾਏ। ਧੁਰੋ ਵਿਛੁਨੀ ਕਿਉਂ ਮਿਲੇ ਗਰਮ ਮੁੱਠੀ ਬਿਲ ਲਾਏ, ਵਿਛੜਿਆ ਗੁਰ ਮਿਲ ਸੀ ਹਰ ਅਸ ਨਾਮ ਪਿਆਰ। ਸਾਚ ਸਹਿਜ ਸੋ ਬਾਕਣੀ ਹਰ ਗੁਣ ਨਾਮ ਆਧਾਰ, ਜਿਉ ਪਾਵੇ ਤਿਉ ਰੱਖ ਤੂੰ ਮੈਂ ਤੁਝ ਬਿਨ ਕਵਨ ਪਤਾਰ। ਅੱਖਰ ਪੜ ਪੜ ਭੁੱਲੀਐ ਭੇਖੀ ਬਹੁਤ ਅਭਿਮਾਨ, ਤੀਰਥ ਨਾਤਾ ਕਿਆ ਕਰੇ ਮਨ ਮੈਂ ਮੈਲ ਗੁਮਾਨ।
ਗੁਰਬਿੰਦ ਕਿਨ ਸਮਝਾਈਐ ਮਨ ਰਾਜਾ ਸੁਲਤਾਨ ਪ੍ਰੇਮ ਪਦਾਰਥ ਪਾਈਐ ਗੁਰਮੁਖ ਤੱਤ ਵਿਚਾਰ ਸਾਤਾ ਨੇ ਆਪ ਗਵਾਇਆ ਗੁਰ ਕਹਿ ਸ਼ਬਦ ਸਿੰਗਾਰ ਕਰ ਕੀ ਹੀ ਸੋ ਪਿਰ ਪਾਇਆ ਗੁਰ ਕਹਿ ਹੇ ਤਿਆ ਪਾਰ ਗੁਰ ਕੀ ਸੇਵਾ ਚਾਕਰੀ ਮਨ ਨਿਰਮਲ ਸੁਖ ਹੋਏ ਗੁਰ ਕਾ ਸ਼ਬਦ ਮਨ ਵਸਿਆ ਹੋਮੇ ਵਿੱਚੋਂ ਖੋਏ ਨਾਮ ਪਦਾਰਥ ਪਾਇਆ ਲਾਭ ਸਦਾ ਮਨ ਹੋਏ ਕਰਮ ਮਿਲੇ ਤਾਂ ਪਾਈਐ ਆਪ ਨ ਲਿਆ ਜਾਏ ਗੁਰ ਕੀ ਚਰਨੀ ਲੱਗ ਰਹੋ ਵਿੱਚੋਂ ਆਪ ਗਵਾਏ ਸੱਚੇ ਸੇ ਤੀਰਤਿਆਂ ਸੱਚੋ ਪੱਲੇ ਪਾਏ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ ਗੁਰਮਤਿ ਮਨ ਸਮਝਾਇਆ ਲਾਗਾ ਤਿਸੇ ਪਿਆਰ ਨਾਨਕ ਸਾਚ ਨ ਵਿਸਰੇ ਮੇਲੇ ਸ਼ਬਦ ਅਪਾਰ ਸ੍ਰੀ ਰਾਗ ਮਹੱਲਾ ਪਹਿਲਾ ਤ੍ਰਿਸ਼ਨਾ ਮਾਇਆ ਮੋਹਣੀ ਸਦਬੰਧਵ ਕਰਨਾਰ ਧਨ ਜੋ ਬੰਜਕ ਠੱਗਿਆ ਲੱਭ ਲੋਭ ਹੰਕਾਰ ਮੋਠ ਗੋਲੀ ਹੋ ਮੁਈ ਸਾਵਰਤੇ ਸੰਸਾਰ ਮੇਰੇ ਪ੍ਰੀਤਮਾ ਮੈਂ ਤੁਝ ਬਿਨ ਅਵਰ ਨ ਕੋਏ ਮੈਂ ਤੁਝ ਬਿਨ ਅਵਰ ਨ ਪਾਵਈ ਤੂੰ ਪਾਵੇ ਸੁਖ ਹੋਏ ਰਾਓ ਨਾਮ ਸਲਾਈ ਰੰਗ ਸਿਉ ਗੁਰ ਕਹਿ ਸ਼ਬਦ ਸੰਤੋਖ ਜੋ ਦੀਸੇ ਸੋ ਚਲਸੀ ਕੂੜਾ ਮੂਹ ਨ ਵੇਖ ਵਾਟ ਵਟਾਉ ਆਇਆ ਨਿਤ ਚਲਦਾ ਸਾਥ ਦੇਖ ਆਖਣ ਆਖੇ ਕੇਤੜੇ ਗੁਰਬਿਨ ਬੂਝ ਨ ਹੋਏ ਨਾਮ ਵਡਾਈ ਜੇ ਮਿਲੇ ਸੱਚ ਸੰਚ ਰੱਪੇ ਪਤ ਹੋਏ ਜੋ ਤਦ ਪਾਵੇ ਸੀ ਪਲੇ ਖੋਟਾ ਖਰਾ ਨ ਕੋਏ ਗੁਰਸਰਨਾਈ ਛੁੱਟੀਐ ਮਨਮੁਖ ਖੋਟੀ ਰਾਸ ਅਸ਼ਟ ਧਾਤ ਪਾਤਸ਼ਾਹ ਕੀ ਘੜੀਏ ਸ਼ਬਦ ਵਿਗਾਸ ਆਪੇ ਪਰਖੇ ਪਾਰਖੂ ਪਵੇ ਖਜਾਨੇ ਰਾਸ ਤੇਰੀ ਕੀਮਤ ਨਾ ਪਵੇ ਸਭ ਡਿੱਠੀ ਠੋਕ ਵਜਾਏ ਕਹਿਣੇ ਹੱਥ ਨ ਲੱਭਈ ਸੱਚ ਟਿਕੇ ਪਤ ਪਾਏ ਗੁਰਮਤਿ ਤੂੰ ਸਲਾਹੁਣਾ ਹੋਰ ਕੀਮਤ ਕਹਿਣ ਨਾ ਜਾਏ ਜਿਤ ਤਨ ਨਾਮ ਨ ਪਾਵਈ ਤੇ ਤਨ ਹੋਮੇ ਵਾਦ ਗੁਰਬਿਨ ਗਿਆਨ ਨ ਪਾਈਐ ਵਿਖਿਆ ਦੂਜਾ ਸਾਧ ਬਿਨ ਗੁਣ ਕਾਮ ਨ ਆਵਈ ਮਾਇਆ ਫਿੱਕਾ ਸਾਧ ਆਸਾ ਅੰਦਰ ਜੰਮਿਆ ਆਸਾ ਰਸ ਕਸ ਖਾਏ ਆਸਾ ਬੰਦ ਚਲਾਈਐ ਮੂਹੇ ਮੂੰਹ ਚੋਟਾਂ ਖਾਏ ਅਵਗਣ ਵੱਧਾ ਮਾਰੀਐ ਛੁੱਟੇ ਗੁਰਮਤਿ ਨਾਏ ਸਰਬੇ ਥਾਈਂ ਏਕ ਤੂੰ ਜਿਉ ਭਾਵੇ ਤਿਉ ਰਾਖ ਗੁਰਮਤਿ ਸਾਚਾ ਮਨ ਵਸੇ ਨਾਮ ਭਲੋ ਪਤ ਸਾਖ ਹੋਮੇ ਰੋਗ ਗਵਾਈਐ ਸ਼ਬਦ ਸੱਚੇ ਸੱਚ ਪਾਖ ਅਕਾਸ਼ੀ ਪਤਾਲ ਤੂੰ ਤ੍ਰੈ ਪਵਨ ਰਿਹਾ ਸਮਾਏ ਆਪੇ ਭਗਤੀ ਪਾਉ ਤੂੰ ਆਪੇ ਮਿਲੇ ਮਲਾਏ ਨਾਨਕ ਨਾਮ ਨ ਵਿਸਰੇ ਜਿਉ ਭਾਵੇ ਤਿਵੇ ਰਜਾਏ ਸ੍ਰੀ ਰਾਗ ਮਹੱਲਾ ਪਹਿਲਾ ਰਾਮ ਨਾਮ ਮਨ ਬੇਦਿਆ ਅਵਰ ਕੇ ਕਰੀ ਵਿਚਾਰ ਸ਼ਬਦ ਸੁਰਤ ਸੁਖ ਉਪਜੇ ਪ੍ਰਭ ਰਾਤੋ ਸੁਖਸਾਰ ਜਿਉ ਪਾਵੇ ਤੂੰ ਰਾਖ ਤੂੰ ਮੈਂ ਹਰ ਨਾਮ ਆਧਾਰ ਮਨ ਰੇ ਸਾਚੀ ਖਸਮ ਰਜਾਏ ਜੇ ਤਨ ਮਨ ਸੱਚ ਸੰਗਾਰਿਆ ਤੇ ਸੇ ਤੀਲੇ ਵਲਾਏ ਰਾਓ ਤਨ ਬਿਸੰਤਰ ਹੋਮੀਐ ਇਕ ਰੱਤੀ ਤੋਲ ਕਟਾਏ ਤਨ ਮਨ ਸਮਦਾ ਜੀ ਕਰੀ ਅੰਧਨ ਅਗਨ ਜਲਾਏ ਹਰ ਨਾਮੇ ਤੁਲ ਨ ਪੂਜਈ ਜੇ ਲੱਖ ਕੋਟੀ ਕਰਮ ਕਮਾਏ ਅਰਧ ਸਰੀਰ ਕਟਾਈਐ ਸਿਰ ਕਰਵਤ ਰਾਏ ਤਨ ਹੈ ਮੰਚਲ ਗਾਲੀਐ ਪੀ ਮਨ ਤੇ ਰੋਗ ਨ ਜਾਏ ਹਰ ਨਾਮੇ ਤੁਲ ਨ ਪੂਜਈ ਸਭ ਡਿੱਠੀ ਠੋਕ ਵਜਾਏ ਕੰਚਨ ਕੇ ਕੋਟ ਤਤ ਰਹੀ ਤਤ ਕਰੀ ਬੋਹੈਵਰ ਗੈਵਰ ਦਾਨ ਭੂਮ ਦਾਨ ਗਊਆ ਕਣੀ ਪੀ ਅੰਤਰ ਗਰਭ ਗੁਮਾਨ ਰਾਮ ਨਾਮਨ ਬੇਦਿਆ ਗੁਰ ਦੀਆ ਸੱਚ ਦਾਨ ਮਨ ਅਟ ਬੁੱਧ ਕੇਤੀਐ ਕੇਤੇ ਬੇਦ ਵਿਚਾਰ ਕੇਤੇ ਬੰਧਨ ਜੀ ਕੈ ਗੁਰਮੁਖ ਮੁਖ ਦੁਆਰ ਸੱਚੋ ਉਰੇ ਸਭ ਕੋ ਉੱਪਰ ਸੱਚ ਆਚਾਰ ਸਭ ਕੋ ਉੱਚਾ ਆਖੀਐ ਨੀਚ ਨ ਦਿਸੇ ਕੋਏ ਇਕ ਨੈ ਭਾਂਡੇ ਸਾਜੀਐ ਇਕ ਚਾਨਣ ਤੇ ਲੋਏ ਕਰਮ ਮਿਲੇ ਸੱਚ ਪਾਈਐ ਦੁਰਬਖਸ਼ ਨ ਮੇਟੇ ਕੋਏ ਸਾਧ ਮਿਲੇ ਸਾਧੂ ਜਨੇ ਸੰਤੋਖ ਵਸੇ ਮਨ ਪਾਏ ਅਕਥ ਕਥਾ ਵਿਚਾਰੀਐ ਜੇ ਸਤਿਗੁਰ ਮਾਇ ਸਮਾਏ ਪੀ ਅੰਮ੍ਰਿਤ ਸੰਤੋਖਿਆ ਦਰਗੇ ਪੈਂਦਾ ਜਾਏ ਘੱਟ ਘੱਟ ਵਾਜੇ ਕੰਗੂਰੀ ਅੰਧਨ ਸ਼ਬਦ ਸੁਭਾਏ ਵਿਰਲੇ ਕੋ ਸੋਜੀ ਪਈ ਗੁਰਮੁਖ ਮਨ ਸਮਝਾਏ ਨਾਨਕ ਨਾਮ ਨ ਵਿਸਰੇ ਛੂਟੇ ਸ਼ਬਦ ਕਮਾਏ ਸ੍ਰੀ ਰਾਗ ਮਹੱਲਾ ਪਹਿਲਾ
ਚਿੱਤੇ ਦਿੱਸੇ ਤੌਲ ਹਰ ਬੱਗੇ ਬੰਕ ਦੁਆਰ ਕਰਮਨ ਖੁਸ਼ੀ ਉਸਾਰਿਆ ਦੂਜੇ ਹੇਤ ਪਿਆਰ ਅੰਦਰ ਖਾਲੀ ਪ੍ਰੇਮ ਬਿਨ ਟਹਿ ਢੇਰੀ ਤਨਸ਼ਾਰ ਭਾਈ ਰੇ ਤਨ ਧਨ ਸਾਥ ਨ ਹੋਏ ਰਾਮ ਨਾਮ ਤਨ ਨਿਰਮਲੋ ਗੁਰਦਾਤ ਕਰੇ ਪ੍ਰਭ ਸੋਏ ਰਾਓ ਰਾਮ ਨਾਮ ਤਨ ਨਿਰਮਲੋ ਜੈ ਦੇਵੇ ਦੇਵਨ ਹਾਰ ਆਗੇ ਪੂਛਣ ਹੋਵੇ ਜਿਸ ਬੇਲੀ ਗੁਰ ਕਰਤਾਰ ਆਪ ਛਡਾਏ ਛੁੱਟੀਐ ਆਪੇ ਬਖਸ਼ਣ ਹਾਰ ਮਨਮੁਖ ਜਾਣੇ ਆਪਣੇ ਧੀਆ ਪੂਤ ਸੰਜੋਗ ਨਾਰੀ ਦੇਖ ਵਗਸੀਐ ਨਾਲੇ ਹਰਖ ਨਾ ਸੋਗ ਗੁਰਮੁਖ ਸ਼ਬਦ ਰੰਗਾਵਲੈ ਐਨਸ ਹਰਸ ਭੋਗ ਚਿੱਤ ਚਲੇ ਵਿਤ ਜਾਮਨੋ ਸਾਗਤ ਡੋਲ ਡਲਾਏ ਬਾਹਰ ਢੂੰਡ ਵਗੁੱਚੀਐ ਕਰਮੈ ਵਸਤ ਸਦਾਏ ਮਨਮੁਖ ਹੋਮੇ ਕਰ ਮੁਸੀ ਗੁਰਮੁਖ ਪੱਲੇ ਪਾਏ ਸਾਗਤ ਨਿਰਗੁਣ ਆਰਿਆਂ ਆਪਣਾ ਮੂਲ ਪਛਾਣ ਰਕਤ ਬਿੰਦ ਕਾ ਏਤਨੋ ਅਗਨੀ ਪਾਸ ਪਰਾਨ ਪਵਨੇ ਕੇ ਵਸ ਜੋਹਰੀ ਮਸਤਕ ਸੱਚ ਨਿਸ਼ਾਨ ਬਹੁਤਾ ਜੀਵਨ ਮੰਗੀਐ ਮੂਹਾ ਨ ਲੋੜੇ ਕੋਏ ਸੁਖ ਜੀਵਨ ਤਿਸ ਆਖੀਐ ਜਿਸ ਗੁਰਮੁਖ ਵਸਿਆ ਸੋਏ ਨਾਮ ਵਿਹੂਨੇ ਕਿਆਗਨੀ ਜਿਸ ਹਰ ਗੁਰ ਦਰਸਨ ਹੋਏ ਜੋ ਸੁਪਨੇ ਨਿਸ ਭੁੱਲੀਐ ਜਬ ਲਗਨ ਨੀਂਦਰ ਹੋਏ ਓ ਸਰਪਣ ਕੇ ਵਸ ਜੀੜਾ ਅੰਤਰ ਹੋਮੇ ਦੋਏ ਗੁਰਮਤ ਹੋਏ ਵਿਚਾਰੀਐ ਸੁਪਨਾ ਏ ਜਗ ਲੋਏ ਅਗਨ ਮਰੇ ਜਲ ਪਾਈਐ ਜਿਉਂ ਬਾਰਕ ਦੂਦੇ ਮਾਏ ਬਿੰਜਲ ਕਮਲ ਨਾ ਲਾਂਤੀਏ ਬਿੰਜਲ ਮੀਨ ਮਰਾਏ ਨਾਨਕ ਗੁਰਮੁਖ ਹਰ ਰਸ ਮਿਲੇ ਜੀਵਾ ਹਰ ਗੁਣ ਗਾਏ ਸ੍ਰੀ ਰਾਗ ਮਹੱਲਾ ਪਹਿਲਾ ਡੂੰਗਰ ਦੇਖ ਡੁਰਾਮ ਨੂੰ ਪਈਏ ਅੜੇ ਦਰਿਆਸ ਉੱਚੋ ਪਰਬਤ ਗਾ ਖੜੋ ਨਾ ਪੌੜੀ ਤਿਤ ਤਾਸ ਗੁਰਮੁਖੇ ਅੰਤਰ ਜਾਣਿਆ ਗੁਰਮੇਲੀ ਤਰਿਆਸ ਭਾਈ ਰੇ ਪਵਜਲ ਬਿਖਮ ਡਰਾਓ ਪੂਰਾ ਸਤਿਗੁਰ ਰਸ ਮਿਲੇ ਗੁਰ ਤਾਰੀ ਹਰ ਨਾਉ ਰਾਓ ਚਲਾ ਚਲਾ ਜੇ ਕਰੀ ਜਾਣਾ ਜਾਣਾ ਚੱਲਣ ਹਾਰ ਜੋ ਆਇਆ ਸੋ ਚੱਲ ਸੀ ਅਮਰ ਸਗੁਰ ਕਰਤਾਰ ਪੀ ਸੱਚਾ ਸੁਲਾਨਾ ਸੱਚੇ ਥਾਨ ਪਿਆਰ ਦਰ ਕਰ ਮਹਿਲਾਂ ਸੋਹਣੇ ਪੱਕੇ ਕੋਟ ਹਜ਼ਾਰ ਹਸਤੀ ਕੋੜੇ ਪਾਖਰੇ ਲਸਕਰ ਲੱਖ ਅਪਾਰ ਕਿਸੀ ਨਾਲ ਨ ਚੱਲਿਆ ਖਪ ਖਪ ਮੂਏ ਅਸਾਰ ਸੋਇਨਾ ਰੂਪਾ ਸੰਚੀਐ ਮਾਲ ਜਾਲ ਜੰਜਾਲ ਸਭ ਜਗ ਮੈਂ ਦੋਇ ਫੇਰੀਐ ਬਿਨ ਨਾਵੇਂ ਸਿਰਕਾਲ ਪਿੰਡ ਪੜੇ ਜਿਉਂ ਖੇਲ ਸੀ ਵੱਧ ਫੈਲੀ ਕਿਆ ਹਾਲ ਪੁੱਤਾ ਦੇਖ ਵਗਸੀਐ ਨਾਰੀ ਸ਼ੇਜ ਪਤਾਰ ਚੋਆ ਚੰਦਨ ਲਾਈਐ ਕਾਪੜ ਰੂਪ ਸੰਗਾਰ ਖੇਹੂ ਖੇਰ ਲਾਈਐ ਛੋੜ ਚੱਲੇ ਘਰ ਬਾਰ ਮਹਿਰ ਮਲੂਕ ਕਹਾਈਐ ਰਾਜਾ ਰੌਂਕਿਆ ਖਾਨ ਚੌਧਰੀ ਰਾਓ ਸਦਾਈਐ ਜਲ ਬਲੀਏ ਅਭਿਮਾਨ ਮਨਮੁਖ ਨਾਮ ਵਸਾਰਿਆ ਜਿਉਂ ਡਬ ਦਿੱਤਾ ਕਾਨ ਹੋਮੇ ਕਰ ਕਰ ਜਾਏ ਸੀ ਜੋ ਆਇਆ ਜਗ ਮਾਏ ਸਭ ਜਗ ਕਾਜਲ ਕੋਠੜੀ ਤਨ ਮਨ ਦੇਹ ਸੁਆਹ ਗੁਰ ਰਾਖੇ ਸੇ ਨਿਰਮਲੈ ਸ਼ਬਦ ਨਵਾਰੀ ਪਾਏ ਨਾਨਕ ਤਰੀਏ ਸੱਚ ਨਾਮ ਸਿਰ ਸਾਹਾਂ ਪਤ ਸਾਹੋ ਮੈਂ ਹਰ ਨਾਮ ਨ ਵਿਸਰੇ ਹਰ ਨਾਮ ਰਤਨ ਵੇ ਸਾਹੋ ਮਨਮੁਖ ਭੌਜਲ ਪਚਮੁਵੈ ਗੁਰਮੁਖ ਤਰੇ ਅਥਾਹੋ ਸ੍ਰੀ ਰਾਗ ਮਹੱਲਾ ਪਹਿਲਾ ਕਰ ਦੂਜਾ ਮੁਕਾਮ ਕਰ ਕਰ ਬੈਸਣਾ ਨਿਤ ਚਲਨੇ ਕੀ ਤੋਖ ਮੁਕਾਮ ਤਾਂ ਪਰ ਜਾਣੀਐ ਜਾਂ ਰਹੇ ਨਿਚਲ ਲੋਕ ਦੁਨੀਆਂ ਕੇ ਇਸ ਮੁਕਾਮੇ ਕਰ ਸਿਦਕ ਕਰਨੀ ਖਰਚ ਬਾਂਧੋ ਲਾਗ ਰਹੋ ਨਾਮੇ ਰਾਓ ਜੋਗੀ ਤਾਂ ਆਸਨ ਕਰ ਬਹਿ ਮੁੱਲਾਂ ਬਹਿ ਮੁਕਾਮ ਪੰਡਿਤ ਵਖਾਣੇ ਪੋਥੀਆਂ ਸਿੱਧ ਬਹਿ ਦੇਵ ਸਿਧਾਨ ਸੁਰ ਸਿੱਧ ਕਣ ਗੰਧਰੰਭ ਮੁੰਜਨ ਸੇਖ ਪੀਰ ਸਲਾਰ ਦਰ ਕੂਚ ਕੂਚਾ ਕਰ ਗਏ ਅਵਰੇ ਕਿ ਚੱਲਣ ਹਾਰ ਸੁਲਤਾਨ ਖਾਨ ਮਲੂਕ ਉਮਰੇ ਗਏ ਘਰ ਘਰ ਕੂਚ ਕੜੀ ਮੋਤ ਕੇ ਚੱਲਣਾ ਦਿਲ ਸਮਝ ਤੂੰ ਪੈ ਪੂਚ ਸ਼ਬਦਾਹਾ ਮਾਏ ਵਖਾਣੀਐ ਵਿਰਲਾ ਤੂੰ ਬੂਜੇ ਕੋਏ ਨਾਨਕ ਵਖਾਣੇ ਬੇਨਤੀ ਜਲ ਥਲ ਮਈਅਲ ਸੋਏ ਅੱਲਾ ਲੱਖ ਅਗੰਮ ਕਾਦਰ ਕਰਨ ਹਾਰ ਕਰੀਮ ਸਭ ਦੁਨੀ ਆਵਨ ਜਾਵਨੀ ਮੁਕਾਮ ਏਕ ਰਹੀਮ ਮੁਕਾਮ ਤਿਸਨੋ ਆਖੀਐ ਜਿਸ ਇਸ ਨੋਵੀ ਲੇਖ ਅਸਮਾਨ ਧਰਤੀ ਚੱਲ ਸੀ ਮੁਕਾਮ ਉਹੀ ਏਕ ਦਿਨ ਰਵ ਚੱਲੇ ਨਿਸ ਸਸ ਚੱਲੇ ਤਾਰਕਾ ਲੱਖ ਪਲੋਏ ਮੁਕਾਮ ਉਹੀ ਏਕ ਹੈ ਨਾਨਕਾ ਸੱਚ ਬਗੋਏ
ਮਹੱਲੇ ਪਹਿਲੇ 17 ਅਸ਼ਟਪਦੀਆਂ, ਸ੍ਰੀ ਰਾਗ ਮਹੱਲਾ ਤੀਜਾ ਘਰ ਪਹਿਲਾ ਅਸ਼ਟਪਦੀਆਂ ਇੱਕ ਓਂਕਾਰ ਸਤਿਗੁਰ ਪ੍ਰਸਾਦ। ਗੁਰਮੁਖ ਕਿਰਪਾ ਕਰੇ ਭਗਤ ਕੀਜੇ, ਪਿੰਨ ਗੁਰ ਭਗਤ ਨ ਹੋਏ, ਆਪੇ ਆਪ ਮਿਲਾਏ, ਬੂਝੇ ਤਾਂ ਨਿਰਮਲ ਹੋਵੇ ਕੋਏ, ਹਰ ਜੀਓ ਸੱਚਾ ਸੱਚੀ ਬਾਣੀ, ਸ਼ਬਦ ਮਿਲਾਵਾ ਹੋਏ। ਭਾਈ ਰੇ ਭਗਤਹੀਨ ਕਾਹੇ ਜਗਿਆਇਆ, ਪੂਰੇ ਗੁਰ ਕੀ ਸੇਵ ਨ ਕੀਨੀ, ਬਿਰਥਾ ਜਨਮ ਗਵਾਇਆ ਰਹਾਓ। ਆਪੇ ਹਰ ਜਗ ਜੀਵਨ ਦਾਤਾ, ਆਪੇ ਬਖਸ਼ ਮਿਲਾਏ, ਜੀ ਜੰਤ ਕੇ ਕਿਆ ਵਿਚਾਰੇ, ਕਿਆ ਕੋ ਵਾਕ ਸੁਣਾਏ। ਗੁਰਮੁਖ ਆਪੇ ਦੇ ਵਡਿਆਈ, ਆਪੇ ਸੇਵ ਕਰਾਏ, ਦੇਖ ਕਟੰਬ ਮੋਹਿ ਲਬਾਣਾ, ਚਲਦਿਆਂ ਨਾਲ ਨਾ ਜਾਈ। ਸਤਿਗੁਰ ਸੇਵ ਗੁਰ ਨਿਧਾਨ ਪਾਇਆ, ਤਿਸ ਕੀ ਕੀਮ ਨ ਪਾਈ। ਪ੍ਰਭ ਸਖਾ ਹਰ ਜਿਉ ਮੇਰਾ, ਅੰਤੇ ਹੋਏ ਸਖਾਈ, ਪਈ ਅੜੇ ਜਗ ਜੀਵਨ ਦਾਤਾ, ਮਨਮੁਖ ਪਤ ਗਵਾਈ। ਬਿਨ ਸਤਿਗੁਰ ਕੋ ਮਗ ਨ ਜਾਣੇ, ਅੰਧੇ ਠੌਰ ਨਕਾਈ, ਹਰ ਸੁਖ ਦਾਤਾ ਮਨ ਨਹੀਂ ਵਸਿਆ, ਅੰਤ ਗਿਆ ਪਛਤਾਈ। ਪਈ ਅੜੇ ਜਗ ਜੀਵਨ ਦਾਤਾ, ਗੁਰਮਤ ਮਨ ਵਸਾਇਆ, ਅੰਧਨ ਭਗਤ ਕਰੇ ਦਿਨ ਰਾਤੀ, ਹਉਮੈ ਮੋਹ ਚੁਕਾਇਆ। ਜਿਸਿਓ ਰਾਤਾ ਤੈ ਸੋ ਹੋਵੈ, ਸੱਚੇ ਸੱਚ ਸਮਾਇਆ। ਆਪੇ ਨਦਰ ਕਰੇ ਪਉ ਲਾਏ, ਗੁਰ ਸ਼ਬਦੀ ਵਿਚਾਰ, ਸਤਿਗੁਰ ਸੇਵੀਏ ਸਹਿਜ ਉਪਜੈ, ਹਉਮੈ ਤ੍ਰਿਸ਼ਨਾ ਮਾਰ। ਹਰ ਗੁਣ ਦਾਤਾ ਸਦ ਮਨ ਵਸੇ, ਸਚ ਰੱਖਿਆ ਉਰ ਤਾਰ। ਪ੍ਰਭ ਮੇਰਾ ਸਦਾ ਨਿਰਮਲਾ, ਮਨ ਨਿਰਮਲ ਪਾਇਆ ਜਾਏ, ਨਾਮ ਨਿਦਾਨ ਹਰ ਮਨ ਵਸੇ, ਹਉਮੈ ਦੁੱਖ ਸਭ ਜਾਏ। ਸਤਿਗੁਰ ਸ਼ਬਦ ਸੁਣਾਇਆ, ਹੋ ਸਦ ਬਲਿਹਾਰੇ ਜਾਓ, ਆਪਣੇ ਮਨ ਚਿਤ ਕਹੇ ਕਹਾਏ, ਬਿਨ ਗੁਰ ਆਪ ਨ ਜਾਈ। ਹਰ ਜਿਉ ਭਗਤ ਵਿਸ਼ਾਲ, ਸੁਖਦਾਤਾ ਕਰ ਕਿਰਪਾ ਮਨ ਵਸਾਈ, ਨਾਨਕ ਸੋਭਾ ਸੁਰਤ ਦੇ, ਪ੍ਰਭ ਆਪੇ ਗੁਰਮੁਖ ਦੇ ਵਡਿਆਈ। ਸ੍ਰੀ ਰਾਗ ਮਹੱਲਾ ਤੀਜਾ, ਹਉਮੈ ਕਰਮ ਕਮਾਵਦੇ, ਜਮ ਡੰਡ ਲੱਗੇ ਤਿਨੇ ਆਏ, ਜੇ ਸਤਿਗੁਰ ਸੇਵਨ ਸੇ ਉਭਰੇ, ਹਰ ਸੇ ਧੀ ਲਿਵਲਾਏ। ਮਨ ਰੇ ਗੁਰਮੁਖ ਨਾਮ ਧਿਆਏ, ਤੁਰ ਪੂਰਬ ਕਰਤੇ ਲਿਖਿਆ, ਤਿਨ ਗੁਰਮਤ ਨਾਮ ਸਮਾਏ ਰਹਾਓ। ਬਿਨ ਸਤਿਗੁਰ ਪ੍ਰੀਤ ਨ ਆਵਈ, ਨਾਮ ਨਾ ਲਾਗੋ ਪਾਓ, ਸੁਪਨੇ ਸੁਖ ਨ ਪਾਵਈ, ਦੁੱਖ ਮੈਂ ਸਵੇ ਸਮਾਏ। ਜੇ ਹਰ ਹਰ ਕੀਜੇ ਲੋਚ, ਜੇ ਹਰ ਹਰ ਕੀਜੇ ਬਹੁਤ ਲੋਚੀਐ, ਕਿਰਤ ਨ ਮੇਟਿਆ ਜਾਏ। ਹਰ ਕਾ ਭਾਣਾ ਭਗਤੀ ਮੰਨਿਆ, ਜੇ ਭਗਤ ਪਏ ਦਰ ਥਾਏ, ਗੁਰ ਸ਼ਬਦ ਦੜਾਵੇ ਰੰਗ ਸਿਉ, ਬਿਨ ਕਿਰਪਾ ਲਿਆ ਨ ਜਾਏ। ਜੇ ਸੋਇ ਅੰਮ੍ਰਿਤ ਨੀਰੀਐ, ਪੀ ਭਿਕ ਫਲ ਲਾਗੇ ਤਾਏ, ਸੇ ਚਨ ਸੱਚੇ ਨਿਰਮਲੈ, ਜਿਨ ਸਤਿਗੁਰ ਨਾਲ ਪਿਆਰ। ਸਤਿਗੁਰ ਕਾ ਭਾਣਾ ਕਮਾਵਦੇ, ਬਿਖੋ ਮੇ ਤਜ ਵਿਕਾਰ, ਮਨ ਅਟਕਿਤੇ ਉਪਾਏ ਨ ਛੁੱਟੀਐ, ਸਿਮਰਤ ਸ਼ਾਸਤਰ ਸੋ ਦੋ ਜਾਏ, ਮਿਲ ਸੰਗਤ ਸਾਚ ਉਭਰੈ, ਗੁਰ ਕਾ ਸ਼ਬਦ ਕਮਾਏ। ਹਰ ਕਾ ਨਾਮ ਨਿਦਾਨ ਹੈ, ਜਿਸ ਅੰਤ ਨ ਪਾਰਾ ਵਾਰ, ਗੁਰਮੁਖ ਸੇਈ ਸੋਂਦੇ, ਜਿਨ ਕਿਰਪਾ ਕਰੇ ਕਰਤਾਰ। ਨਾਨਕ ਦਾਤਾ ਇੱਕ ਹੈ, ਦੂਜਾ ਔਰ ਨ ਕੋਏ, ਗੁਰਪ੍ਰਸਾਦੀ ਪਾਈਐ, ਕਰਮ ਪ੍ਰਾਪਤ ਹੋਏ। ਸ੍ਰੀ ਰਾਗ ਮਹੱਲਾ ਤੀਜਾ। ਪੰਖੀ ਬਿਰਖ ਸੁਹਾਵੜਾ, ਸੱਚ ਉੱਗੇ ਗੁਰ ਪਾਏ, ਹਰ ਅਸ ਪੀਵੇ ਸਹਿਜ ਰਹੇ, ਉਡੇ ਨ ਆਵੇ ਜਾਏ, ਨਿਜ ਘਰ ਵਾਸਾ ਪਾਇਆ, ਹਰ ਹਰ ਨਾਮ ਸਮਾਏ। ਮਨ ਰੇ ਗੁਰ ਕੀ ਕਾਰ ਕਮਾਏ, ਗੁਰ ਕਹਿ ਪਾਣੀ ਜੇ ਚੱਲੇ, ਤਾਂ ਅੰਧਨ ਰਾਚੇ ਹਰ ਨਾਏ ਰਹਾਓ। ਪੰਖੀ ਬਿਰਖ ਸੁਹਾਵੜੈ, ਉਡੇ ਚੁਗ ਦਿਸ ਜਾਏ, ਜੇਤਾ ਉਡੇ ਦੁੱਖ ਕਣੇ, ਨਿਤ ਦਾ ਜੇਤੇ ਬਿਲ ਲਾਏ, ਬਿਨ ਗੁਰ ਮੈਲ ਨ ਜਾਪਈ, ਨਾ ਅੰਮ੍ਰਿਤ ਫਲ ਪਾਏ। ਗੁਰਮੁਖ ਬ੍ਰਹਮ ਹਰਿਆਵਲਾ, ਸੱਚੇ ਸਹਿਜ ਸੁਭਾਏ, ਸਾਖਾ ਤੀਨ ਨਵਾਰੀਆ, ਏਕ ਸ਼ਬਦ ਲਿਵਲਾਏ। ਅੰਮ੍ਰਿਤ ਫਲ ਹਰ ਏਕ ਹੈ, ਆਪੇ ਦੇਖ ਵਾਏ, ਮਨਮੁਖ ਉਬੇ ਸੁੱਕ ਗਏ, ਨਾ ਫਲ ਤਿੰਨਾ ਛਾਉ, ਤਿੰਨਾ ਪਾਸ ਨ ਬੈਸੀਐ, ਨਾ ਉਹ ਕਰਨ ਗਰਾਉ, ਕੱਟੀਏ ਤੇ ਨਿਤ ਜਾਲੀਐ, ਉਹਨਾਂ ਸ਼ਬਦ ਨ ਟਾਉ। ਹੁਕਮੇ ਕਰਮ ਕਮਾਵਨੇ, ਪਈਏ ਕਿਰਤ ਫਰਾਓ, ਹੁਕਮੇ ਦਰਸ਼ਨ ਦੇਖਣਾ, ਜੈ ਭੇਜੇ ਤੈ ਜਾਓ, ਹੁਕਮੇ ਹਰ ਹਰ ਮਨ ਵਸੇ, ਹੁਕਮੇ ਸੱਚ ਸਮਾਓ, ਹੁਕਮ ਨ ਜਾਣੇ ਬੱਪੜੇ, ਭੁੱਲੇ ਫਿਰੇ ਗਵਾਰ, ਮਨ ਅਟ ਕਰਮ ਕਮਾਵਦੇ, ਨਿਤ ਨਿਤ ਹੋਏ ਖੁਆਰ, ਅੰਤਰ ਸ਼ਾਂਤ ਨ ਆਵਈ, ਨਾ ਸੱਚ ਲੱਗੇ ਪਿਆਰ,
ਗੁਰਮੁਖੀਆਂ ਮੋ ਸੋਹਣੇ, ਗੁਰ ਕਹਿ ਹੇਤ ਪਿਆਰ, ਸੱਚੇ ਭਗਤ ਸੱਚ ਰਤੇ, ਦਰ ਸੱਚੇ ਸਚਿਆਰ, ਆਏ ਸੇ ਪਰਵਾਨ ਹੈ, ਸਭ ਕੁਲ ਕਾ ਕਰੇ ਉਧਾਰ, ਸਭ ਨਦਰੀ ਕਰਮ ਕਮਾਵੰਦੇ, ਨਦਰੀ ਬਾਹਰ ਨ ਕੋਏ, ਜੈਸੀ ਨਦਰ ਕਰ ਦੇਖੇ, ਸੱਚਾ ਤੈਸਾ ਹੀ ਕੋ ਹੋਏ, ਨਾਨਕ ਨਾਮ ਵਡਾਈਆਂ, ਨਾਨਕ ਨਾ ਵਡਿਆਈਆਂ, ਕਮਾਵਦੇ ਨਦਰੀ ਬਾਹਰ ਨ ਕੋਏ, ਜੈਸੀ ਨਦਰ ਕਰ ਦੇਖੇ, ਸੱਚਾ ਤੈਸਾ ਹੀ ਕੋ ਹੋਏ, ਨਾਨਕ ਨਾ ਵਡਿਆਈਆਂ, ਕਰਮ ਪ੍ਰਾਪਤ ਹੋਏ। ਸ੍ਰੀ ਰਾਗ ਮਹੱਲਾ ਤੀਜਾ। ਗੁਰਮੁਖ ਨਾਮ ਧਿਆਈਐ ਮਨੁਖ ਬੂਝ ਨ ਪਾਏ, ਗੁਰਮੁਖ ਸਦਾ ਮੁਖ ਉਜਲਿਆ ਹਰ ਵਸਿਆ ਮਨ ਆਏ, ਸਹਿਜੇ ਹੀ ਸੁਖ ਪਾਈਐ ਸਹਿਜੇ ਰਹੇ ਸਮਾਏ, ਭਾਈ ਰੇ ਦਾਸਨ ਦਾਸਾ ਹੋਏ, ਗੁਰ ਕੀ ਸੇਵਾ ਗੁਰ ਭਗਤ ਹੈ ਵਿਰਲਾ ਪਾਏ ਕੋਏ ਰਾਓ, ਸਦਾ ਸੁਹਾਗ ਸੁਹਾਗਣੀ ਜੇ ਚੱਲੇ ਸਤਿਗੁਰ ਪਾਏ, ਸਦਾ ਪਿਰ ਨਿਚਲ ਪਾਈਐ ਨਾ ਉਮਰੇ ਨ ਜਾਏ, ਸ਼ਬਦ ਮਿਲੀ ਨਾ ਵਿਛੜੇ ਪਿਰ ਕੇ ਅੰਕ ਸਮਾਏ, ਹਰ ਨਿਰਮਲ ਅਤਿ ਉਜਲਾ ਬਿਨ ਗੁਰ ਪਾਇਆ ਨ ਜਾਏ, ਪਾਠ ਪੜੇ ਨਾ ਬੁਝਈ ਭੇਖੀ ਪਰਮ ਪਲਾਏ, ਗੁਰਮਤੀ ਹਰ ਸਦਾ ਪਾਇਆ ਰਸਨਾ ਹਰ ਰਸ ਸਮਾਏ, ਮਾਇਆ ਮੋਹ ਚਕਾਇਆ ਗੁਰਮਤੀ ਸਹਿਜ ਸੁਭਾਏ, ਬਿਨ ਸ਼ਬਦੇ ਜਗ ਦੁਖੀਆ ਫਿਰੇ ਮਨਮੁਖਾਂ ਨੂੰ ਗਈ ਖਾਏ, ਸ਼ਬਦੇ ਨਾਮ ਧਿਆਈਐ ਸ਼ਬਦੇ ਸੱਚ ਸਮਾਏ, ਮਾਇਆ ਭੁੱਲੇ ਸਿੱਧ ਫਿਰੇ ਸਮਾਧ ਨ ਲੱਗੇ ਸੁਭਾਏ, ਤੀਨੇ ਲੋਹ ਵਿਆਪਤ ਹੈ ਅਦੇਕ ਰਹੀ ਲਪਟਾਏ, ਬਿਨ ਗੁਰ ਮੁਕਤ ਨ ਪਾਈਐ ਨਾ ਦੁਬਤਾ ਮਾਇਆ ਜਾਏ, ਮਾਇਆ ਕਿਸ ਨੂੰ ਆਖੀਐ ਕਿਆ ਮਾਇਆ ਕਰਮ ਕਮਾਏ, ਦੁੱਖ ਸੁਖੇ ਜਿਉ ਬੰਦ ਹੈ ਹੋਮੇ ਕਰਮ ਕਮਾਏ, ਬਿਨ ਸ਼ਬਦੇ ਭਰਮ ਨ ਚੁੱਕਈ ਨਾ ਵਿੱਚੋਂ ਹੋਮੇ ਜਾਏ, ਬਿਨ ਪ੍ਰੀਤੀ ਭਗਤ ਨ ਹੋਵਈ ਬਿਨ ਸ਼ਬਦੇ ਥਾਏ ਨ ਪਾਏ, ਸ਼ਬਦੇ ਹੋਮੇ ਮਾਰੀਐ ਮਾਇਆ ਕਾ ਭਰਮ ਜਾਏ, ਨਾਮ ਪਦਾਰਥ ਪਾਈਐ ਗੁਰਮੁਖ ਸਹਿਜ ਸੁਭਾਏ, ਬਿਨ ਗੁਰ ਗੁਣ ਨ ਜਾਪਣੀ ਬਿਨ ਗੁਣ ਭਗਤ ਨ ਹੋਏ, ਭਗਤ ਵਿਚਾਲਿਆ ਮਨ ਵਸਿਆ ਸਹਿਜ ਮਿਲਿਆ ਪ੍ਰਭ ਸੋਏ, ਨਾਨਕ ਸ਼ਬਦੇ ਹਰ ਸਲਾਈਐ ਕਰਮ ਪ੍ਰਾਪਤ ਹੋਏ। ਸ੍ਰੀ ਰਾਗ ਮਹੱਲਾ ਤੀਜਾ। ਮਾਇਆ ਮੋਹ ਮੇਰੇ ਪ੍ਰਭ ਕੀ ਨਾ ਆਪੇ ਪਰਮ ਪਲਾਏ, ਮਨਮੁਖ ਕਰਮ ਕਰੇ ਨਹੀਂ ਬੂਝੈ ਬਿਰਥਾ ਜਨਮ ਗਵਾਏ, ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੇ ਮਨ ਆਏ, ਮਨ ਰੇ ਨਾਮ ਜਪੋ ਸੁਖ ਹੋਏ, ਗੁਰ ਪੂਰਾ ਸੁਲਾਈਐ ਸਹਿਜ ਮਿਲੇ ਪ੍ਰਭ ਸੋਏ ਰਾਓ, ਪਰਮ ਗਿਆ ਪਉ ਭਾਗਿਆ ਹਰ ਚਰਨੀ ਜਿਤ ਲਾਏ, ਗੁਰਮੁਖ ਸ਼ਬਦ ਕਮਾਈਐ ਹਰ ਵਸੇ ਮਨ ਆਏ, ਕਰ ਮਹਿਲ ਸੱਚ ਸਮਾਈਐ ਜਮਕਾਲ ਨ ਸਕੇ ਖਾਏ, ਨਾਮਾ ਸ਼ਿੰਬਾ ਕਬੀਰ ਜੁਲਾਹਾ ਪੂਰੇ ਗੁਰ ਤੇ ਗਤ ਪਾਈ, ਬ੍ਰਹਮ ਕਬੇਤੇ ਸ਼ਬਦ ਪਛਾਨੇ ਹੋਮੇ ਜਾਤ ਗਵਾਈ, ਸੁਰ ਨਰ ਤਿਨ ਕੀ ਬਾਣੀ ਗਾਵੈ ਕੋਈ ਨ ਮੇਟੇ ਪਾਈ, ਦੈਤ ਪੁੱਤ ਕਰਮ ਧਰਮ ਕਿਸ ਸੰਯਮ ਨਾ ਪੜੇ ਦੂਜਾ ਭਾਉ ਨ ਜਾਣੇ, ਸਤਿਗੁਰ ਭੇਟੀਏ ਨਿਰਮਲ ਹੋਵਾ ਆਂਦੇ ਨਾਮ ਵਖਾਣੇ, ਏਕੋ ਪੜੇ ਏਕੋ ਨਾਉ ਬੁੱਝੇ ਦੂਜਾ ਅਵਰ ਨ ਜਾਣੇ, ਖੱਟ ਦਰਸ਼ਨ ਜੋਗੀ ਸੰਨਿਆਸੀ ਬਿਨ ਗੁਰ ਭਰਮ ਪਲਾਏ, ਸਤਿਗੁਰ ਸੇਵੇ ਤਾਂ ਗਤ ਮਿਤ ਪਾਵੇ ਹਰ ਸਿਉ ਮਨ ਵਸਾਏ, ਸੱਚੀ ਬਾਣੀ ਸਿਉ ਚਿਤ ਲਾਗੇ ਆਵਨ ਜਾਣ ਰਹਾਏ, ਪੰਡਤ ਪੜ ਪੜ ਵਾਦ ਵਖਾਣੇ ਬਿਨ ਗੁਰ ਪਰਮ ਪਲਾਏ, ਲੱਖ ਚੁਰਾਸੀ ਫੇਰ ਪਿਆ ਬਿਨ ਸ਼ਬਦੇ ਮੁਕਤ ਨ ਪਾਏ, ਜਾਨੋ ਚੇਤੇ ਤਾਂ ਗਤ ਪਾਏ ਜਾਂ ਸਤਿਗੁਰ ਮੇਲ ਮਿਲਾਏ, ਸਤ ਸੰਗਤ ਮੈਂ ਨਾਮ ਹਰ ਉਪਜੇ ਜਾਂ ਸਤਿਗੁਰ ਮਿਲੇ ਸਭਾਏ, ਮਨ ਤਨ ਅਰਪੀ ਆਪ ਗਵਾਏ ਚੱਲਾ ਸਤਿਗੁਰ ਪਾਏ, ਸਤਬਲਿਹਾਰੀ ਗੁਰ ਆਪਣੇ ਵਿਟੋ ਜੇ ਹਰ ਸੇ ਤੀ ਚਿਤ ਲਾਏ, ਸੋ ਬ੍ਰਾਹਮਣ ਬ੍ਰਹਮ ਜੁਬਿੰਦੇ ਹਰ ਸੇ ਤੀ ਰੰਗ ਰਾਤਾ, ਪ੍ਰਭ ਨਿਕਟ ਵਸੇ ਸਭਨਾ ਘੱਟ ਅੰਤਰ ਗੁਰਮੁਖ ਵਿਰਲੇ ਜਾਤਾ, ਨਾਨਕ ਨਾਮ ਮਿਲੇ ਵਡਿਆਈ ਗੁਰ ਕਹਿ ਸ਼ਬਦ ਪਛਾਤਾ। ਸ੍ਰੀ ਰਾਗ ਮਹੱਲਾ ਤੀਜਾ। ਸਹਿਜੇ ਨੂੰ ਸਭ ਲੋਚਦੀ ਬਿਨ ਗੁਰ ਪਾਇਆ ਨ ਜਾਏ, ਪੜ ਪੜ ਪੰਡਤ ਜੋਧ ਕੀ ਥੱਕੇ ਭੇਖੀ ਪਰਮ ਪਲਾਏ,
ਗੁਰ ਭੇਟੀ ਸਹਿਜ ਪਾਇਆ, ਆਪਣੀ ਕਿਰਪਾ ਕਰੇ ਰਜਾਏ, ਭਾਈ ਰੇ ਗੁਰਬਿਨ ਸਹਿਜ ਨ ਹੋਏ, ਸ਼ਬਦੇ ਹੀ ਤੇ ਸਹਿਜ ਉਪਜੇ, ਹਰ ਪਾਇਆ ਸਚ ਸੋਏ, ਰਹਾਉ ਸਹਿਜੇ ਗਾਵਿਆ ਥਾਂਏ ਪਵੇ, ਬਿਨ ਸਹਿਜੇ ਕਥਨੀ ਬਾਦ, ਸਹਿਜੇ ਹੀ ਭਗਤ ਉਪਜੇ, ਸਹਿਜ ਪਿਆਰ ਬਰਾਗ, ਸਹਿਜੇ ਹੀ ਤੇ ਸੁਖ ਸ਼ਾਤ ਹੋਏ, ਬਿਨ ਸਹਿਜੇ ਜੀਵਨ ਬਾਦ, ਸਹਿਜ ਸਲਾਈ ਸਦਾ ਸਦਾ, ਸਹਿਜ ਸਮਾਧ ਲਗਾਏ, ਸਹਿਜੇ ਹੀ ਗੁਣ ਉਚਰੇ, ਭਗਤ ਕਰੇ ਲਿਵ ਲਾਏ, ਸ਼ਬਦੇ ਹੀ ਹਰ ਮਨ ਵਸੇ, ਰਸਨਾ ਰਸ ਖਾਏ, ਸਹਿਜੇ ਕਾਲ ਵਡਾਰਿਆ, ਸੱਚ ਸਰਨਾਈ ਪਾਏ, ਸਹਿਜੇ ਹਰ ਨਾਮ ਮਨ ਵਸਿਆ, ਸੱਚੀ ਦੂਜੇ ਪਾਏ, ਮਨਮੁਖ ਕਰਮ ਕਮਾਵਨੇ, ਹਉਮੈ ਜਲੇ ਜਲਾਏ, ਜੰਮਣ ਮਰਨ ਚੁੱਕਈ, ਫਿਰ ਫਿਰ ਆਵੇ ਜਾਏ, ਤ੍ਰੈ ਗੁਣਾਂ ਵਿੱਚ ਸਹਿਜ ਨ ਪਾਈਐ, ਤ੍ਰੈ ਗੁਣ ਪਰਮ ਭਲਾਏ, ਪੜੀਏ ਗੁਣੀਏ ਕਿਆ ਕਥੀਏ, ਜੇ ਮੁੱਢੋਂ ਕੁੱਥਾ ਜਾਏ, ਚੌਥੇ ਪਦ ਮੈਂ ਸਹਿਜ ਹੈ, ਗੁਰਮੁਖ ਪੱਲੇ ਪਾਏ, ਨਿਰਗੁਣ ਨਾਮ ਨਿਦਾਨ ਹੈ, ਸਹਿਜੇ ਸੋਜੀ ਹੋਏ, ਗੁਣਵੰਤੀ ਸਲਾਇਆ, ਸੱਚੇ ਸੱਚੀ ਸੋਏ, ਭੁੱਲਿਆਂ ਸਹਿਜ ਮਿਲਾਏ ਸੀ, ਸ਼ਬਦ ਮਿਲਾਵਾ ਹੋਏ, ਬਿਨ ਸਹਿਜੇ ਸਭ ਅੰਧ ਹੈ, ਮਾਇਆ ਮੋਹ ਗੁਬਾਰ, ਸਹਿਜੇ ਹੀ ਸੋਜੀ ਪਈ, ਸੱਚੇ ਸ਼ਬਦ ਅਪਾਰ, ਆਪੇ ਬਖਸ਼ ਮਿਲਾਇਨ, ਪੂਰੇ ਗੁਰ ਕਰਤਾਰ, ਸਹਿਜੇ ਅਦਿਸ਼ਟ ਪਛਾਣੀਐ, ਨਿਰਭਉ ਜੋਤ ਨਿਰੰਕਾਰ, ਸਭਨਾ ਜੀਆਂ ਕਾ ਇੱਕ ਦਾਤਾ, ਜੋਤੀ ਜੋਤ ਮਿਲਾਵਨ ਹਾਰ, ਪੂਰੇ ਸ਼ਬਦ ਸਿਲਾਈ ਹੈ, ਜਿਸ ਦਾ ਅੰਤ ਨ ਪਾਰਾ ਵਾਰ, ਗਿਆਨੀਆਂ ਕਾ ਤਨ ਨਾਮ ਹੈ, ਸਹਿਜ ਕਰੇ ਵਪਾਰ, ਆਂਦਨ ਲਾਹਰ ਨਾਮ ਲੈਣ, ਖੁੱਟ ਭਰੇ ਭੰਡਾਰ, ਨਾਨਕ ਤੋਟ ਨਾ ਵਈ, ਦੀਏ ਦੇਵਨ ਹਾਰ, ਸ੍ਰੀ ਰਾਗ ਮਹੱਲਾ ਤੀਜਾ, ਸਤਿਗੁਰ ਮਿਲੀਏ ਫੇਰ ਨਾ ਪਵੇ, ਜਨਮ ਮਰਨ ਦੁੱਖ ਜਾਏ, ਪੂਰੇ ਸ਼ਬਦ ਸਭ ਸੋਜੀ ਹੋਈ, ਹਰਨਾਮੇ ਰਿਆ ਸਮਾਏ, ਮਨ ਮੇਰੇ ਸਤਿਗੁਰ ਸਿਉ ਚਿਤ ਲਾਏ, ਨਿਰਮਲ ਨਾਮ ਸਾਧਨ ਅਵਤਨੋ, ਆਪੇ ਵਸੇ ਮਨ ਆਏ, ਰਾਓ ਹਰ ਜਿਉ ਰਾਖੋ ਆਪਣੀ ਸਰਨਾਈ, ਜਿਉ ਰਾਖਿਓ ਤਿਉ ਰਹਿਣਾ, ਗੁਰ ਕਹਿ ਸ਼ਬ ਜੀਵਤ ਮਰੇ, ਗੁਰਮੁਖ ਪਵ ਜਲ ਤਰਨਾ, ਵੱਡੇ ਭਾਗ ਨਾਉ ਪਾਈਐ, ਗੁਰਮਤ ਸ਼ਬਦ ਸੁਹਾਈ, ਆਪੇ ਮਨ ਵਸਿਆ ਪ੍ਰਭ ਕਰਤਾ, ਸਹਿਜੇ ਰਿਆ ਸਮਾਈ, ਇਕੱਠਾ ਮਨਮੁਖ ਸ਼ਬਦ ਨ ਭਾਵੇ, ਬੰਧਨ ਬੰਦ ਪਵਾਇਆ, ਲੱਖ ਚੁਰਾਸੀ ਫਿਰ ਫਿਰ ਆਵੇ, ਬਿਰਥਾ ਜਨਮ ਗਵਾਇਆ, ਭਗਤਾਂ ਮਨ ਆਨੰਦ ਹੈ, ਸੱਚੇ ਸ਼ਬਦ ਰੰਗ ਰਾਤੇ, ਆਂਦਨ ਗੁਣ ਗਾਵੇ ਸਦ ਨਿਰਮਲ, ਸਹਿਜੇ ਨਾਮ ਸਮਾਤੇ, ਗੁਰਮੁਖ ਅੰਮ੍ਰਿਤ ਬਾਣੀ ਬੋਲੋ, ਸਭ ਆਤਮ ਰਾਮ ਪਛਾਣੀ, ਏਕੋ ਸੇਵਨ ਏਕ ਅਰਾਧੈ, ਗੁਰਮੁਖ ਕਥ ਕਹਾਣੀ, ਸੱਚਾ ਸਾਹਿਬ ਸੇਵੀਐ, ਗੁਰਮੁਖ ਵਸੇ ਮਨ ਆਏ, ਸਦਾ ਰੰਗ ਰਾਤੇ ਸੱਚ ਸਿਉ, ਆਪਣੀ ਕਿਰਪਾ ਕਰੇ ਮਿਲਾਏ, ਆਪੇ ਕਰੇ ਕਰਾਏ, ਆਪੇ ਇੱਕ ਨਾ ਸੁੱਤਿਆਂ ਦੇ ਜਗਾਏ, ਆਪੇ ਮੇਲ ਮਲਾਏ ਦਾ, ਨਾਨਕ ਸ਼ਬਦ ਸਮਾਏ, ਸ੍ਰੀ ਰਾਗ ਮਹੱਲਾ ਤੀਜਾ, ਸਤਿਗੁਰ ਸੇਵੀਏ ਮਨ ਨਿਰਮਲਾ, ਪਏ ਪਵਿੱਤ ਸਰੀਰ, ਮਾਨੇ ਆਨੰਦ ਸਦਾ ਸੁਖ ਪਾਇਆ, ਭੇਟਿਆ ਗੈਰ ਗਭੀਰ, ਸੱਚੀ ਸੰਗਤ ਬੈਸਨਾ, ਸੱਚ ਨਾਮ ਮੰਤੀਰ, ਮਨ ਰੇ ਸਤਿਗੁਰ ਸੇਵਨ ਸੰਗ, ਸਤਿਗੁਰ ਸੇਵੀਏ ਹਰ ਮਨ ਵਸੇ, ਲੱਗੇ ਨ ਮੈਲ ਪਤੰਗ, ਰਹਾਉ ਸੱਚੇ ਸ਼ਬਦ ਪਤੇ ਉਪਜੈ, ਸੱਚੇ ਸੱਚਾ ਨਾਉ, ਜਿੰਨੀ ਹੋਮੇ ਮਾਰ ਪਛਾਣਿਆ, ਹੋ ਤਿੰਨ ਬਲਿਹਾਰੇ ਜਾਓ, ਮਨਮੁਖ ਸੱਚ ਨ ਜਾਣਨੀ, ਤਿੰਨ ਠੌਰ ਨ ਕਥੂ ਥਾਉ, ਸੱਚ ਖਾਣਾ ਸੱਚ ਪਹਿਨਣਾ, ਸੱਚੇ ਹੀ ਵਿਚਵਾਸ, ਸਦਾ ਸੱਚ ਸੁਲਾਨਾ, ਸੱਚੇ ਸ਼ਬਦ ਨਿਵਾਸ, ਸਭ ਆਤਮ ਰਾਮ ਪਛਾਣਿਆ, ਗੁਰਮਤੀ ਨਿਜ ਕਰ ਵਾਸ, ਸੱਚ ਵੇਖਣ ਸੱਚ ਬੋਲਣਾ, ਤਨ ਮਨ ਸੱਚਾ ਹੋਏ, ਸੱਚੀ ਸਾਖੀ ਉਪਦੇਸ਼ ਸੱਚ, ਸੱਚੇ ਸੱਚੀ ਸੋਏ, ਜਿੰਨੀ ਸੱਚ ਵਿਸਾਰਿਆ, ਸੇ ਦੁਖੀਏ ਚੱਲੇ ਰੋਏ, ਸਤਿਗੁਰ ਜਿਨੀ ਨ ਸੇਵਿਓ, ਸੋ ਕਿਤੇ ਆਏ ਸੰਸਾਰ, ਜਮਦਰ ਬੱਦੇ ਮਾਰੀਐ,
ਕੂਕ ਨ ਸੁਣੀ ਪੁਕਾਰ ਬਿਰਥਾ ਜਨਮ ਗਵਾਇਆ ਮਰ ਜੰਮੇ ਵਾਰੋ ਵਾਰ ਇਹ ਜਗ ਜਲਤਾ ਦੇਖ ਕੇ ਭਜ ਪੈ ਸਤਿਗੁਰ ਸਰਨਾ ਸਤਿਗੁਰ ਸੱਚ ਦੜਾਇਆ ਸਤ ਸੱਚ ਸੰਜਮ ਰਹਿਣਾ ਸਤਿਗੁਰ ਸੱਚਾ ਹੈ ਬੋਇਥਾ ਸ਼ਬਦੇ ਪਵ ਜਲ ਤਰਨਾ ਲੱਖ ਚੁਰਾਸੀ ਫਿਰਦੇ ਰਹੇ ਮੇਰੇ ਸਤਿਗੁਰ ਮੁਕਤ ਨ ਹੋਈ ਪੜ ਪੜ ਪੰਡਿਤ ਮੋਨੀ ਥੱਕੇ ਦੂਜੇ ਭਾਏ ਪਤ ਖੋਈ ਸਤਿਗੁਰ ਸ਼ਬਦ ਸੁਣਾਇਆ ਬਿਨ ਸੱਚੇ ਅਵਰ ਨ ਕੋਈ ਜੋ ਸੱਚੇ ਲਾਏ ਸੇ ਸੱਚ ਲੱਗੇ ਨਿਤ ਸੱਚੀ ਕਾਰ ਕਰਨ ਤਿੰਨਾਂ ਨਿਜ ਘਰ ਵਾਸਾ ਪਾਇਆ ਸੱਚੇ ਮਹਿਲ ਰਹਿਣ ਨਾਨਕ ਭਗਤ ਸੁਖੀਏ ਸਦਾ ਸੱਚੇ ਨਾਮ ਰਚਨ ਸ੍ਰੀ ਰਾਗ ਮਹੱਲਾ ਪੰਜਵਾਂ ਜਾਂ ਕੋ ਮੁਸ਼ਕਲ ਅੱਤ ਬਣੇ ਢੋਈ ਕੋਈ ਨ ਦੇ ਲਾਗੂ ਹੋਏ ਦੁਸ਼ਮਣਾ ਸਾਖ ਵਿਭਜ ਖਲੇ ਸਭੋ ਭਜੇ ਆਸਰਾ ਚੁੱਕੇ ਸਭ ਸਰਾਓ ਚਿਤ ਆਵੇ ਉਸ ਪਾਰ ਬ੍ਰਹਮ ਲੱਗੇ ਨ ਤੱਤੀ ਵਾਓ ਸਾਹਿਬ ਨ ਤਾਨਿਆ ਕਾ ਤਾਨ ਆਏ ਨ ਜਾਈ ਥਿਰ ਸਦਾ ਗੁਰ ਸ਼ਬਦੀ ਸੱਚ ਜਾਨ ਰਹਾਓ ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਤੀਰ ਸਵਾਰਥ ਸਵਾਉ ਨਾ ਕੋ ਕਰੇ ਜੋ ਕੁਛ ਹੋਵੇ ਕਾਜ ਚਿਤ ਆਵੇ ਉਸ ਪਾਰ ਬ੍ਰਹਮ ਤਾਂ ਨਿਚਲ ਹੋਵੇ ਰਾਜ ਜਾਂ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੇ ਰੋਗ ਗ੍ਰਿਸਤ ਕਟੰਬ ਪਲੇਟਿਆ ਕਦੇ ਹਰਖ ਕਦੇ ਸੋਗ ਗੌਣ ਕਰੇ ਚੌਕੁੰਟਕਾ ਕੜੀ ਨ ਬੈਸਨ ਸੋਏ ਚਿਤ ਆਵੇ ਉਸ ਪਾਰ ਬ੍ਰਹਮ ਤਨ ਮਨ ਸੀਤਲ ਹੋਏ ਕਾਮ ਕ੍ਰੋਧ ਮੋਹ ਵਸ ਕੀਆ ਕਿਰਪਨ ਲੋਭ ਪਿਆਰ ਚਾਰੇ ਕਿਲ ਵੇਖਣ ਅੱਗ ਕੀਏ ਹੋਆ ਅਸਰ ਸੰਗਾਰ ਪੋਤੀ ਗੀਤ ਕਵਿਤ ਕਿਛ ਕਦੇ ਨਾ ਕਰਨ ਤਰਿਆ ਚਿਤ ਆਵੇ ਉਸ ਪਾਰ ਬ੍ਰਹਮ ਤਾਂ ਨਿਮਕ ਸਿਮਰਤ ਤਰਿਆ ਸ਼ਾਸਤ ਸਿਮਰਤ ਵੇਦ ਚਾਰ ਮੁਖਾਂਬਰ ਵਿਚਰੇ ਤਪੇ ਤਪੀਸਰ ਜੋਗੀਆਂ ਤੀਰਥ ਗਮਨ ਕਰੇ ਖਟ ਕਰਮਾ ਤੇ ਦੁਗਨੇ ਪੂਜਾ ਕਰਤਾ ਨਾਏ ਰੰਗ ਨ ਲੱਗੀ ਪਾਰ ਬ੍ਰਹਮ ਤਾਂ ਸਰਪਰ ਨਰਕੇ ਜਾਏ ਰਾਜ ਮਿਲਕ ਸਿਖਦਾਰੀਆਂ ਰਸ ਭੋਗਨ ਵਿਸਤਾਰ ਬਾਗ ਸੁਹਾਵੇ ਸੋਹਣੇ ਚਲੇ ਹੁਕਮ ਅਫਾਰ ਰੰਗ ਤਮਾਚੇ ਬੋਬਦੀ ਚਾਹੇ ਲੱਗ ਰਿਹਾ ਚਿਤ ਨਾ ਆਇਓ ਪਾਰ ਬ੍ਰਹਮ ਤਾਂ ਸਰਪ ਕੀ ਜੂਨ ਗਿਆ ਬਹੁਤ ਤਨਾਡ ਅਚਾਰਵੰਦ ਸੋਭਾ ਨਿਰਮਲ ਗੀਤ ਰੀਤ ਮਾਤ ਪਿਤਾ ਸੁਤ ਭਾਈਆ ਸਾਜਨ ਸੰਗ ਪ੍ਰੀਤ ਲਸਕਰ ਤਰਕ ਬੰਦ ਬੰਦ ਸਿਉ ਛਗਲੀ ਕੀਤ ਜਿਤ ਨਾ ਆਇਓ ਪਾਰ ਬ੍ਰਹਮ ਤਾਂ ਖੜਾ ਰਸਾ ਤਲ ਦੀਤ ਕਾਇਆ ਰੋਗ ਨਾ ਜਿੱਧਰ ਕਿਛ ਨਾ ਕਿਛ ਕਾੜਾ ਸੋਗ ਮਿਰਤ ਨਾ ਵੀ ਚਿੱਤ ਤਿਸ ਐਨਸ ਭੋਗੇ ਭੋਗ ਸਭ ਕਿਛ ਕੀ ਤੁਨ ਆਪਣਾ ਜੀਏ ਨਸੰਕ ਤਰਿਆ ਚਿਤ ਨਾ ਆਇਓ ਪਾਰ ਬ੍ਰਹਮ ਜਮ ਕੰਕਰ ਵਸ ਪਰਿਆ ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ ਜਿਉਂ ਜਿਉਂ ਉਹ ਵਧਾਈ ਹੈ ਤਿਉਂ ਤਿਉਂ ਹਰ ਸਿਓ ਰੰਗ ਦੋਹਾਂ ਸਿਰਿਆਂ ਕਾ ਖਸਮ ਆਪ ਅਵਰ ਨ ਦੂਜਾ ਥਾਉ ਸਤਿਗੁਰ ਤੁੱਠੇ ਪਾਇਆ ਨਾਨਕ ਸੱਚਾ ਨਾਉ ਸ੍ਰੀ ਰਾਗ ਮਹੱਲਾ ਪੰਜਵਾਂ ਕਰ ਪੰਜਵਾਂ ਜਾਨੋ ਨਹੀਂ ਪਾਵੇ ਕਵਨ ਬਾਤਾ ਮਨ ਖੋਜ ਮਾਰਗ ਰਹਾਓ ਧਿਆਨੀ ਧਿਆਨ ਲਾਵੇ ਗਿਆਨੀ ਗਿਆਨ ਕਮਾਵੇ ਪ੍ਰਭ ਕੇ ਨਹੀਂ ਜਾਤਾ ਭਗਤੀ ਰਹਿਤ ਜੁਗਤਾ ਜੋਗੀ ਕੈਥ ਮੁਕਤਾ ਤਪਸੀ ਤਪੇ ਰਾਤਾ ਮੋਹਨ ਮੋਹਨ ਤਾਰੀ ਸੰਨਿਆਸੀ ਬ੍ਰਹਮਚਾਰੀ ਉਦਾਸੀ ਉਦਾਸ ਰਾਤਾ ਭਗਤ ਨਵੇਂ ਪ੍ਰਕਾਰਾ ਪੰਡਤ ਵੇਦ ਪਕਾਰਾ ਗ੍ਰਿਸਤੀ ਗ੍ਰਿਸਤ ਮਾਤਾ ਇੱਕ ਸ਼ਬਦੀ ਬਹੁ ਰੂਪ ਅਵਤੂਤਾ ਕਾਪੜੀ ਕੋਤੇ ਜਗੂਤਾ ਇੱਕ ਤੀਰਥ ਨਾਤਾ ਨਿਰਹਾਰ ਵਰਤੀ ਅਪਰਸਾ ਇੱਕ ਲੋਕ ਨ ਦੇਵੇ ਦਰਸਾ ਇੱਕ ਮਨ ਕੀ ਗਿਆਤਾ ਕਾਟ ਨ ਕਿਨੀ ਕਹਾਇਆ ਸਭ ਕਹਤੇ ਹੈ ਪਾਇਆ ਜਿਸ ਮੇਲੇ ਸੋ ਭਗਤਾ ਸਗਲ ਉਕਤ ਉਪਾਵਾਂ ਤਿਆਗੀ ਸਰਨ ਪਾਵਾਂ ਨਾਨਕ ਗੁਰ ਚਰਨ ਪ੍ਰਾਤਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਕਰ ਤੀਜਾ
ਜੋਗੀ ਅੰਦਰ ਜੋਗੀ ਆ, ਤੂੰ ਭੋਗੀ ਅੰਦਰ ਭੋਗੀ ਆ, ਤੇਰਾ ਅੰਤ ਨਾ ਪਾਇਆ ਸੁਰਗ ਮੁੱਛ ਪਿਆਲ ਜੀਓ, ਹੋਂ ਵਾਰੀ ਹੋ ਵਾਰਨੇ ਕੁਰਬਾਨ ਤੇਰੇ ਨਾਮ ਨੂੰ ਰਹਾਓ। ਤੂੰ ਸੰਸਾਰਿ ਉਪਾਇਆ, ਸਿਰੇ ਸਿਰ ਤੰਦੇ ਲਾਇਆ, ਵੇਖੇ ਕੀਤਾ ਆਪਣਾ ਕਰ ਕੁਦਰਤ ਪਾਸਾ ਢਾਲ ਜੀਓ, ਪ੍ਰਗਟ ਬਾਰੇ ਜਾਪਦਾ ਸਭ ਨਾਮੇ ਤੋਂ ਪ੍ਰਤਾਪਦਾ, ਸਤਿਗੁਰ ਭਾਜਨ ਪਾਇਓ ਸਭ ਮੋਹੀ ਮਾਇਆ ਜਾਲ ਜੀਓ, ਸਤਿਗੁਰ ਕੋ ਬਲ ਜਾਈਐ ਜਿਤ ਮਿਲੀਏ ਪਰਮਗਤ ਪਾਈਐ, ਸੁਰ ਨਰ ਮੁੰਜਨ ਲੋਜਤੇ ਸੋ ਸਤਿਗੁਰ ਦੀਆ ਬਜਾਏ ਜੀਓ, ਸਤਸੰਗਤ ਕੈਸੀ ਜਾਣੀਐ ਜਿੱਥੇ ਇੱਕੋ ਨਾਮ ਵਖਾਣੀਐ, ਇੱਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬਜਾਏ ਜੀਓ, ਇਹੋ ਜਗਤ ਪਰਮ ਭਲਾਇਆ ਆਪੋ ਤੂੰ ਦਿਖਵਾਇਆ, ਪ੍ਰਤਾਪ ਲੱਗਾ ਦੁਹਾਗਨੀ ਭਾਗ ਜਿਨ੍ਹਾਂ ਕੇ ਨਾਏ ਜੀਓ, ਦੁਹਾਗਨੀ ਕਿਆ ਨਿਸ਼ਾਨੀਆਂ ਖਸਮੋ ਕੁੱਤੀ ਫਿਰੇ ਨਮਾਨੀਆਂ, ਮੈਲੇ ਵੇਸਤ ਨਾ ਕਾਮਨੀ ਦੁਖੀ ਰਹਿਣ ਵਹਾਏ ਜੀਓ, ਸੁਹਾਗਨੀ ਕਿਆ ਕਰਮ ਕਮਾਇਆ ਪੂਰਬ ਲਿਖਿਆ ਫਲ ਪਾਇਆ, ਨਦਰ ਕਰਕੇ ਆਪਣੀ ਆਪੇ ਲਏ ਮਿਲਾਏ ਜੀਓ, ਹੁਕਮ ਜਿਨ੍ਹਾਂ ਨੂੰ ਮਨਾਇਆ ਤਿਨ੍ਹਾਂ ਅੰਦਰ ਸ਼ਬਦ ਵਸਾਇਆ, ਸਈਆਂ ਸੇ ਸੁਹਾਗਣੀ ਜਿਨ੍ਹਾਂ ਸੇ ਨਾਲ ਪਿਆਰ ਜੀਓ, ਜਿਨ੍ਹਾਂ ਭਾਣੇ ਕਾਰ ਸਿਆਇਆ ਤਿਨ੍ਹਾਂ ਵਿੱਚੋਂ ਪਰਮ ਚੁਕਾਇਆ, ਨਾਨਕ ਸਤਿਗੁਰ ਐਸਾ ਜਾਣੀਏ ਜੋ ਸਭਸੇ ਲਏ ਮਿਲਾਏ ਜੀਓ, ਸਤਿਗੁਰ ਮਿਲੇ ਫਲ ਪਾਇਆ ਜਿਨ ਵਿੱਚੋਂ ਅਕਰਨ ਚੁਕਾਇਆ, ਦੁਰਮਤ ਕਾ ਦੁੱਖ ਕੱਟਿਆ ਭਾਗ ਬੈਠਾ ਮਸਤਕ ਆਏ ਜੀਓ, ਅੰਮ੍ਰਿਤ ਤੇਰੀ ਬਾਣੀਆਂ ਤੇਰੇ ਭਗਤਾਂ ਹਿਰਦੇ ਸਮਾਣੀਆਂ, ਸੁਖ ਸੇਵਾ ਅੰਦਰ ਰੱਖੀਏ ਆਪਣੀ ਨਦਰ ਕਰੇ ਨਿਸਤਾਰ ਜੀਓ, ਸਤਿਗੁਰ ਮਿਲਿਆ ਜਾਣੀਏ ਜਿਤ ਮਿਲੀਏ।

ਪ੍ਰਗਟ ਪ੍ਰਤਾਵਰਤਾਇਓ, ਸਭ ਲੋਕ ਕਰੇ ਜੇ ਕਾਰਜਿਓ। ਮੇਰੇ ਗੁਣ ਅਵਗਨ ਨਾ ਵਿਚਾਰਿਆ, ਪ੍ਰਭ ਆਪਣਾ ਬਿਰਧ ਸਮਾਰਿਆ। ਕੰਠ ਲਾਏ ਮੈਂ ਰੱਖਿਅਨ, ਲੱਗੇ ਨਾ ਤੱਤੀ ਵਾਉ ਜੀਓ। ਮੈਂ ਮਨ ਧਨ ਪ੍ਰਭੂ ਧਿਆਇਆ, ਜੀ ਇੱਛੜਾ ਫਲ ਪਾਇਆ। ਸਾਹ ਪਾਤਸ਼ਾਹ ਸਿਰ ਖਸਮ ਤੂੰ, ਜਪ ਨਾਨਕ ਜੀਵੇ ਨਾਉ ਜੀਓ। ਤਦੇ ਆਪੇ ਆਪ ਉਪਾਇਆ, ਦੂਜਾ ਖੇਲ ਕਰ ਦਿਖਲਾਇਆ। ਸਭ ਸੱਚੋ ਸੱਚ ਵਰਤਦਾ, ਜਿਸ ਭਾਵੇ ਤਿਸੇ ਬਿਜਾਏ ਜੀਓ। ਗੁਰਪ੍ਰਸਾਦੀ ਪਾਇਆ, ਤਿੱਥੇ ਮਾਇਆ ਮੋਹ ਚੁਕਾਇਆ। ਕਿਰਪਾ ਕਰਕੇ ਆਪਣੀ ਆਪੇ ਲੈ ਸਮਾਏ ਜੀਓ। ਗੋਪੀ ਨੇ ਗਵਾਲੀਆ, ਤੁਹਾਡੇ ਆਪੇ ਗੋਏ ਉਠਾ ਲਿਆ। ਹੁਕਮੀ ਭਾਂਡੇ ਸਾਜਿਆ, ਤੂੰ ਆਪੇ ਭੰਨ ਸਵਾਰ ਜੀਓ। ਜਿਨ ਸਤਿਗੁਰ ਸਿਉ ਚਿੱਤ ਲਾਇਆ, ਤਿੰਨੇ ਦੂਜਾ ਭਾਉ ਚੁਕਾਇਆ। ਨਿਰਮਲ ਜੋਤ ਤਿੰਨ ਪ੍ਰਾਣੀਆਂ, ਉਹ ਚੱਲੇ ਜਨਮ ਸਵਾਰ ਜੀਓ। ਤੇਰੀਆਂ ਸਦਾ ਸਦਾ ਚ ਗਿਆਈਆ, ਮੈਂ ਰਾਤ ਦੇ ਵਡਿਆਈਆ। ਅਨਮੰਗਿਆ ਦਾਨ ਦੇਵਨਾ, ਉਹ ਨਾਨਕ ਸੱਚ ਸੰਭਾਲ ਜੀਓ। ਸ੍ਰੀ ਰਾਗ ਮਹੱਲਾ ਪੰਜਵਾਂ, ਪੈ ਪਾਏ ਮਨਾਈ ਸੋਏ ਜੀਓ। ਸਤਿਗੁਰ ਪੁਰਖ ਮਲਾਇਆ, ਤੇ ਜੇ ਵੜੇ ਅਵਰ ਨ ਕੋਈ ਜੀਓ। ਰਹਾਓ ਗੁਸਾਈ ਮਿੰਡਾ ਇੱਠੜਾ, ਅੰਬ ਅਬੇ ਤਾਵੋ ਮਿੱਠੜਾ। ਪੈ ਭਾਈ ਸਭ ਸੱਜਣਾ, ਤੁਜਿਹਾ ਨਾਹੀਂ ਕੋਈ ਜੀਓ। ਤੇਰੇ ਹੁਕਮੇ ਸਾਹਮਣੇ ਆਇਆ, ਮੈਂ ਸਤ ਕਾ ਹਲ ਜਵਾਇਆ। ਨਾ ਬੀਜਣ ਲੱਗਾ ਆਸ ਕਰ, ਹਰ ਬੋਲ ਬਖਸ਼ ਜਮਾਏ ਜੀਓ। ਹਾਂ ਗੁਰ ਮਿਲ ਇੱਕ ਪਛਾਣਦਾ, ਤੋਏ ਕਾਗਲ ਚੇਤਨ ਜਾਣਦਾ। ਹਰ ਇੱਕ ਤੇ ਕਾਰੇ ਲਾਇਨ, ਜੋ ਭਾਵੇ ਤਿਵੇਂ ਨਭਾਏ ਜੀਓ। ਤੁਸੀਂ ਭੋਗੋ ਪੁੱਛੋ ਪਾਈਓ, ਗੁਰਦਬਾਨ ਕਵਾਏ ਪਹਿਨਾਈਓ। ਹੋ ਹੋਆ ਮਾਹਰ ਪਿੰਡ ਦਾ, ਬਨ ਅੰਧੇ ਪੰਜ ਸਰੀਕ ਜੀਓ। ਹੋ ਆਇਆ ਸ੍ਰਮੇ ਤੰਡਿਆ, ਪੰਜ ਕਰਸਾਨ ਮਜੇਰੇ ਮਿਹੰਡਿਆ। ਕੰਨ ਕੋਈ ਕੰਠ ਨਹੰਗਈ, ਨਾਨਕ ਬੂਟਾ ਕੁਗ ਗਰਾਓ ਜੀਓ। ਹੋ ਵਾਰੀ ਕੁੰਮਾ ਜਾਮਦਾ, ਇੱਕ ਸਾਹਾਂ ਤੁਧ ਧਿਆਵਦਾ। ਉੱਜੜ ਥੇ ਵਸਾਇਓ, ਹੋ ਤੁਧ ਵਿੱਟੋਂ ਕਰਬਾਨ ਜੀਓ। ਹਰੀਠੇ ਨਿੱਤ ਧਿਆਇੰਦਾ, ਮਨ ਚਿੰਦੀ ਸੋ ਫਲ ਪਾਇੰਦਾ। ਸਭੇ ਕਾਜ ਸਵਾਰਿਅਨ ਲਾਹਿਨ, ਮਨ ਕੀ ਭੁੱਖ ਜੀਓ। ਮੈਂ ਛੱਡਿਆ ਸਭੋ ਤੰਦੜਾ, ਗੁਸਾਈ ਸੇਵੇ ਸੱਚੜਾ। ਨੌ ਨਿਦ ਨਾਮ ਨਿਦਾਨ ਹਰ, ਮੈਂ ਪੱਲੇ ਬੱਦਾ ਛਿਕ ਜੀਓ। ਮੈਂ ਸੁਖੀ ਹੂੰ ਸੁਖ ਪਾਇਆ, ਗੁਰਯੰਤਰ ਸ਼ਬਦ ਵਸਾਇਆ। ਸਤਿਗੁਰ ਪੁਰਖ ਵਿਖਾਲਿਆ, ਮਸਤਕ ਤਰ ਕੇ ਹੱਥ ਜੀਓ। ਮੈਂ ਬੱਧੀ ਸੱਚ ਧਰਮਸਾਲ ਹੈ, ਗੁਰਸਿੱਖਾਂ ਲੈਂਦਾ ਭਾਲ ਕੇ। ਪੈਰ ਧੂੰਆਂ ਪੱਖਾ ਫੇਰਦਾ, ਤਿਸ ਨਿਮ ਨਿਮ ਲੱਗਾਂ ਪਾਏ ਜੀਓ। ਸੁਣ ਗੱਲਾਂ ਗੁਰ ਪੈ ਆਇਆ, ਨਾਮ ਦਾਨ ਇਸ਼ਨਾਨ ਦੜਾਇਆ। ਸਭ ਮੁਕਤ ਹੋਆ ਸੇ ਸਾਰੜਾ, ਨਾਨਕ ਸੱਚੀ ਬੇੜੀ ਚਾੜ ਜੀਓ। ਸਭ ਸਿਸ਼ਟ ਸੇਵੇ ਦਿਨ ਰਾਤ ਜੀਓ, ਦੇ ਕੰਨ ਸੁਨੂੰ ਅਰਦਾਸ ਜੀਓ। ਠੋਕ ਵਜਾਏ ਸਭ ਡਿੱਠੀਆਂ, ਤੁਝੇ ਆਪੇ ਲੈਣ ਛਡਾਏ ਜੀਓ। ਹੁਣ ਹੁਕਮ ਆਓ ਮਿਹਰਬਾਨ ਦਾ, ਪੈ ਕੋਏ ਨਾ ਕਿਸੇ ਰਜਾਵਨਾ। ਸਭ ਸਖਾਲੀ ਉੱਠੀਆਂ, ਇਹੋ ਵਾਲੇ ਮੀਰਾ ਜੀਓ। ਚਿਮ ਚਿਮੇ ਅੰਮ੍ਰਿਤ ਵਰਸਦਾ, ਬੁਲਾਇਆ ਬੋਲੀ ਖਸਮ ਦਾ। ਬਹੁ ਮਾਣ ਕੀਆ ਤੁਧ ਉਪਰੇ, ਤੂੰ ਆਪੇ ਪਾਏ ਥਾਈ ਜੀਓ। ਤੇਰਿਆਂ ਭਗਤਾਂ ਭੁੱਖ ਸਾ ਤੇਰੀਆ, ਹਰ ਲੋਚਾ ਪੂਰਨ ਮੇਰੀਆ। ਦਿਓ ਦਰਸ਼ ਸੁਖਦਾਤਿਆ, ਮੈਂ ਗਲ ਵਿੱਚ ਲਿਓ ਮਲਾਏ ਜੀਓ। ਤੁਧ ਜੇਵਡ ਅਵਰ ਨ ਪਾਲਿਆ, ਤੂੰ ਦੀਪ ਲੋ ਪਿਆਲਿਆ। ਤੂੰ ਥਾਂ ਤਨੰਤਰ ਰਵ ਰਿਹਾ, ਨਾਨਕ ਭਗਤਾਂ ਸਾਚੇ ਆਧਾਰ ਜੀਓ। ਹੋਂ ਗੁਸਾਈ ਦਾ ਪਹਿਲਵਾਨੜਾ, ਮੈਂ ਗੁਰੂ ਮਿਲ ਉੱਚ ਦਮਾਲੜਾ। ਸਭ ਸੋਈ ਛਿੰਝ ਇਕੱਠੀਆਂ, ਦੇ ਬੈਠਾ ਵੇਖੇ ਆਪ ਜੀਓ। ਵਾਧ ਵਜਨ ਟਮਕ ਭੇਰੀਆ, ਮੱਥੇ ਲੱਥੇ ਲੈਂਦੇ ਫੇਰੀਆ। ਨਹੱਥੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਕੰਡ ਜੀਓ। ਸਭ ਇਕੱਠੇ ਹੋਏ ਆਇਆ, ਕਰ ਜਾਸਨ ਵਾਟ ਬਟਾਇਆ। ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ। ਤੂੰ ਵਰਨਾ ਚਿਹਨਾ ਬਾਰਾ, ਹਰ ਦਿੱਸੇ ਹਾਜ਼ਰ ਜਾਰਾ। ਸੁਣ ਸੁਣ ਤੁਝੇ ਧਿਆਏਂਦੇ, ਤੇਰੇ ਭਗਤ ਰਤੇ ਗੁਣਤਾਸ ਜੀਓ। ਮੈਂ ਜੁਗ ਜੁਗ ਦਏ ਸੇਵੜੀ, ਗੁਰਕੱਟੀ ਮੇਡੀ ਜੇਵੜੀ। ਓ ਬੋੜ ਛਿੰਝ ਨ ਨੱਚੂ, ਨਾਨਕ ਉਸਰ ਲੱਦਾ ਪਾ ਜੀਓ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਸ੍ਰੀ ਰਾਗ ਮਹੱਲਾ ਪਹਿਲਾ, ਪਹਿਰੇ ਕਰ ਪਹਿਲਾ। ਪਹਿਲੇ ਪਹਿਰੇ ਰਹਿਣ ਕੇ ਵਨਜਾਰਿਆ ਮਿੱਤਰਾ, ਹੁਕਮ ਪਿਆ ਗਰਬਾਸ। ਉਰਧ ਤਪ ਅੰਤਰ ਕਰੇ ਵਨਜਾਰਿਆ ਮਿੱਤਰਾ, ਖਸਮ ਸਿਤੀ ਅਰਦਾਸ। ਖਸਮ ਸਿਤੀ ਅਰਦਾਸ ਵਖਾਣੇ, ਉਰਧ ਧਿਆਨ ਲਿਵ ਲਾਗਾ। ਨਾ ਮਰ ਜਾ ਆਇਆ ਕਲ ਪੀਤਰ, ਬੋੜ ਜਾਸੀ ਨਾਂਗਾ। ਜੈਸੀ ਕਲਮ ਬੁੜੀ ਹੈ ਮਸਤਕ, ਤੈਸੀ ਜੀੜੇ ਪਾਸ। ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ, ਹੁਕਮ

ਗਿਆ ਗੁਰਬਾਸ, ਦੂਜੇ ਪੈਰੇ ਰਹਿਣ ਕੇ ਵਨਜਾਰਿਆ ਮਿੱਤਰਾ, ਵਿਸਰ ਗਿਆ ਤੇ ਆਨ, ਹੱਥੋ ਹੱਥ ਨਚਾਈਏ ਵਨਜਾਰਿਆ ਮਿੱਤਰਾ, ਜੋ ਜੁਦਾ ਕਰ ਕਾਣ, ਹੱਥੋ ਹੱਥ ਨਚਾਈਏ ਪ੍ਰਾਣੀ, ਮਾਤ ਕਹਿ ਸੁਤ ਮੇਰਾ, ਚੇਤ ਅਚੇਤ ਮੂੜ ਮਨ ਮੇਰੇ, ਅੰਤ ਨਹੀਂ ਕੁਛ ਤੇਰਾ, ਜਿਨ ਰਚ ਜਿਨ ਰਚ ਰਚਿਆ ਤਿਸੇ ਨ ਜਾਣੇ, ਮਨ ਪੀਤਰ ਤਰ ਧਿਆਨ, ਕਹੋ ਨਾਨਕ ਪ੍ਰਾਣੀ ਦੂਜੇ ਪਹਿਰੇ, ਵਿਸਰ ਗਿਆ ਧਿਆਨ, ਤੀਜੇ ਪਹਿਰੇ ਰਹਿਣ ਕੇ ਵਨਜਾਰਿਆ ਮਿੱਤਰਾ, ਤਨ ਜੋਬਨ ਸਿਓ ਚਿੱਤ, ਹਰ ਕਾ ਨਾਮ ਨ ਚੇਤੇ ਵਨਜਾਰਿਆ ਮਿੱਤਰਾ, ਬੱਧਾ ਝੂਟੇ ਜਿੱਤ, ਹਰ ਕਾ ਨਾਮ ਨ ਚੇਤੇ ਪ੍ਰਾਣੀ, ਬਿਕਲ ਪਿਆ ਸਿੰਘ ਮਾਇਆ, ਤਨ ਸਿਓ ਰੱਤਾ ਜੋਬਨ ਮੱਤਾ, ਐਲਾ ਜਨਮ ਗਵਾਇਆ, ਧਰਮ ਸਤੀ ਵਪਾਰ ਨ ਕੀਤੋ, ਕਰਮ ਨ ਕੀਤੋ ਮਿੱਤ, ਕਹੋ ਨਾਨਕ ਤੀਜੇ ਪਹਿਰੇ ਪ੍ਰਾਣੀ, ਤਨ ਜੋਬਨ ਸਿਓ ਚਿੱਤ, ਚੌਥੇ ਪੈਰੇ ਰਹਿਣ ਕੇ ਵਨਜਾਰਿਆ ਮਿੱਤਰਾ, ਲਾਵੀ ਆਇਆ ਖੇਤ, ਜਾਂ ਜਾਂ ਪਕੜ ਚਲਾਇਆ ਵਨਜਾਰਿਆ ਮਿੱਤਰਾ, ਕਿਸੇ ਨਾ ਮਿਲਿਆ ਭੇਤ, ਭੇਤ ਚੇਤ ਯਾਰ ਕਿਸੇ ਨਾ ਮਿਲਿਓ, ਜਾਂ ਜਾਂ ਪਕੜ ਚਲਾਇਆ, ਝੂਠਾ ਰੁਦਨ ਹੋਆ ਦੁਆਲੇ, ਖਿਨ ਮੈਂ ਪਿਆ ਪਰਾਇਆ, ਸਾਈ ਵਸਤ ਪ੍ਰਾਪਤ ਹੋਈ, ਜਸਿਓ ਲਾਇਆ ਹੇਤ, ਕਹੋ ਨਾਨਕ ਪ੍ਰਾਣੀ ਚੌਥੇ ਪਹਿਰੇ, ਲਾਵੀ ਲੁਨਿਆ ਖੇਤ, ਸ੍ਰੀ ਰਾਗ ਮਹੱਲਾ ਪਹਿਲਾ, ਪਹਿਲੇ ਪਹਿਰੇ ਰਹਿਣ ਕੇ ਵਨਜਾਰਿਆ ਮਿੱਤਰਾ, ਬਾਲਕ ਬੋਧਿ ਅਚੇਤ, ਖੀਰ ਪੀਏ ਖਿਲਾਈਏ ਵਨਜਾਰਿਆ ਮਿੱਤਰਾ, ਮਾਤ ਪਿਤਾ ਸੁਤ ਹੇਤ, ਮਾਤ ਪਿਤਾ ਸੁਤ ਨਿਉ ਕਨੇਰਾ, ਮਾਇਆ ਮੋਹ ਸੁਭਾਈ, ਸੰਜੋਗੀ ਆਇਆ ਕਿਰਤ ਕਮਾਇਆ, ਕਰਨੀ ਕਾਰ ਕਰਾਈ, ਰਾਮ ਨਾਮ ਬਿਨ ਮੁਕਤ ਨ ਹੋਈ, ਬੁੱਢੀ ਦੂਜੇ ਹੇਤ, ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ, ਛੁੱਟੇ ਗਾਰ ਚੇਤ, ਦੂਜੇ ਪਹਿਰੇ ਰਹਿਣ ਕੇ ਵਨਜਾਰਿਆ ਮਿੱਤਰਾ, ਪਰ ਜੋਬਨ ਮੈਂ ਮੱਤ, ਐਨਸ ਕੰਮ ਵਿਆਪਿਆ ਵਨਜਾਰਿਆ ਮਿੱਤਰਾ, ਅੰਦਲੇ ਨਾਮ ਨ ਚੇਤ, ਰਾਮ ਨਾਮ ਘਟਿਅੰਤਰ ਨਾਹੀਂ, ਹੋਰ ਜਾਣੇ ਰਸ ਕਸ ਮੀਠੇ, ਗਿਆਨ ਧਿਆਨ ਗੁਣ ਸੰਜਮ ਨਾਹੀਂ, ਜਨਮ ਮਰੋਗੇ ਝੂਠੇ, ਤੀਰਥ ਵਰਤ ਸੋ ਸੰਜਮ ਨਾਹੀਂ, ਕਰਮ ਧਰਮ ਨਹੀਂ ਪੂਜਾ, ਨਾਨਕ ਪਾਏ ਭਗਤ ਨਿਸਤਾਰਾ, ਦੁਪਤਾ ਵਿਆਪੇ ਦੂਜਾ, ਤੀਜੇ ਪੈਰੇ ਰਹਿਣ ਕੇ ਵਨਜਾਰਿਆ ਮਿੱਤਰਾ, ਸਰ ਹੰਸ ਉਲਥੜੇ ਆਏ, ਜੋਬਨ ਕਟਵਾ ਜਰੂਆ ਜੀ ਨੇ ਵਨਜਾਰਿਆ ਮਿੱਤਰਾ, ਆਪ ਕਟੇ ਦਿਨ ਜਾਏ, ਅੰਤ ਕਾਲ ਪਛਤਾਏ ਸੀ, ਅੰਦਲੇ ਜਾਜਮ ਪਕੜ ਚਲਾਇਆ, ਸਭ ਕੁਛ ਆਪਣਾ ਕਰ ਕਰ ਰੱਖਿਆ, ਖਿਨ ਮੈਂ ਪਿਆ ਪਰਾਇਆ, ਬੁੱਧ ਵੀ ਸਰਜੀ ਗਈ ਸਿਆਣਮ, ਕਰ ਅਵਗਨ ਪਛੋ ਤਾਏ, ਕਹੋ ਨਾਨਕ ਪ੍ਰਾਣੀ ਤੀਜੇ ਪੈਰੇ, ਪ੍ਰਭ ਚੇਤੇ ਲਿਵ ਲਾਏ, ਚੌਥੇ ਪੈਰੇ ਰਹਿਣ ਕੇ ਵਨਜਾਰਿਆ ਮਿੱਤਰਾ, ਬਿਰਧ ਪਿਆ ਤਨਖੀਨ, ਅੱਖੀ ਅੰਧ ਨ ਦਿਸਈ ਵਨਜਾਰਿਆ ਮਿੱਤਰਾ, ਕੰਨੀ ਸੁਨੇ ਨ ਵੈਨ, ਅੱਖੀ ਅੰਧ ਜੀਵ ਰਸ ਨਾਹੀਂ, ਰਹਿ ਪ੍ਰਖ ਪਰਾ ਕੋ ਤਾਣਾ, ਗੁਣ ਅੰਤਰ ਨਹੀਂ ਕਿਉਂ ਸੁਖ ਪਾਵੇ, ਮਨ ਮੁਖ ਆਮ ਨ ਜਾਣਾ, ਖੜ ਪੱਕੀ ਗੁੜ ਭੱਜੇ ਬਿਨਸੇ, ਆਏ ਚਲੇ ਕਿਆ ਮਾਨ, ਕਹੋ ਨਾਨਕ ਪ੍ਰਾਣੀ ਚੌਥੇ ਪੈਰੇ, ਗੁਰਮੁਖ ਸ਼ਬਦ ਪਛਾਣ, ਉੜਕ ਆਇਆ ਤਿਨ ਸਾਇਆ ਵਨਜਾਰਿਆ ਮਿੱਤਰਾ, ਚੜ ਜਰਵਾਨਾ ਕੰਨ, ਇੱਕ ਰੱਤੀ ਗੁਣ ਨਾ ਸਮਾਨਿਆ ਵਨਜਾਰਿਆ ਮਿੱਤਰਾ, ਅਵਗਨ ਖੜਸਨ ਬੰਨ, ਗੁਣ ਸੰਜਮ ਜਾਵੇ ਚੋਟ ਨ ਖਾਵੇ, ਤੇ ਜੰਮਣ ਮਰਨਾ ਕਾਲ ਜਾਲ ਜਮਜੋ ਨ ਸਾਕੇ, ਪਾਏ ਭਗਤ ਭੈ ਤਰਨਾ, ਪਾਸੇ ਤੀ ਜਾਵੇ ਸਹਿ ਸਮਾਵੇ, ਸਗਲੇ ਦੁੱਖ ਮਟਾਵੇ, ਕਹੋ ਨਾਨਕ ਪ੍ਰਾਣੀ ਗੁਰਮੁਖ ਛੂਟੇ, ਸਾਸੇ ਤੇ ਸਾਚੇ ਤੇ ਪਤ ਪਾਵੇ, ਸ੍ਰੀ ਰਾਗ ਮਹੱਲਾ ਚੌਥਾ, ਪਹਿਲੇ ਪਹਿਰੇ ਰਹਿਣ ਕੇ ਵਨਜਾਰਿਆ ਮਿੱਤਰਾ, ਹਰ ਪਾਇਆ ਉਦਰ ਮਜਾਰ, ਹਰ ਤਿਆਵੇ ਹਰ ਉਚਰੇ ਵਨਜਾਰਿਆ ਮਿੱਤਰਾ, ਹਰ ਹਰ ਨਾਮ ਸਮਾਰ, ਹਰ ਹਰ ਨਾਮ ਜਪੀ ਅਰਾਧੇ, ਵਿੱਚ ਅਗਨੀ ਹਰ ਜੀਵ ਜੀਵਿਆ, ਬਾਹਰ ਜਨਮ ਪਿਆ ਸੁਮੁਖ ਲਾਗਾ, ਸਰਸੇ ਪਿਤਾ ਮਾਤ ਥੀਵਿਆ, ਜਿਸ ਕੀ ਵਸਤੇ ਚੇਤੋ ਪ੍ਰਾਣੀ, ਕਰ ਹਿਰਦੇ ਗੁਰਮੁਖ ਵਿਚਾਰ, ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ, ਹਰ ਜਪੀਏ ਕਿਰਪਾ ਧਾਰ, ਦੂਜੇ ਪਹਿਰੇ ਰਹਿਣ ਕੇ ਵਨਜਾਰਿਆ ਮਿੱਤਰਾ, ਮਨ ਲਾਗਾ ਦੂਜੇ ਪਾਏ, ਮੇਰਾ ਮੇਰਾ ਕਰ ਪਾਲੀਏ ਵਨਜਾਰਿਆ ਮਿੱਤਰਾ, ਲੈ ਮਾਤ ਪਿਤਾ ਗੱਲ ਲਾਏ, ਲਾਵੇ ਮਾਤ ਪਿਤਾ ਸਦ ਗੱਲ ਸੇਤੀ, ਮਨ ਜਾਣੇ ਖੱਟ ਖਵਾਏ, ਜੋ ਦੇਵੇ ਤਿਸੇ ਨ ਜਾਣੇ ਮੂੜਾ,
ਦਿੱਤੇ ਨੂੰ ਲਪਟਾਏ। ਕੋਈ ਗੁਰਮੁਖ ਹੋਵੇ ਸੋ ਕਰੇ ਵਿਚਾਰ, ਹਰ ਧਿਆਵੇ ਮਨ ਲਿਵ ਲਾਏ। ਕਹੋ ਨਾਨਕ ਦੂਜੇ ਪਹਿਰੇ ਪ੍ਰਾਣੀ, ਤਿਸਕਾਲ ਨਾ ਕਬੂ ਖਾਏ। ਤੀਜੇ ਪਹਿਰੇ ਰਹਿਣ ਕੇ ਵਨਜਾਰਿਆ ਮਿੱਤਰਾ, ਮਨ ਲੱਗਾ ਆਲ ਜੰਜਾਲ। ਤਨ ਚਿਤਵੇ ਤਨ ਸੰਚਵੇ ਵਨਜਾਰਿਆ ਮਿੱਤਰਾ, ਹਰ ਨਾਮ ਹਰ ਨਾ ਸੰਭਾਲ। ਹਰ ਨਾਮਾ ਹਰ ਹਰ ਕਦੇ ਨਾ ਸੰਭਾਲੇ, ਜੇ ਹੋਵੇ ਅੰਤ ਸਿਖਾਈ। ਇਹ ਤਨ ਸੰਪੇ ਮਾਇਆ ਝੂਠੀ, ਅੰਤ ਛੋੜ ਚੱਲਿਆ ਪਛਤਾਈ। ਜਿਸਨੂੰ ਕਿਰਪਾ ਕਰੇ ਗੁਰਮੇਲੇ, ਸੋ ਹਰ ਹਰ ਨਾਮ ਸੰਭਾਲ। ਕਹੋ ਨਾਨਕ ਤੀਜੇ ਪਹਿਰੇ ਪ੍ਰਾਣੀ, ਤੇ ਜਾਏ ਮਿਲੇ ਹਰ ਨਾਲ। ਚੌਥੇ ਪਹਿਰੇ ਰਹਿਣ ਕੇ ਵਨਜਾਰਿਆ ਮਿੱਤਰਾ, ਹਰ ਚੱਲਣ ਵੇਲਾ ਆਦਿ। ਕਰ ਸੇਵੋ ਪੂਰਾ ਸਤਿਗੁਰ ਵਨਜਾਰਿਆ ਮਿੱਤਰਾ, ਸਭ ਚੱਲੀ ਰਹਿਣ ਵਹਾਦੀ। ਹਰ ਸੇਵੋ ਖਿਣ ਖਿਣ ਢਿੱਲ ਮੂਲ ਨਾ ਕਰਿਓ, ਜਿਤੇ ਅਸਤਰ ਜੁਗ ਜੁਗ ਹੋਵੋ। ਹਰ ਸੇਤੀ ਸਦ ਮਾਨੋ ਰਲੀਆਂ, ਜਨਮ ਮਰਨ ਦੁੱਖ ਖੋਵੋ। ਗੁਰ ਸਤਿਗੁਰ ਸਵਾਮੀ ਭੇਤ ਨਾ ਜਾਣੋ, ਜਿਤ ਮਿਲ ਹਰ ਭਗਤ ਸੁਖਾਂਦੀ। ਕਹੋ ਨਾਨਕ ਪ੍ਰਾਣੀ ਚੌਥੇ ਪਹਿਰੇ, ਸਭ ਲਿਓ ਰਹਿਣ ਭਗਤਾਂ ਦੀ। ਸ੍ਰੀ ਰਾਗ ਮਹੱਲਾ ਪੰਜਵਾਂ, ਪਹਿਲੇ ਪਹਿਰੇ ਰਹਿਣ ਕੇ ਵਨਜਾਰਿਆ ਮਿੱਤਰਾ, ਤਰ ਪਾਇਦਾ ਉਦਰੇ ਮਾਹੇ। ਦੱਸੀ ਮਾਸੀ ਮਾਨਸ ਕੀਆ ਵਨਜਾਰਿਆ ਮਿੱਤਰਾ, ਕਰ ਮੁਹਲਤ ਕਰਮ ਕਮਾਏ। ਮੁਹਲਤ ਕਰ ਦੀਨੀ ਕਰਮ ਕਮਾਣੇ, ਜੈਸਾ ਲਿਖਤ ਤੁਰ ਪਾਇਆ। ਮਾਤ ਪਿਤਾ ਪਾਈ ਸੁਧਬੰਤਾ, ਤੇਰ ਪੀਤਰ ਪ੍ਰਭ ਸੰਜੋਇਆ। ਕਰਮ ਸੁਕਰਮ ਕਰਾਏ ਆਪੇ, ਇਸ ਜਨਤੇ ਵਸ ਕੁਛ ਨਾਹੇ। ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ, ਤਰ ਪੈਂਦਾ ਉਦਰੇ ਮਾਹੇ। ਦੂਜੇ ਪਹਿਰੇ ਰਹਿਣ ਕੇ ਵਨਜਾਰਿਆ ਮਿੱਤਰਾ, ਪਰ ਜਵਾਨੀ ਲਹਿਰੀ ਦੇ। ਬੁਰਾ ਭਲਾ ਨ ਪਛਾਣਦੀ ਵਨਜਾਰਿਆ ਮਿੱਤਰਾ, ਮਨ ਮੱਤਾ ਐ ਮੇਵ। ਬੁਰਾ ਭਲਾ ਨ ਪਛਾਣੇ ਪ੍ਰਾਣੀ, ਅੱਗੇ ਪੰਥ ਕਰਾਰਾ। ਪੂਰਾ ਸਤਿਗੁਰ ਕਬੂ ਨ ਸੇਵਿਆ, ਸਿਰ ਟਾਂਡੇ ਜਮ ਜੰਧਾਰਾ। ਧਰਮ ਰਾਏ ਜਾ ਭਗਤ ਸਬਵਰੇ, ਤਬ ਕਿਆ ਜਵਾਬ ਕਰੇ। ਕਹੋ ਨਾਨਕ ਦੂਜੇ ਪਹਿਰੇ ਪ੍ਰਾਣੀ, ਪਰ ਜੋ ਬਣ ਲਹਿਰੀ ਦੇ। ਤੀਜੇ ਪਹਿਰੇ ਰਹਿਣ ਕੇ ਵਨਜਾਰਿਆ ਮਿੱਤਰਾ, ਬਿਖ ਸੰਚੇ ਅੰਦ ਗਿਆਨ। ਪੁੱਤਰ ਕਲੱਤਰ ਮੋਹ ਲਪਟਿਆ ਵਨਜਾਰਿਆ ਮਿੱਤਰਾ, ਅੰਤਰ ਲਹਿਰ ਲਭਾਣ। ਅੰਤਰ ਲਹਿਰ ਲਭਾਣ ਪ੍ਰਾਣੀ, ਸੋ ਪ੍ਰਭ ਚੇਤਨ ਆਵੈ। ਸਾਧ ਸਿੰਘ ਸਿਉ ਸੰਗ ਨਕੀਆ, ਬਹੁ ਜੋਨੀ ਦੁੱਖ ਪਾਵੇ। ਸਿਰਜਨ ਹਾਰ ਵਸਾਰਿਆ ਸਵਾਮੀ, ਇੱਕ ਨਿਮਖ ਨ ਲਗੋ ਧਿਆਨ। ਕਹੋ ਨਾਨਕ ਪ੍ਰਾਣੀ ਤੀਜੇ ਪਹਿਰੇ, ਬਿਖ ਨਾਮ ਬਿਖ ਸੰਚੇ ਅੰਦ ਗਿਆਨ। ਚੌਥੇ ਪਹਿਰੇ ਰਹਿਣ ਕੇ ਵਨਜਾਰਿਆ ਮਿੱਤਰਾ, ਦੇ ਨੈੜ ਆਇਆ ਸੋਏ। ਗੁਰਮੁਖ ਨਾਮ ਸੰਭਾਲ ਤੂੰ ਵਨਜਾਰਿਆ ਮਿੱਤਰਾ, ਤੇਰਾ ਦਰਗੇ ਬੇਲੀ ਹੋਏ। ਗੁਰਮੁਖ ਨਾਮ ਸੰਭਾਲ ਪ੍ਰਾਣੀ, ਅੰਤੇ ਹੋਏ ਸਖਾਈ। ਇਹ ਮੋਹ ਮਾਇਆ ਤੇਰੇ ਸੰਗ ਨ ਚਾਲੇ, ਝੂਠੀ ਪ੍ਰੀਤ ਲਗਾਈ। ਸਗਲੀ ਰਿਣ ਗੁਦਰੀ ਅੰਧਿਆਰੀ, ਸਿਵ ਸਤਿਗੁਰ ਚਾਨਣ ਹੋਏ। ਕਹੋ ਨਾਨਕ ਪ੍ਰਾਣੀ ਚੌਥੇ ਪਹਿਰੇ, ਦੇ ਨੇੜੇ ਆਇਆ ਸੋਏ। ਲਿਖਿਆ ਆ ਗੋਬਿੰਦ ਕਾ ਵਨਜਾਰਿਆ ਮਿੱਤਰਾ, ਉੜ ਚੱਲੇ ਕਮਾਣਾ ਸਾਥ। ਇੱਕ ਰੱਤੀ ਬਿਲਮਨਾ ਦੇਵਨੀ ਵਨਜਾਰਿਆ ਮਿੱਤਰਾ, ਉਹਨੇ ਤਗੜੇ ਪਾਏ ਹਾਥ। ਲਿਖਿਆ ਆਇਆ ਪਕੜ ਚਲਾਇਆ, ਮਨਮੁਖ ਸਦਾ ਦੁਹੇਲੇ। ਜਿੰਨੀ ਪੂਰਾ ਸਤਿਗੁਰ ਸੇਵਿਆ, ਸੇ ਦਰਗੇ ਸਦਾ ਸੁਹੇਲੇ। ਕਰਮ ਧਰਤੀ ਸਰੀਰ ਜੁਗ ਅੰਤਰ, ਜੋ ਬੋਵੇ ਸੋ ਖਾਤ। ਕਹੋ ਨਾਨਕ ਭਗਤ ਸੋਏ ਦਰਬਾਰੇ, ਮਨਮੁਖ ਸਦਾ ਪਵਾਤ। ਸ੍ਰੀ ਰਾਗ ਮਹੱਲਾ ਚੌਥਾ, ਕਰ ਦੂਜਾ ਸ਼ੰਤ ਇੱਕ ਓਂਕਾਰ ਸਤਿਗੁਰ ਪ੍ਰਸਾਦ। ਮੋਦਿਆਨੀ ਪੇੜੀ, ਕਿਉਂ ਕਰ ਹਰ ਦਰਸ਼ਨ ਭਿੱਖੇ। ਹਰ ਹਰਿ ਆਪਣੀ ਕਿਰਪਾ ਕਰੇ, ਗੁਰਮੁਖ ਸੋਹਰੜੇ ਕੰਮ ਸਿੱਖੇ। ਸੋਹਰੜੇ ਕੰਮ ਸਿੱਖੇ ਗੁਰਮੁਖ, ਹਰ ਹਰ ਸਦਾ ਧਿਆਏ। ਸਈਆਂ ਵਿੱਚ ਫਿਰੇ ਸੁਹੇਲੀ, ਹਰ ਦਰਗੇ ਬਾਂ ਲਡਾਏ। ਲੇਖਾ ਧਰਮ ਰਾਏ ਕੀ ਬਾਕੀ, ਜਬ ਹਰ ਹਰ ਨਾਮ ਕਿਰਖੈ। ਮੋਦਿਆਨੀ ਪੇੜੀ, ਗੁਰਮੁਖ ਹਰ ਦਰਸ਼ਨ ਭਿੱਖੇ। ਵਿਆਹ ਹੋਆ ਮੇਰੇ ਬਾਬਲਾ, ਗੁਰਮੁਖੇ ਹਰ ਪਾਇਆ। ਅਗਿਆਨਿਆਂ ਦੇਰਾ ਕੱਟਿਆ, ਗੁਰ ਗਿਆਨ ਪ੍ਰਚੰਡ ਬੁਲਾਇਆ। ਬਲਿਆ ਗੁਰ ਗਿਆਨਿਆਂ ਦੇਰਾ ਬਿਨਸਿਆ, ਹਰ ਰਤਨ ਪਦਾਰਥ ਲਾਦਾ। ਹੋਮੇ ਰੋਗ ਗਿਆ ਦੁੱਖ ਲਾਤਾ, ਆਪ ਆਪੇ ਗੁਰਮਤ ਖਾਤਾ। ਅਕਾਲ ਮੂਰਤ ਵਰ ਪਾਇਆ ਬਨਾਸੀ, ਨਾ ਕਦੇ ਮਰੇ ਨਾ ਜਾਇਆ। ਵਿਆਹ ਹੋਆ ਮੇਰੇ ਬਾਬਲਾ, ਗੁਰਮੁਖੇ ਹਰ ਪਾਇਆ। ਹਰ ਸਤ ਸੱਤੇ ਮੇਰੇ ਬਾਬਲਾ, ਹਰ ਜਨ ਮਿਲ ਜੰਝ ਸੁਹੰਦੀ। ਪੇਵ ਕੜੇ ਹਰ ਜਪ ਸਹੇਲੀ, ਵਿੱਚ ਸੋਹਰੜੇ ਖੜੀ ਸੁਹੰਦੀ। ਸੋਹਰੜੇ ਵਿੱਚ ਖੜੀ
ਸੁਹੰਦੀ ਜਿਨ ਪੇਵਕੜੇ ਨਾਮ ਸੰਭਾਲਿਆ ਸਭ ਸਫਲਿਓ ਜਨਮ ਤਿਨਾ ਦਾ ਗੁਰਮੁਖ ਜਿਨ੍ਹਾਂ ਮਨੁੱਖ ਪਾਸਾ ਢਾਲਿਆ ਹਰ ਸੰਤ ਜਿਨ੍ਹਾਂ ਮਿਲ ਕਾਰਜ ਸੋਇਆ ਪਰ ਪਾਇਆ ਪੁਰਖ ਆਨੰਦੀ ਹਰ ਸੱਤ ਸੱਤ ਮੇਰੇ ਬਾਬਲਾ ਹਰ ਜਨ ਮਿਲ ਜੰਜ ਸੁਹੰਦੀ ਹਰ ਪ੍ਰਭ ਮੇਰੇ ਬਾਬਲਾ ਹਰ ਦੇਵੋ ਦਾਨ ਮੇਂ ਦਾਜੋ ਹਰ ਕੱਪੜ ਹਰ ਸੋਭਾ ਦੇਵ ਜੇ ਸਵਰੇ ਮੇਰਾ ਕਾਜੋ ਹਰ ਹਰ ਭਗਤੀ ਕਾਜ ਸੁਹੇਲਾ ਗੁਰ ਸਤਿਗੁਰ ਦਾਨ ਦਵਾਇਆ ਖੰਡਵਰ ਪਾਂਡਰ ਸੋਭਾ ਹੋਈ ਯੋ ਦਾਨ ਨਾ ਰਲੇਰ ਲਾਇਆ ਹੋਰ ਮਨਮੁਖ ਦਾਜ ਰੱਖ ਦਿਖਾਲੇ ਸੁਕੂੜ ਹੰਕਾਰ ਕਜ

हर जुगो जुगो जोग जुगो जोग सदा पीढ़ी गुर चलंती जुग जुग पीढ़ी चले सतगुर की जिनी गुरमुख नाम ते आया हर पुरख न कभी बिन से जावे नित देवी चढ़े सुवाया नानक संत संत हर एको जप हर हर नाम सुहंदी हर राम राम मेरे बाबला फिर मिल तन वेल वदंती। श्री राग महला पंजवा संत एक ओंकार सतगुर प्रसाद मन प्यारिया जीव मित्रा गोविंद नाम समाले मन प्यारिया जी मित्रा निभे तेरे नाले संग सहिर नाम ते आई बिरथा कोई न जाए मन चिंदे से फल पावे चरण कमल चित लाए जल थल पूर रिया बनवारी कट कट नदर निहाले नानक सिख दे मन प्रीतम साध संग प्रमजाले मन प्यारिया जी मित्रा हर बिन झूठ पसारे मन प्यारिया जी मित्रा भिक्षा गर संसारे चरण कमल कर बोहत करते संसार दुख न व्यापे गुर पूरा भेटे वडभागी आठ पैर प्रभ जापे आदि जगादी सेवक स्वामी भगता नाम आधारे नानक सिख दे मन प्रीतम बिन हर झूठ पसारे मन प्यारिया जी मित्रा अलदे खेब सवली मन प्यारिया जी मित्रा दर नेचल मल्ली हर दर सेवे लख पेवे नेचल आसन पाया त जन्म न मरना अमन जाना संसार दुख मटाया चित्रगुप्त कागत पारिया जमदूता कछु न चली नानक सिख दे मन प्रीतम हरल देखे बसवली मन प्यारिया जी मित्रा कर संता संग निवासो मन प्यारिया जी मित्रा नाम जपत परगासो सिमर स्वामी सुख गामी इच सगले पुनिया पूर्वे कमांदे श्री रंग पाए हर मिले चिरी विछुनिया अंतर बार सर्वत्र व्या मन उपजिया विश्वासो नानक सिख दे मन प्रीतम कर संता संग निवासो मन प्यारिया जो मित्रा हर प्रेम भगत मन लीना मन प्यारिया जो मित्रा हर जल मिल जीवे मीना हर पी अगाने अमृत बाने सर्व सुखा मन उठे श्री तर पाए मंगल गाए इच पुनी सतगुर तुठे लाली ने लाए नौ निध पाए नौ सरबंस ठाकर दीना नानक सिख संत समझाई हर प्रेम भगत मन लीना। श्री राग किशंत महला पंजवा एक ओंकार सतगुर प्रसाद डखना हंड मजाऊ मां प्री पसे क्यों दिदार संत सनराई लभने नानक प्राण आधार संत चरण कमल चो प्रीत रीत संतन मन आवै जियो द्वितीया पौ विपरीत अनीत दासा नय पावे जियो दासा नय पावे बिंदर सावे एक कह तीज क्यों करे नाम विहूना तन मन हीना जन बिन मछली ज्यो मरे मिल मेरे प्यारे प्राण आधारे गुण साध संगत मिल गावे नानक के स्वामी तारन ग्रह मन तने अंक समावे डखना सुहांदड़े हब ठाए कोई न दिसे डूजड़ो खुलड़े कपाट नानक सतगुर भेट ते संत तेरे बचन अनूप अपार संत ने आधार बाणी बिचारिये जियो सिमरत सास ग्रास पूर्ण विश्वास क्यों मनो बसारिये जियो क्यों मनो बसारिये निमख नहीं टारिये गुणवंत प्राण हमारे मन बाष्ट बल दे तै स्वामी जी की बिरथा सारे अनाथ के नाथे सर्व के साथे जब जुए जन्म न हारिये नानक की बिनंती प्रापै कृपा कर पव जल तारिय डखना तूड़ी मजन साध से खाई तिय कृपाल लदे अबे थोकड़े नानक हर तन माल चंत सुंदर स्वामी धाम भगते विश्राम आसा लग जीव ते जियो मन तने गलतान सिमरत प्रभ नाम हर अमृत पीव ते जियो अमृत हर पीव दे सदा थिर थीम दे विखे बन फिका जानिया पै कृपाल गोपाल प्रभ मेरे साध संगत तिन मानिया सरबसो सुख आनंद कर प्यारे हर रतन मन अंतर सीव दे एक तिल नहीं विसरे प्राण आधारा जब जब नानक जीव दे रखना जो तो कीने अपने तिनक मिलियो आपे ही आप मोयो जस नानक आप सुनियो संत प्रेम ठगौरी पाए रजाए गोविंद मन मोया जियो संतन के प्रसाद अगाध कंठे लग सोया जियो हर कंठ लग सोया दुख सब जोया भगत लखन कर वस पए मठ सर्व सुख उठे गोविंद
टुंडे जन्म मरण सब मिट गए, सखी मंगल हो गाया ये छपचाया, बौड़ न माया होया, कर गया लीने नानक प्रप्यारी, संसार सागर नहीं पोया डखना, साई नाम अमोल कीम ना कोई जान दो, जिन्ना पाग मताए से नानक रंग मान दो, चंद कहंदे पवित्र सुनते सब तन लिखती कुल तारिया जियो, जिनको साधु संग नामा रंगतनी ब्रह्म बिचारिया जियो, ब्रह्म बिचारिया जन्म सवारिया पूरन कृपा प्रप करी, कर गया लीने हर जसो दीने जो न तावे न मरी, सतगुर दयाल कृपाल पेड़ते हरे काम क्रोध लो मारिया, कथन न जाए अकथ स्वामी सदके जाए नानक वारिया, श्री राग महला चौथा वंजारा एक ओंकार सतनाम गुर प्रसाद, हर हर नाम उत्तम नाम है जिन सिरिया सब कोय जियो, हर जी सवे प्रित पालदा कट कट रमैया सोए, सो हर सदा त्याई तिस बिन अवर न कोए, जो मोह माया चित लाई दे छे छड़े चले दुख रोए, जन नानक नाम त्याया रंतल सखाई होए, मैं हर बिन अवर न कोए, हर गुर सन्नाई पाई वन जारिया मित्रा, बट भाग प्राप्त होए रहाओ, संत जना विन पाईया हर किने न पाया नाओ, विच होमे कर्म कमाव दे ज्यो वेसवा पुत न्याओ, पिता जात न होइए गुर तुठा करे पसाओ, वडभागी गुर पाया हर एनस लगा पाओ, जन नानक ब्रह्म पछाणिया हर कीरत कर्म कमाओ, मन हर हर लगा चाओ, गुर पूरे नाम दड़ाया हर मिलिया हर प्रभ नाओ राओ, जब लग जोबन सास है तब लग नाम त्याए, चल दया नाल हर चल सी हर अंत लय छुड़ाए, हों बलिहारी तिन को जिन हर मन उठा आए, जिन्नी हर हर नाम न चेत्यो से अंत गए पछताए, तुर मस्तक हर प्रभ लिखिया जन नानक नाम त्याए, मन हर हर प्रीत लगाए, वडभागी गुर पाया गुर शब्दी पार लंगाए राओ, हर आपे आप उपाएंदा रापे देवे ले, हर आपे परम पलाएंदा रापे ही मत दे, गुरमुख मन परगास है से विरले के ही के, हों बलिहारी तिन को जिन हर पाया गुरमते, जन नानक कमल परगासिया मन हर उठडाहे, मन हर जपन करे, गुर हर सरनाई भज प्यो जिंदु सब किलविख दुख पर हरे राओ, कट कट रमैया मन वसे जो पाईए कित पत, गुर पूरा सतगुर पेटिए राय वसे मन चित, मैं तर नामे आधार हर नामे दी गत मत, मैं हर हर नाम साओ हर नामे ही जत पत, जन नानक नाम त्याया रंग रतड़ा हर रंग रत, हर त्यावो हर प्रभ सत, गुर बचनी हर प्रभ जानिया सब हर प्रभ ते उत्पत राओ, जिनको पूर्व लिखिया से आए मिले गुर पास, सेवक पै वनजारिया मित्रा गुर हर हर नाम प्रगास, तन तन वंज वपारिये जिन वखर लदड़ा रास, गुरमुख धर्म को जले से आए मिले हर पास, जन नानक गुर तिन पाया जिन आप तुठा गुण तास, हर त्यावो सास ग्रास, मन प्रीत लगी तिन गुरमुखा हर नाम जिन हर रास राओ, एक ओंकार सतगुर प्रसाद श्री राग की वार महला चौथा सलोका नाल, सलोक महला तीजा रागा विच श्री राग है ये सतरे प्यार, सदा हर सच मन वसे निचल मत्यापार, रतन अमोल कपाया गुर का शब्द विचार, जिबा सच्ची मन सच्चा सच्चा शरीर आकार, नानक सच्चे सतगुर सेविये सदा सच व्यापार, महला तीजा होर बिरा सब तात है जब लग साहिब प्रीत न होए, यो मन माया मोया वेखन सुन न होए, सह देखे बिन प्रीत न उपजे अंधा क्या करे, नानक जिन्नी अखी लीतिया सोई सच्चा दे पौड़ी, हर इको करता एक इको दीवान हर हर हर इक से दाह अमर इको हर चित तार, हर तिस बिन कोई नाही डर परम पाओ दूर कर, हर तिसे न सुलाए जे तुज रखे बार कर, हर जिसनु होए दयाल सो हर जप पाओ बिखम तर, सलोक महला पहला दाती साहिब संधिया क्या चले तस नाल, एक जगंदे नालन एक ना सुत्या दे अठाल, महला पहला सिद्ध कसबूरी साधका सबर तो साम लायका, दीदार पूरे पाए सी थाओ नाई पाए का पौड़ी, सब आपे तो दे पाए कै
ਆਪੇ ਕਾਰੇ ਲਾਈ, ਤੁਹਾਡੀ ਆਪੇ ਵੇਖ ਵਿਖਦਾ ਆਪਣੀ ਵਡਿਆਈ, ਹੱਥ ਦੋ ਬਾਹਰੋਂ ਕਿਛ ਨਾਈ, ਤੂੰ ਸੱਚਾ ਸਾਈ, ਤੂੰ ਆਪੇ ਆਪ ਵਰਤਦਾ ਸਭਨੀ ਹੀ ਤਾਈ, ਹਰ ਤਿਸੇ ਤੇ ਆਵੋ ਸੰਤ ਜਨੋ ਜੋ ਲਏ ਛਡਾਈ। ਸਲੋਕ ਮਹੱਲਾ ਪਹਿਲਾ, ਫੱਕੜ ਜਾਤੀ ਫੱਕੜ ਨਾ ਹੋ, ਸਭਨਾ ਜੀਆਂ ਕਿੱਕਾ ਚਾਹੋ, ਆਪੋ ਜੇ ਕੋ ਭਲਾ ਕਹਾਏ, ਨਾਨਕ ਤਾਂ ਪਰ ਜਾਪੇ ਤਾਂ ਪਤ ਲਿਖੇ ਪਾਏ। ਮਹੱਲਾ ਦੂਜਾ, ਜਿਸ ਪਿਆਰੇ ਸਿਉਨੇ ਤਿਸ ਅੱਗੇ ਮਰ ਚੱਲੀਏ, ਤ੍ਰਿਗ ਜੀਵਨ ਸੰਸਾਰ ਤਾਂ ਕੇ ਪਾਛੇ ਜੀਵਨਾ, ਪੌੜੀ ਤੁਹਾਡੇ ਆਪੇ ਧਰਤੀ ਸਾਜੀਏ, ਚੰਦ ਸੂਰਜ ਤੋਂ ਦੀਵੇ, ਦਸ ਚਾਰ ਹੱਟ ਤੋਂ ਸਾਜਿਆ ਵਪਾਰ ਕਰੀਵੈ, ਇਕਨਾਂ ਨੂੰ ਹਰ ਲਾਭ ਦੇ ਜੋ ਗੁਰਮੁਖ ਥੀਵੈ, ਤਿੰਨ ਚਮਕਾਲ ਨ ਵਿਆਪੇ ਜਿਸ ਅੰਮ੍ਰਿਤ ਪੀਵੈ, ਉਹ ਆਪ ਛੁੱਟੇ ਪਰਿਵਾਰ ਸਿਉ ਤਿੰਨ ਪਿੱਛੇ ਜਬ ਸੁਖ ਛੁੱਟੀਏ। ਸਲੋਕ ਮਹੱਲਾ ਪਹਿਲਾ, ਕੁਦਰਤ ਕਰਕੇ ਵਸਿਆ ਸੋਏ, ਵਕਤ ਵਿਚਾਰ ਸੋ ਬੰਦਾ ਹੋਏ, ਕੁਦਰਤ ਹੈ ਕੀਮਤ ਨਹੀਂ ਪਾਏ, ਜਾਂ ਕੀਮਤ ਪਾਏ ਤਾਂ ਕਹੀ ਨਾ ਜਾਏ, ਸਰੇ ਸਰੀਅਤ ਕਰੇ ਵਿਚਾਰ, ਬਿਨ ਬੂਜੇ ਕੈਸੇ ਪਾਵੇ ਪਾਰ, ਸਿਦਕ ਕਰ ਜਿਸ ਦਾ ਮਨ ਕਰ ਮਕਸੂਦ, ਜੈ ਤਿਰ ਦੇਖਾਂ ਤੈ ਤਿਰ ਮੌਜੂਦ। ਮਹੱਲਾ ਤੀਜਾ, ਗੁਰ ਸਬਾਏ ਬਿਨਾ ਪਾਈਏ, ਨਾ ਨੇੜੇ ਨਾ ਦੂਰ, ਨਾਨਕ ਸਤਿਗੁਰ ਤਾਂ ਮਿਲੇ ਜਾ ਮਨ ਰਹੇ ਹਦੂਰ। ਪੌੜੀ ਸਪਤ ਦੀਪ ਸਪਤ ਸਾਗਰਾ, ਨਵਖੰਡ ਚਾਰ ਦੇਵੀ ਦਸਨ ਅਸ਼ਟ ਪੁਰਾਣਾ, ਹਰ ਸਭਨਾ ਵਿੱਚ ਤੂੰ ਵਰਤਦਾ ਹਰ ਸਭਨਾ ਪਾਣਾ, ਸਭ ਤੁਜੇ ਤੇ ਆਵੋ ਜੀ ਜੰਤ ਹਰ ਸਾਰਗ ਪਾਣਾ, ਜੋ ਗੁਰਮੁਖਾਰੇ ਰੱਦ ਦੇ ਤਿਉ ਹੋ ਕਰਬਾਣਾ, ਤੂੰ ਆਪੇ ਆਪ ਵਰਤਦਾ ਕਰ ਚੋਜ ਵਡਾਣਾ। ਸਲੋਕ ਮਹੱਲਾ ਤੀਜਾ, ਕਲੋ ਮਜਾਸਨੀ ਕਿਆ ਸਦਾਈਏ, ਹਿਰਦੇ ਹੀ ਲਿਖਦੇ ਹੋ, ਸੱਤਾ ਸਾਹਿਬ ਕੇ ਰੰਗ ਰਹੇ ਕਬੂ ਨ ਟੁੱਟ ਸਨੇ ਹੋ, ਕਲੋ ਮਜਾਸਨੀ ਜਾਏ ਸੀ ਲਿਖਿਆ ਪੀ ਨਾਲੇ ਜਾਏ, ਨਾਨਕ ਸਹਿ ਪ੍ਰੀਤ ਨ ਜਾਏ ਸੀ ਜੋ ਤੁਰ ਛੋਟੀ ਸੱਚੇ ਪਾਏ। ਮਹੱਲਾ ਤੀਜਾ, ਨਦਰੀ ਆਮਦਾ ਨਾਲ ਨਾ ਚੱਲੀ, ਵੇਖੋ ਗੋਵਿਆ ਪਾਏ, ਸਤਿਗੁਰ ਸੱਚ ਦੜਾਇਆ ਸੱਚ ਰਹੋ ਲਿਵਲਾਏ, ਨਾਨਕ ਸ਼ਬਦੀ ਸੱਚ ਹੈ ਕਰਮੀ ਪੱਲੇ ਪਾਏ। ਪੌੜੀ ਹਰ ਅੰਦਰ ਬਾਰ ਇੱਕ ਤੂੰ, ਤੂੰ ਜਾਣੇ ਪੇਤ, ਜੋ ਕੀਜੇ ਸੋ ਹਰ ਜਾਣਦਾ, ਮੇਰੇ ਮਨ ਹਰ ਚੇਤ, ਸੋ ਡਰੇ ਜੇ ਪਾਪ ਕਮਾਉਂਦਾ ਧਰਮੀ ਵਿਕਸੇਦ, ਤੂੰ ਸੱਚਾ ਆਪਣਿਆਉ ਸੱਚ ਤਾਂ ਡਰੀਏ ਕੇਤ, ਜਿਨ੍ਹਾਂ ਨਾਨਕ ਪਛਾਣਿਆ ਸੀ ਸੱਚ ਰਲੇਤ। ਸਲੋਕ ਮਹੱਲਾ ਤੀਜਾ, ਕਲਮ ਜਲੋ ਸਨ ਮਸਾਮਨੀ, ਕਾਗਤ ਪੀ ਜਲ ਜਾਓ, ਲਿਖਣ ਵਾਲਾ ਜਲ ਬਲੋ ਜਿਨ ਲਿਖਿਆ ਦੂਜਾ ਪਾਓ, ਨਾਨਕ ਪੂਰਬ ਲਿਖਿਆ ਕਮਾਵਨਾ ਅਵਰ ਨ ਕਰਨਾ ਜਾਏ। ਮਹੱਲਾ ਤੀਜਾ, ਹੋਰ ਕੂੜ ਪੜ੍ਹਨਾ ਕੂੜ ਬੋਲਣਾ ਮਾਇਆ ਨਾਲ ਪਿਆਰ, ਨਾਨਕ ਵੇ ਨਾਵੇਂ ਕੋ ਥਿਰ ਨਹੀਂ ਪੜ ਪੜ ਹੋਏ ਖੁਆਰ। ਪੌੜੀ ਹਰ ਕੀ ਵਡਿਆਈ ਵੱਡੀ ਹੈ, ਹਰ ਕੀਰਤਨ ਹਰ ਕਾ, ਹਰ ਕੀ ਵਡਿਆਈ ਵੱਡੀ ਹੈ ਜੇ ਨਿਆਉ ਹੈ ਧਰਮ ਕਾ, ਹਰ ਕੀ ਵਡਿਆਈ ਵੱਡੀ ਹੈ ਜਾਂ ਫਲ ਹੈ ਜੀ ਕਾ, ਹਰ ਕੀ ਵਡਿਆਈ ਵੱਡੀ ਹੈ ਜਾਂ ਨਾ ਸੁਣੀਏ ਕਹਿ ਚੁਗਲ ਕਾ, ਹਰ ਕੀ ਵਡਿਆਈ ਵੱਡੀ ਹੈ ਅਪੁੱਛਿਆ ਦਾਨ ਦੇਵ ਕਾ। ਸਲੋਕ ਮਹੱਲਾ ਤੀਜਾ, ਹੋਂ ਹੋਂ ਕਰਤੀ ਸਾਮੂਹੀ ਸੰਪੋ ਕਿਸੇ ਨ ਨਾਲ, ਦੂਜੇ ਪਾਏ ਦੁੱਖ ਪਾਇਆ ਸਭ ਜੋਈ ਜਮਕਾਲ, ਨਾਨਕ ਗੁਰਮੁਖੀ ਉਭਰੇ ਸਾਚਾ ਨਾਮ ਸੰਭਾਲ। ਮਹੱਲਾ ਪਹਿਲਾ, ਗੱਲੀ ਅਸੀਂ ਚੰਗੀਆਂ ਚਾਰੀ ਬੁਰੀਆਂ, ਮਨੁੱਖ ਸੁੱਧਾਂ ਕਾਲੀਆਂ ਬਾਹਰ ਚਿੱਟੜੀਆਂ, ਰੀਸਾਂ ਕਰੇ ਤਨਾੜੀਆਂ ਜੋ ਸੇਵੇ ਦਰ ਖੜੀਆਂ, ਨਾਲ ਖਸਮੇ ਰੱਤੀਆਂ ਮਾਨੇ ਸੁਖ ਰਲੀਆਂ, ਹੁੰਦੇ ਤਨ ਤਾਣੀਆਂ ਤੇ ਨਮਾਨੀਆਂ, ਨਾਨਕ ਜਨਮ ਸਿਖਾਰਤਾ ਜੇ ਤਿਨਕੇ ਸੰਗ ਮਿਲਾ। ਪੌੜੀ ਤੂੰ ਆਪੇ ਜਲ ਮੀਨਾ ਹੈ, ਆਪੇ ਆਪੇ ਹੀ ਅਪਜਾਲ, ਤੂੰ ਆਪੇ ਜਾਲ ਵਤਾਏਂਦਾ ਆਪੇ ਵਿੱਚ ਸਹਿਬਾਲ, ਤੂੰ ਆਪੇ ਕਮਲ ਅਲਪਤ ਹੈ ਜੇ ਹੱਥਾਂ ਵਿੱਚ ਗੁਲਾਲ, ਤੂੰ ਆਪੇ ਮੁਕਤ ਕਰਾਏਂਦਾ ਇੱਕ ਨਿਮਕ ਕੜੀ ਕਰ ਖਿਆਲ, ਹਰ ਤੂੰ ਬਾਹਰੋਂ ਕਿਛ ਨਹੀਂ ਗੁਰ ਸ਼ਬਦੀ ਵੇਖ ਨਿਹਾਲ। ਸਲੋਕ ਮਹੱਲਾ ਤੀਜਾ, ਹੁਕਮ ਨ ਜਾਣੇ ਬਹੁਤਾ ਰੋਵੇ, ਅੰਦਰ ਧੋਖਾ ਨੀਂਦ ਨ ਸੋਵੇ, ਜੇ ਧਨ ਖਸਮੇ ਚੱਲੇ ਰਜਾਈ ਦਰ ਘਰ ਸੋਭਾ ਮਹਿਲ ਬਲਾਈ, ਨਾਨਕ ਕਰਮੀ ਏ ਮਤ ਪਾਈ ਗੁਰਪ੍ਰਸਾਦੀ ਸੱਚ ਸਮਾਈ। ਮਹੱਲਾ ਤੀਜਾ, ਮਨਮੁਖ ਨਾਮ ਵਿਉਣਿਆ ਰੰਗ ਕਸੁੰਬਾ ਦੇਖ ਨਾ ਭੁੱਲ, ਇਸ ਘਰ ਰੰਗ ਥਿਰ ਥੋੜਿਆ ਸੋਚਾ ਇਸ ਦਾ ਮੁੱਲ,
ਦੂਜੇ ਲੱਗੇ ਪਚਮੂਵੇ ਮੂਰਖੇ ਅੰਧ ਗਵਾਰ, ਬਿਸਟਾ ਅੰਦਰ ਕੀੜਸੇ ਪਏ ਪਚੇ ਵਾਰੋ ਵਾਰ, ਨਾਨਕ ਨਾਮ ਰਤੇ ਸੇ ਰੰਗਲੇ, ਗੁਰ ਕੇ ਸਹਿਜਬ ਸੁਭਾਏ, ਭਗਤੀ ਰੰਗ ਨ ਉਤਰੇ ਸਹਿਜੇ ਰਹਿ ਸਮਾਏ। ਪੌੜੀ ਸਿਸਤਿਓ ਪਾਈ ਸਭ ਤੋਂ ਦੀ ਆਪੇ ਰਿਜਕ ਸੰਭਾਇਆ, ਇੱਕ ਵੱਲ ਛਲ ਕਰਕੇ ਖਾਵਦੇ ਮੂੰਹ ਕੂੜ ਸ਼ੁੱਧ ਤਿੰਨ ਢਾਇਆ, ਤੁਹਾਡੇ ਆਪੇ ਭਾਵੇ ਸੋ ਕਰੇ ਤੋ ਜੁੱਤੇ ਕੰਮ ਵਿਲਾਇਆ, ਇੱਕ ਨਾ ਸੱਚ ਬਜਾਇਆ ਤਿੰਨ ਅਤੁੱਟ ਭੰਡਾਰ ਦਵਾਇਆ, ਹਰ ਚੇਤ ਖਾਏ ਤਿੰਨ ਸਫਲੈ ਚੇਤਾ ਹੱਥ ਤੜਾਇਆ। ਸਲੋਕ ਮਹੱਲਾ ਤੀਜਾ। ਪੜ ਪੜ ਪੰਡਤ ਭੇਦ ਵਖਾਣੇ ਮਾਇਆ ਮੋਹ ਸਵਾਏ, ਦੂਜੇ ਭਾਇਰ ਨਾਮ ਵਸਾਰਿਆ ਮਨ ਮੁਰ ਮਿਲੇ ਮਿਸ ਜਾਏ, ਜਿਨ ਜੀਓ ਪਿੰਡ ਦਿੱਤਾ ਤਿਸ ਕਬੂ ਨ ਚੇਤੇ, ਜੋ ਦਿੰਦਾ ਰਿਜਕ ਸੁਭਾਏ, ਜਮਕਾ ਪਾ ਗਲੋ ਨ ਕੱਟਿਆ ਫਿਰ ਫਿਰ ਆਵੇ ਜਾਏ, ਮਨ ਮੈਂ ਕਿਛੂ ਨ ਸੂਝੇ ਅੰਦਲੇ ਪੂਰਬ ਲਿਖਿਆ ਕਮਾਏ, ਪੂਰੇ ਭਗਤ ਸਤਿਗੁਰ ਮਿਲੇ ਸੁਖਦਾਤਾ ਨਾਮ ਵਸੇ ਮੰਨਿਆਏ, ਸੁਖ ਮਾਨੇ ਸੁਖ ਪਹਿਨਾ ਸੁਖੇ ਸੁਖ ਵਾਏ, ਨਾਨਕ ਸੋ ਨਉ ਮਨੋ ਨ ਵਸਾਰੀਐ ਜਿਤ ਦਰ ਸੱਚੇ ਸੋਭਾ ਪਾਏ। ਮਹੱਲਾ ਤੀਜਾ। ਸਤਿਗੁਰ ਸੇਵ ਸੁਖ ਪਾਇਆ ਸੱਚ ਨਾਮ ਗੁਣਤਾਸ, ਗੁਰਮਤੀ ਆਪ ਪਛਾਣਿਆ ਰਾਮ ਨਾਮ ਪ੍ਰਗਾਸ, ਸੱਚੋ ਸੱਚ ਕਮਾਵਨਾ ਵਡਿਆਈ ਵੱਡੇ ਪਾਸ, ਜਿਉ ਪਿੰਡ ਸਭ ਤਿਸਕਾ ਸਿਫਤ ਕਰੇ ਅਰਦਾਸ, ਸੱਚੇ ਸ਼ਬਦ ਸਲਾਨਾ ਸੁਖੇ ਸੁਖ ਨਿਵਾਸ, ਜਪ ਤਪ ਸੰਜਮ ਮਨੇ ਮਾਹੇ ਬਿਨ ਨਾਵੇਂ ਤ੍ਰਿਗ ਜਵਾਸ, ਗੁਰਮਤੀ ਨਉ ਪਾਈਏ ਮਨਮੁਖ ਮੋਏ ਮਨਾਸ, ਜੋ ਪਾਵੇ ਤਿਉ ਰੱਖ ਤੂੰ ਨਾਨਕ ਤੇਰਾ ਦਾਸ। ਪੌੜੀ ਸਭ ਕੋ ਤੇਰਾ ਤੂੰ ਸਭ ਸਦਾ ਤੂੰ ਸਭਨਾ ਰਾਸ, ਸਭ ਤੂੰ ਦੇ ਪਾਸੋਂ ਮੰਗਦੇ ਨਿਤ ਕਰ ਅਰਦਾਸ, ਜਿਸ ਤੂੰ ਦੇ ਤੇ ਸਭ ਕੁਛ ਮਿਲੇ ਇੱਕ ਨਾ ਦੂਰ ਹੈ ਪਾਸ, ਤੁਧ ਬਾਜੋ ਥਾਉ ਕੋ ਨਹੀਂ ਜਿਸ ਪਾਸੋਂ ਮੰਗੀਏ ਮਨ ਵੇਖੋ ਕੋ ਨਿਰਜਾਸ, ਸਭ ਤੁਧੇ ਨੂੰ ਸਲਾਹਿੰਦੇ ਦਰ ਗੁਰਮੁਖ ਨੂੰ ਪ੍ਰਗਾਸ। ਸਲੋਕ ਮਹੱਲਾ ਤੀਜਾ। ਪੰਡਤ ਪੜ ਪੜੀ ਉੱਚਾ ਕੂਕਦਾ ਮਾਇਆ ਮੋਹ ਪਿਆਰ, ਅੰਤਰ ਬ੍ਰਹਮ ਨ ਚੀਨਈ ਮਨ ਮੂਰਖ ਗਵਾਰ, ਦੂਜੇ ਪਾਏ ਜਗਤ ਪ੍ਰਭੂੰਦਾ ਨਾ ਬੂਝੇ ਵਿਚਾਰ, ਬਿਰਥਾ ਜਨਮ ਗਵਾਇਆ ਮਰ ਜੰਮੇ ਵਾਰੋ ਵਾਰ। ਮਹੱਲਾ ਤੀਜਾ। ਜਿੰਨੀ ਸਤਿਗੁਰ ਸੇਵਿਆ ਤਿੰਨੀ ਨਾਉ ਪਾਇਆ ਬੂਝੋ ਕਰ ਵਿਚਾਰ, ਸਦਾ ਸ਼ਾਂਤ ਸੁਖ ਮਨ ਵਸੇ ਚੂਕੇ ਕੂਕ ਪਕਾਰ, ਆਪੇ ਨੂੰ ਆਪ ਖਾਏ ਮਨ ਨਿਰਮਲ ਹੋਵੇ ਗੁਰ ਸ਼ਬਦੀ ਵਿਚਾਰ, ਨਾਨਕ ਸ਼ਬਦ ਰਤੇ ਸੇ ਮੁਕਤ ਹੈ ਹਰ ਜੋ ਹਿਤ ਪਿਆਰ। ਪੌੜੀ ਹਰ ਕੀ ਸੇਵਾ ਸਫਲ ਹੈ ਗੁਰਮੁਖ ਪਾਵੇ ਥਾਏ, ਜਿਉ ਹਰ ਪਾਵੇ ਤਿਉ ਗੁਰ ਮਿਲੇ ਸੋ ਹਰ ਨਾਮ ਤੇ ਆਏ, ਗੁਰ ਸ਼ਬਦੀ ਹਰ ਪਾਈਐ ਹਰ ਪਾਰ ਲੰਘਾਏ, ਮਨ ਅਟਕਿਨੇ ਨ ਪਾਇਓ ਪੁੱਛੋ ਵੇਦਾਂ ਜਾਏ, ਨਾਨਕ ਹਰ ਕੀ ਸੇਵਾ ਸੋ ਕਰੇ ਜਿਸ ਲਈ ਹਰ ਲਾਏ। ਸਲੋਕ ਮਹੱਲਾ ਤੀਜਾ। ਨਾਨਕ ਸੋ ਸੂਰਾ ਵਰਿਆਮ ਜਿਨ ਵਿੱਚੋਂ ਦੁਸ਼ਟ ਹੰਕਾਰ ਮਾਰਿਆ, ਗੁਰਮੁਖ ਨਾਮ ਸਲਾਏ ਜਨਮ ਸਵਾਰਿਆ, ਆਪ ਹੋਆ ਸਦਾ ਮੁਕਤ ਸਭ ਕੁਲ ਨਿਸਤਾਰਿਆ, ਸੋਹਿਨ ਸੱਚ ਦੁਆਰ ਨਾਮ ਪਿਆਰਿਆ, ਮਨਮੁਖ ਮਰੇ ਹੰਕਾਰ ਮਰਨ ਵਿਗਾੜਿਆ, ਸਭੋ ਵਰਤੇ ਹੁਕਮ ਕਿਆ ਕਰੇ ਵਿਚਾਰਿਆ, ਆਪੋ ਦੂਜੇ ਲਗ ਖਸਮ ਵਿਸਾਰਿਆ, ਨਾਨਕ ਬਿਨ ਨਾਵੇਂ ਸਭ ਦੁੱਖ ਸੁੱਖ ਵਿਸਾਰਿਆ। ਮਹੱਲਾ ਤੀਜਾ। ਗੁਰ ਪੂਰੇ ਹਰ ਨਾਮ ਦੜਾਇਆ, ਤਿੰਨ ਵਿੱਚੋਂ ਪਰਮ ਚਕਾਇਆ, ਰਾਮ ਨਾਮ ਹਰ ਕੀਰਤ ਗਾਈ ਕਰ ਚਾਨਣ ਮੱਗ ਦਿਖਾਇਆ, ਹੋਮੇ ਮਾਰੇ ਕਲਿਵ ਲਾਗੀ ਅੰਤਰ ਨਾਮ ਵਸਾਇਆ, ਗੁਰਮਤੀ ਜਮਜੋ ਨ ਸਾਕੇ ਸਾਚੇ ਨਾਮ ਸਮਾਇਆ, ਸਭ ਆਪੇ ਆਪ ਵਰਤੇ ਕਰਤਾ ਜੋ ਭਾਵੇ ਸੁਨਾਏ ਲਾਇਆ, ਜਾਂ ਨਾਨਕ ਨਾਮ ਲਏ ਤਾਂ ਜੀਵੇ ਬਿਨ ਨਾਵੇਂ ਖਿਨ ਮਰ ਜਾਇਆ। ਪੌੜੀ ਜੋ ਮਿਲਿਆ ਹਰ ਦਿਬਾਨ ਸਿਉ ਸੋ ਸਭਨੀ ਦੀ ਬਾਣੀ ਮਿਲਿਆ, ਜਿੱਥੇ ਉਹ ਜਾਏ ਤਿੱਥੇ ਉਹ ਸੁਰਖਰੂ, ਉਸਕੇ ਮੂੰਹ ਡਿੱਠੇ ਸਭ ਪਾਪੀ ਤਰਿਆ, ਉਸ ਅੰਤਰ ਨਾਮ ਨਿਦਾਨ ਹੈ ਨਾਮੋ ਪਰਵਰਿਆ, ਨਾ ਉਹ ਪੂਜੀਏ ਨਾ ਉਹ ਮੰਨੀਏ ਨਾ ਕਿਲ ਵਿਖ ਸਭ ਹਿਰਿਆ, ਜਿੰਨੀ ਨਾਮ ਤੇ ਆਇਆ ਇੱਕ ਮਨ ਇੱਕ ਚਿੱਤ ਸੇ ਅਸਤਰ ਜਗ ਰਿਹਾ। ਸਲੋਕ ਮਹੱਲਾ ਤੀਜਾ। ਆਤਮਾ ਦਿਓ ਪੂਜੀਏ ਗੁਰ ਕੇ ਸਹਿਜ ਸੁਭਾਏ, ਆਤਮੇ ਨੂੰ ਆਤਮੇ ਦੀ ਪ੍ਰਤੀਤ ਹੋਏ ਤਾਂ ਕਰ ਹੀ ਪਰਚਾ ਪਾਏ, ਆਤਮਾ ਡੋਲ ਨਾ ਡੋਲਈ ਗੁਰ ਕੈ ਪਾਏ ਸੁਭਾਏ, ਗੁਰਬਿਨ ਸਹਿਜ ਨਾ ਆਵੇ ਲੋਹ ਮਹਿਲ ਨਾ ਵਿੱਚੋਂ ਜਾਏ,
खिन पल हर नाम नवसे सब अठसर तीर्थ नाए सच्चे मैल न लगई मन लागे दूजे पाए धोती मूल न उतरे ये अठसर तीर्थ नाए मनमुख कर्म करे हंकारी सब दुखो दुख कमाए नानक मैला उज्जल तां थिए जा सतगुर माए समाए महला तीजा मनमुख लोक समझाइए कदों समझाया जाए मनमुख रलाया ना रले पिया किरत फराए लिव तात दोए राह है हुक्मी कार कमाए गुरमुख अपना मन मारिया शब्द कसवटी लाए मन ही नाल झगड़ा मन ही नाल सब मन ही मन समाए मन जो इच्छे सो लाए सच्चे शब्द सुभाए अमृत नाम सद पुंचिए गुरमुख कार कमाए विन मने जे होरी नाल लुजना जासी जन्म गवाए मन मुखी मन अठारिया कूड़ कसुद कमाए गुर प्रसादी मन जने हर सेती लिव लाए नानक गुरमुख सच कमावे मनमुख आवे जाए पौड़ी हर के संत जनो जन पाई हर सतगुर की एक साखी जिस तुर पाग होए मुख मस्तक तिन जन लै हिरदे राखी हर अमृत कर श्रेष्ठ उत्तम गुर बचनी सहजे चाखी तय पया प्रगास मिटिया अंधियारा जो सूरज रैन कर राखी अदिष्ट गोचर लख निरंजन सो देखिया गुरमुख आखी श्लोक महला तीजा सतगुर सेवे अपना सो सिर लेखे लाए विचों आप गवाई के रैन सच लिव लाए सतगुर जिनी न सेव्यो तिन बिरथा जन्म गवाए नानक जो तिस भावे सो करे कहना किशु न जाए महला तीजा मन विकारी वेड़िया विकारा कर्म कमाए दूजे भाई अग्ञानी पूज दे दरगे मिले सजाए आत्मा दो पूजिए बिन सतगुर बूझ न पाए जप तप संयम पाना सतगुर का कर्मी पल्ले पाए नानक सेवा सुरत कमावनी जो हर पावे सो थाए पाए पौड़ी हर हर नाम जपो मन मेरे ये सदा सुख होवे दिन राती हर हर नाम जपो मन मेरे ये सिमरन सब किलविक पाप लहाती हर हर नाम जपो मन मेरे ये दालत दुख भुख सब लह जाती हर हर नाम जपो मन मेरे मुख गुरमुख प्रीत लगाती जित मुख भाग लिखिया तुर साचे हर तित मुख नाम जपाती श्लोक महला तीजा सतगुर जिनी न सेवियो शब्द न कीतो विचार अंतर ज्ञान आयो मृतक है संसार लख चौरासी फिर पिया मर जमे हुए खुवार सतगुर की सेवा सो करे जिसनु आप कराए सोए सतगुर विच नाम निदान है कर्म प्राप्त होए साचर ते गुर शब्द सियो तन सच्ची सदा लिव होए नानक जिसनो मेले न विछड़े सहज समावे सोए महला तीजा सो भगवती सो भगवंते जाने गुर प्रसादी आप पछाने तावत राखे कत कर आने जीवत मरियर नाम वखाने ऐसा भगवती उत्तम होए नानक सच समावे सोए महला तीजा अंतर कपट भगवती कहाए पखंड पार ब्रह्म कदे न पाए पर निंदा करे अंतर मल लाए बार मल तोवे मन की झूठ न जाए सत संगत ज्यों बाद रचाए आंदन दुखिया दूजे पाए रजाए हर नाम न चेते बहु कर्म कमाए पूर्व लिखिया सो मिटना न जाए नानक बिन सतगुर सेवे मोख न पाए पौड़ी सतगुर जिनी त्याया से कढ़ न सवाई सतगुर जिनी त्याया से तृप्त अगाई सतगुर जिनी त्याया तिन जम डर नाही जिन हो आ कृपाल हर से सतगुर पैरी पाई तिन एथे उथे मुख उजले हदरगे पैदे जाही श्लोक महला दूजा जो सिर साई नानवे सो सिर दीजे डार नानक जिस पिंजर में बिरह नहीं सो पिंजर ले जार महला पंजवा मुड्डो पुल्ली नानका फिर जन्म आस कस्तूरी कै भोलड़े डंदे डूंपई आस पौड़ी सो ऐसा नाम त्याई है मन मेरे जो सबना उपर हुक्म चलाए सो ऐसा नाम जपिए मन मेरे जो अंती अवसर लय छाए सो ऐसा नाम जपिए मन मेरे जो मन की तृष्णा सब भुख गवाए सो गुरमुख नाम जपिए वडभागी ते निंदक दुष्ट पैरी पाए नानक नाम हरा सबना ते वड्डा सब नावे
ਨਾਵੇਂ ਅੱਗੇ ਆਨਣ ਆਏ। ਸਲੋਕ ਮਹੱਲਾ ਤੀਜਾ। ਵੇਸ ਕਰੇ ਕਰੂਪ ਕਲਖਣੀ, ਮਨ ਖੋਟੇ ਕੁੜਿਆਰ, ਫਿਰ ਕਹਿ ਭਾਣੇ ਨਾ ਚੱਲੇ, ਹੁਕਮ ਕਰੇ ਗਵਾਰ, ਗੁਰ ਕਹਿ ਭਾਣੇ ਜੋ ਚੱਲੇ, ਸਭ ਦੁੱਖ ਨਿਵਾਰਨ ਹਾਰ, ਲਿਖਿਆ ਮੇਟ ਨ ਸਕੀਐ ਜੋ ਤੁਰ ਲਿਖਿਆ ਕਰਤਾਰ, ਮਨ ਤਨ ਸੌਂਪੇ ਕੰਤ ਕੋ, ਸ਼ਬਦੇ ਧਰੇ ਪਿਆਰ, ਬਿਨ ਨਾਵੇਂ ਕਿਨੇ ਨ ਪਾਇਆ, ਦੇਖੋ ਹਿਰਦੇ ਵਿਚਾਰ, ਨਾਨਕ ਸਾਹਿਬ ਸੁਹਾਲਿਓ, ਸੁਲੱਖਣੀ ਜੇ ਰਾਵੀ ਸਿਰਜਣਹਾਰ। ਮਹੱਲਾ ਤੀਜਾ। ਮਾਇਆ ਮੋਗ ਬਾਰ ਹੈ, ਤਿਸਦਾ ਨਾ ਦਿਸੇ ਨਾ ਓਰ ਵਾਰ ਨਾ ਪਾਰ, ਮਨਮੁਖ ਗਿਆਨੀ ਮਹਾਂ ਦੁੱਖ ਪਾਏਂਦੇ, ਡੁੱਬੇ ਹਰ ਨਾਮ ਵਿਸਾਰ, ਭਲਕੇ ਉੱਠ ਬਹੁ ਕਰਮ ਕਮਾਵੇ, ਦੂਜੇ ਪਾਏ ਪਿਆਰ, ਸਤਿਗੁਰ ਸੇਵੇ ਆਪਣਾ, ਪਉ ਜਲ ਉਤਰੇ ਪਾਰ, ਨਾਨਕ ਗੁਰਮੁਖ ਸੱਚ ਸਮਾਵੇ, ਸੱਚ ਨਾਮ ਉਰਤਾਰ। ਪੌੜੀ ਹਰ ਜਲ ਥਲ ਮਈਲ ਭਰਪੂਰ, ਦੂਜਾ ਨਾਹੀਂ ਕੋਏ, ਹਰਿ ਆਪ ਬਹਿ ਕਰੇ ਨਿਆਉ, ਕੁੜਿਆਰ ਸਭ ਮਾਰ ਕੁਡੋਏ, ਸਚਿਆਰਾਂ ਦੇ ਵਡਿਆਈ ਆ ਧਰਮ ਨਿਆਉ ਕਿਉ, ਸਭ ਹਰ ਕੀ ਕਰੋ ਉਸਤਤ, ਜਨ ਗਰੀਬ ਅਨਾਥ ਰਾਖ ਲਿਓ, ਜੈਕਾਰ ਕਿਉ ਧਰਮੀਆਂ ਕਾ, ਪਾਪੀ ਕੋ ਡੰਡ ਦੀਓ। ਸਲੋਕ ਮਹੱਲਾ ਤੀਜਾ। ਮਨਮੁਖ ਮੈਲੀ ਕਾਮਨੀ ਕੋ ਲਖਣੀ ਕੋ ਨਾਰ, ਫਿਰ ਛੋਟਿਆ ਕਰੇ ਆਪਣਾ ਪਰ ਪੁਰਖੇ ਨਾਲ ਪਿਆਰ, ਤ੍ਰਿਸ਼ਨਾ ਕਦੇ ਨ ਚੁੱਕਈ ਜਲਦੀ ਕਰੇ ਪੁਕਾਰ, ਨਾਨਕ ਬਿਨ ਨਾਵੇਂ ਕਰੂਪ ਸਕਣੀ ਪਰ ਹਰ ਛੋਟੀ ਪਤਾਰ। ਮਹੱਲਾ ਤੀਜਾ। ਸ਼ਬਦ ਰਤੀ ਸੁਹਾਗਣੀ ਸਤਿਗੁਰ ਕੇ ਪਾਏ ਪਿਆਰ, ਸਦਾ ਰਾਵੇ ਪਿਰੇ ਆਪਣਾ ਸੱਚੇ ਪ੍ਰੇਮ ਪਿਆਰ, ਹੱਥ ਸੁਹਾਲਿਓ ਸੁੰਦਰੀ ਸੋਭਾਵੰਤੀ ਨਾਰ, ਨਾਨਕ ਨਾਮ ਸੁਹਾਗਣੀ ਮੇਲੀ ਮੇਲਣ ਹਾਰ। ਪੌੜੀ ਹਰ ਤੇਰੀ ਸਭ ਕਰੇ ਉਸਤਤ, ਜਿਨ ਫਾਤੇ ਕਾਢਿਆ ਹਤਦਨੋ ਕਰੇ ਸਭ ਨਮਸਕਾਰ, ਜਿਨ ਪਾਪਹਿ ਤੇ ਕਾ ਰਾਖਿਆ ਹਰ ਨ ਮਾਣਿਆ ਤੂੰ ਮਾਨ, ਅਡਾਡੀ ਹੂੰ ਤੂੰ ਡਾਢਿਆ, ਹਰ ਹੰਕਾਰੀ ਮਾਰਨ ਵਾਏ ਮਨਮੁਖ ਮੂੜ ਸਾਧਿਆ, ਹਰ ਭਗਤਾਂ ਦੇ ਵਡਿਆਈ ਗਰੀਬ ਅਨਾਥਿਆ। ਸਲੋਕ ਮਹੱਲਾ ਤੀਜਾ। ਸਤਿਗੁਰ ਕੇ ਭਾਣੇ ਜੋ ਚੱਲੇ, ਤਿਸ ਵਡਿਆਈ ਵੱਡੀ ਹੋਏ, ਹਰ ਕਾ ਨਾਮ ਉੱਤਮ ਮਨ ਵਸੇ, ਮੇਟ ਨ ਸਕੇ ਕੋਏ, ਕਿਰਪਾ ਕਰੇ ਜਿਸੇ ਆਪਣੀ ਤਿਸ ਕਰਮ ਪ੍ਰਾਪਤ ਹੋਏ, ਨਾਨਕ ਕਰਨਾ ਕਰਤੇ ਵਸ ਹੈ ਗੁਰਮੁਖ ਬੂਜੇ ਕੋਏ। ਮਹੱਲਾ ਤੀਜਾ। ਨਾਨਕ ਹਰ ਨਾਮ ਜਿੰਨੀ ਅਰਾਧਿਆ, ਆਂਦਨ ਹਰ ਲਿਵਤਾਰ, ਮਾਇਆ ਬੰਦੀ ਖਸਮ ਕੀ ਤੇਨੇ ਆਗੇ ਕਮਾਵੇ ਕਾਰ, ਪੂਰੇ ਪੂਰਾ ਕਰ ਛੋੜਿਆ ਹੁਕਮ ਸਵਾਰਨ ਹਾਰ, ਗੁਰ ਪ੍ਰਸਾਦੀ ਜਿਨ ਬੂਝਿਆ ਤਿਨ ਪਾਇਆ ਮੁਖ ਦੁਆਰ, ਮਨਮੁਖ ਹੁਕਮ ਨ ਜਾਣਨੀ ਤਿਨ ਮਾਰੇ ਜਮ ਜੰਧਾਰ, ਗੁਰਮੁਖ ਜਿੰਨੀ ਅਰਾਧਿਆ ਤਿਨ ਤਰਿਆ ਭਉ ਚਲ ਸੰਸਾਰ, ਸਭ ਔਗਣ ਗੁਣੀ ਮਿਟਾਇਆ ਗੁਰ ਆਪੇ ਬਖਸ਼ਣ ਹਾਰ। ਪੌੜੀ ਹਰ ਕੀ ਭਗਤਾਂ ਪ੍ਰਤੀਤ ਹਰ, ਸਭ ਕੁਛ ਜਾਣਦਾ ਹਰ ਜੇਵੜ ਨਾਹੀਂ ਕੋਈ ਜਾਣ, ਹਰ ਧਰਮ ਵਿਚਾਰਦਾ ਕਾੜਾ ਦੇਸਾ ਕਿਉਂਕਿ ਜੇ ਜਾਂ ਨਾਹੀਂ ਅਧਰਮ ਮਾਰਦਾ, ਸੱਚਾ ਸਾਹਿਬ ਸੱਚ ਨਿਆਉ ਪਾਪੀ ਨਰ ਹਾਰਦਾ, ਸਲਾਹੋ ਭਗਤੋ ਕਰ ਜੋੜ ਹਰ ਭਗਤ ਜਨ ਤਾਰਦਾ। ਸਲੋਕ ਮਹੱਲਾ ਤੀਜਾ। ਆਪਣੇ ਪ੍ਰੀਤਮ ਮਿਲ ਰਹਾਂ ਅੰਤਰ ਰਖਾਂ ਉਰਤਾਰ, ਸਲਾਹੀ ਸੋ ਪ੍ਰਭ ਸਦਾ ਸਦਾ ਗੁਰ ਕੇ ਹਿਤ ਪਿਆਰ, ਨਾਨਕ ਜਿਸ ਨਦਰ ਕਰੇ ਤਿਸ ਮੇਲ ਲਏ ਸਾਈ ਸੁਹਾਗਣ ਨਾਰ। ਮਹੱਲਾ ਤੀਜਾ। ਗੁਰ ਸੇਵਾ ਤੇ ਹਰ ਪਾਈਐ ਜਾਂ ਕੋ ਨਦਰ ਕਰੇ, ਮਾਨਸ ਤੇ ਦੇਵ ਤੇ ਪਏ ਧਿਆਇਆ ਨਾਮ ਹਰੇ, ਹੋਮੇ ਮਾਰ ਮਲਾਇਨ ਗੁਰ ਕੈ ਸ਼ਬਦ ਤਰੇ, ਨਾਨਕ ਸਹਿਜ ਸੁਮਾਇਨ ਹਰ ਭਗਤੀ ਕਿਰਪਾ ਕਰੇ। ਪੌੜੀ ਹਰ ਆਪਣੀ ਭਗਤ ਕਰਾਏ ਵਡਿਆਈ ਵਿਖਾਲੀਅਨ, ਆਪਣੀ ਆਪ ਕਰੇ ਪ੍ਰਤੀਤ ਆਪੇ ਸੇਵਕਾਲੀਅਨ, ਹਰ ਭਗਤਾਂ ਨੂੰ ਦੇ ਆਨੰਦ ਥਿਰ ਕਰ ਬਹਾਲੀਅਨ, ਪਾਪੀਆਂ ਨੂੰ ਨਾ ਦੇ ਥਿਰ ਰਹਿ ਚੁੱਕ ਨਰਕ ਘੋਰ ਝਾਲੀਅਨ, ਹਰ ਭਗਤਾਂ ਨੂੰ ਦੇ ਪਿਆਰ ਕਰ ਅੰਗ ਨਿਸਤਾਰੀਅਨ। ਸਲੋਕ ਮਹੱਲਾ ਪਹਿਲਾ। ਗੋਬਿੰਦ ਡੂਮਨੀ ਕੁਦੈਂਕ ਸੈਨ, ਪਰ ਨਿੰਦਾ ਘੱਟ ਚੂੜੀ ਮੁੱਠੀ ਕ੍ਰੋਧ ਚੰਡਾਲ, ਕਾਰੀ ਕੱਢੀ ਕਿਆ ਥੀਏ ਜੇ ਚਾਰੇ ਬੈਠੀਆਂ ਨਾਲ, ਸੱਚ ਸੰਜਮ ਕਰਨੀ ਕਾਰਾ ਨਾਮ ਨਾਉ ਜਪੇਹੀ, ਨਾਨਕ ਅੱਗੇ ਉਦਮ ਸੇਹੀ ਜੇ ਪਾਪਾਂ ਪੰਧ ਨ ਦੇਹੀ। ਮਹੱਲਾ ਪਹਿਲਾ। ਕਿਆ ਹੰਸ ਕਿਆ ਬਗਲਾ ਜਾਂ ਕੋ ਨਦਰ ਕਰੇ, ਜੋ ਤਿਸ ਪਾਵੇ ਨਾਨਕਾ ਕਾਗੋ ਹੰਸ ਕਰੇ। ਪੌੜੀ ਕੀਤਾ ਲੋੜੀਏ ਕੰਮ ਸਵਰ ਪੈ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸਤਿ ਸਾਖੀਐ, ਸੰਤਾਂ ਸੰਗ ਨਦਾਨ ਅੰਮ੍ਰਿਤ ਚਾਖੀਐ, ਪੈ ਪੰਜਨ ਮਿਹਰਬਾਨ ਦਾਸ ਕੀ ਰਾਖੀਐ,
ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਾਖੀ ਹੈ। ਸਲੋਕ ਮਹੱਲਾ ਤੀਜਾ। ਜਿਉ ਪਿੰਡ ਸਭ ਤਿਸਕਾ ਸਭਸੇ ਦੇ ਆਧਾਰ, ਨਾਨਕ ਗੁਰਮੁਖ ਸੇਵੀਐ ਸਦਾ ਸਦਾ ਦਤਾਰ। ਹੋ ਬਲਿਹਾਰੀ ਤਿੰਨ ਕੋ ਜਿਨ ਧਿਆਇਆ ਹਰ ਨਿਰੰਕਾਰ, ਉਹਨਾਂ ਕੇ ਮੁਖ ਸਦ ਉਜਲੇ ਉਹਨਾਂ ਨੂੰ ਕੋ ਸਭ ਜਗਤ ਕਰੇ ਨਮਸਕਾਰ। ਮਹੱਲਾ ਤੀਜਾ। ਸਤਿਗੁਰ ਮਿਲ ਗਏ ਉਲਟੀ ਪਈ, ਨਾਮ ਨਿਧ ਖਰਚਿਓ ਖਾਓ। 18 ਸਿੱਧੀ ਪਿੱਛੇ ਲੱਗੀਆਂ ਫਿਰਨ, ਨਿਜ ਕਰ ਵਸੇ ਨਿਜ ਥਾਏ। ਆਨਾ ਤੁਨੀ ਸਦਵਾਈ ਦੇ ਹੁਣ ਮਨ ਹਰ ਲੇ ਵਲਾਏ। ਨਾਨਕ ਹਰ ਭਗਤ ਤਿਨਾ ਕੇ ਮਨ ਵਸੇ, ਜਿਨ ਮਸਤਕ ਲਿਖਿਆ ਤੁਰ ਪਾਏ। ਪੌੜੀ ਹੋ ਟਾਢੀ ਹਰ ਪ੍ਰਭ ਖਸਮ ਕਾ, ਹਰ ਕੇ ਦਰ ਆਇਆ। ਹਰ ਅੰਦਰ ਸੁਣੀ ਪੁਕਾਰ ਢਾਡੀ ਮੁਖ ਲਾਇਆ, ਹਰ ਪੁੱਛਿਆ ਢਾਡੀ ਸੱਦ ਕੇ ਕਿਤੇ ਅਰਥ ਤੂੰ ਆਇਆ। ਨਿਤ ਦੇਵੋ ਦਾਨ ਦਿਆਲ ਪ੍ਰਭ ਹਰ ਨਾਮ ਤੇ ਆਇਆ, ਹਰ ਦਾਤੀ ਹਰ ਨਾਮ ਜਪਾਇਆ, ਨਾਨਕ ਪਹਿਨਾਇਆ ਸ਼ੁੱਧ। ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਹ ਕਬੀਰ ਜੀਓ ਕਾ, ਏਕ ਸੁਆਣ ਕੇ ਕਰ ਗਾਵਨਾ, ਜਨਨੀ ਜਾਣਤ ਸੁੱਧ ਬੜਾ ਹੋਤ ਹੈ, ਇਤਨਾ ਕੁ ਨ ਜਾਣੇ ਜੇ ਦਿਨ ਦਿਨ ਅਵਤ ਘਟਤ ਹੈ। ਮੋਰ ਮੋਰ ਕਰ ਅਧਿਕ ਲਾੜ ਤਰੇ ਪੇਕਤੀ, ਜਮਰਾਓ ਹੱਸੇ ਐਸਾ ਤੀ ਜਗ ਪਰਮ ਲਾਇਆ, ਕੈਸੇ ਬੂਜੇ ਜਬ ਮੋਇਆ ਹੈ ਮਾਇਆ ਰਹਾਓ। ਕਹਿਤ ਕਬੀਰ ਛੁੱਡ ਬਿਖਿਆ ਰਸ, ਇਤ ਸੰਗਤ ਨੇਚੋ ਮਰਨਾ, ਰਮਈਆ ਜਪੋ ਪ੍ਰਾਣੀ ਅਨੰਤ ਜੀਵਨ ਬਾਣੀ। ਇਨ ਵਿਦ ਭਵ ਸਾਗਰ ਤਰਨਾ, ਬਿਨ ਵਿਦ ਭਵ ਸਾਗਰ ਤਰਨਾ, ਜਾਂ ਤਿਸ ਭਾਵੇ ਤਾਂ ਲਾਗੇ ਭਾਓ। ਭਰਮ ਭੁਲਾਵਾਂ ਵਿੱਚੋਂ ਜਾਏ, ਉਪਜੇ ਸਹਿਜ ਗਿਆਨ ਮਤ ਜਾਗੇ, ਗੁਰਪ੍ਰਸਾਦ ਅੰਤਰ ਲਿਵ ਲਾਗੇ। ਇਤ ਸੰਗਤ ਨਹੀਂ ਮਰਨਾ, ਹੁਕਮ ਚਾਂਤ ਕਸਮੇ ਮਿਲਣਾ, ਰਹਾਓ ਦੂਜਾ ਸ੍ਰੀ ਰਾਗ ਤਰਲੋਚਨ ਕਾ। ਮਾਇਆ ਮੋਹ ਮਨ ਅਗਲੜਾ, ਪ੍ਰਾਣੀ ਜਰਾ ਮਰਨ ਪਿਓ ਵਿਸਰ ਗਿਆ। ਕੁਟੰਬ ਦੇਹ ਵਿਕਸੇ ਕਮਲਾ ਜਿਉਂ, ਪਰ ਗੋਰ ਜੋਰ ਕਪਟਨ ਰਾ, ਦੂੜੋਂ ਆਇਆ ਜਮੇਤਨਾ, ਤਿਨ ਅਗਲੜੀ ਮੈਂ ਰਹਿ ਨ ਜਾਏ। ਕੋਈ ਕੋਈ ਸਾਜਨ ਆਏ ਕਹੇ, ਮਿਲ ਮੇਰੇ ਬੀਠਲਾ ਲੈ ਬਾੜੀ ਵੱਲ ਆਏ, ਮਿਲ ਮੇਰੇ ਰਮਈਆ ਮੈਂ ਲੈ ਛਡਾਏ ਰਹਾਓ। ਅਨੇਕ ਅਨੇਕ ਭੋਗ ਰਾਜ ਬਿਸਰੇ ਪ੍ਰਾਣੀ, ਸੰਸਾਰ ਸਾਗਰ ਮੈਂ ਅਮਰ ਪਿਆ, ਮਾਇਆ ਮੁੱਠਾ ਚੇਤ ਸੁਨਾਈ, ਜਨਮ ਗਵਾਇਓ ਆਲਸੀਆ। ਬਿਖਮ ਘੋਰ ਪੰਥ ਚਾਲਣਾ, ਪ੍ਰਾਣੀ ਰਾਵਸਾ ਸਹਿਨ ਪ੍ਰਵੇਸ਼ੰ, ਮਾਇਆ ਮੋਹ ਤਾਂ ਬਿਸਰੇ ਗਿਆ ਤਾਂ ਜਲੇ ਸੰਸਾਰੰ, ਆਜ ਮੇਰੇ ਮਨ ਪ੍ਰਗਟ ਪਿਆ। ਇਹ ਪੇਖਲੇ ਧਰਮ ਰਾਓ, ਤੈ ਕਰ ਦਲ ਕਰ ਮਹਾਵਲੀ, ਤਿਨ ਆਗਲ ਦੇ ਮੈਂ ਰਹਿ ਨਾ ਜਾਏ। ਜੇ ਕੋ ਮੂੰਹ ਉਪਦੇਸ਼ ਕਰਦ ਹੈ, ਤਾਵੰਤਰੇ ਨਰਤਰਾ ਨਰਾਇਣਾ, ਐ ਜੀ ਤੂੰ ਆਪੇ ਸਭ ਕੁਛ ਜਾਣਦਾ, ਬਤਤ ਤਰਲੋਚਨ ਰਮਈਆ। ਸ੍ਰੀ ਰਾਗ ਭਗਤ ਕਬੀਰ ਜੀਓ ਕਾ। ਅਚਰ ਜੀ ਸੁਨੋ ਰੇ ਪੰਡਿਆ, ਆਪ ਕਿਆ ਕਹਿ ਨਾ ਜਾਈ। ਸੁਰ ਨਰ ਗੰਗਨ ਰਾਮ ਜਿਨ ਮੋਹੇ, ਤ੍ਰੈ ਪੰਡਮ ਖੋਲੀ ਲਾਈ। ਰਾਜਾ ਰਾਮ ਅਨੰਦ ਕੰਗੂਰੀ ਬਾਜੇ, ਜਾਂ ਕੀ ਦੇਸ਼ ਨਾਦ ਲਿਵ ਲਾਗੇ ਰਾਓ। ਪਾਟੀ ਗਗਨ ਸਿੰਘ ਯਾਰ ਚੁੰਗਿਆ, ਕਣਕ ਕਲਸ਼ਕ ਪਾਇਆ, ਤਿਸ ਮੈਂ ਤਾਰ ਚੂਏ ਅਤ ਨਿਰਮਲ, ਰਸ ਮੈਂ ਰਸਨ ਚੁਆਇਆ। ਏਕ ਸੁਭਾ ਤੇ ਅਨੂਪ ਬਣੀ ਹੈ, ਪਵਨ ਪਿਆਲਾ ਸਾਜਿਆ, ਤੀਨ ਭਵਨ ਮੈਂ ਏਕੋ ਜੋਗੀ, ਕਹੋ ਕਵਨ ਹੈ ਰਾਜਾ। ਐਸੇ ਗਿਆਨ ਪ੍ਰਗਟ ਪਰਖੋਤਮ, ਕਹੋ ਕਬੀਰ ਰੰਗ ਰਾਤਾ, ਔਰ ਦੁਨੀ ਸਭ ਭਰਮ ਪਲਾਨੀ, ਮਨ ਰਾਮ ਰਸੈਨ ਮਾਤਾ। ਸ੍ਰੀ ਰਾਗ ਬਾਣੀ ਭਗਤ ਪੈਣੀ ਜੀਓ ਕੀ, ਪਹਿਰਿਆਂ ਕੇ ਕਰ ਗਾਵਨਾ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਰੇ ਨਰ ਗਰਭ ਕੁੰਡਲ ਜਬ ਅਛਤ, ਉਦ ਧਿਆਨ ਲਿਵ ਲਾਗਾ। ਮ੍ਰਿਤਕ ਪਿੰਡ ਪਦ ਮਦ ਨਾਇਨਸ, ਏਕ ਗਿਆਨ ਸੁਨਾਂਗਾ। ਤੈ ਦਿਨ ਸੰਮਲ ਕਸ਼ਟ ਮਾਂ ਦੁੱਖ, ਅਬਚਿਤ ਕਦਕ ਪਸਾਰਿਆ। ਗਰਭ ਛੋੜ ਮਿੱਤਰ ਮੰਡਲ ਆਇਆ, ਤੋ ਨਰ ਹਰ ਮਨੋ ਵਸਾਰਿਆ। ਫਿਰ ਪਛਤਾਏਗਾ ਮੂੜਿਆ, ਤੂੰ ਕਵਨ ਕੁਮਤ ਭਰਮ ਲਾਗਾ। ਚੇਤ ਰਾਮ ਨਾਹੀਂ ਜਾਂ ਪੁਰ ਜਾਏਗਾ, ਜਨ ਬਿਸਰੇ ਅਰਾਧਾ ਰਹਾਓ। ਬਾਲ ਬਿਨੋਦ ਚਿੰਤ ਰਸ ਲਾਗਾ, ਖਿਨ ਖਿਨ ਮੋਏ ਬਿਆਪੇ। ਰਸ ਮਿਸ ਮੇਦ ਅੰਮ੍ਰਿਤ ਬਿਖ ਚਾਖੀ, ਤੋ ਪੰਚ ਪ੍ਰਗਟ ਸੰਤਾਪੇ। ਜਪ ਤਪ ਸੰਜਮ ਛੋੜ ਸੁਕਿਰਤ, ਮਤ ਰਾਮ ਰਾਮ ਅਰਾਧਿਆ। ਉਛਲਿਆ ਕਾਲ ਕਾਲ ਮਤ ਲਾਗੀ, ਤੋ ਆਣ ਸ਼ਕਤ ਗਲ ਬਾਂਧਿਆ। ਤਰਨ ਤੇਜ ਪਾਤਰੀਏ ਮੁਖ ਜੋਹੇ, ਤੂੰ ਅਵਸਰ ਨੋ ਪਛਾਣਿਆ। ਉਨਮਤ ਕਾਮ ਮਾਂ ਬਿਖ ਭੁੱਲੇ, ਪਾਪ ਪੁੰਨ ਪਛਾਣਿਆ। ਸੁੱਤ ਸੰਪਤ ਦੇਖ ਇਹੋ ਮਨ, ਗਰਭਿਆ ਰਾਮ ਹਿਰਦੇ ਤੇ ਖੋਇਆ। ਅਵਰ ਮਰਤ ਮਾਇਆ ਮਨ ਤੋਲੇ, ਤੋ ਭਗ ਮੁਖ ਜਨਮ ਮਗੋਇਆ। ਪੁੰਡਰ ਕੇਸ ਕੁਸਮ ਕੇ ਤੋਲੇ, ਜਬ ਤਪਤਾਲ ਕੀ ਬਾਣੀ। ਲੋਚਨ ਸਮਰੈ ਬੁੱਧ ਬਲ ਨਾਠੀ, ਤਾਂ ਕਾਮ ਪਵ ਸਮਾਧਾਨੀ।
ਤਾਤੇ ਵਿਖੇ ਭਈ ਮਦ ਭਾਵਸ ਕਾਇਆ ਕਮਲ ਕਮਲਾਨਾ ਅਵਗਤ ਮਾਨ ਛੋਟ ਮਿੱਤਰ ਮੰਡਲ ਤੋ ਪਾਛੇ ਪਛਤਾਨਾ ਨਿਕੁੱਟੀ ਦੇ ਦੇਖ ਤਨਿ ਉਪਜੇ ਮਾਨ ਕਰਤ ਨਹੀਂ ਬੂਝੈ ਲਾਲਚ ਕਰੇ ਜੀਵਨ ਪਦ ਕਾਰਨ ਲੋਚਨ ਕਛੂ ਨ ਸੂਝੈ ਥਾਕਾ ਤੇ ਜੁੜਿਆ ਮਨ ਪੰਖੀ ਕਰੇ ਆਂਗਨ ਸੁਖਾਈ ਬੇਣੀ ਕਹਿ ਸੁਨੋ ਰੇ ਭਗਤੋ ਮਰਨ ਮੁਕਤ ਕਿਨ ਪਾਈ ਸ੍ਰੀ ਰਾਗ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਣਕ ਕਟਕ ਜਲ ਤਰੰਗ ਜੈਸਾ ਜੋ ਪੈ ਹਮ ਨਾ ਪਾਪ ਕਰੰਤਾ ਅਹਿ ਅਨੰਤਾ ਪਤਤ ਪਾਵਨ ਨਾਮ ਕੈਸੇ ਹੁੰਤਾ ਰਹਾਉ ਤੁਮ ਸੋ ਨਾਇਕ ਆਛ ਅੰਤਰ ਜਾਮੀ ਪ੍ਰਭਤੇ ਜਾਨ ਨੀਜੇ ਜਨ ਕੇ ਸੁਆਮੀ ਸਰੀਰ ਅਰਾਧੇ ਮੁਕੋ ਵਿਚਾਰ ਦੇਹੋ ਰਵਿਦਾਸ ਸਮ ਦਲ ਸਮਝਾਵੇ ਰਾਗ ਮਾ ਚੌਪਦੀ ਕਰ ਪਹਿਲਾ ਮਹੱਲਾ ਚੌਥਾ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਹਰ ਹਰ ਨਾਮ ਮੈਂ ਹਰਮਨ ਪਾਇਆ ਵਡਭਾਗੀ ਹਰ ਨਾਮ ਧਿਆਇਆ ਗੁਰਪੂਰੇ ਹਰ ਨਾਮ ਸਿੱਧ ਪਾਈ ਕੁਬਿਰਲਾ ਗੁਰਮਤਿ ਚੱਲੇ ਜੀਓ ਮੈਂ ਹਰ ਹਰ ਖਰਚ ਲਿਆ ਬਨ ਪੱਲੇ ਮੇਰਾ ਪ੍ਰਾਣ ਸਖਾਈ ਸਦਾ ਨਾਲ ਚੱਲੇ ਗੁਰਪੂਰੇ ਹਰ ਨਾਮ ਦੜਾਇਆ ਹਰਨੇ ਚਲਾ ਤਨ ਪੱਲੇ ਜੀਓ ਹਰ ਹਰ ਸੱਜਣ ਮੇਰਾ ਪ੍ਰੀਤਮ ਰਾਇਆ ਕੋਈ ਆਣ ਮਿਲਾਵੇ ਮੇਰੇ ਪ੍ਰਾਣ ਜਵਾਇਆ ਹੋ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ ਮੈਂ ਨੀਰ ਵਹਿ ਵਹਿ ਚੱਲੇ ਜੀਓ ਸਤਿਗੁਰ ਮਿੱਤਰ ਮੇਰਾ ਬਾਲ ਸਖਾਈ ਹੋ ਰਹਿ ਨਾ ਸਕਾਂ ਬਿਨ ਦੇਖੇ ਮੇਰੀ ਮਾਈ ਹਰ ਜੀਓ ਕਿਰਪਾ ਕਰੋ ਗੁਰਮੇਲੋ ਜਾਂ ਨਾਨਕ ਹਰ ਤਨ ਪੱਲੇ ਜੀਓ ਮਾਝ ਮਹੱਲਾ ਚੌਥਾ ਮਧਸੂਦਨ ਮੇਰੇ ਮਨ ਤਨ ਪ੍ਰਾਣਾ ਹਾਓ ਹਰ ਬਿਨ ਦੂਜਾ ਅਵਰ ਨ ਜਾਣਾ ਕੋਈ ਸੱਜਣ ਸੰਤ ਮਿਲੇ ਵਡਭਾਗੀ ਮੈਂ ਹਰ ਭਰਾ ਪਿਆਰਾ ਦੱਸੇ ਜੀਓ ਹੋ ਮਨ ਤਨ ਖੋਜੀ ਪਾਲ ਪਲਾਈ ਕਿਉਂ ਪਿਆਰਾ ਪ੍ਰੀਤਮ ਮਿਲੇ ਮੇਰੀ ਮਾਈ ਮਿਲ ਸਤਸੰਗਤ ਖੋਜ ਦਸਾਈ ਵੇ ਸੰਗਤ ਹਰ ਭਰਾ ਵਸੇ ਜੀਓ ਮੇਰਾ ਪਿਆਰਾ ਪ੍ਰੀਤਮ ਸਤਿਗੁਰ ਰਖਵਾਲਾ ਹੰਬਾਰਕ ਦੀਨ ਕਰੋ ਪ੍ਰਿਤਪਾਲਾ ਮੇਰਾ ਮਾਤ ਪਿਤਾ ਗੁਰ ਸਤਿਗੁਰ ਪੂਰਾ ਗੁਰ ਜਲ ਬਿਲ ਕਮਲ ਵਿਖਸੇ ਜੀਓ ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ ਮੇਰੇ ਮਨ ਤਨ ਵੇਦਨ ਗੁਰ ਬਿਰੋਹ ਲਗਾਵੇ ਹਰ ਹਰ ਦਇਆ ਕਰੋ ਗੁਰ ਮੇਲੋ ਜਾਂ ਨਾਨਕ ਗੁਰ ਮਿਲ ਰਹਿਸੇ ਜੀਓ ਮਾਝ ਮਹੱਲਾ ਚੌਥਾ ਹਰ ਗੁਣ ਪੜੀਏ ਹਰ ਗੁਣ ਗੁਣੀਏ ਹਰ ਹਰ ਨਾਮ ਕਥਾ ਨਿਤ ਸੁਣੀਏ ਮਿਲ ਸਤਸੰਗਤ ਹਰ ਗੁਣ ਗਾਏ ਜੁਗ ਪਉ ਜਲ ਦੁੱਤਰ ਤਰੀਏ ਜੀਓ ਆਉ ਸਖੀ ਹਰ ਮੇਲ ਕਰੇਹਾ ਮੇਰੇ ਪ੍ਰੀਤਮ ਕਾ ਮੈਂ ਦੇ ਸੁਨੇਹਾ ਮੇਰਾ ਮਿੱਤਰ ਸਖਾ ਜੋ ਪ੍ਰੀਤਮ ਭਾਈ ਮੈਂ ਦੱਸੇ ਹਰ ਨਰ ਹਰੀਏ ਜੀਓ ਮੇਰੀ ਬੇਦਨ ਹਰ ਗੁਰ ਪੂਰਾ ਜਾਣੇ ਹੋ ਰਹਿ ਨਾ ਸਕਾਂ ਬਿਨ ਨਾਮ ਵਖਾਣੇ ਮੈਂ ਔਖਤ ਮੰਤਰ ਦੀਜੇ ਗੁਰਪੂਰੇ ਮੈਂ ਹਰ ਹਰ ਨਾਮ ਉਦਰੀਏ ਜੀਓ ਹਮ ਚਾਤਰਕ ਦੀਨ ਸਤਿਗੁਰ ਸਰਨਾਈ ਹਰ ਹਰ ਨਾਮ ਬੂੰਦ ਮੁਖ ਪਾਈ ਹਰ ਜਲ ਨਿਧ ਹਮ ਜਲ ਕੇ ਮੀਨੇ ਜਾਂ ਨਾਨਕ ਜਲ ਮਿਨ ਮਰੀਏ ਜੀਓ ਮਾਝ ਮਹੱਲਾ ਚੌਥਾ ਹਰ ਜਨ ਸੰਤ ਮਿਲੋ ਮੇਰੇ ਭਾਈ ਮੇਰਾ ਹਰ ਪ੍ਰਭ ਦੱਸੋ ਮੈਂ ਭੁੱਖ ਲਗਾਈ ਮੇਰੇ ਸਰਦਾ ਪੁਰਜਗ ਜੀਵਨ ਦਾਤੇ ਮਿਲ ਹਰ ਦਰਸ਼ਨ ਮਨ ਭੀਜੇ ਜੀਓ ਮਿਲ ਸਤਸੰਗ ਬੋਲੀ ਹਰ ਬਾਣੀ ਹਰ ਹਰ ਕਥਾ ਮੇਰੇ ਮਨ ਪਾਣੀ ਹਰ ਹਰ ਅੰਮ੍ਰਿਤ ਹਰ ਮਨ ਭਾਵੇ ਮਿਲ ਸਤਿਗੁਰੇ ਅੰਮ੍ਰਿਤ ਪੀਜੇ ਜੀਓ ਵਡਭਾਗੀ ਹਰ ਸੰਗਤ ਪਾਵੇ ਭਾਗਹੀਨ ਪ੍ਰਮ ਚੋਟਾਂ ਖਾਵੇ ਬਿਨ ਭਾਗਾਂ ਸਤ ਸੰਗ ਨਾ ਲੰਬੇ ਬਿਨ ਸੰਗਤ ਮੈਲ ਪਰੀਜੇ ਜੀਓ ਮੈਂ ਆਇਆ ਮਿਲੋ ਜਗ ਜੀਵਨ ਪਿਆਰੇ ਹਰ ਹਰ ਨਾਮ ਦਇਆ ਮਨ ਧਾਰੇ ਗੁਰਬਤ ਨਾਮ ਮਿੱਠਾ ਮਨ ਪਾਇਆ ਜਾਂ ਨਾਨਕ ਨਾਮ ਮਨ ਭੀਜੇ ਜੀਓ ਮਾਝ ਮਹੱਲਾ ਚੌਥਾ ਹਰ ਗੁਰ ਗਿਆਨ ਹਰ ਅਸਰ ਪਾਇਆ ਮਨ ਹਰ ਰੰਗ ਰਤਾ ਰਸ ਪਿਆਇਆ ਹਰ ਹਰ ਨਾਮ ਮੁਖ ਹਰ ਹਰ ਬੋਲੀ ਮਨ ਹਰ ਰਸ ਟੁੱਲ ਟੁੱਲ ਪਾਉਂਦਾ ਜੀਓ ਆਵੋ ਸੰਤ ਮੈਂ ਗੱਲ ਮਿਲਾਈਐ ਮੇਰੇ ਪ੍ਰੀਤਮ ਕੀ ਮੈਂ ਕਥਾ ਸੁਣਾਈਐ ਹਰ ਕੇ ਸੰਤ ਮਿਲੋ ਮਨ ਦੇਵਾ ਜੋ ਗੁਰਬਾਣੀ ਮੁਖ ਚਾਹੁੰਦਾ ਜੀਓ ਵਡਭਾਗੀ ਹਰ ਸੰਤ ਮਿਲਾਇਆ ਗੁਰਪੂਰੇ ਹਰ ਹਸਮੁਖ ਪਾਇਆ ਭਾਗਹੀਨ ਸਤਿਗੁਰ ਨਹੀਂ ਪਾਇਆ ਮਨਮੁਖ ਗਰਭ ਜੂਨੀ ਨਿਤ ਪਾਉਂਦਾ ਜੀਓ ਆਪ ਦਿਆਲ ਦਇਆ ਪ੍ਰਭ ਧਾਰੀ ਮਲ ਹੋਮੇ ਵਿਖਿਆ ਸਭ ਨਿਵਾਰੀ ਨਾਨਕ ਹੱਟ ਪਟਨ ਵਿੱਚ ਕਾਇਆ ਲੈਂਦੇ ਗੁਰਮੁਖ ਸੌਦਾ ਜੀਓ ਮਾਝ ਮਹੱਲਾ ਚੌਥਾ ਹੋ ਗੁਣ ਗੋਬਿੰਦ ਹਰ ਨਾਮ ਤੇ ਆਈ ਮਿਲ ਸੰਗਤ ਮਨ ਨਾਮ ਵਸਾਈ ਹਰ ਪ੍ਰਭ ਅਗਮ ਗੋਚਰ ਸਵਾਮੀ ਮਿਲ ਸਤਿਗੁਰ ਹਰ ਰਸ ਕੀਜੇ ਜੀਓ
ਤਨ ਤਨ ਹਰ ਜਨ ਜਿਨ ਹਰ ਪ੍ਰਭ ਜਾਤਾ, ਜਾਏ ਪੁੱਛੇ ਜਨ ਹਰ ਕੀ ਬਾਤਾ, ਭਾਵ ਮਲੋਵਾਂ ਮਲਬਲ ਧੂਵਾਂ, ਮਿਲ ਹਰ ਜਨ ਹਰ ਰਸ ਪੀਜੇ ਜੀਉ, ਸਤਿਗੁਰ ਦਾਤੇ ਨਾਮ ਦੜਾਇਆ, ਵਡਭਾਗੀ ਗੁਰ ਦਰਸ਼ਨ ਪਾਇਆ, ਅੰਮ੍ਰਿਤ ਰਸ ਸਚ ਅੰਮ੍ਰਿਤ ਬੋਲੀ, ਗੁਰ ਪੂਰੇ ਅੰਮ੍ਰਿਤ ਲੀਜੇ ਜੀਉ, ਹਰ ਸਤ ਸੰਗਤ ਸਤਿਪੁਰਖ ਮਿਲਾਈਐ, ਮਿਲ ਸਤ ਸੰਗਤ ਹਰ ਨਾਮ ਧਿਆਈਐ, ਨਾਨਕ ਹਰ ਕਥਾ ਸੁਣੀ ਮੁਖ ਬੋਲੀ, ਗੁਰਮਤਿ ਹਰ ਨਾਮ ਪ੍ਰੀਜੇ ਜੀਉ, ਮਾਝ ਮਹੱਲਾ ਚੌਥਾ, ਆਵੋ ਭੈਣੇ ਤੁਸੀਂ ਮਿਲੋ ਪਿਆਰੀਆ, ਜੋ ਮੇਰਾ ਪ੍ਰੀਤਮ ਦੱਸੇ ਤਿਸ ਕੋ ਹੋ ਵਾਰੀਆ, ਮਿਲ ਸਤ ਸੰਗਤ ਲੱਦਾਰ ਸੱਜਣ, ਹੋ ਸਤਿਗੁਰ ਵਿਟੋ ਕੁਮਾਇਆ ਜੀਉ, ਜੈ ਜੈ ਦੇਖਾਂ ਤੈ ਤੈ ਸੁਆਮੀ, ਤੂੰ ਘਟ ਘਟ ਰਵਿਆ ਅੰਤਰ ਜਾਮੀ, ਗੁਰਪੂਰੇ ਅਰਨਾਲ ਦਿਖਾਲਿਆ, ਹੋ ਸਤਿਗੁਰ ਵਿਟੋ ਸਦਾ ਵਾਰਿਆ ਜੀਉ, ਏਕੋ ਪਵਨ ਮਾਟੀ ਸਭੇਕਾ, ਸਭੇਕਾ ਜੋਤ ਸਭਾਈਆ, ਸਭਿਕ ਜੋਤ ਵਰਤੇ ਭਿੰਨ ਭਿੰਨ, ਨਾ ਰਲੀ ਕਿਸੇ ਦਿਰ ਲਾਈਆ, ਗੁਰਪ੍ਰਸਾਦੀ ਇੱਕ ਨਦਰੀ ਆਇਆ, ਹੋ ਸਤਿਗੁਰ ਵਿਟੋ ਬਤਾਇਆ ਜੀਉ, ਜਾਂ ਨਾਨਕ ਬੋਲੇ ਅੰਮ੍ਰਿਤ ਬਾਣੀ, ਗੁਰਸਿੱਖਾਂ ਕੇ ਮਨ ਪਿਆਰੀ ਪਾਣੀ, ਉਪਦੇਸ਼ ਕਰੇ ਗੁਰ ਸਤਿਗੁਰ ਪੂਰਾ, ਗੁਰ ਸਤਿਗੁਰ ਪਰ ਉਪਕਾਰੀ ਜੀਉ, ਸਤ ਚੌਪਦੀ ਮਹੱਲੇ ਚੌਥੀ ਕਹਿ, ਮਾਝ ਮਹੱਲਾ ਪੰਜਵਾਂ, ਚੌਪਦੀ ਕਰ ਪਹਿਲਾ, ਮੇਰਾ ਮਨ ਲੋਚੇ ਗੁਰਦਰਸ਼ਨ ਤਾਈ, ਬਿਲ ਪਕਰੇ ਚਾਤਰ ਕੀ ਨਿਆਈ, ਤ੍ਰਿਖਾ ਨ ਉਤਰੇ ਸ਼ਾਂਤ ਨਾ ਆਵੇ, ਬਿਨ ਦਰਸ਼ਨ ਸੰਤ ਪਿਆਰੇ ਜੀਉ, ਹਉ ਕੋਲੀ ਜਿਉ ਕੋਲ ਕੁਮਾਈ, ਗੁਰਦਰਸ਼ਨ ਸੰਤ ਪਿਆਰੇ ਜੀਉ, ਰਹਾਉ ਤੇਰਾ ਮੁਖ ਸੁਹਾਵਾ ਜੀਉ, ਸਹਿਜ ਤੁਨ ਬਾਣੀ, ਚਰੋਵਾ ਦੇਖੇ ਸਾਰਗ ਪਾਣੀ, ਤਨ ਸੁਦੇਸ ਜਹਾਂ ਤੂੰ ਵਸਿਆ, ਮਿਲ ਸੱਜਣ ਮੀਤ ਮਰਾਰੇ ਜੀਉ, ਹਉ ਕੋਲੀ ਹਉ ਕੋਲ ਕੁਮਾਈ, ਗੁਰ ਸੱਜਣ ਮੀਤ ਮਰਾਰੇ ਜੀਉ, ਰਹਾਉ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਏ ਪ੍ਰਿਯ ਤੁਧ ਭਗਵੰਤਾ, ਮੋ ਰਹਿਣ ਨਾ ਵਿਹਾਵੇ ਨੀਂਦ ਨਾ ਆਵੇ, ਬਿਨ ਦੇਖੇ ਗੁਰ ਦਰਬਾਰੇ ਜੀਉ, ਹਉ ਕੋਲੀ ਜੋ ਕੋਲ ਕਮਾਈ, ਤੇ ਸੱਚੇ ਗੁਰ ਦਰਬਾਰੇ ਜੀਉ, ਰਹਾਉ ਭਾਗ ਹੋਆ ਗੁਰਸੰਤ ਮਿਲਾਇਆ, ਪ੍ਰਭ ਮਨਾਸੀ ਘਰ ਮੈਂ ਪਾਇਆ, ਸੇਵ ਕਰੀ ਪਲਚ ਸਨ ਵਿਛੜਾਂ, ਜਾਂ ਨਾਨਕ ਦਾਸ ਤੁਮਾਰੇ ਜੀਉ, ਹੋ ਕੋਲੀ ਜੋ ਕੋਲ ਕਮਾਈ, ਜਾਂ ਨਾਨਕ ਦਾਸ ਤੁਮਾਰੇ ਜੀਉ, ਰਹਾਉ ਰਾਗ ਮਾਝ ਮਹੱਲਾ ਪੰਜਵਾਂ, ਸਾਰੁੱਤ ਸੁਹਾਵੀ ਜੇ ਤੁਧ ਸੰਭਾਲੀ, ਸੋ ਕੰਮ ਸਵੇਲਾ ਜੋ ਤੇਰੀ ਕਾਲੀ, ਸੋ ਰਿਦਾ ਸਵੇਲਾ ਜਿਤ ਰਿਦੇ ਤਬੂਠਾ, ਸਭਨਾ ਕਿਦ ਤਾਰਾ ਜੀਉ, ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਨੌ ਨੇ ਤੇਰੇ ਅਖੁੱਟ ਭੰਡਾਰਾ, ਜਿਸ ਤੂੰ ਦੇ ਸੋ ਤ੍ਰਿਪਤ ਅਗਾਵੇ, ਸੋਈ ਭਗਤ ਤੁਮਾਰਾ ਜੀਉ, ਸਭ ਕੋ ਵਾਸੇ ਤੇਰੀ ਬੈਠਾ, ਘਟ ਘਟ ਅੰਤਰ ਤੂੰ ਹੈ ਬੁੱਠਾ, ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੇ ਨ ਦਿਸੇ ਬਾਰਾ ਜੀਉ, ਤੂੰ ਆਪੇ ਗੁਰਮੁਖ ਮੁਕਤ ਕਰਾਏ, ਤੂੰ ਆਪੇ ਮਨਮੁਖ ਜਨਮ ਪਵਾਏ, ਨਾਨਕ ਦਾਸ ਤੇਰੇ ਬਲਿਹਾਰੇ, ਸਭ ਤੇਰਾ ਖੇਲ ਦਸਾਰਾ ਜੀਉ, ਮਾਝ ਮਹੱਲਾ ਪੰਜਵਾਂ, ਅਨੰਦ ਵਾਜੇ ਸਹਿਜ ਸੁਹੇਲਾ, ਸ਼ਬਦ ਆਨੰਦ ਕਰੇ ਸਦਕੇਲਾ, ਸਹਿਜ ਗੁਫਾ ਮੈਂ ਤਾੜੀ ਲਾਈ, ਆਸਨ ਉੱਚ ਸਵਾਰਿਆ ਜੀਉ, ਫਿਰ ਕਰੇ ਆਪਣੇ ਗ੍ਰਹਿ ਮੈਂ ਆਇਆ, ਜੋ ਲੜੀਂਦਾ ਸੋਈ ਪਾਇਆ, ਤ੍ਰਿਪਤ ਅਗਾਏ ਰਿਹਾ ਹੈ ਸੰਤੋ, ਗੁਰ ਅਨੁਭਵ ਪੁਰਖ ਦਿਖਾਰਿਆ ਜੀਉ, ਆਪੇ ਰਾਜਨ ਆਪੇ ਲੋਗਾ, ਆਪ ਨਿਰਬਾਣੀ ਆਪੇ ਭੋਗਾ, ਆਪੇ ਤਖਤ ਬਹਿ ਸੱਚ ਨਿਆਈ, ਸਭ ਚੂਕੀ ਕੂਕ ਪੁਕਾਰਿਆ ਜੀਉ, ਜੇ ਆ ਡਿੱਠਾ ਮੈਂ ਤੇ ਹੋ ਕਿਹਾ, ਤਿਸ ਰਸਿਆ ਜਿਨ ਪੀਤ ਲਿਆ, ਜੋਤੀ ਜੋਤ ਮਿਲੀ ਸੁਖ ਪਾਇਆ, ਜਾਂ ਨਾਨਕ ਇੱਕ ਪਸਾਰਿਆ ਜੀਉ, ਮਾਝ ਮਹੱਲਾ ਪੰਜਵਾਂ, ਜਿੱਤ ਘਰ ਫਿਰ ਸੁਹਾਗ ਬਣਾਇਆ, ਤਿਤ ਘਰ ਸਖੀਏ ਮੰਗਲ ਗਾਇਆ, ਨੰਦ ਵਿਨੋਦ ਤੇ ਕਰ ਸੋਏ, ਜੋ ਧਨ ਕੰਤ ਸਿੰਘਾਰੀ ਜੀਉ, ਸਾ ਗੁਣਵੰਤੀ ਸਾਵਟ ਭਾਗਣ, ਪੁੱਤਰਵੰਤੀ ਸੀਲਵੰਤ ਸੁਹਾਗਣ, ਰੂਪਵੰਜਾ ਸੁਗੜ ਬਿਸਕਣ, ਸੋ ਧਨ ਕੰਤ ਪਿਆਰੀ ਜੀਉ, ਅਚਾਰਵੰਤ ਸਾਈ ਪ੍ਰਧਾਨੇ, ਸਭ ਸਿੰਗਾਰ ਬਣੇ ਤਿਸ ਗਿਆਨੇ, ਸਾ ਕੁਲਵੰਤੀ ਸਾ ਸਬਰਾਈ, ਜੋ ਫਿਰ ਕੇ ਰੰਗ ਸਵਾਰੀ ਜੀਉ, ਮਹਿਮਾ ਤਿਸਕੀ ਕਹਿ ਨ ਜਾਏ, ਜੋ ਫਿਰ ਮੈਲ ਲਈ ਅੰਗ ਲਾਏ, ਥਿਰ ਸੁਹਾਗਵਰ ਅਗਮਿਆ ਗੋਚਰ, ਜਾਂ ਨਾਨਕ ਪ੍ਰੇਮ ਸਧਾਰੀ ਜੀਉ, ਮਾਝ ਮਹੱਲਾ ਪੰਜਵਾਂ, ਖੋਜਤ ਖੋਜਤ ਦਰਸ਼ਨ ਚਾਹੇ,
पात पात बन बन अबगाए निर्गुण सरगुण हर हर मेरा कोई है जियो आन मलावे जियो खट शास्त्र विचरित मुख ज्ञाना पूजा तिलक तीर्थ स्नाना निवली कर्म आसन चौरासी इनमें छात न आवे जियो अनक बर किए जप तापा गमन किया धरती परमाता एक निर्दय शांत न आवे जोगी बौड बौड उठता आवे जियो कर कृपा मुसाद मिलाया मन तन शीतल तीर जपाया पवनासी बसिया कट पीतर कट पीतर हर मंगल नानक गावे जियो मज महला पंजवा पार ब्रह्म अपरम पर देवा अगम्य गोचर लाखे अपेवा दीन दयाल गोपाल गोविंदा हत्यावो गुरमुख राती जियो गुरमुख मधुसूदन निस्तारे गुरमुख संगी कृष्ण मरारे दयाल दमोदर गुरमुख पाइये होत किते न पाती जियो निरहारी केशव निर्वैरा कोट जना

ਬੜ ਸਮਰੱਥਾ ਜੀ ਸੰਭਾਲੀ ਤਾਂ ਸਭ ਲੁਖ ਲਥਾ ਚਿੰਤਾ ਰੋਗ ਗਈ ਹੋ ਪੀੜਾ ਆਪ ਘਰੇ ਪ੍ਰਤਪਾਲਾ ਜੀਓ ਬਾਰਕ ਮੰਗੀ ਹੋ ਕਿਛ ਮੰਗਾ ਸਭ ਕੁਛ ਮੰਗਾ ਦੇਂਦੇ ਤੋਟ ਨਾ ਨਾਹੀਂ ਦੇਂਦੇ ਤੋਟ ਨਹੀਂ ਪ੍ਰਭ ਰੰਗਾ ਪੈਰੀ ਪੈ ਪੈ ਬਹੁਤ ਮਨਾਈ ਦੀਨ ਦਿਆਲ ਗੋਪਾਲਾ ਜੀਓ ਹੋ ਬਲਿਹਾਰੀ ਸਤਿਗੁਰ ਬੂਰੇ ਜਿਨ ਬੰਧਨ ਕਾਟੇ ਸਗਲੇ

ਸੂਰਾਜਿਓ ਰਿਣ ਸੰਤਨ ਕੀ ਮੇਰੀ ਮੁਖ ਮੇਰੇ ਮੁਖ ਲਾਗੀ ਦੁਰਮਤ ਬਿਨਸੀ ਕੁਬਦ ਅਭਾਗੀ ਸੱਚ ਕਰ ਬੈਸ ਰਹਿ ਗੁਣ ਗਾਏ ਨਾਨਕ ਬਿਨਸੇ ਕੂ ਰਾਜਿਓ ਮਾਜ ਮਹੱਲਾ ਪੰਜਵਾਂ ਵਿਸਰ ਨਾਹੀ ਏ ਬੁੜਦਾਤੇ ਕਰ ਕਿਰਪਾ ਭਗਤਨ ਸੰਗਰਾਤੇ ਦਿਨ ਸਰਣ ਜਿਉ ਤੁਧ ਧਿਆਈ ਇਹੋ ਦਾਨ ਮੋਹਿ ਕਰਨਾ ਜੀਓ ਮਾਟੀ ਅੰਧੀ ਸੁਤ ਸਮਾਈ ਸਭ ਕੋ ਜੀਆ ਭਲੀਆ ਜਾਈ ਆਨੰਦ ਪੋ ਬਨੋਦ ਚੋਚ ਤਮਾਸੇ ਤੁਧ ਪਾਵੇ ਸੋ ਹੋਣਾ ਜੀਓ ਜਿਸ ਦਾ ਦਿੱਤਾ ਸਭ ਕੁਛ ਲੈਣਾ ਛੱਤੀ ਅੰਮ੍ਰਿਤ ਭੋਜਨ ਖਾਣਾ ਸੇ ਸੁਖਾਲੀ ਸੀਤਲ ਪਾਉਣਾ ਸਹਿਜ ਕੇਲ ਰੰਗ ਕਰਨਾ ਜੀਓ ਸਭ ਦੀਜੇ ਜਿਤ ਵਿਸਰਹਿ ਨਾਹੀ।

ਦੇਖ ਸੁਖ ਪਾਵੇ, ਤਿਰਖਾਮ ਜਲ ਪੀਵ ਠੰਡਾ, ਤਿਉਂ ਹਰ ਰੰਗ ਇਹੋ ਮਨ ਭੀਨਾ ਜੀਓ, ਜੀਓ ਨਿਹਾਰੇ ਦੀਪਕ ਪ੍ਰਗਾਸਾ, ਭਗਤ ਭਰਤਾ ਚਿਤਵਤ ਪੂਰਨ ਆਸਾ, ਮਿਲ ਪ੍ਰੀਤਮ ਜੋ ਜਿਉਂ

ਪੰਜਵਾ ਅੰਮ੍ਰਿਤ ਨਾਮ ਸਦਾ ਨਿਰਮਿਲਿਆ ਸੁਖਦਾਇ ਦੁੱਖ ਬਿਡਾਰਨ ਹਰਿਆ ਅਵਰ ਸਾਧ ਚੱਕ ਸਕਲੇ ਦੇਖੇ ਮਨ ਹਰ ਰਸ ਸਭ ਤੇ ਮਿੱਠਾ ਜੀਉ ਜੋ ਜੋ ਪੀਵੇ ਸੋ ਤ੍ਰਿਪਤ ਆਵੇ ਅਮਰ ਹੋਏ ਸੋ ਨਾਮ ਰਸ ਪਾਵੇ ਨਾਮ ਨਿਧਾਨ ਤਿਸੇ ਪ੍ਰਾਪਤ ਜੇ ਸਤਿਗੁਰੂ ਮਨ ਬੁੱਠਾ ਜੀਉ ਜਿਨ ਹਰ ਰਸ ਪਾਇਆ ਸੋ ਤ੍ਰਿਪਿ ਅਗਹਨਾ ਜਿਨ ਹਰ ਸਾਧ ਪਾਇਆ ਸੋ ਨਾਹੇ ਭੁਲਾਨ ਡੁਲਾਨਾ ਤਿਸੇ ਪ੍ਰਾਪਤ ਹਰ ਹਰ ਨਾਮਾ ਜਿਸ ਮਸਤਕ ਭਗੀਠਾ ਜੀਉ ਹਰ ਇੱਕ ਸਹਤਿਆਇਆ ਵਰਸਾਣੇ ਬੋ ਤੇਰੇ ਜਿਸ ਲੱਗ ਮੁਕਤ ਭਏ ਕੰਢੇਰੇ ਨਾਮ ਦਾਨਾ ਗੁਰੂ ਪਾਈਏ ਕਹੁ ਨਾਨਕ ਵਿਰਲੀ ਡੀਠਾ ਜੀਉ ਮਾਜ ਮਹੱਲਾ ਪੰਜਵਾਂ ਨਿਧ ਸਿੱਧ ਰਿੱਧ ਹਰ ਹਰ ਹਰ ਮੇਰੇ ਜਨ ਪਦਾਰਥ ਗਹਿਰ ਗੰਭੀਰੇ ਲਾਹ ਕੋਟ ਖੁਸ਼ੀਆਂ ਰੰਗ ਰਾਵੇ ਜੋ ਗੁਰ ਲਾਗਾ ਪਾਈ ਜੀਉ ਦਰਸ਼ਨ ਪੇਖਦ ਭਏ ਬਨੀਤਾ ਸਗਲ ਉਧਾਰੇ ਭਾਈ ਮੀਤਾ ਅਗਮ ਗੋਚਰ ਸਵਾਮੀ ਆਪਣਾ ਗੁਰ ਕਿਰਪਾ ਤੇ ਸੱਚ ਧਿਆਈ ਜੀਉ ਜਾਕੋ ਖੋਜੇ ਸਰਬ ਉਪਾਏ ਵਡਭਾਗੀ ਦਰਸ਼ਨ ਕੋ ਵਿਰਲਾ ਪਾਏ ਊਚ ਪਾਰ ਅਗੋਚਰ ਥਾਨਾ ਉਹ ਮਹਿਲ ਗੁਰੂ ਦਿਖਾਈ ਜੀਉ ਗਹਿਰ ਗੰਭੀਰ ਅੰਮ੍ਰਿਤ ਨਾਮ ਤੇਰਾ ਮੁਕਤ ਪਿਆ ਜਿਸ ਹਿਰਦੇ ਵਿਸੇਰਾ ਗੁਰਬੰਧਨ ਤਿਨ ਕਹਿ ਸਕਲੇ ਕਾਟੇ ਜਨ ਨਾਨਕ ਸਹਿਜ

ਕਿਹਾ ਕਾੜਾ ਜੀਓ ਤੁਮਰੀ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਹੋੜ ਤੂੰ ਹੈ ਮੇਰਾ ਮਾਣਾ ਤੁਧ ਬਿਨ ਦੂਜਾ ਅਵਰ ਨ ਕੋਈ ਸਭ ਤੇਰਾ ਖੇਲ ਅਖਾੜਾ ਜੀਓ ਜੀ ਜਨਸੋ ਤੋ ਦੇ ਪਾਏ ਜਿਤ ਜਿਤ ਭਾਣਾ ਤਿਤ ਲਾਏ ਸਭ ਕੁਛ ਕੀਤਾ ਤੇਰਾ ਹੋਵੇ ਨਾਹੀ ਕਿਛ ਅਸਾੜਾ ਜੀਓ ਨਾਮ ਧਿਆਏ ਮਹਾਂ ਸੁਖ ਪਾਇਆ ਹਰ ਗੁਣ ਗਾਏ।

ਹਾਰਾ ਸਦਾ ਸਦਾ ਜਾਈ ਬਲਿਹਾਰਾ ਨਾਨਕ ਦਾਨਕਿਆ ਦੁਖ ਭੰਜਨ ਰੱਤੇ ਰੰਗ ਰਸਾਲੀ ਜੀਓ ਮਾਜ ਮਹੱਲਾ ਪੰਜਵਾਂ ਮਨ ਤਨ ਤੇਰਾ ਤਨ ਵੀ ਤੇਰਾ ਤੂੰ ਠਾਕੁਰ ਸਵਾਮੀ ਪਰਮੇਰਾ ਜੀਉ ਪਿੰਡ ਸਭ ਰਾਜ ਤੁਮਾਰੀ ਤੇਰਾ ਜੋਰ ਗੋਪਾਲਾ ਜੀਓ ਸਦਾ ਸਦਾ ਤੂੰ ਹੈ ਸੁਖਦਾਈ।

ਜੋ ਤੂੰ ਦੇ ਸੋਈ ਪੁਰਖ ਸਹਿ ਸੋ ਸੁਖ ਸਹਿਣਾ ਜਿੱਥੇ ਰੱਖੇ ਬਿਖੰਡ ਤਸਾਈ ਤੂੰ ਸੁਭਨਾ ਕੇ ਪ੍ਰਤਪਾਲਾ ਜੀਓ ਸਿਮਰ ਸਿਮਰ ਨਾਨਕ ਸੁਖ ਪਾਇਆ ਆਠ ਪੈਰ ਤੇਰੇ ਗੁਣ ਗਾਇਆ ਸਗਲ ਮੂਰਤ ਪੂਰਨ ਹੋਏ ਕਦੇ ਨਾ ਹੋਏ ਦੁਖਾਲਾ ਜੀਓ ਮਾਜ ਮਹੱਲਾ ਪੰਜਵਾਂ ਪਾਰ ਬਨਬਾ ਮੇਘ ਬਿਠਾਇਆ ਜਲ ਥਲ ਮਈਲ ਦਸ ਵਰਸਾਇਆ ਸਾਧ ਭਈ ਬੁਝੀ ਸਭ ਤਿਸਨਾ ਆਨੰਦ ਪਿਆਸ ਬਿਠਾਈ ਜੀਓ ਸੁਖਦਾਤਾ ਦੁਖ ਪੰਜਨ ਹਾਰਾ ਆਪੇ ਬਖਸ਼ ਕਰੇ ਜੀ ਸਾਰਾ ਆਪਣੇ ਕੀਤੋ ਨੇ ਆਪ ਪਾਲੇ ਪੈ ਪੈਰੀ ਤਿਸੇ ਮਨਾਈ ਜੀਓ ਜਾ ਕੀ ਸਰਨ ਪਿਆਗਤ ਪਾਈਐ ਸਾ ਸਾ ਸਰ ਨਾਮ ਧਿਆਈਐ ਤਿਸ ਬਿਨ ਹੋਰ ਨ ਦੂਜਾ ਠਾਕੁਰ ਸਭ ਤਿਸੇ ਕਿਆ ਕੀਆ ਜਾਈ ਜੀਓ ਤੇਰਾ ਮਾਨ ਤਨ ਪ੍ਰਭ ਤੇਰਾ ਤੂੰ ਸੱਚਾ ਸਾਹਿਬ ਗੁਣੀ ਗਹਿਰਾ ਨਾਨਕ ਦਾਸ ਕਹੇ ਬਨੰਤੀ ਆਠ ਪੈਰ ਦੁਜ ਧਿਆਈ ਜੀਓ ਮਾਜ ਮਹੱਲਾ ਪੰਜਵਾਂ ਸਭੇ ਸੁਖ ਭਏ ਪ੍ਰਭ ਉੱਠੇ ਗੁਰ ਪੂਰੇ ਕੇ ਚਰਨ ਮਨ ਉੱਠੇ ਸਹਿ ਸਮਾਧ ਲੱਗੀ ਲੇਵੇ ਅੰਤਰ ਸੋ ਰਸ ਸੋਈ ਜਾਣੇ ਜੀਓ ਅਗਮ ਗੋਚਰ ਸਹਿ ਮੇਰਾ ਘਟ ਘਟ ਅੰਤਰ ਵਰਤੇ ਨੇਰਾ ਸਦਾ ਲਿਪਤ ਜੀ ਕਾ ਦਾਤਾ ਕੋ ਵਿਰਲਾ ਆਪ ਪਛਾਣੇ ਜੀਓ ਪਰ ਮਿਲੇ ਕੀ ਇਹ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਣੀ ਸਹਿ ਸੰਤੋਖ ਸਦਾ ਤ੍ਰਿਪਤਾ ਸੇ ਆਨੰਦ ਖਸਮ ਕਹਿ ਭਾਣੇ ਜੀਓ ਹਤੀ ਦਿੱਤੀ ਪ੍ਰਭ ਦੇਵਨ ਹਾਰੇ ਜਨਮ ਮਰਨ ਰੋਗ ਸਭ ਨਿਵਾਰੇ ਨਾਨਕ ਦਾਸ ਕੀਏ ਪ੍ਰਭ ਆਪਣੇ ਹਰ ਕੀਰਤਨ ਰੰਗ ਮਾਣੀ ਜੀਓ ਮਾਜ ਮਹੱਲਾ ਪੰਜਵਾਂ ਕਿੰਨੀ ਦਿਆ ਗੋਪਾਲ ਗੁਸਾਈ ਗੁਰ ਕੇ ਚਰਨ ਵਸੇ ਮਨ ਮਾਹੀ ਅੰਗੀਕਾਰ ਕੀ ਅਤਨ ਕਰਦੇ ਦੁੱਖ ਕਾ ਢੇਰਾ ਢਾਇਆ ਜੀਓ ਮੰਤਨ ਵਸਿਆ ਸੱਚਾ ਸੋਈ ਬਿਖੜਾ ਤਾਂ ਨ ਦਿਸੇ ਕੋਈ ਦੂਰ ਦੋ ਦੁਸ਼ਮਣ ਸਭ ਸੱਜਣ ਹੋਏ ਏਕੋ ਸਵਾਮੀ ਆਇਆ ਜੀਓ ਜੋ ਕੁਛ ਕਰੇ ਸੋ ਆਪੇ ਆਪੇ ਬੁੱਧ ਸਿਆਨ ਕਛੂ ਨਾ ਜਾਪੇ ਆਪਣੇ ਸੰਤਾਂ ਨੂੰ ਆਪ ਸਹਾਈ ਪ੍ਰਭ ਭਰਮ ਭੁਲਾਵਾ ਲਾਇਆ ਜੀਓ ਚਰਨ ਕਮਲ ਕਾ ਕਮਲ ਜਨ ਕਾ ਆਧਾਰੋ ਆਠ ਪੈਰ ਰਾਮ ਰਾਮ ਨਾਮ ਵਪਾਰੋ ਸਹਿਜ ਆਨੰਦ ਗਾਵੇ ਗੁਣ ਗੋਬਿੰਦ ਪ੍ਰਭ ਨਾਨਕ ਸਰਬ ਸਮਾਇਆ ਜੀਓ ਮਾਜ ਮਹੱਲਾ ਪੰਜਵਾਂ ਸੋ ਸੱਚ ਮੰਦਰ ਜਿਸ ਸੱਚ ਧਿਆਈਐ ਸੋ ਰਿਦਾਸ ਹੇਲਾ ਜਿਤ ਹਰ ਗੁਣ ਗਾਈਐ ਸਤ ਅਰਥੋ ਆਏ ਜਿਤ ਵਸੇ ਹਰ ਜਨ ਸੱਚੇ ਨਾਮ ਵਿਟੋ ਕੁਰਬਾਣੋ ਜੀਓ ਸੱਚ ਵਡਾਈ ਕੀਮ ਨ ਪਾਈ ਕੁਦਰ ਕਰਮ ਨਾ ਕਹਿਣਾ ਜਾਈ ਧਿਆਏ ਧਿਆਏ ਜੀਵੇ ਜਨ ਤੇਰੇ ਸਤ ਸ਼ਬਦ ਮਨ ਮਾਣੋ ਜੀਓ ਸੱਚ ਸਲਾਹਣ ਵਡਭਾਗੀ ਪਾਈਏ ਗੁਰਪ੍ਰਸਾਦੀ ਹਰ ਗੁਣ ਗਾਈਏ ਰੰਗ ਦੇ ਤੇਰੇ ਤੁਧ ਭਾਵੇ ਸੱਚ ਨਾਮ ਨਿਸ਼ਾਨੋ ਜੀਓ ਸੱਚੇ ਅੰਤ ਨ ਜਾਣੇ

ਕਾਵੜੀ ਦਿਨ ਸੁਸਹਿਲਾ ਜਾਪੇ ਅੰਮ੍ਰਿਤ ਨਾਮ ਸੰਸੰਗ ਮੇਲਾ ਕਲੀ ਮੂਰਤ ਸਿਮਰਤ ਪਲਾ ਵੰਜੇ ਜੀਵਨ ਸਫਲ ਤਾਏ ਜੀਉ ਸਿਮਰਤ ਨਾਮ ਦੁੱਖ ਸਫਲਾਥੇ ਅੰਤਰ ਬਾਰ ਹਰਪ ਸਾਥੇ ਪਹੁ ਪਹਿ ਪਹੁ ਪਰਮ ਖੋਇਆ ਗੁਰਪੂਰੇ ਦੇਖਾ ਸਭਨੀ ਜਾਏ ਜੀਉ ਪ੍ਰਭ ਸਮਰੱਥ ਵੱਡ ਊਚੇ ਅਪਾਰਾ ਨੌਂਦ ਨਾਮ ਭਰੇ ਭੰਡਾਰਾ ਆਦਿ ਅੰਤ ਪ੍ਰਭ ਸੋਈ ਦੂਜਾ ਲਵੇ ਨਾ ਲਾਏ ਜੀਉ ਕਰ ਕਿਰਪਾ ਮੇਰੇ ਦੀਨ ਦਿਆਲਾ ਜਾਚਕ ਜਾਚੇ ਸਾਧਰ ਵਾਲਾ ਦੇਹ ਦਾਨ ਨਾਨਕ ਜਨ ਮੰਗੇ ਸਦਾ ਸਦਾ ਹਰ ਧਿਆਈ ਜੀਓ ਮਾਜ ਮਹੱਲਾ ਪੰਜਵਾਂ ਇੱਥੇ ਤੂੰ

ਨਾਮ ਧਿਆਏ ਸਦਾ ਤੂੰ ਜੰਮਣ ਮਰਨ ਸਵਾਰਣਿਆ ਆਜ ਮਹੱਲਾ ਤੀਜਾ ਮੇਰਾ ਪ੍ਰਭ ਨਿਰਮਲ ਅਗਮ ਅਪਾਰਾ ਬਿਨ ਤਕੜੀ ਤੋਲੇ ਸੰਸਾਰਾ ਗੁਰਮੁਖ ਹੋਵੇ ਸੋਈ ਬੁੱਝੇ ਗੁਣ ਕਹਿ ਗੁਣੀ ਸਮਾਵਣਿਆ ਹੋ ਵਾਰੀ ਜੀ ਓ ਵਾਰੀ ਹਰ ਕਾ ਨਾਮ ਮਨ ਵਸਾਣਿਆ ਵਸਾਵਣਿਆ ਜੋ ਸੱਚ ਲਾਗੇ ਸੇ ਅਨਦਿਨ ਜਾਗੇ ਦਰ ਸੱਚੇ ਸੋਭਾ ਪਾਵਣਿਆ ਰਹਾਉ ਆਪੇ ਸੁਣੇ ਤਾਂ ਆਪੇ ਵੇਖੈ ਜਿਸ ਨੂੰ ਨਜ਼ਰ ਕਰੇ ਸੋਈ ਜਨ ਲੇਖੇ ਆਪੇ ਲਾਏ ਲਏ ਸੋ ਲਾਗੈ ਗੁਰਮੁਖ ਸੱਚ ਕਮਾਵਣਿਆ ਜਿਸ ਆਪ ਭਲਾਏ ਸੋ ਕਿੱਥੇ ਹੱਥ ਪਾਏ ਪੂਰਬ ਲਿਖਿਆ ਸੋ ਮੇਟਣ ਨਾ ਜਾਏ ਜਿਨ ਸਤਿਗੁਰ ਮਿਲਿਆ ਸੇ ਵਡਭਾਗੀ ਪੂਰੇ ਕਰਮ ਮਿਲਾਵਣਿਆ ਪੇੜੀਏ ਤਦਾ ਨੰਦਨ ਸੁੱਤੀ ਕੰਤ ਵਸਾਰੀ ਅਵਗੁਣ ਮੁਤੀ ਅੰਦਨ ਸਦਾ ਫਿਰੇ ਬਿਲ ਲਾਦੀ ਬਿਨ ਫਿਰ ਨੀਂਦ ਨਾ ਪਾਵਣਿਆ ਪੇੜੀਏ ਸੁਖਦਾਤਾ ਜਾਤਾ ਹੋਮੇ ਮਾਰ ਗੁਰ ਸਤ ਪਸਾਤਾ ਸੇ ਸੁਹਾਵੀ ਸਦਾ ਪਿਰੇ ਬਰਾਵੇ ਸੱਚ ਸਿਗਾਰ ਬਣਾਵਣਿਆ ਲੱਖ ਸਰਾਸੀ ਜੀ ਉਪਾਏ ਜਿਸ ਨੂੰ ਦਰ ਕੇਸ ਗੁਰੂ ਮਿਲਾਏ ਕਿਲਵ ਕਾਰ ਸਾਜਨ ਨਿਰਮਲ ਤਰ ਸੱਚੇ ਨਾਮ ਸੁਹਾਵਣਿਆ ਲੇਖਾ ਮੰਗੇ ਤਾਂ ਕਿਨ ਦੀਏ ਸੁਖ ਨਹੀਂ ਪੰਦੂਏ ਤੀਏ ਆਪੇ ਬਖਸ ਲੈ ਪ੍ਰਸਾਚਾ ਆਪੇ ਬਖਸ ਮਿਲਾਵਣਿਆ ਆਪੇ ਕਰੇ ਤਾਂ ਆਪ ਕਰਾਏ ਪੂਰੇ ਗੁਰ

ਜਿਨ੍ਹਾਂ ਤਿਸਨਾ ਤਜ ਸਹਿ ਸੁਖ ਪਾਇਆ, ਏਕੋ ਮਨ ਵਸਾਵਣਿਆ, ਹਉ ਵਾਰੀ ਜੀਓ ਵਾਰੀ, ਇੱਕ ਸੋਚਿਤ ਲਾਵਣਿਆ, ਗੁਰਮਤੀ ਮਨ ਇਕਤ ਕਰ ਆਇਆ, ਸੱਚੇ ਰੰਗ ਰੰਗਾਵਣਿਆ, ਰਹਾਉ ਇਹ ਜਗ ਭੂਲਾ ਚਾਹੇ ਆਪ ਭੁਲਾਇਆ, ਇੱਕ ਵਿਸਾਰ ਦੂਜੇ ਲੋਭਾਇਆ, ਅੰਡਨ ਸਦਾ ਫਿਰੇ ਭਰਮ ਭੂਲਾ, ਬਿਨਾਵੇ ਦੁੱਖ ਪਾਵਣਿਆ, ਜੋ ਰੰਗ ਰਾਤੇ ਕਰਮ ਵਿਧਾਤੇ, ਗੁਰਸੇਵਾ ਦੇ ਜੁਗ ਚਾਰੇ ਜਾਤੇ, ਜਿਸਨੂੰ ਆਪੇ ਦੇ ਵਡਿਆਈ, ਹਰ ਕੇ ਨਾਮ ਸਮਾਵਣਿਆ, ਮਾਇਆ ਮੋਹ ਹਰ ਚੇਤੇ ਨਾਹੀ, ਜੰਪੁਰ ਬੱਧਾ ਦੁੱਖ ਸਹਾਈ, ਅੰਨਾ ਬੋਲਾ ਕਿਛ ਨਜ਼ਰ ਨ ਆਵੇ, ਮਨਮੁਖ ਪਾਪ ਪਿਛਾਵਣਿਆ, ਇੱਕ ਰੰਗ ਰਾਤੇ ਆਪੇ ਆਪ ਲਿਵ ਲਾਏ, ਪਾਏ ਭਗਤ ਤੇਰੇ ਮਨ ਪਾਏ, ਸਤਿਗੁਰ ਸੇਵਨ ਸਦਾ ਸੁਖਦਾਤਾ, ਸਭ ਏਸ਼ਾ ਪਾਪ ਪਜਾਵਣਿਆ, ਹਰ ਜੀਉ ਤੇਰੀ ਸਦਾ ਸਰਣ ਆਈ, ਆਪੇ ਬਖਸ਼ਹਿ ਦੇ ਵਡਿਆਈ, ਜਮ ਕਾਲ ਦਿਸ ਨੇੜ ਨ ਆਵੇ, ਜੋ ਹਰ ਹਰ ਨਾਮ ਧਿਆਵਣਿਆ, ਅੰਦਰ ਰਾਤੇ ਜੋ ਹਰ ਭਾਏ, ਮੇਰੇ ਪ੍ਰਭ ਮੇਲੇ ਮੇਲ ਮਿਲਾਏ, ਸਦਾ ਸਦਾ ਸੱਚੇ ਤੇਰੀ ਸਰਣ ਆਈ, ਤੂੰ ਆਪੇ ਸੱਚ ਬੁਝਾਵਣਿਆ, ਜਿਨ ਸਚ ਜਾਤਾ ਸੇ ਸੱਚ ਸਮਾਣੇ, ਹਰ ਗੁਣ ਗਾਵੇ ਸੱਚ ਬਖਾਣੇ, ਨਾਨਕ ਨਾਮ ਰਤੇ ਬੈਰਾਗੀ, ਨਿਜ ਕਰ ਤਾੜੀ ਲਾਵਣਿਆ, ਮਾਜ ਮਹੱਲਾ ਤੀਜਾ, ਸਬਦ ਮਰੇ ਸੋ ਮੂਹ ਆ ਜਾਪੇ, ਕਾਲ ਨਾ ਚਾਪੇ ਦੁੱਖ ਨਾ ਸੰਤਾਪੇ, ਜੋਤੀ ਵਿੱਚ ਮਿਲ ਜੋਤ ਸਮਾਣੀ, ਸੁਣ ਮਨ ਸੱਚ ਸਮਾਵਣਿਆ, ਹੋ ਵਾਰੀ ਜੀਓ ਵਾਰੀ, ਹਰ ਕੇ ਨਾਇ ਸੋਭਾ ਪਾਵਣਿਆ, ਸਤਿਗੁਰ ਸੇਵ ਸਚਿਤ ਲਾਇਆ, ਗੁਰਮਤੀ ਸਾਹਿਬ ਸਮਾਵਣਿਆ, ਰਹਾਉ ਕਾਇਆ ਕੱਚੀ ਕੱਚਾ ਚੀਰ ਅੰਡਾਏ, ਦੂਜੇ ਲਾਗੀ ਮਹਿਲ ਨਾਮ ਪਾਏ, ਅਨਦਿਨ ਜਲਦੀ ਪਿਰੇ ਦਿਨ ਰਾਤੀ, ਬਿਨ ਪਿਰ ਬਹੁ ਦੁੱਖ ਪਾਵਣਿਆ, ਦੇਹੀ ਜਾਤਨ ਆਗੇ ਜਾਏ, ਜਿੱਥੇ ਲੇਖਾ ਮੰਗੀਏ ਤਿੱਥੇ ਛੂਟੇ ਸੱਚ ਘੁਮਾਏ, ਸਤਿਗੁਰ ਸੇਵੇ ਸੇਤਨ ਵੰਤੇ, ਇੱਥੇ ਉੱਥੇ ਨਾਮ ਸਮਾਵਣਿਆ, ਭੈ ਪਾਏ ਸਿਗਾਰ ਬਣਾਏ, ਗੁਰਪ੍ਰਸਾਦੀ ਮਹਿਲ ਕਰ ਪਾਏ, ਆਨੰਦ ਸਦਾ ਰਵੇ ਦਿਨ ਰਾਤੀ, ਮਜੀਠੇ ਰੰਗ ਬਣਾਵਣਿਆ, ਸਭਨਾ ਪਿਰ ਵਸੈ ਸਦਾ ਨਾਲੇ, ਗੁਰਪ੍ਰਸਾਦੀ ਕੋ ਨਜ਼ਰ ਨਿਹਾਲੇ, ਮੇਰਾ ਪ੍ਰਭ ਅਤ ਊਚੋ ਊਚਾ, ਕਰ ਕਿਰਪਾ ਆਪ ਮਿਲਾਵਣਿਆ, ਮਾਇਆ ਮੋਹ ਜਗ ਸੂਤਾ, ਨਾਮ ਸਾਰੇ ਅੰਤ ਭਗੂਤਾ, ਜਿਸ ਤੇ ਸੁੱਤਾ ਸੋ ਜਗਾਏ, ਗੁਰਮਤਿ ਸੋ ਜੀ ਪਾਵਣਿਆ, ਅਪਿਓ ਪਿਓ ਸੋ ਭਰਮ ਗਵਾਏ, ਗੁਰਪ੍ਰਸਾਦ ਮੁਕਤ ਗਤ ਪਾਏ, ਭਗਤੀ ਰਤਾ ਸਦਾ ਬੈਰਾਗੀ, ਆਪ ਮਾਰ ਮਿਲਾਵਣਿਆ, ਆਪ ਵਾਏ ਧੰਦੇ ਲਾਏ, ਲੱਖ ਚੁਰਾਸੀ ਰਿਜਕ ਆਪ ਪੜਾਏ, ਨਾਨਕ ਨਾਮ ਧਿਆਏ, ਸੱਚ ਰਤੇ ਜੋਤ ਸੁਭਾਵੇ, ਸੋ ਕਾਰ ਕਰਾਵਣਿਆ, ਮਾਜ ਮਹੱਲਾ ਤੀਜਾ, ਅੰਦਰ ਹੀਰਾ ਲਾਲ ਬਣਾਇਆ, ਗੁਰ ਕੇ ਸ਼ਬਦ ਪਰਖ ਪਰਖਾਇਆ, ਜਿਨ ਸੱਚ ਪੱਲੇ ਸੱਚ ਵਖਾਣੇ, ਸੱਚ ਕਸਵੱਟੀ ਲਾਵਣਿਆ, ਹਉ ਵਾਰੀ ਜੀਓ ਵਾਰੀ, ਗੁਰ ਕੀ ਬਾਣੀ ਮਨ ਵਸਾਵਣਿਆ,

पाया जाए, से साधक रहे बिल लाए, बिन गुर सेवे सुख न होवे, पूरे भा गुर पावणिया। ए मन आरथी कोई गुरमुख वेखे, मोर्चा न लागे जा होमे सोखे, अंध माणी निर्मल सौदो जाए, गुर शब्द सच मामणिया। बिन सतगुरु कहो न देखा जाए, गुर कृपा कर आप दिता दिखाए, आपे आप आप मिल रहा सहजे सहज सुमामणिया। गुरमुख सो सिव लाए, दूजा परम गुर शब्द जलाए, काया अंदर वंज करे वपारा, नाम निधान सच पावणिया। गुरमन करनी हर कीर सार, गुरु पाए मोख द्वार, अंदिन रंग रत्ता गुण गावे, अंदर मैल बुलावणिया। सबको दाता मिले मिलाया, पूरे भाग मन शब्द बसाया, नानक नाम मिले वड्याई, हर सच्चे के गुण गावणिया। माज महला तीजा, आप अंजायता सब कुछ उपाए, गुर शब्द सच्ची लिव लाए, सच मनजे सत संग्रह सच व्यापार करावणिया। हो वारी जियो वारी हर गुण अंदन गावणिया, हो तेरा तू ठाकर मेरा शब्द वड्याई देवणिया। रहाओ वेला भक्त सब सुहाया, जे सच्चा मेरे मन पाया, सच्चे सेविए सच वड्याई, गुर कृपा ते सच पावणिया। पाओ भोजन सतगुर तुठे पाए, अनरस चुके हर रस मन विसाए, सत सच संतोख सहज सुख बाणी, पूरे गुर ते पावणिया। सतगुर न सेवे मूर्ख अंध गुवारा, फिरियो किथो पाइन मोख दुवारा, मर मर जमे फिर फिर आवे, जमदर चोटा खावणिया। शब्द साध जाने ताया पछाणे, निर्मल बाणी शब्द बखाणे, सच्चे से सदा सुख पैन, नौनिद नाम मन बसावणिया। सो थान सुहाया जो हर मन पाया, सत्संगत बै हर गुण गाया, आंदन हर सलाहे साचा निर्मल नाद बजावणिया। मन मोटी रात खोटा पसारा, कूड कबावन दुख लागे भारा, परमे भूले फिरन दिन राती, मर जन्मे जन्म गवावणिया। सच्चा साह में अत प्यारा, पूरे गुर के शब्द अधारा, नानक नाम मिले वेले आई, दुख सुख समकर जाननिया। माज महला तीजा, तेरी अखाणी तेरी बाणी, बिन नावे सब भरम बलाणी, गुर सेवा ते हर नाम पाया, बिन सागे कोई न पावणिया। हो वारी जियो वारी हर सेती चित लावणिया, हर सच्चा गुर भक्ति पाईऐ, सहजे मन विसावणिया। रहाओ सतगुर सेवे तां सब कुछ पाए, जेहि मनसा कर लागे तेहा फल पाए, सतगुर दाता सबना वथु का, पूरे भाग मिलावणिया। ए मन मैला इक ना त्याए, अंतर मैल लागी ब दूजे पाए, तड़ दी दसंतर पवे हंकारी, होर वधेरे होमे मल लावणिया। सतगुर सेवे तां मल जाए, जीत मरे हर सोचित लाए, हर निम्न सच मैल न लागे, सच लागे मैल गुवावणिया। बाज गुरु है अंध गुबारा, अज्ञानी अंधा अंध अंधारा, बिष्टा के कीड़े बिष्टा कमावे, फिर बिष्टा मैं पचावणिया। मुक्ते सेवे मुक्ता होवे, हमें ममता सब देखोवे, अंधन हर जियो सच्चा सेवी, पूरे भाग गुर पावणिया। आपे बक्से मेल मिलाए, पूरे गुर ते नाम निध पाए, सच्चे नाम सदा मन सच्चा सच सेवे दुख गावावणिया। सदा दूर हजूर दूर न जाणो, गुर शब्द हर अंतर पछाणो, नानक नाम मिले वड्याई, पूरे गुर ते पावणिया। माज महला तीजा, ऐथे सचे सो आगे सचे, मन सच्चा सच्चे शब्द राचे, सच्चा सेवे सच कमावे, सचो सच कमावणिया। हो वारी जियो वारी सच्चा नाम मन मसावणिया, सच्चे सेवे सच मावे, सच्चे के गुण गावणिया। रहाओ पंडित बड़े साधना पाव है, दूजे पाया माया मन पर बहावे, माया मोह सब शुद्ध गवाई, कर अगुण पछों तावणिया। सतगुम लेता तत पाए, हर का नाम मन मिसाए, समरे मन मारे अपना मोती कादर पावणिया। किलह काटे क्रोध नवारे, गुर का सद रखे और धारे, सच रते सदा बैरागी, होमे मार मिलावणिया। अंतर रतन मिले मिलाया, त्रिपद मनसा त्रिपद माया, पट पट मोनी थके, चौथे पद की सार न पावणिया। आपे रंगे रंग चढ़ाए, सेजन राते गुर शब्द रंगाए, हर रंग चढ़िया अति अपारा, हर रस हर रस हर रस रस गुण गावणिया। गुरमुख रिस सत्संजम सोई, गुरमुख ज्ञान नाम मुक्त होई, गुरमुखार सच कमाव है, सच्चे सच समावणिया।
ਗੁਰਮੁਖ ਥਾਪੇ ਥਾਪੇ ਥਾਪੇ ਗੁਰਮੁਖ ਜਤਪਦ ਸਭ ਆਪੇ ਨਾਨਕ ਗੁਰਮੁਖ ਨਾਮ ਧਿਆਏ ਨਾਮੇ ਨਾਮ ਸਮਾਵਣਿਆ ਮਾਜ ਮਹੱਲਾ ਤੀਜਾ ਉਤ ਪਰਲੋ ਸਬਦੇ ਹੋਵੇ ਸਬਦੇ ਫਿਰ ਉਪਤ ਹੋਵੇ ਗੁਰਮਤਿ ਸਭ ਆਪੇ ਸੱਚਾ ਗੁਰਮੁਖ ਆਪ ਗੁਰਮੁਖ ਉਪਾਏ ਸਮਾਵਣਿਆ ਹੋ ਵਾਰੀ ਜੀਉ ਵਾਰੀ ਗੁਰ ਪੂਰਾ ਮਨ ਵਸਾਵਣਿਆ ਗੁਰ ਤੇ ਸਾਥ ਸੁਭਤ ਕਰੇ ਦਿਨ ਰਾਤੀ ਕਹਿ ਦਿਨ ਰਾਤੀ ਗੁਣ ਕਹਿ ਗੁਣੀ ਸਮਾਵਣਿਆ ਰਹਾਉ ਗੁਰਮੁਖ ਧਰਤੀ ਗੁਰਮੁਖ ਪਾਣੀ ਗੁਰਮੁਖ ਪਾਉਣ ਬਸੰਤਰ ਖੇਲੇ ਵਡਾਣੀ ਸੋ ਨਿਗਰਾ ਜੋ ਮਨਮਰ ਜੰਮੇ ਨਗੁਰੇ ਆਵਣ ਜਾਵਣਿਆ ਤਿਨ ਕਰਤੇ ਇੱਕ ਖੇਲ ਰਚਾਇਆ ਕਾਇਆ ਸਰੀਰੇ ਵਿੱਚ ਸਭ ਕਿਛ ਪਾਇਆ ਸ਼ਬਦ ਭੇਦ ਕੋਈ ਮਹਿਲ ਪਾਏ ਮਹਿਲੇ ਮਹਿਲ ਬੁਲਾਵਣਿਆ ਸੱਚਾ ਸਭ ਸੱਚੇ ਬਣਜਾਰੇ ਸੱਚ ਬਣਜੈ ਗੁਰ ਹਿਤ ਪੇ ਅਪਾਰੇ ਸੱਚ ਵਿਆਜੇ ਸੱਚ ਕਮਾਵੇ ਸੱਚੋ ਸੱਚ ਕਮਾਵਣਿਆ ਬਿਨ ਰਾਸੀ ਕੋ ਵਤ ਪਾਇਆ ਕਿੱਥੋਂ ਪਾਏ ਮਨ ਭੂਲੇ ਲੋਕ ਸੁਭਾਏ ਬਿਨ ਰਾਸੀ ਸਭ ਖਾਲੀ ਚੱਲੇ ਖਾਲੀ ਜਾਇ ਦੁੱਖ ਪਾਵਣਿਆ ਇੱਕ ਸੱਚ ਬਣਜੇ ਗੁਰ ਸ਼ਬਦ ਪਿਆਰੇ ਆਪੇ ਤਰੇ ਤਰੇ ਸਗਲੇ ਕੁਲ ਤਾਰੇ ਆਏ ਸੋ ਪ੍ਰਵਾਨ ਉਹ ਮਿਲ ਪ੍ਰੀਤਮ ਸੁਖ ਪਾਵਣਿਆ ਅੰਦਰ ਵਸਤ ਮੂੜਾ ਬਾਹਰ ਭਾਲੇ ਮਨਮੁਖ ਅੰਦੇ ਫਿਰੇ ਬਿਤਾਲੇ ਜਿੱਥੇ ਵਤ ਹੋਏ ਤਿਸੇ ਕੋਈ ਨਾ ਪਾਵੇ ਮਨਮੁਖ ਭਰਮ ਭੁਲਾਵਣਿਆ ਆਪੇ ਦੇਵੇ ਸ਼ਬਦ ਬੁਲਾਏ ਬੁਲਾਏ ਮਹਿਲੀ ਮਹਿਲ ਸਹਿਜ ਸੁਖ ਪਾਏ ਨਾਨਕ ਨਾਮ ਮਿਲੇ ਵਡਿਆਈ ਆਪੇ ਸੁਣ ਸੁਣ ਧਿਆਵਣਿਆ ਮਾਜ ਮਹੱਲਾ ਤੀਜਾ ਸਗੋ ਸਾਚੀ ਸਿੱਖ ਸੁਣਾਈ ਹਰ ਚਿੱਤ ਹੋ ਅੰਤ ਹੋਏ ਸਿਖਾਈ ਹਰ ਅਗਮ ਗੋਚਰ ਅਨਾਥ ਜੋਨੀ ਸਤਿਗੁਰ ਕੇ ਭਾਏ ਪਾਵਣਿਆ ਹੋ ਵਾਰੀ ਜੀਓ ਵਾਰੀ ਆਪ ਨਿਵਾਰਣਿਆ ਆਪ ਗੁਆਏ ਤਾਂ ਹਰ ਪਾਏ ਹਰ ਸੋ ਸਹਿ ਸਮਾਵਣਿਆ ਰਹਾਉ ਪੁਰਬ ਲਿਖਿਆ ਸੋ ਕਰਮ ਕਮਾਇਆ ਸਤਿਗੁਰ ਸੇਤ ਸਾ ਸੁਖ ਪਾਇਆ ਬਿਨ ਭਾਗਾਂ ਗੁਰ ਪਾਈਏ ਨਾਹੀਂ ਸਬਦੇ ਮੇਲ ਮਿਲਾਵਣਿਆ ਗੁਰਮੁਖ ਅਲਪਤ ਰਹੇ ਸੰਸਾਰੇ ਗੁਰਕੇ ਤਰੀਏ ਨਾਮ ਅਧਾਰੇ ਗੁਰਕੇ ਤਕੀਏ ਨਾਮ ਅਧਾਰੇ ਗੁਰਮੁਖ ਜੋਰ ਘਰੇ ਕਿਹਾ ਤਿਸਨੂੰ ਆਪੇ ਖੱਪ ਦੁੱਖ ਪਾਵਣਿਆ ਮਨਮੁਖ ਕਹਿੰਦੇ ਸੁਧ ਨਕਾਈ ਆਤਮ ਘਾਤੀ ਹੈ ਜਗਤ ਕਸਾਈ ਨਿੰਦਾ ਕਰ ਕਰ ਬਹੁਤ ਭਾਰ ਉਠਾਵੇ ਬਿਨ ਮਜ਼ੂਰੀ ਭਾਰ ਪਚਾਵਣਿਆ ਇਹ ਜਗਵਾੜੀ ਮੇਰਾ ਪ੍ਰਮਾਲੀ ਸਦਾ ਸੰਭਾਲੇ ਕੋ ਨਾਹੀਂ ਖਾਲੀ ਜਿਹੀ ਵਾਸਨਾ ਪਾਏ ਤੇ ਹੀ ਵਰਤੇ ਵਾਸੂ ਵਾਸ ਜਣਾਵਣਿਆ ਮਨਮੁਖ ਰੋਗੀ ਹੈ ਸੰਸਾਰਾ ਸੁਖਦਾਤਾ ਵਿਸਰਿਆ ਅਗਮੇ ਅਪਾਰਾ ਦੁਖੀ ਨੇ ਤੇ ਫਿਰੇ ਬਿਲਾ ਦੇ ਬਿਲਕੁਲ ਸਾਤਨ ਪਾਵਣਿਆ ਜਿਨ ਕੀਤੇ ਸੋਈ ਬਿਤ ਜਾਣੇ ਆਪ ਕਰੇ ਤਾਂ ਹੁਕਮ ਬਿਛਾਣੇ ਜਿਹਾ ਅੰਦਰ ਪਾਏ ਤੇਹਾ ਵਰਤੇ ਆਪੇ ਬਾਹਰ ਪਾਵਣਿਆ ਤਿਸ ਬਾਜੋ ਸੱਚੇ ਮੈਂ ਹੋਰ ਨ ਕੋਈ ਜਿਸ ਲਾਏ ਲਏ ਸੋ ਨਿਰਮਲ ਸੋਈ ਹੋਈ ਨਾਨਕ ਨਾਮ ਵਸੇ ਘਟ ਅੰਤਰ ਜਿਸ ਦੇਵੇ ਸੋ ਪਾਵਣਿਆ ਮਾਜ ਮਹੱਲਾ ਤੀਜਾ ਅੰਮ੍ਰਿਤ ਨਾਮ ਮਨ ਵਸਾਏ ਹਉਮੈ ਮੇਰਾ ਸਭ ਦੁੱਖ ਗਵਾਏ ਅੰਮ੍ਰਿਤ ਬਾਣੀ ਸਦਾ ਸਲਾਹੇ ਅੰਮ੍ਰਿਤ ਅੰਮ੍ਰਿਤ ਪਾਵਣਿਆ ਹਾ ਵਾਰੀ ਜੀਓ ਵਾਰੀ ਅੰਮ੍ਰਿਤ ਬਾਣੀ ਮਨ ਵਸਾਵਣਿਆ ਅੰਮ੍ਰਿਤ ਬਾਣੀ ਮਨ ਵਸਾਏ ਅੰਮ੍ਰਿਤ ਨਾਮ ਧਿਆਵਣਿਆ ਰਹਾਉ ਅੰਮ੍ਰਿਤ ਬੋਲੇ ਸਦਾ ਮੁਖ ਵੈਣੀ ਅੰਮ੍ਰਿਤ ਵੇਖੇ ਪਰਖੇ ਸਦਾ ਨੈਣੀ ਅੰਮ੍ਰਿਤ ਕਥਾ ਕਹੇ ਸਦਾ ਨਰਾਤੀ ਆਵਰਾ ਆਖ ਸੁਨਾਵਣਿਆ ਅੰਮ੍ਰਿਤ ਰੰਗਰਤ ਤਾਲੇ ਬੁਲਾਏ ਅੰਮ੍ਰਿਤ ਗੁਰਪ੍ਰਸਾਦੀ ਪਾਏ ਅੰਮ੍ਰਿਤ ਰਸਨਾ ਬੋਲੇ ਦਿਨ ਰਾਤੀ ਮੰਤਨੇ ਅੰਮ੍ਰਿਤ ਪਿਆਵਣਿਆ ਸੋ ਕਿਛ ਕਰੇ ਜੋ ਚਿੱਤ ਨ ਹੋਈ ਤਿਸਦਾ ਹੁਕਮ ਮੇਟ ਨ ਸਕੇ ਕੋਈ ਹੁਕਮੇ ਵਰਤੇ ਅੰਮ੍ਰਿਤ ਬਾਣੀ ਹੁਕਮੇ ਅੰਮ੍ਰਿਤ ਪਿਆਵਣਿਆ ਅਜਮਕਮ ਕਰਤੇ ਹਰ ਕੋਈ ਰੇ ਕੇਰੇ ਇਹ ਮਨ ਭੂਲਾ ਜਾਂਦਾ ਫੇਰੇ ਅੰਮ੍ਰਿਤ ਬਾਣੀ ਸੋਚਿਤ ਲਾਏ ਅੰਮ੍ਰਿਤ ਸ਼ਬਦ ਵਜਾਵਣਿਆ ਖੋਟੇ ਖਰ ਤੁਦੇ ਆਪ ਉਪਾਏ ਤੁਦੇ ਆਪੇ ਪਰਖੇ ਲੋਕ ਸੁਭਾਏ ਖਰੇ ਪਰਖ ਖਜਾਨੇ ਪਾਏ ਖੋਟੇ ਭਰਮ ਭੁਲਾਵਣਿਆ ਕਿਉਂ ਕਰ ਵੇਖਾ ਕਿਉਂ ਸਲਾਹੀ ਗੁਰਪ੍ਰਸਾਦੀ ਸਭ ਸਲਾਹੀ ਤੇਰੇ ਭਾਣੇ ਵਿੱਚ ਅੰਮ੍ਰਿਤ ਵਸੇ ਤੂੰ ਭਾਣੇ ਅੰਮ੍ਰਿਤ ਪਿਆਵਣਿਆ ਅੰਮ੍ਰਿਤ ਸਦਾ ਅੰਮ੍ਰਿਤ ਹਰ ਬਾਣੀ ਸਭ ਗੁਰ ਸੇਵੀ ਹਿਰਦੇ ਸਮਾਣੀ ਨਾਨਕ ਅੰਮ੍ਰਿਤ ਨਾਮ ਸਦਾ ਸੁਖਦਾਤਾ ਪੀ ਅੰਮ੍ਰਿਤ ਸਭ ਭੁੱਖ ਲਹਿ ਜਾਵਣਿਆ ਮਾਜ ਮਹੱਲਾ ਤੀਜਾ ਅੰਮ੍ਰਿਤ ਵਸੇ ਸਹਿ ਸੁਭਾਏ ਗੁਰੂ ਮਿਰਲਾ ਕੋਈ ਜਨ ਪਾਏ ਅੰਮ੍ਰਿਤ ਪੀ ਸਦਾ ਤ੍ਰਿਪਤਾ ਸੇ ਕਰ ਕਿਰਪਾ ਤ੍ਰਿਸ਼ਨਾ ਬੁਝਾਵਣਿਆ ਹੋ ਵਾਰੀ ਜਿਉ ਵਾਰੀ ਗੁਰਮੁਖ ਅੰਮ੍ਰਿਤ ਪਿਆਵਣਿਆ ਅਰਥਨ ਸਾਹ ਸਦਾ ਰਹੇ ਰੰਗਰਾਤੀ ਸਾਜੇ ਹਰ ਗੁਣ ਗਾਵਣਿਆ ਰਹਾਉ ਗੁਰਪ੍ਰਸਾਦੀ ਸਹਿਜ ਕੋ ਪਾਏ ਦੁਵਿਧਾ ਮਾਰੇ ਇੱਕ ਸੁਲ ਲਾਏ ਨਦ ਕਹਿਤਾ ਹਰ ਗੁਣ ਗਾਵੇ ਨਦਰੀ ਸਾਧ ਸੁਮਾਵਣਿਆ ਸਭਨਾ ਉੱਪਰ ਨਜ਼ਰ ਪਪਤੇਰੀ ਕਿਸੇ ਥੋੜੀ ਕਿਸੇ ਹੈ ਕਨੇਰੀ ਤੁਸ ਤੇ ਬਾਰ ਖੁਸ਼ੀ ਨਾ ਹੋਵੇ
ਗੁਰਮੁਖ ਸੋਝੀ ਪਾਵਣਿਆ, ਗੁਰਮੁਖ ਤੱਤ ਹੈ ਵਿਚਾਰਾ, ਅੰਮ੍ਰਿਤ ਭਰੇ ਤੇਰੇ ਭੰਡਾਰਾ, ਬਿਨ ਸਤਿਗੁਰ ਸੇਵੇ ਕੋਈ ਨ ਪਾਵੇ, ਗੁਰ ਕਿਰਪਾ ਤੇ ਪਾਵਣਿਆ, ਸਤਿਗੁਰ ਸੇਵੇ ਜੋਧਨ ਸੋਹੇ, ਅੰਮ੍ਰਿਤ ਨਾਮ ਅੰਤਰ ਮਨ ਮੋਹੇ, ਅੰਮ੍ਰਿਤ ਮੰਤਨ ਬਾਣੀ ਰਤਾ, ਅੰਮ੍ਰਿਤ ਸਹਿਜ ਸੁਣਾਵਣਿਆ, ਮਨ ਭੁੱਲਾ ਦੂਜੇ ਭਾਏ ਖੁਆਏ, ਨਾਮ ਨ ਲੇਵੇ ਮਰੇ ਵਿਖਾਏ, ਆਂਦਿਨ ਸਦਾ ਵਿਸ਼ਟਾ ਮੈਂ ਵਾਸਾ, ਬਿਨ ਸੇਵਾ ਜਨਮ ਗਵਾਵਣਿਆ, ਅੰਮ੍ਰਿਤ ਪੀਵੇ ਜਿਸਨੂੰ ਆਪ ਆਪ ਪਿਆਏ, ਗੁਰਪ੍ਰਸਾਦ ਸਹਿਜ ਲਿਵ ਲਾਏ, ਪੂਰਨ ਪੂਰਿਆ ਸਭ ਆਪੇ, ਗੁਰਮਤਿ ਦਰੀ ਆਵਣਿਆ, ਆਪੇ ਆਮ ਨਿਰੰਜਨ ਸੋਈ, ਜਿਨ ਸੁਰਜੀਤ ਨੇ ਆਪੇ ਗੋਈ, ਨਾਨਕ ਨਾਮ ਸੰਭਾਲ ਸਦਾ ਤੂੰ ਸਹਿਜੇ ਸੱਚ ਸਮਾਵਣਿਆ, ਮਾਝ ਮਹੱਲਾ ਤੀਜਾ, ਜੇ ਸੱਚ ਲੱਗੇ ਜੁੱਧ ਦੋ ਭਾਏ, ਸਦਾ ਸੱਚ ਸੇਵੇ ਸਹਿਜ ਸੁਭਾਏ, ਸੱਚੇ ਸ਼ਬਦ ਸੱਚਾ ਸਲਾਹੀ, ਸੱਚੇ ਮੇਲ ਮਿਲਾਵਣਿਆ, ਓ ਵਾਰੀ ਜੀਓ ਵਾਰੀ ਸੱਚ ਸਲਾਹਣਿਆ, ਸੱਚ ਧਿਆਨ ਸੇ ਸੱਚ ਰਤੇ, ਸੱਚੇ ਸੱਚ ਸਮਾਵਣਿਆ, ਰਹਾਓ ਜਾ ਦੇਖਾ ਸੱਚ ਸਭਨੀ ਥਾਈ, ਗੁਰਪ੍ਰਸਾਦੀ ਮਨ ਵਿਸਾਈ, ਤਨ ਸੱਚਾ ਰਸਨਾ ਸੱਚ ਰਾਤੀ, ਸੱਚ ਸੁਣ ਆਖ ਖਾਨਣਿਆ, ਮਨਸਾ ਮਾਰ ਸੱਚ ਸਮਾਣੀ, ਮਨ ਡੀਠੀ ਸਭ ਆਵਣ ਜਾਣੀ, ਸਰਗ ਸੇਵੇ ਸਦਾ ਮਨ ਨਿਰਮਲ, ਨਿਜਗਰ ਵਾਸਾ ਪਾਵਣਿਆ, ਗੁਰ ਕੇ ਸ਼ਬਦ ਦੇ ਦਿਖਾਇਆ, ਮਾਇਆ ਮੋਹ ਸ਼ਬਦ ਜਲਾਇਆ, ਸੱਚੋ ਸੱਚ ਵੇਖ ਸਲਾਹੀ, ਗੁਰ ਸ਼ਬਦੀ ਸੱਚ ਪਾਵਣਿਆ, ਜੋ ਸੱਚ ਰਾਤੇ ਤਿੰਨ ਸੱਚੀ ਲਿਵ ਲਾਗੀ, ਹਰ ਨਾਮ ਸਮਾਲ ਹੈ ਸਿਵੜ ਭਾਗੀ, ਸੱਚੇ ਸ਼ਬਦ ਆਪ ਮਿਲਾਏ, ਸਤ ਸੰਗਤ ਸੱਚ ਗੁਣੇ ਗਾਵਣਿਆ, ਲੇਖਾ ਪੜੀ ਜੇ ਲੇਖੇ ਵਿੱਚ ਹੋਵੇ, ਉਹ ਅਗਮ ਗੋਚਰ ਸ਼ਬਦ ਸੁਧ ਹੋਵੇ, ਆਂਦਿਨ ਸੱਚ ਸ਼ਬਦ ਸਲਾਹੀ, ਹੋਰ ਕੋਈ ਨ ਕੀਮਤ ਪਾਵਣਿਆ, ਪੜ ਪੜ ਥਾਕੇ ਸਾਥ ਨ ਆਈ, ਤਿਥਨਾ ਜਾਲੇ ਸੁਧ ਨ ਕਾਈ, ਬਿਖ ਬਿਹਾਜੇ ਬਿਖ ਮੋਹ ਪਿਆਸੇ, ਕੂੜ ਬੋਲ ਬਿਖ ਖਾਵਣਿਆ, ਗੁਰਪ੍ਰਸਾਦੀ ਏਕੋ ਜਾਣਾ, ਦੂਜਾ ਮਾਰ ਮਨ ਸਾ ਸਮਾਣਾ।

ਮੈਂ ਫਿਰ ਪਵੇ ਹਨੇਰੇ, ਤੂੰ ਏਕੋ ਨਿਚਲ ਅਗਮੇ ਪਾਰਾ ਗੁਰਮਤਿ ਬੂਝ ਬਣ ਹਬਜਾਵਣਿਆ, ਹੋ ਵਾਰੀ ਜਿਉ ਵਾਰੀ ਰਾਮ ਨਾਮ ਮਨ ਵਸਾਵਣਿਆ, ਤਿਸ ਰੂਪ ਨ ਰੇਖਿਆ ਵਰਨ ਕੋਈ, ਗੁਰਮਤਿ ਆਪ ਬਜਾਵਣਿਆ ਰਹਾਉ, ਸਭ ਏਕਾ ਜੋ ਜਾਣੇ ਜੇ ਕੋਈ, ਸਤਿਗੁਰ ਸੇਵੀਐ ਪ੍ਰਗਟ ਹੋਈ, ਗੁਰ ਪ੍ਰਗਟ ਵਰਤੇ ਸਭ ਥਾਈ ਜੋਤੀ ਜੋਤ ਮਿਲਾਵਣਿਆ, ਤਿਸਨਾ ਅਗਲੇ ਜਲ ਸੰਸਾਰ ਜਲੇ ਸੰਸਾਰਾ, ਲੋਭ ਮੋਹ ਲੋਭ ਅਭਾਨ ਬੋਧ ਹੰਕਾਰਾ, ਮਰਮਰ ਜਨਮੇ ਪਤ ਗੁਆਏ ਆਪਣੀ ਬਿਰਥਾ ਜਨਮ ਗਵਾਵਣਿਆ, ਗੁਰ ਕਾ ਸ਼ਬਦ ਕੋ ਬਿਰਲਾ ਬੂਜੇ, ਆਪ ਮਾਰੇ ਤਾਂ ਤਿਰਬਣ ਸੂਜੇ, ਫਿਰ ਉਹ ਮਰੇ ਨਾ ਜਮਰਣਾ ਹੋਵੇ ਸਹਿਜੇ ਸੱਚ ਸਮਾਵਣਿਆ, ਮਾਇਆ ਮਹਿ ਮੈਂ ਫਿਰ ਚੇਤਨਾ ਲਾਏ, ਗੁਰ ਕੇ ਸ਼ਬਦ ਸਦਾ ਰਹੇ ਸਮਾਏ, ਸੱਚ ਸਲਾਹੇ ਸਭ ਘਾਟੇ ਅੰਤਰ ਸੱਚੋ ਸੱਚ ਸੁਹਾਵਣਿਆ, ਸੱਚ ਸਲਾਹੀ ਸਦਾ ਹਜੂਰੇ, ਗੁਰ ਕੇ ਸ਼ਬਦ ਰਿਹਾ ਭਰਪੂਰੇ, ਗੁਰਪ੍ਰਸਾਦ ਦੀ ਸੱਚ ਨਦਰੀ ਆਵੇ ਸੱਚੇ ਹੀ ਸੁਖ ਪਾਵਣਿਆ, ਸੱਚ ਮਨ ਅੰਦਰ ਰਿਹਾ ਸਮਾਏ, ਸਦਾ ਸੱਚ ਨਿਚਲੇ ਆਵੇ ਜਾਏ, ਸੱਚੇ ਲਾਗੇ ਸੋ ਮਨ ਨਿਰਮਲ, ਗੁਰਮਤਿ ਸੱਚ ਸਮਾਵਣਿਆ, ਸੱਚ ਲਾਈ ਵਰਨ ਕੋਈ ਜੇ ਸੇਵੀ ਸਦਾ ਸੁਖ ਹੋਈ, ਨਾਨਕ ਨਾਮ ਰਤੇ ਵਿਚਾਰੀ ਸੱਚੋ ਸੱਚ ਕਮਾਵਣਿਆ, ਮਾਝ ਮਹੱਲਾ ਤੀਜਾ, ਨਿਰਮਲ ਸ਼ਬਦ ਹੈ ਨਿਰਮਲ ਬਾਣੀ, ਨਿਰਮਲ ਜੋ ਸਮੈ ਸਮਾਣੀ, ਨਿਰਮਾਣੀ ਹਰਥ ਲਾਈ ਜਪ ਹਰ ਨਿਰਮਲ ਮਹਿਲ ਗੁਆਵਣਿਆ, ਹੋ ਵਾਰੀ ਜੀਵ ਵਾਰੀ ਸੁਖਦਾਤਾ ਮਨ ਵਸਾਵਣਿਆ, ਹਰ ਨਿਰਮਲ ਗੁਰ ਸ਼ਬਦ ਲਾਹੀ ਸ਼ਬਦੋ ਸੁਣ ਤਸਾ ਮਿਟਾਵਣਿਆ ਰਹਾਉ, ਨਿਰਮਲ ਨਾਮ ਵਸਿਆ ਮਨ ਆਏ, ਮੰਤਰ ਨਿਰਮਲ ਮਾਇਆ ਮੋਹ ਚੁੱਕੋ ਆਏ, ਨਿਰਮਲ ਗਾਵੇ ਨਿਤ ਸਾਚੇ ਕੇ ਨਿਰਮਲ ਨਾਥ ਵਜਾਵਣਿਆ, ਨਿਰਮਲ ਅੰਮ੍ਰਿਤ ਗੁਰ ਤੇ ਪਾਇਆ ਵਿੱਚੋਂ ਆਪ ਆਮ ਤਿੱਥੇ ਮੋਹ ਨਮਾਇਆ, ਨਿਰਮਲ ਗਿਆਨ ਧਿਆਨ ਤੱਤ ਨਿਰਮਲ ਨਿਰਮਲ ਬਾਣੀ ਮਨ ਵਸਾਵਣਿਆ, ਜੋ ਨਿਰਮਲ ਸੇਵੇ ਸੋ ਨਿਰਮਲ ਹੋਵੇ, ਹੋਮੇ ਮਹਿਲ ਗੁਰ ਸ਼ਬਦੇ ਧੋਵੇ, ਨਿਰਮਲ ਵਾਜੇ ਅੰਤਨ ਬਾਣੀ ਦਰ ਸੱਚੇ ਸੋਭਾ ਪਾਵਣਿਆ, ਨਿਰਮਲ ਤੇ ਸਭ ਨਿਰਮਲ ਹੋਵੇ, ਨਿਰਮਲ ਮੂਆ ਹਰ ਸ਼ਬਦ ਭਰੋਵੇ, ਨਿਰਮਲ ਨਾਮ ਲੱਗੇ ਵਡਭਾਗੇ, ਨਿਰਮਲ ਨਾਮ ਸੁਹਾਵਣਿਆ, ਸੋ ਨਿਰਮਲ ਜੋ ਸ਼ਬਦੇ ਸੋਹੇ, ਨਿਰਮਲ ਨਾਮ ਮੰਤਨ ਮੋਹੇ, ਸੱਚ ਨਾਮ ਮੁਲ ਕਦੇ ਨਾ ਲਾਗੇ, ਮੁਖ ਉਜਲ ਸੱਚ ਕਰਾਵਣਿਆ, ਮਨ ਮੈਲਾ ਹੈ ਦੂਜੇ ਭਾਏ, ਮੈਲਾ ਚੌਕਾ ਮੈਲੇ ਥਾ ਮੈਲਾ ਥਾਏ, ਮੈਲਾ ਖਾਇ ਫਿਰ ਮੈਲ ਵਧਾਏ, ਮਨ ਮੁਖ ਮੈਲ ਦੁੱਖ ਪਾਵਣਿਆ, ਮੇਲੇ ਨਿਰਮਲ ਸਭ ਹੁਕਮ ਸਭ ਸੁਭਾਏ ਸੁਭਾਏ, ਸੋ ਨਿਰਮਲ ਜੋ ਹਰ ਸਾਚੇ ਭਾਏ, ਨਾਨਕ ਨਾਮ ਵਸੇ ਮਨ ਅੰਤਰ, ਗੁਰਮੁਖ ਮੈਲ ਚੁਕਾਵਣਿਆ, ਮਾਝ ਮਹੱਲਾ ਤੀਜਾ, ਗੋਬਿੰਦ ਉਜਲ ਉਜਲ ਹੰਸਾ, ਮਨ ਬਾਣੀ ਨਿਰਮਲ ਮੇਰੀ ਮਨਸਾ, ਮਨ ਉਜਲ ਸਦਾ ਸੁਖ ਸੋਹੇ, ਅਤਿ ਉਜਲ ਨਾਮ ਧਿਆਵਣਿਆ, ਹੋ ਵਾਰੀ ਜੀਉ ਵਾਰੀ ਗੋਬਿੰਦ ਗੁਣ ਗਾਵਣਿਆ, ਗੋਬਿੰਦ ਗੋਬਿੰਦ ਕਹੇ ਦਿਨ ਰਾਤੀ, ਗੋਬਿੰਦ ਗੁਣ ਸ਼ਬਦ ਸੁਹਾਵਣਿਆ ਰਹਾਓ, ਗੋਬਿੰਦ ਗਾਵੇ ਸਹਿ ਸੁਭਾਏ, ਗੁਰ ਕੇ ਪਏ ਉਜਲ ਹੋਮੇ ਮਲ ਜਾਏ, ਸਦਾ ਆਨੰਦ ਰਹੇ ਭਗਤ ਕਰਹੇ, ਦੇ ਰਾਤੀ ਸੁਣੋ ਗੋਬਿੰਦ ਗੁਣ ਗਾਵਣਿਆ, ਮਨੁਆ ਨਾਚੇ ਭਗਤ ਰੜਾਏ, ਗੁਰ ਕੇ ਸਦ ਮਨੇ ਮਨ ਮਿਲਾਏ, ਸੱਚਾ ਤਾਲ ਪੂਰੇ ਮਾਇਆ ਮੋਹ ਚੁਕਾਏ, ਸਬਦੇ ਨਿਰਤ ਕਰਾਵਣਿਆ, ਉੱਚੇ ਕੂਕਾ ਤਨੇ ਪਛਾੜੇ, ਮਾਇਆ ਮੋਹ ਜੋਹਿਆ ਜਮਕਾਲੇ, ਮਾਇਆ ਮੋਹ ਤੇ ਸੋ ਮਨ ਹੈ ਨਚਾਏ, ਅੰਤਰ ਕਾਪਟ ਦੁੱਖ ਪਾਵਣਿਆ, ਗੁਰਮੁ ਭਗਤ ਕਾ ਜਾ ਕਾ ਆਪ ਕਰਾਏ, ਤਨ ਮਨ ਰਾਤਾ ਸਹਿ ਸੁਭਾਏ, ਬਾਣੀ ਵਜੈ ਸ਼ਬਦ ਵਜਾਏ, ਗੁਰਮੁ ਭਗਤ ਥਾਏ ਪਾਵਣਿਆ, ਬਹੁ ਤਾਲ ਪੂਰੇ ਵਾਜੇ ਵਜਾਏ, ਨਾ ਕੋ ਸੁਣੇ ਨਾ ਮਨ ਵਸਾਏ, ਮਾਇਆ ਕਾਰਨ ਪਿੜ ਬੰਧ ਨਾ ਨਾਚੇ, ਦੂਜੇ ਭੈ ਦੁੱਖ ਪਾਵਣਿਆ, ਜਿਤੇ ਜਿਸ ਅੰਤਰ ਪ੍ਰੀਤ ਲੱਗੇ ਸੋ ਮੁਕਤਾ, ਇੰਦਰੀ ਵਾਸਾ ਚ ਸੰਜਮ ਜੁਗਤਾ, ਗੁਰ ਕੇ ਸਦਾ ਹਰ ਧਿਆਏ, ਇਹਾ ਭਗਤ ਹਰ ਭਾਵ ਭਾਵਣਿਆ, ਗੁਰਮੁ ਭਗਤ ਜੁਗ ਚਾਰੇ ਹੋਈ, ਹੋਰ ਭਗਤ ਨ ਪਾਵੇ ਕੋਈ, ਨਾਨਕ ਨਾਮ ਗੁਰ ਭਗਤੀ ਪਾਈਏ, ਗੁਰ ਚਰਣੀ ਚ ਤਲਾਵਣਿਆ, ਮਾਝ ਮਹੱਲਾ ਤੀਜਾ, ਸੱਚਾ ਸੇਵੀ ਸੱਚ ਸਲਾਹੀ, ਸੱਚੇ ਨੈਂਦੋ ਦੁੱਖ ਕਾਬੀ ਨਾਹੀ, ਸੁਖਦਾਤਾ ਸੇਵਨ ਸੁਖ ਪਾਇਨ, ਗੁਰਮਤ ਮਨ ਵਸਾਵਣਿਆ, ਹੋ ਵਾਰੀ ਜੀਉ ਵਾਰੀ ਸੁਖ ਸਹਿਜ ਸਮਾਧ ਲਗਾਵਣਿਆ, ਜੋ ਹਰ ਸੇਵੇ ਸਦਾ ਸੋਹੇ, ਸੋਭਾ ਸੁਰਤ ਸੁਹਾਵਣਿਆ ਰਹਾਉ, ਸਭ ਕੋ ਤੇਰਾ ਭਗਤ ਕਹਾਏ, ਸਹੀ ਭਗਤ ਤੇਰੇ ਮਨ ਪਾਏ, ਸੱਚ ਬਾਣੀ ਤੁਦੇ ਸਲਾਹਨ, ਰੰਗ ਰਾਤੇ ਭਗਤ ਕਰਾਵਣਿਆ, ਸਭ ਕੋ ਸੱਚੇ ਹਰ ਜੀਉ ਤੇਰਾ, ਗੁਰਮੁਖ ਮਿਲੇ ਤਾਂ ਚੂਕੇ ਫੇਰਾ, ਜਾਂ ਤੁਧ ਭਾਵੇ ਤਾਂ ਨਾਏ ਰਚਾਵੇ, ਤੂੰ ਆਪੇ ਨੌ ਜ ਪਾਵਣਿਆ, ਗੁਰਮਤਿ ਹਰ ਮਨ ਵਸਾਇਆ, ਹਰ ਇੱਕ ਸੋਗ ਸਭ ਮੋਹਿ ਗੁਆਇਆ, ਇੱਕ ਸਿਉ ਲਿਵ ਲਾਗੀ ਸਦ ਹੀ, ਹਰ ਨਾਮ ਮਨ ਵਸਾਵਣਿਆ,
भगत राते सदा तेरे चाहे, नौ निज नाम अवस्या मन आए, पूरे भाग सतगुर पाया सौदे मेल मिलावणिया, तू दे आल सदा सुखदाता, तू आपे मेले गुरमुख जाता, तू आपे देवे नाम बढ़ाई, नाम रते सुख पावणिया, सदा सदा साचे तो सलाही, गुरम जाता दूजा को नाही, एक सो मन रिहा सुमाए, मन मनिए मन है मलावणिया, गुरम को वे सो सलाहे, साचे ठाकुर वे प्रवाहे, नानक नाम वसे मन अंतर, गुर सबदी हर मिलावणिया, माज महला तीजा, तेरे पग सोहे साचे दरबारे, गुर के शब्द नाम सवारे, सदा नंद राति गुण कह गुणी समावणिया, ओ वारी जियो वारी नाम सुन मन विसावणिया, हर जियो सच्चा ऊंचो ऊंचा होमे मार मिलावणिया रहाओ, हर जियो साचा साची नाई, गुर प्रसादी किसे मलाई, गुर सद मिले से विछड़े नाई, सहजे सच समावणिया, तुह ते बार कुछ नु आए, तू कर कर वेखे जाने सोए, आप करे कर आए करता गुरमत आप मिलावणिया, काम गुणवंती हर पाए, पै पाए सिगार बनाए, सब सेव सदा सुहागन सच उपदेश समावणिया, सबदा शब्द विसार न तन ठोर न ठाओ, परम भूले जो सुनजे करकाओ, हलत पलत ने दोए गुवाए, दुखे दुख विहावणिया, लिखदिया लिखदिया कागद मस खोई, दूजे पास सुख पाए ना कोई, कूड लिखे ते कूड कुमावे, जल जावे कूड चित लावणिया, गुरमुख सचो सच लिखे विचार, सजन सचे पावे मुख द्वार, सच कागद कलम समाणी, सच लिख सच समावणिया, मेरा पवे अंतर बैठा वेखे, गुर प्रसादी मिले सुजन लेखे, नानक नाम मिले वड्याई, पूरे गुरते पावणिया, माज महला तीजा, आत्म राम प्रकाश, गुरते होवे होमे मैल लगी, गुरु सबदी खोवे, मन निर्मा अलदिन भक्ति राता, भक्त करे हर पावणिया, हो वारी जियो वारी, आप भक्त करने आपरा भक्त करावणिया, तेना भक्तजना को सद नमस्कार कीजे, जो वंदे गुण गावणिया रहाओ, आपे करता कारण कराए, जित भावे तित कारे लाए, पूरे पा गुर सेवा आवे, गुर सेवा ते सुख पावणिया, ममर जीवे ता कुछ पाए, गुर प्रसादी हर मन विसाए, सदा मुक्त हर मन विसाए, सहजे सहज समावणिया, पौ करम पावे मुक्त न पाए, दसंतर पए दूजे दुख खो खोआ, पाए खोआए बिरथा जन्म गवाया, कपटी मन बिन शब्दे दुख पावणिया, ताप दरा के ठाकर आए, गुर प्रसादी परम पद पाए, सगुर आपे मेल मिलाए, मिल प्रीतम सुख पावणे समावणिया, आपे ऊंचा ऊंचो होई, जे साब खाले सो वेखे कोई, नानक नाम वसे कटे अंतर, आपे वेख बखालणिया, माज महला तीजा, मेरा भरपूर रहा सब थाई, गुर प्रसादी करी मैं पाई, सदा सिरे भी एक मन त्याई, गुरमुख सच समावणिया, हो वारी जियो वारी, जग जीवन मन विसावणिया, हर जग जीवन निरपौदाता, गुरमुख सहज समावणिया, रहाओ कर मैं धरती तौल पताला, कर ही मैं प्रीतम सदा है बाला, सदा नर सुखदाता गुरमुख सहज समावणिया, काय अंदर होमे मेरा, जमन मरना चुके फेरा, गुरमुख सो होमे मारे, सचो सच ते आवणिया, काय अंदर पाप पुन दोए भाई, दोही मिलके सिष्ट उपाई, दोवे मर जाए एक करे आवे, गुरमत सहज समावणिया, काहे में दूजा दूजे पाए अनेरा, चानल होवे छोड़े होमे मेरा, प्रगट शब्द है सुखदाता, अंदर नाम ते आवणिया, अंतर जोत प्रगट सब सारा, गुरसा की मिटिया अंधियारा, कमल विकास सदा सुख पाया, ज्योति जोत मिलावणिया, अंदर मैं रतनी भरे भंडारा, गुरमुख पाए नाम अपारा, गुरमुख मंजे सदा व्यापारी, लाहा नाम सद पावणिया, आपे वथ राखे आपे दे, गुरमुख मंजे के नाम जिस करे सो पाए, कर कृपा मन बसावणिया, माज महला तीजा, हर आपे मेले सेव कराए, गुर के सौद पौ दूजा जाए, हर निर्मल सदा सुखदाता, हर गुण मैं आप समावणिया,

ਸਤਿਉ ਮਾਸਾ ਤੋਲ ਕਢਾਵਣਿਆ। ਪੇੜੇ ਬਿਰ ਚੇਤੇ ਨਾਹੀ, ਦੂਜੇ ਮੁੱਠੀ ਰੋਵੇ ਤਾਹੀ। ਖਰੀ ਕੁਆਲਿਓ ਕਰੂਪ ਕੋ ਲਖਣੀ, ਸੁਪਨੇ ਪਿਰ ਨਹੀਂ ਪਾਵਣਿਆ। ਪੇੜੀਏ ਪਿਰ ਮਨ ਵਸਾਇਆ, ਪੂਰੇ ਗੁਰ ਹਜ਼ੂਰ ਦਿਖਾਇਆ। ਕਾਮਣ ਬਿਰ ਰੱਖਿਆ ਕੰਠ ਲਾਏ, ਸਬਦੇ ਪਿਰ ਬਾਰ ਆਵੇ ਸੇਜ ਸੁਹਾਵਣਿਆ। ਆਪੇ ਦੇਵੇ ਸ਼ਬਦ ਬੁਲਾਏ, ਸਬਦ ਬੁਲਾਏ ਆਪਣਾ ਨੌ ਮਨ ਵਸਾਏ। ਨਾਨਕ ਨਾਮ ਮਿਲੇ ਵਡਿਆਈ, ਅੰਨ ਸਦਾ ਗੁਣ ਕਾਮਣਿਆ। ਮਾਜ ਮਹੱਲਾ ਤੀਜਾ, ਊਤਮ ਜਨਮ ਸਥਾਨ ਹੈ ਵਾਸਾ। ਸਭ ਕੁਛ ਸੇਵੇ ਕਰਮ ਹੈ ਉਦਾਸਾ। ਹਰ ਰੰਗ ਰਹੇ ਸਦਾ ਰੰਗ ਰਾਤੇ, ਹਰ ਸਮਨ ਤ੍ਰਿਪਤਾਵਣਿਆ। ਹੋ ਵਾਰੀ ਜੀਓ ਹੋ ਵਾਰੀ, ਪੜ ਬੂਝ ਮਨ ਵਸਾਵਣਿਆ। ਗੁਰੂ ਪੜੇ ਹਰ ਨਾਮ ਸਲਾਏ, ਦਰ ਸੱਚੇ ਸੋਭਾ ਪਾਵਣਿਆ। ਰਹਾਓ ਅਲਕ ਪਿਓ ਹਰ ਰਿਹਾ ਸਮਾਏ, ਉਪਾਏ ਨ ਕੀਤੀ ਪਾਇਆ ਜਾਏ। ਕਿਰਪਾ ਕਰੇ ਸਤਿਗੁਰ ਭੇਟੇ, ਨਜ਼ਰ ਮੇਲ ਨਜ਼ਰੀ ਮੇਲ ਮਿਲਾਵਣਿਆ। ਦੂਜੇ ਪਾਏ ਪੜੇ ਨਹੀਂ ਬੂਝੇ, ਤ੍ਰਿਵਧ ਮਾਇਆ ਕਾਰਨ ਲੂਝੇ। ਤ੍ਰਿਵਧ ਬੰਧਨ ਟੁੱਟੇ ਗੁਰਸਬਦੀ, ਗੁਰਸਬਦੀ ਮੁਕਤ ਕਰਾਵਣਿਆ। ਇਹੋ ਮਨ ਚੰਚਲ ਵਸਨ ਆਵੇ, ਦੁਬਧਾ ਲਾਗੇ ਦਰਦ ਤਾਵੇ। ਬਿਖਾ ਕੀੜਾ ਬਿਖ ਮਹਿਰਾਤਾ, ਬਿਖੀ ਮੈਂ ਪਚਾਵਣਿਆ। ਹਉ ਹਉ ਕਰੇ ਤਾ ਆਪ ਬੁਝਣਾਏ, ਬਹੁ ਕਰਮ ਕਰੇ ਕੋਈ ਥਾਏ ਨ ਪਾਏ। ਤੁਰਤੇ ਬਾਹਰ ਖੁਸ਼ੀ ਨੂੰ ਆਵੇ, ਬਖਸੇ ਸ਼ਬਦ ਸੁਹਾਵਣਿਆ। ਬੂਝੇ ਪਚੇ ਹਰ ਬੂਝੇ ਨਾਹੀ, ਅੰਧਨ ਦੂਜੇ ਪਾਏ ਫਿਰਾਹੀ। ਮਨ ਜਨਮ ਗਿਆ ਹੈ ਬਿਰਥਾ, ਅੰਤ ਗਿਆ ਪਛਤਾਵਣਿਆ। ਪਿਰ ਪਿਰ ਦੇ ਸਗਾਰ ਬਣਾਏ, ਮਨਮੁਖੇ ਅੰਧੇ ਐਸੇ ਕਰਮ ਕਮਾਏ। ਹਲਤਨਾ ਸੋਭਾ ਪਲਤਨਾ ਢੋਈ, ਬਿਰਥਾ ਜਨਮ ਗਵਾਵਣਿਆ। ਹਰ ਕਾ ਨਾਮ ਕਿਨੇ ਬਿਰਲਿਆ ਜਾਤਾ, ਪੂਰੇ ਗੁਰ ਕੇ ਸਤ ਬਜਾਤਾ। ਅੰਧਨ ਭਗਤ ਕਰਿ ਨਿਰਾਤੀ, ਸਹਿਜੇ ਹੀ ਸੁਖ ਪਾਵਣਿਆ। ਸਭ ਮੈਂ ਵਰਤਿਆ ਇੱਕੋ ਸੋਈ, ਗੁਰੂ ਕੋ ਬਿਰਲਾ ਬੂਝੇ ਕੋਈ। ਨਾਨਕ ਨਾਮ ਤਜਨ ਸੋਹੇ, ਕਰ ਕਿਰਪਾ ਆਪ ਮਿਲਾਵਣਿਆ। ਮਾਜ ਮਹੱਲਾ ਤੀਜਾ, ਮਨ ਨੂੰ ਪੜੇ ਪੰਡਿਤ ਕਹਾਵੇ, ਦੂਜੇ ਪਾਏ ਮਹਾਂ ਦੁੱਖ ਪਾਵੇ। ਵਿਖਿਆ ਮਾਤੇ ਕੇ ਸੂਝੇ ਨਾਹੀਂ, ਫਿਰ ਫਿਰ ਜੋਨੀ ਆਵਣਿਆ। ਹੋ ਵਾਰੀ ਜੀਓ ਵਾਰੀ, ਹਉਮੈ ਮਾਰ ਮਿਲਾਵਣਿਆ। ਗੁਰਸੇਵਾ ਤੇ ਹਰ ਮਨ ਵਸਿਆ, ਹਰ ਰਸ ਸਜਮੇ ਪਿਆਵਣਿਆ। ਰਹਾਓ ਵੇਦ ਬੜੇ ਹਰਸ ਨੀ ਆਇਆ, ਵਾਦ ਖਾਣੇ ਮੋਹੇ ਮਾਇਆ। ਅਗਿਆਨ ਮਤੇ ਸਦਾ ਅੰਧਿਆਰਾ, ਗੁਰਮੁਖ ਬੂਝ ਹਰ ਗਾਵਣਿਆ। ਅਕਥੋ ਕਥੀਏ ਸ਼ਬਦ ਸੁਹਾਵੇ, ਗੁਰਮਤੀ ਮਨ ਸੱਚੋ ਭਾਵੇ। ਸੱਚੋ ਸੱਚ ਰਵੇ ਦਿਨ ਰਾਤੀ, ਇਹ ਮਨ ਸੱਚ ਰੰਗਾਵਣਿਆ। ਜੋ ਸੱਚ ਰਾਤੇ ਦਿਨ ਸੱਚੋ ਭਾਵੇ, ਆਪੇ ਦੇਵ ਨ ਪਛੋਤਾਵੇ। ਗੁਰ ਕੇ ਸ਼ਬਦ ਸਦਾ ਸੱਚ ਜਾਤਾ, ਨਿਲ ਸੱਚੇ ਸੁਖ ਪਾਵਣਿਆ। ਕੂੜ ਖੇਤ ਨ ਮਹਿਲ ਨ ਲਾਗੇ, ਗੁਰਪ੍ਰਸਾਦੀ ਅੰਦਰ ਜਾਗੇ। ਨਿਰਮਲ ਨਾਮ ਵਸੇ ਘਟੇ ਅੰਤਰ, ਜੋਤੀ ਜੋਤ ਮਿਲਾਵਣਿਆ। ਤਰ ਗੁਣ ਭਲੇ ਹਰ ਤੱਤ ਨ ਜਾਣੇ, ਮੂਲੋਂ ਭੂਲੇ ਗੁਰ ਸ਼ਬਦ ਨਾ ਪਛਾਣੇ। ਮੋਹ ਵਿਆਪਕ ਸੂਝੇ ਨਾਹੀ, ਗੁਰਸ਼ਬਦੀ ਹਰ ਪਾਵਣਿਆ। ਵੇਦ ਪੁਕਾਰੇ ਤ੍ਰਿਪਤ ਮਾਇਆ, ਮਨਮੁਖ ਨ ਬੂਝੇ ਦੂਜੇ ਪਾਇਆ। ਤਰੈ ਗੁਣ ਭਲੇ ਹਰ ਏਕ ਨ ਜਾਣੇ, ਬਿਨ ਬੂਝੇ ਦੁੱਖ ਪਾਵਣਿਆ। ਜਸ ਭਾਵੇ ਤਾਂ ਆਪ ਮਿਲਾਏ, ਗੁਰਪ੍ਰਸ਼ਬਦੀ ਸਹਿਸਾ ਦੁੱਖ ਚੁਕਾਏ। ਨਾਨਕ ਨਾਵੇ ਕੀ ਸੱਚੀ ਵਡਿਆਈ, ਨਾਮੋ ਮਨ ਸੁਖ ਪਾਵਣਿਆ। ਮਾਜ ਮਹੱਲਾ ਤੀਜਾ, ਨਿਰਗੁਣ

ਵਿਹਾਰੀ ਹਰ ਰਸ ਚੱਖ ਸਾਧ ਪਾਵਣਿਆ ਹਰ ਰਸ ਚੱਖ ਕੇ ਸਿਜਾ ਨਿਰਮਲ ਨਿਰਮਲ ਨਾਮ ਤੇ ਆਵਣਿਆ ਰਹਾਉ ਸੋਨੇ ਕਰਮੀ ਜੋ ਸਦ ਵਿਚਾਰੇ ਅਖੰਤਰ ਅੰਤਰ ਤਤ ਗਿਆਨ ਹੋਮੇ ਮਾਰੇ ਨਾਮ ਪਦਾਰਥ ਅਨੰਦ ਪਾਇ ਤੇ ਗੁਣ ਮੀਠ ਸਮਾਵਣਿਆ ਹੋਮੇ ਕਰੇ ਨਿਹਕਰਮੀ ਨਾ ਹੋਵੇ ਗੁਰ ਪ੍ਰਸਾਦੀ ਹੋਮੇ ਖੋਵੇ ਅੰਤਰ ਬੇਖ ਸਦਾ ਆਪ ਵਿਚਾਰੇ ਗੁਰ ਸਬਦੀ ਗੁਣ ਗਾਵਣਿਆ ਹਰ ਤਰ ਸਾਗਰ ਨਿਰਮਲ ਸੋਈ ਸੰਚੁਗੇ ਨਿਤ ਗੁਰਮੁਖ ਹੋਈ ਇਸਨਾਨ ਕਰੇ ਸਦਾ ਦਿਨ ਰਾਤੀ ਹੋਮੇ ਮੈਲ ਚ ਕਾਵਣਿਆ ਨਿਰਮਲ ਅੰਸਾ ਪ੍ਰੇਮ ਪਿਆਰ ਹਰ ਸਰ ਵਸੇ ਹੋਮੇ ਮਾਰ ਐਨਸ ਪ੍ਰੀਤ ਸਦਾ ਸਬਦ ਸਾਚੇ ਹਰ ਹਰ ਵਾਸਾ ਪਾਵਣਿਆ ਮਨ ਸਦਾ ਬਗ ਮਹਿਲਾ ਹੋਮੇ ਮਲਾਈ ਇਸਨਾਨ ਕਰੇ ਕਰ ਮਹਿਲ ਨ ਜਾਈ ਜੀਤ ਮਰੇ ਗੁਰ ਸਬਦ ਚਾਰ ਹੋਮੇ ਮਹਿਲ ਚ ਕਾਵਣਿਆ ਰਸਮਦਾਰ ਕਰਤੇ ਪਾਇਆ ਪੂਰੇ ਸਰਗੁਰ ਸਬਦ ਸੁਣਾਇਆ ਗੋ ਪ੍ਰਸਾਦ ਮਿਟਿਆ ਨਿਹਾਰਾ ਘੱਟ ਚਾਨਣਿਆ ਪਛਾਨਣਿਆ ਆਪ ਵਾਏ ਤਾਂ ਆਪੇ ਵੇਖੇ ਸਾਗੋ ਸੇਵੇ ਜਨ ਲੇਖੇ ਨਾਨਕ ਨਾਮ ਵਸੇ ਕਰਿੰਦਰ ਗੁਰ ਕਿਰਪਾ ਤੇ ਪਾਵਣਿਆ ਮਾਜ ਮਹੱਲਾ ਤੀਜਾ ਮਾਇਆ ਮੋਹ ਜਗ ਸੁਭਾਇਆ ਤੈ ਗੁੰਡੀ ਸੇ ਮੋਹੇ ਮਾਇਆ ਗੁਰ ਪ੍ਰਸਾਦੀ ਕੋ ਵਿਰਲਾ ਬੂਝੇ ਚੌਥੇ ਪਤਲੀ ਵਿਲਾਵਣਿਆ ਹੋ ਵਾਰੀ ਜੀਉ ਵਾਰੀ ਮਾਇਆ ਮੋਹ ਸਬਦ ਜਲਾਵਣਿਆ ਮਾਇਆ ਮੋਹ ਜਲਾਏ ਸੋ ਹਰ ਸੋ ਚਿਤ ਲਾਏ ਹਰ ਦਰ ਮੈਲੀ ਸੋ ਬਾਬਾ ਬਣਿਆ ਰਹਾਓ ਦੇਵੀ ਦੇਵਾ ਮੂਲ ਹੈ ਮਾਇਆ ਸਿਮਰਤ ਸਾਧ ਜਨੇ ਪਾਇਆ ਕਾਮ ਗੁਰੂ ਬਸਿਆ ਸਾਰੇ ਆਏ ਜੈ ਦੁੱਖ ਪਾਵਣਿਆ ਤਿਸ ਵਿਗਿਆਨ

ਨਿਕ ਪਾਇਆ, ਗੁਰਪ੍ਰਸਾਦ ਦੀ ਮਨ ਵਸਾਇਆ, ਜਸਤ ਸੰਜਮ ਸੱਚ ਕੁਮਾਵੇ, ਗੁਰਨ ਪੂਰੇ ਨਾਮ ਤੇ ਆਵਣਿਆ, ਪੇੜੀਏ ਤਨ ਭਰਮ ਭੁਲਾਣੀ, ਦੂਜੇ ਭਾਲ ਲਾਗੀ ਫਿਰ ਪਛਤਾਣੀ, ਹਲਤ ਪਲ ਦੋਵੇਂ ਗੁਆਏ ਸੁਪਨੇ ਸੁੱਖ ਨ ਪਾਵਣਿਆ, ਪੇੜੀਏ ਤਨ ਕਮ ਸੰਭਾਲੇ, ਗੁਰਪ੍ਰਸਾਦੀ ਵੇਖੇ ਨਾਲੇ, ਪਿਰਕੇ ਸਹਿਜ ਰਹੇ ਰੰਗ ਰਾਤੀ, ਸ਼ਬਦ ਸਿੰਗਾਰ ਸਿੰਗਾਰ ਬਣਾਵਣਿਆ, ਸਬਲ ਜਨਾ ਜਨ ਸਤਿਗੁਰ ਪਾਇਆ, ਦੂਜਾ ਭਾਗ ਗੁਰ ਸ਼ਬਦ ਜਲਾਇਆ, ਇੱਕੋ ਰਵ ਰਿਹਾ ਘੱਟ ਅੰਤਰ ਮਿਲ ਸਤਸੰਗਤ ਗੁਣ ਗਾਵਣਿਆ, ਸਤਿਗੁਰ ਨਾ ਸੇਵੇ ਸੋ ਕਾਹੇ ਆਇਆ, ਤ੍ਰਿਕ ਜੀਵਨ ਬਿਰਥਾ ਜਨਮ ਗਵਾਇਆ, ਮਨਮੁਖ ਨਾਮ ਚੇਤਨ ਆਵੇ, ਬਿਨ ਆਵੇ ਬਹੁ ਦੁੱਖ ਪਾਵਣਿਆ, ਜਿਨ ਸਾਜੀ ਸੋਈ ਜਾਣੇ, ਆਪੇ ਮੇਲੇ ਸਤ ਪਛਾਣੇ, ਨਾਨਕ ਨਾਮ ਮਿਲਿਆ ਤਿੰਨ ਜਨ ਕੋ, ਜਿਨ ਤੁਰ ਮਸਤਕ ਲੇਖ ਲਿਖਾਵਣਿਆ, ਮਾਝ ਮਹੱਲਾ ਤੀ ਚੌਥਾ, ਆਦਿ ਪੁਰਖ ਪਰੰਪਰੇ ਆਪੇ ਆਪੇ ਥਾਪ ਥਾਪੇ ਆਪੇ ਸਮੇ ਵਰਤੇ, ਏਕੋ ਸੋਈ ਗੁਰਮੁਖ ਸੋ ਜਾ ਸੋਭਾ ਪਾਵਣਿਆ, ਹੋ ਵਾਰੀ ਜੀ ਵਾਰੀ ਨਿਰੰਕਾਰੀ ਨਾਮ ਧਿਆਵਣਿਆ, ਤੇ ਸਰੂਪ ਨੇ ਦੇਖਿਆ ਕਰਕਰ ਦੇਖਿਆ, ਗੁਰਮੁਖ ਖਿਲਖ ਲਿਖਾਵਣਿਆ, ਰਹਾਉ ਤੂੰ ਦਿਆਲ ਕਿਰਪਾਲ ਪਿਤ ਸੋਏ, ਦੁਜ ਬਿਨ ਦੂਜਾ ਅਵਰਨ ਕੋਈ, ਗੁਰਪਤਾ ਕਰੇ ਨਾਮ ਦੇਵੇ ਨਾਮੇ ਨਾਮ ਸਮਾਵਣਿਆ, ਤੂੰ ਆਪੇ ਸੱਚਾ ਸਿਰਜਣ ਹਾਰਾ, ਭਗਤੀ ਭਰੇ ਤੇਰੇ ਭੰਡਾਰਾ, ਗੁਰਮੁਖ ਨਾਮ ਮਿਲੇ ਮਨ ਭੀਜੇ, ਸਹਿਜੇ ਸਾਹ ਸਮਾਧ ਲਗਾਵਣਿਆ, ਅੰਤਿਮ ਗੁਣ ਗਾਮ ਪ੍ਰਭ ਤੇਰੇ, ਤੁਧ ਸਲਾਹੇ ਪ੍ਰੀਤਮ ਮੇਰੇ, ਤੁਧ ਬਿਨ ਅਵਰਨ ਕੋਈ ਜਾਚਾ, ਗੁਰਪ੍ਰਸਾਦ ਦੀ ਤੂੰ ਪਛਾਨਣਿਆ, ਅਗਮ ਗੋਚਰ ਮਿਤਨੀ ਪਾਈ, ਆਪਣੀ ਕਿਰਪਾ ਕਰਹਿ ਤੂੰ ਲਿਹੁ ਮਿਲਾਈ, ਪੂਰੇ ਗੁਰ ਕੈ ਸਭ ਧਿਆਈਏ, ਸਭ ਸੇਵ ਸੁਖ ਪਾਵਣਿਆ, ਰਸਨਾ ਗੁਣ ਮੰਤੀ ਗੁਣ ਗਾਵੇ, ਨਾਮ ਸਲਾਹੇ ਸੱਚੇ ਭਾਵੇ, ਗੁਰਮੁ ਸਦਾ ਰੰਗ ਰਾਤੀ ਮਿਲ ਸੱਚੇ ਸੋਭਾ ਪਾਵਣਿਆ, ਮਨਮੁ ਕਰਮ ਕਰੇ ਹੰਕਾਰੀ, ਦੂਜੀ ਜੂਏ ਜਨਮ ਸਭ ਬਾਜੀ ਹਾਰੀ, ਅੰਤਰ ਲੋ ਮਹਾਂ ਗੁਬਾਰਾ, ਫਿਰ ਭਰੇ ਆਵਣ ਜਾਵਣੇ, ਆਪੇ ਕਰਤਾ ਦੇ ਵਡਿਆਏ, ਜਿਨ ਕੋ ਆਪ ਲਿਖ ਤੁਰ ਪਾਈ, ਨਾਨਕ ਨਾਮ ਮਿਲੇ ਪਉ ਪੰਜਨ, ਗੁਰ ਸਭ ਦੇ ਸੁਖ ਪਾਵਣਿਆ, ਮਾਝ ਮਹੱਲਾ ਪੰਜਵਾਂ ਘਰ ਪਹਿਲਾ, ਅੰਦਰ ਰੱਖਣਾ ਜਾਈ ਲਿਖਿਆ, ਨਾਮ ਤਨ ਲੈ ਗੁੱਜਾ ਰੱਖਿਆ, ਅਗਮ ਉੱਚੇ ਸਭ ਤੇ ਉੱਚਾ, ਗੁਰ ਕੇ ਸਭ ਲਿਖਾਵਣਿਆ, ਹੋ ਵਾਰੀ ਜੀ ਉਹ ਵਾਰੀ ਕਲ ਮੈਂ ਨਾਮ ਸੁਣਾਵਣਿਆ, ਸੰਤ ਪਿਆਰੇ ਸੱਚੇ ਧਾਰੇ ਵਡਭਾਗੀ ਦਰਸ਼ਨ ਪਾਵਣਿਆ, ਰਹਾਉ ਸਾਧਕ ਸਿੱਧ ਜਿਸੇ ਕੋ ਫਿਰਦੇ, ਬ੍ਰਹਮੇ ਇੰਦਰ ਦਾਸ ਬ੍ਰਹਮੇ ਇੰਦਰ ਧਿਆਨ ਹਿਰਦੇ, ਕੋਟ ਈਸਾ ਖੋਜੇ ਤੋ ਕੋ ਗੁਰ ਮਿਲ ਹਿਰਦੇ ਗਾਵਣਿਆ, ਆਠ ਪੈ ਤੁਦਾ ਜਾਪੇ ਵਰਨਾ, ਧਰਤੀ ਸੇਕ ਭਾਇਕ ਚਰਨਾ, ਖਾਣੀ ਬਾਣੀ ਸਰਨ ਵਾਸੀ ਸੁਭਨਾ ਕੇ ਮਨ ਭਾਵਣਿਆ, ਸੱਚਾ ਸਾਹਿਬ ਗੁਰਮੁਖ ਜਾਪੇ, ਪੂਰੇ ਗੁਰ ਕੇ ਸੰਸੇ ਆਪੇ, ਜਿਨ ਪੀਆ ਸਹੀ ਦ੍ਰਿਤਾ ਸੇ ਸੱਚੇ ਸੱਚ ਗਾਵਣਿਆ, ਜਿਸ ਘਰ ਸਹਿਜਾ ਸੋਈ ਸੁਹੇਲਾ, ਆਨੰਦ ਬਰੋਧ ਕਰੇ ਸਦਕੇਲਾ, ਸੋ ਧਨਵੰਤਾ ਸੇ ਵੱਡਾ ਸਾਹਾ, ਵੱਡ ਸਾਹਾ ਜੋ ਕਰਨਿਓ ਗੁਰਚਰਣੀ ਮਨ ਲਾਵਣਿਆ, ਪਹਿਲੇ ਦੇ ਤਾਂ ਰਿਸ਼ਕ ਸੰਭਾਵਾ, ਪਿੱਛੋਂ ਦੇ ਤਾਂ ਜਨਦੇ ਪਾਵਾ, ਤੁਰ ਜੇ ਉੜਦਾ ਤਾਂ ਅਵਰਨ ਕੋਈ ਸਵਾਮੀ, ਲਵੇ ਨ ਕੋਈ ਲਾਵਣਿਆ, ਜੇ ਤੂੰ ਟੁੱਠਾ ਸੋ ਤੂੰ ਧਿਆਏ, ਸਾਧ ਜਨਾ ਕੇ ਮੰਤਰ ਕੁਮਾਏ, ਆਮ ਦਰੇ ਸਗਰੇ ਕੁਲ ਤਾਰੇ, ਤਿਸ ਦਰਗੇ ਠਾਕ ਨ ਪਾਵਣਿਆ, ਤੂੰ ਵੱਡਾ ਊਚੋ ਊਚਾ, ਤੂੰ ਬੇਅੰਤ ਅਤਿ ਊਚੋ ਪੂਚਾ, ਹੋ ਕੁਰਬਾਣੀ ਤੇਰੇ ਵੰਜਾ, ਨਾਨਕ ਦਾਸ ਦਸਾਵਣਿਆ, ਮਾਝ ਮਹੱਲਾ ਪੰਜਵਾਂ, ਕੌਣ ਸੁ ਮੁਕਤਾ ਕੌਣ ਸੁ ਯੁਗਤਾ, ਕੌਣ ਸੁ ਗਿਆਨੀ ਕੌਣ ਸੁ ਵਕਤਾ, ਕੌਣ ਸੁ ਗਿਰੀ ਕੌਣ ਦਾਸੀ, ਕੌਣ ਸੁ ਕਿਮਤ ਪਾਏ ਜੀਓ, ਕਿਨ ਬਿਦ ਵਾਧਾ ਕਿਨ ਬਿਦ ਛੁੱਟਾ, ਕਿਨ ਬਿਦ ਆਮਣ ਜਾਣ ਟੁੱਟਾ, ਕੌਣ ਕਰਮ ਕੌਣ ਨੇ ਕਰਮਾ, ਕੌਣ ਸੁ ਕਹੇ ਕਹਾਏ ਜੀਓ, ਕੌਣ ਸੁ ਸੁਖੀਆ ਕੌਣ ਸੁ ਦੁਖੀਆ, ਕੌਣ ਸੁ ਸਨਮੁਖ ਕੌਣ ਵੇ ਮੁਖੀਆ, ਕਿਨ ਬਿਦ ਮਿਲੀਏ ਕਿਨ ਬਿਦ ਬਿਛਰੇ, ਇਹ ਬਿਦ ਕੌਣ ਪ੍ਰਗਟਾਏ ਜੀਓ, ਕੌਣ ਸੁ ਅੱਖਰ ਜਿਤ ਧਾਵਤ ਰਹਿਤਾ, ਕੌਣ ਵੇ ਜਿਤ ਸੁਖ ਸੁਮ ਦੁੱਖ ਸੁਖ ਸਮੇ ਸਹਿਤਾ, ਕੌਣ ਸੁ ਚਾਜਿਤ ਪਾਰ ਬ੍ਰਹਮ ਧਿਆਏ, ਕਿਨ ਬਿਦ ਕੀਰਤਨ ਗਾਏ ਜੀਓ, ਗੁਰਮੁਖਤਾ ਗੁਰਮੁਖ ਜੁਤਾ, ਗੁਰਮੁਖ ਗਿਆਨੀ ਗੁਰਮੁਖ ਭਗਤਾ, ਤਨ ਗਰੇ ਉਦਾਸੀ ਗੁਰਮੁਖ, ਗੁਰਮੁਖ ਕਿਵੇਂ ਪਾਏ ਜੀਓ, ਹਮੇ ਬਾਧਾ ਗੁਰਮੁਖ ਛੂਟਾ, ਗੁਰਮੁਖ ਆਵਣ ਜਾਣ ਝੂਟਾ, ਗੁਰਮੁਖ ਕਰਮਾ ਗੁਰਮੁਖ ਨਿਹਕਰਮਾ, ਗੁਰਮੁਖ ਕਰੇ ਸੋ ਸੁਭਾਏ ਜੀਓ, ਗੁਰਮੁਖ ਸੁਖੀਆ ਮਨਮੁਖ ਦੁਖੀਆ, ਗੁਰਮੁਖ ਮਾ ਸਨਮੁਖ ਮਨਮੁਖ ਵੇ ਮੁਖੀਆ, ਗੁਰਮੁਖ ਮਿਲੇ ਗੁਰਮਨਮੁਖ ਵਿਛੜੈ, ਗੁਰਮੁਖ ਬਿਦ ਪ੍ਰਗਟਾਏ ਜੀਓ, ਗੁਰਮੁਖ ਖਜੇ ਧਾਵਤ ਰਹਿਤਾ, ਗੁਰਮੁਖ ਉਪਦੇਸ਼ ਦੁੱਖ ਸੁਖ ਸਮਸਹਿਤਾ, ਗੁਰਮੁਖ ਚਾਜਿਤ ਪਾਰਮ ਧਿਆਏ, ਗੁਰਮੁਖ ਕੀਰਤਨ ਗਾਏ ਜੀਓ, ਸਗਲੀ ਬੰਤ ਬਣਾਈ ਆਪੇ ਆਪੇ ਕਰੇ ਕਰਾਏ ਥਾਪੇ, ਇੱਕ ਤੇ ਹੋਏ ਨੰਤਾ ਨਾਨਕ ਸਮਾਏ ਸਮਾਏ ਜੀਓ, ਮਾਝ ਮਹੱਲਾ ਪੰਜਵਾਂ, ਪਰ ਅਸੀਂ ਤਾਕੀ ਅਕਾੜਾ, ਹਰ ਭਗਵੰਤਾ ਤਾਂ ਜਨ ਖਰਾ ਸੁਖਾਲਾ, ਜੀਏ ਪ੍ਰਾਣ ਮਾਨ ਸੁਖਦਾਤਾ, ਤੂੰ ਕਰੇ ਸੋਈ ਸੁਖ ਪਾਵਣਿਆ, ਹੋ ਵਾਰੀ ਜੀਉ ਵਾਰੀ ਗੁਰਮੁਖ ਮਨ ਤਨ ਭਾਵਣਿਆ, ਤੂੰ ਮੇਰਾ ਪਰਬਤ ਤੂੰ ਮੇਰਾ ਓਲਾ, ਤੁਮ ਸੰਗ ਲਵੇ ਨਾ ਲਾਵਣਿਆ, ਰਹਾਓ ਤੇਰਾ ਕੀਤਾ ਲਾਗੇ ਮੀਠਾ, ਜਿਸ ਲਾਗੇ ਮੀਠਾ ਘੱਟ ਘੜ ਪਰ ਤਿੰਨ ਜਨ ਡੇਠਾ, ਥਾਨ ਤੰਤਰ ਤੂੰ ਹੈ ਤੂੰ ਹੈ ਇੱਕੋ ਇੱਕ ਵਰਤਾਵਣਿਆ, ਸਗ ਮਨੋਰ ਤੂੰ ਦੇਵਣ ਹਾਰਾ, ਭਗਤੀ ਪਾਏ ਪਰੇ ਭੰਡਾਰਾ, ਦਾਇਆ ਧਾਰ ਰਾਖੇ ਤੁਧ ਸੋਈ ਪੂਰੇ ਕਰਮ ਸਮਾਵਣਿਆ,
अंधकूप ते कंडे चाड़े कर कृपा दास नर निहाले गुण गावे पूर्ण मनासी कै सुन टूट न आमणिया ऐथे उथे तू रखवाला मात गर्भ मैं तुम ही पाला माया गन्ना पोहे तिनको गुर रंग रते गुण गामणिया क्या गुण तेरे अक्ष माली मंथन अंतर तुद नर निहाली तू मेरा मीर साजन मेरा स्वामी तुद बने अवर न जानणिया जिसको तू प्रभु दया सहाई तिस तति वाव न लगे काई तू सहाय सर्व सरण सुखदाता सत संगत जप प्रगटामणिया तू ऊचो थाय पार अमोला तू साचा साहब दा तेरा गोला तू मेरा साची ठुकराई नानक बल बल जामणिया माज महला पंजवा घर दूजा नित नित संभालिए मूल न मनो विसारिये रहाओ संत संगत पाइए जिस जमके पंथ न जाइए तो सार का नाम लैते तेरे कोल न लगे काल जियो सो सिमरिंदे साईए नरक न सही पाइए तत्ती वाहन लगे जिन मन उठाए है जियो सोई सुंदर सोने साजन बहने हर तन जिनी संजय हर सही गंभीर अपार जियो हरे मुर सहन पीवे मुड उठे जन के जीवे कार सब सवार लै नित पूजो गुर के पाव जियो जो हर कीता है अपना तेने को साई जपना सो सूरा प्रधान सो मस्त जिस दे भाग जियो मन दे प्रभे अवगाहिया ए रस भोगन पासाइया मंदा मूल ना उपजो तरे सची कारे लग जियो करता मन विसाया जन्मे का फल पाया मन भवंदा कंत हर तेरा अज थिर होआ सो हाग जियो अटल पदार्थ पाया पे पंजन की शरण आया लाए अंचल नानक तारिया जन जिता जन्मे अपार जियो एक ओंकार सर गुर प्रसाद माज महला पंजवा घर दीजा हर जा मेल हर जप जपे मन तई धीरे रहाओ सिमर सिमर गुरदेव मिट गए पै दूरे सरन आवे परम गीता फिर काहे झूरे चरण सेव संत साध के सगल मनूरत पूरे कट कट एक वरदा जल थल मैयर पर पूरे पाप नाथ सेवा पितर संतन की धूरे सब शराई खसम आप हर जब भई ठरूरे करते कि अत पाप सो दुष्ट मुए होए मूरे नानक रत्ता सच ठाए नाहे हर वेखे सदा हजूरे बारह माज महला पंजवा घर चौथा एक ओंकार सर गुर प्रसाद किरत कर्म के विछड़े कर कृपा मेलो राम चार कुंडस भरमे थके आए परब की शाम तेन दुते बाहरे कितने आवे काम जल बिन साख कमलाती उपजे नाहे दाम हर नाहे न मिलिए साजने कत पाइए विश्राम जित कर हर कंत न प्रगटी पठ नगर से ग्राम सर्ब सिंगार तुमोलदास सन देही सब काम प्रभ स्वामी कंत भूणिया मी साजन सब जाम नानकी बनंतिया कर कृपा दीजे नाम हर मेलो स्वामी संग प्रभ जिसका निचल धाम चेत गोविंद अराधी है आ होवे नंद कना संजना मिल पाई है रसन नाम बना जिन पाया प्रभ अपना आए दिसे गणा एक खिन तिस बिन जीवना बिरथा जन्म जना जल थल महल पूरिया रव्या विच बना सो प्रभ चेतना आवी कितरा दुख गणा जिनी सेव्या सो प्रभ तिन्ना भाग मना हर दर्शन को मन लोचदा नानक प्यासो मना चेत गुमलाए सोपरा तिसके पाए लगा विसाख तीन को वाढ़िया जिन्ना प्रेम विशोहो हर सज्जन साजन पुरख विसार के लगी माया तो हो पुत्र कलत्र ना संग तना हर अवनासी ओहो पलच पलच सगली मुए झूठे तंदे मोहो एक स हर के ना बिना अगे लइए खोहो दोए दैव विचार विगुचना प्रभिन अवर न कोए प्रीतम चरणी जो लगे तिनकी निर्मल सोए नानकी प्रभ बेनती प्रभ मिलो प्राप्त होए विसाख सुहावा तां लगे जा संत पेटे हर सोए हर जेठ उजड़न दा लोड़िए दिस अगे सब नवान हर सज्जन दावन लग्या किसन दे बन मान मोती नाम प्रभ उन लगे नाहे सन रंग सब नारायण जेते मन रूप भवन जो हर लोड़े सो करे सोई जी करन जो प्रभ कीते अपना सोई कही तन अपन लिया जे मिले बिछड़ क्यों रमन साधु संग प्राप्त नानक रंग मनन हर जेठ रंगीला तेस तनी जिसके भाग मथन सड़त पंदा तिस लगे हर नायन जन्ना पास जग जीवन भुख त्याग कै मन संधि आस दोए भाई विगुचिए गल पई अस जमकी फास जिहा बीजे सोलने मथे जो लिख्यास
रैन विहानी पछतानी उठ चली गई निराश जिसको साधु पेटी सो दरगे हुए खलास कर कृपा बारे अपने तेरे दर्शन हुए प्यास पब तुम बेजा को नही नानक की अरदास असार सोहंदा तिस लगे जिस मन हर चरण निवास सावन सरसी कामनी चरण कमल से प्यार मंत्रता सच रंगा इको नाम उधार मिख्या रंग कुड़ाव्या दिसन सभ्य सार हर अमृत मूसा हावनी मिल साधु पीवन हार वाण तिल प्रभ संग मौलिया सरमत पुरखे अपार हर मिलने नु प्रभ मन लोजदा करम बलवन हार जिन सिरगे पर पाया हो तिनकै सद बलिहार नानक हर जी माया कर सब सवारण हार सावन तिना सुहागिनी जिन राम नाम उरहार पादों परम भुलाणिया दूजे लगा हेत लाख सिगार बनाया कारज नाही केत जिद दिन देह बिनसीत तवेले कृष्ण प्रेत पगर चलायन दूजा किसी ने देनी भेत छड खड़ोते खिन मैं जिनसो लगा हेत हथ मरुड़े तन कपे स्याओ हुआ सेत जिहा बीजे सोरने करमा संदला खेत नानक प्रसन्न गति चरण बोहे तु प्रभ देत से भादो नरक न पाई गुर रखन वाला हेत असुम प्रेम महाड़ा क्यों क्यों मिलिए हर जाए मन तन प्यास दर्शन कहीं कोई अण मिलावे माए संसाई प्रेम के हो तिनके लगा पाए बिन प्रभ क्यों सुख पाई दूजी नाही जाए जिन्नी चाखिया प्रेम से तृप्त रहे गाए आप त्याग बेनती करे लिहो प्रबल लाए जो हर कंत मिलाए ऐसे विछड़ कत न जाए परम दूजा को नहीं नान कर सुन लाए असु सखी संधिया जिन्ना मैं हर राय कतन कर कमावने दूसन काहु जोग परमेश्वर ते भुलिया व्यापन सभ्य रोग वे में कोई राम ते लगन धर्म वियोग खिन में कोड़े हो गए जितले माया भोग विच न कोई कर सके किस ते हो रोवे रोज कीता कछ न होवी लिखिया तुर संजोग वट बागी मेरा पर मिले ता उत्तर है सब योग नानको प्रभ राख लो मेरे सह बंदी मोच कतक होवे सा संग मिन से सभ्य सोच मंगर मां सुंदियां हर पे संग बैठड़ियां तिनकी सोभा क्या करी जे सब मिलड़ियां तमन मोले राम सो संग साध से हिलड़ियां साध जना के बहारी से रह निकलड़ियां तिन दुख न कबूतरे से जम के वस पड़ियां जिन्नी जावे प्रभ अपना से दिन दिसन नित खड़ियां रतन जवे लार हर कंठ तिना जड़ियां नानक बाचे धूड़ तिन प्रभ सरनी दर पड़ियां मंगर प्रभ इराधना बहुत नजर मड़ी हां पोख उतार न व्यापी कंठ मिलिया हर नाहो मन बेद चरणार मेर दर्शन लगड़ा साहो ओट गोविंद गोपाल लय सेवा सेवा स्वामी लाहो विख्या पोह न सके मिल साधु गुण गाहो जय ते अभी तह मिली सची प्रिय समाहो कर गहलिनी पार ब्रह्म बहुत न बिछड़िया हो बार जो लख बेरिया सजने कमेता गाहो सर्म बिंद्रैणे नानक दर पिया हो पोख सुहंदा सर्व सुख जिस बक्से वे प्रवाह हो माघ मजन साधुआ धूड़ी कर स्नान हर का नाम त्याय सुन सबना को करदान जन्म कर्म मल उतरे मनते जाए गुमान काम क्रोध न मोही है बिनसे लोभ सुहान सच्चे मार्ग चल दया उसद करे जहान हर्षण तीर्थ सगल पुन जी दया प्रवान जिसनु देवे दया कर सोई पुरख सुजान जिन्ना मिलिया प्रभ अपना तिन नानक तिन कुरबान माघ सोचे कांडिये जिन पूरा गुरु मेहरबान फाल्गुन अंदो पार जिना सजन प्रगटे आए संसाई राम के कृपा दिए मिलाए छे सुहावि सर्व सुख सुन दुखा नहीं जाए इस पुनि बुढ़ भागणी गुरु पाया हर राय जेहे मिल जेहि सैया मंगल गावी गीत गोविंद अलाए हर जेहा अवर नदी सी कोई दूजा लवे न लाए हल्त बल सवार नेचु दित्यन जाए संसार साग दिरखिन बोर्न जन्मे ताए जेहवा एक अनेक गुण तरे नानक चरणी पाए फाल्गुन ने सलाए जिसनो तिल न तुमाए जिन जिन नाम ते आया तिनके तिनके चर तिनके नाम ते आया तिनके कार्य सरे हर पूरा गुर पूरा आराध्या दरगे सच करे सर्व सुख निज चरण हर भवजुल बिखम तरे प्रेम भगतन पाईया बिख्या नाहे जरे कूड़ गैद विद्या नसी पूर्ण सच भरे पार ब्रह्म प्रभ से दे मन अंदर एक तरे मां दिवस मूर्त भले जिसनु दर करे नानक मंगे दर्श दान कृपा करहो हरे माज महला पंजवा दिन रहण एक हूंकार सर गुर प्रसाद
सेवी सरगुण बनार सिमरी दिन सब रहन आप जाग चर सरणी पवा मुख बोली मिठड़े बहन जन्म जन का बिछड़े हर मेलो सज्जन सैन जो जी हर बिछड़े से सुख न वसन पहन हर बिन हर पिर बिन चैन न पाए खोड टे सौ गहन आप कमाने बिछड़े ही दोस्त काहू देन कर कृपा पव राख लियो होर नाही करण करेण हर दुद बिन खा कूरण ना कहिए किथे बहन नानकी बनंती है दर्शन देखा नैन जी की बिथा सुन सो सुने हर समर्थ पुरखे अपार मरण जीव ने राधना सबना का आधार ससरे पे जय संकृति वड्डा जिस परिवार ऊचाक में गार बोध कुछ न अंत न पारा वार सेवा सुभाव से संतां को विचार दीना नाथ दयाल दे पत उदाहरण हार आजुगा दी रखदा सच नाम करतार कीमत को न जानी कोई न तोलन को कुछ जानी को न नाही तोलन हार मंत्र मंत्र वस रहे नानक नहीं सुमार देर न जे प्रभु को सेव दे दिन के सत बलिहार संत राधन सदा सद सदा सपना का बिसेंद जियो पिंजन साजा कर कृपा दे तुम जिंद गुर शब्द राधिये जपिए निर्मल मंत कीमत को न जाइए परमेश्वर बेअंत जिस मन बस इंद्रायण सूके ही भगवंत जी की लोचा पूरी है मिले स्वामी कांत नानक जीवे जप हरी दोख सबे ही कहंत देना जिस न विसरे सो हरिया होवे जंत सर्व कलाबा पूनो मंजन मानी थाओ हर ओट गई मन इंद्रे जप जप जीवन नाओ कर कृपा प्रभ अपनी जन तूड़ी संग समाओ जो तू रखे तेहरा तेरा दिता पै न खाओ उन सोई कराए प्रभ मिल साधु गुण गाओ दूजी जाए न सूजी किथे कुकन जाओ अज्ञान विनाशन हम तम हरण ऊंचा अगम माओ मन विछड़िया हर मेलिए नानक हे सुआओ सर्ब कल्याणा ते दिन हर पसरी गुरते पाओ वार माज की तथा श्लोक महला पहला मलक मरीद तथा चंद्र हरा रसोईया की तुन गावनी एक ओंकार सतनाम करता प्रभुर प्रसाद श्लोक महला पहला गुरदाता गुरु हुए कर दीप ते हलोए अमरदास नानका मन मनिए मानिए सुख हुए महला पहला पहले पैर पहले प्यार लगा थन दुध दूजे माई बाप की सुध तीजे भैया भाभी भेब चौथे प्यार पन्नी खेड पंजवें खान पीन की तहत छेवें काशन पुछे कामन पुछे जात सतवें सांझ किया करवास अठवें क्रोध हुआ तन्नास नावे तौले उबे साहा दसवें दद्दा हुआ स्वाह गैस कीत पुकारी तहा उड़े अंस थाए राह आए गया मुया नाओ पिछे पत्र सद है काव नानक गुण मन मुख अंध प्यार बाज गुरु डूबा संसार महला पहला दस बार तन बीस श्रवण तीसा का सुंदर कहावे चालीस बर होए परचासी पाग खिसे छठी का बड़े पायावे सत्तर का मत ही नस्तियां का व्यवहार न पावे नावे का सेह जासनी मूल न जाने आप बालू टंडोलम ढूंढम डेठ मैं नान जग तूए का तबलहार पौड़ी तू करता प्रगम है आपसे ट्यो पाती रंग बिरंग उपार्जना बबो बिदभाती तू जाने जिन उपाये सब खेल तुमाती एक आव एक जाय उठ बिन आवे मर जाती गुरमुख रंग चिलुड़िया रंग हर रंग राती सो सेवे सत निरंजन हर पुरख बधाती तू आपे आप सुजान वड पुरख बुझाती जो मन चित तू ध्यान दे मेरे सच्चा बल बल हो तिन जाती श्लोक महला पहला जियो साजिया रखिया बंत बनाए अखी देखे जेवा बोले कन्नी सुर समाए पैरी चले हती करना दिता बने खाए जिन रचर जा तिसे न जाने अंधा अंध कमाए जा भजे ता ठाक ठीकर होवे घाट कड़ी न जाए नानक गुर बिन नाहे पत पत बिन पार न पाए महला दूजा देंदे था ओ दिता चंगा मन मुख ऐसा जानिए सुरत मच तराए ताकि क्या करिया को खानिए अंदर बह के करम कुमावे सोच कुंडी जानिए जो धर्म कमावे तिस धर्म ना होवे पाप कटे पा पा होवे पाप कमाने पापे जानिए तू आपे खेल करे सब करते क्या दूजा आख बखाणीए जिचर तेरी जोत जिचर ज्योति वे तू बोले बिन कोई ज्योति क्यों किशो करे वो दिखा बखाण सियाणीए
ਨਾਨਕ ਗੁਰੂ ਨਦਰੀ ਹਰ ਇੱਕੋ ਸੁਰ ਸੁਜਾਣੀ ਹੈ ਪੌੜੀ ਤੁਹਾਡੇ ਆਪੇ ਜਗਤ ਪਾਇਆ ਕਿ ਤੁਹਾਡੇ ਆਪੇ ਧੰਦੇ ਲਾਇਆ ਮੋਢ ਗਾਲੀ ਪਾਇਆ ਕਿ ਤੁਹਾਡੇ ਆਪੋ ਜਗਤ ਖਵਾਇਆ ਤਿੰਨ ਇੰਦਰ ਯਗਨ ਹੈ ਨਾ ਤਿਪੇ ਤਿਪਤ ਹੈ ਭੁਖਾ ਧਿਆਇਆ ਸਹਿ ਸਹਿ ਸੰਸਾਰ ਹੈ ਮਰ ਜੰਮੇ ਆਇਆ ਜਾਇਆ ਬਿਨ ਸਤਿਗੁਰ ਮੋਹਨ ਟੁੱਟੀ ਸਭ ਥੱਕੇ ਕਰਮ ਕਮਾਇਆ ਗੁਰਮਤੀ ਨਾਮ ਧਿਆਈਏ ਸੁੱਖ ਰਜਾ ਜਾ ਤੁਧ ਪਾਇਆ ਕੁਲ ਉਧਾਰੇ ਆਪਣਾ ਧਨ ਜਣਿੰਦੀ ਮਾਇਆ ਸੋਭਾ ਸੁਰ ਸੋਹਣੀ ਜਰ ਸਿਰਥੀ ਚਿਤ ਲਾਇਆ ਸਲੋਕ ਮਹੱਲਾ ਦੂਜਾ ਅੱਖੀ ਬਾਜੋ ਵੇਖਣਾ ਬਿਨ ਕਰਨਾ ਸੁਣਨਾ ਪੈਰਾਂ ਬਾਜੋ ਚੱਲਣਾ ਵਿੱਚ ਹੱਥਾਂ ਕਰਨਾ ਜੀਬੇ ਬਾਜੋ ਬੋਲਣਾ ਜੀਤ ਮਰਨਾ ਨਾਨਕ ਪਛਾਣ ਕੇ ਤੋ ਖਸਮੇ ਮਿਲਣਾ ਮਹੱਲਾ ਦੂਜਾ ਜਿੱਥੇ ਸੁਣੀਏ ਜਾਣੀਏ ਸੌਨ ਪਾਇਆ ਜਾਏ ਰੋਹਲਾ ਟੁੰਡਾ ਅੰਦਰਲਾ ਕਿਉਂਕਲ ਲੱਗੇ ਧਾਏ ਪੈ ਕੇ ਚਰਨ ਕਰ ਭਾਵ ਕੇ ਲੂਣ ਸੁਰਤ ਕਰੇ ਨਾਨਕ ਏ ਸਿਆਣੀਏ ਕੰਤ ਮਿਲਾਵਾ ਹੋਏ ਪੌੜੀ ਸਦਾ ਸਦਾ ਤੂੰ ਹੈ ਏਕ ਹੈ ਦੁੱਧ ਦੁੱਧ ਦੂਜਾ ਖੇਲ ਰਚਾਇਆ ਹੋਮੇ ਗਰਭ ਪਾ ਕੇ ਲੋਭ ਅੰਤਰ ਜੰਤੂ ਪਾਇਆ ਜੋ ਭਾਵੇ ਤੋ ਰੱਖ ਤੂੰ ਸਭ ਕਰੇ ਤੇਰਾ ਕਰਾਇਆ ਇੱਕ ਨਾ ਬਖਸ਼ ਲਿਹੋ ਮੇਲ ਲਿਹੋ ਗੁਰਮਤੀ ਤੇ ਲਾਇਆ ਇੱਕ ਖੜੇ ਕਰੇ ਤੇਰੀ ਚਾਕਰੀ ਬਿਨ ਨਾ ਆਵੇ ਹੋਰ ਨ ਪਾਇਆ ਹੋਰ ਕਾਰ ਵਿਕਾਰ ਹੈ ਇੱਕ ਸੱਚੀ ਕਾਰੇ ਲਾਇਆ ਪੋਤ ਕਲਕਟੰਬ ਹੈ ਇੱਕ ਲਪਤ ਰਹੇ ਜੋ ਪਾਇਆ ਉਹ ਅੰਦਰੋਂ ਬਾਹਰੋਂ ਨਿਮਲੇ ਸੱਚੇ ਨਾਏ ਸਮਾਇਆ ਸਲੋਕ ਮਹੱਲਾ ਪਹਿਲਾ ਸੋਨੇ ਕੇ ਪ੍ਰਭਤ ਗੁਫਾ ਕਰੀ ਕਹਿ ਪਾਣੀ ਪਿਆਲ ਕਹਿ ਵਿੱਚ ਧਰਤੀ ਕਹਿ ਆਕਾਸੀ ਉਰਦ ਰਹਾ ਸਿਰ ਭਾਰ ਪੁਰ ਕਰ ਕਾਇਆ ਕੱਪੜ ਪਹਿਰਾ ਧੋਵਾਂ ਸਦਾ ਕਾਰ ਬੱਗਾ ਰੱਤਾਂ ਪੇਲਾ ਕਾਲਾ ਬੇਦੀ ਕਰੀ ਪੁਕਾਰ ਹੋਏ ਕਚੂਰ ਰਹਾ ਮਲ ਧਾਰੀ ਦੁਰਮਤ ਮਤ ਵਿਕਾਰ ਨਾ ਹਾਓ ਨਾ ਮੈਂ ਨਾ ਹੋ ਆ ਨਾਨਕ ਸਦ ਵਿਚਾਰ ਮਹੱਲਾ ਪਹਿਲਾ ਵਸਤਰ ਪਖਾਲ ਪਖਾਲੇ ਕਾਇਆ ਆਪੇ ਸੰਜਮ ਧੋਵੇ ਅੰਤਰ ਮੈਂ ਲੱਗੀ ਨਹੀਂ ਜਾਣੇ ਬਾਹਰੋਂ ਮਰਮਲ ਧੋਵੇ ਅੰਧਾ ਭੁੱਲ ਪਿਆ ਜਮ ਜਾਲੇ ਵਸਤ ਪਰਾਈ ਆਪਣੀ ਕਰ ਜਾਨੇ ਹੋਮੇ ਵਿੱਚ ਦੁੱਖ ਗਾ ਜਾ ਘਾਲੇ ਨਾਨਕ ਗੁਰਮੁਖ ਹੋਮੇ ਟੁੱਟੇ ਤਾਂ ਹਰ ਹਰ ਨਾਮ ਸਮਾ ਧਿਆਵੇ ਨਾਮ ਜਪੇ ਨਾਮੋ ਰਾਧੇ ਨਾਮੋ ਸੁਖ ਸਮਾਵੇ ਪੌੜੀ ਕਾਇਆ ਹੰਸ ਜੋਗ ਮੇਲ ਮਿਲਾਇਆ ਤਿੰਨੀ ਕੀਆ ਵਜੋਗ ਜਿਨ ਉਪਾਇਆ ਮੂਰਖ ਭੋਗੇ ਭੋਗ ਦੁੱਖ ਸੁਭਾਇਆ ਸੁਖੇ ਉੱਠੇ ਰੋਗ ਪਾਪ ਕਮਾਇਆ ਹਰ ਕੋ ਸੋ ਕੁਜੋਗ ਆਪ ਖਪਾਇਆ ਮੂਰਖ ਗਣਤ ਗਣਾਏ ਝਗੜਾ ਪਾਇਆ ਸਤਿਗੁਰ ਹੱਥ ਨਿਬੇੜ ਝਗੜੇ ਚੁਕਾਇਆ ਕਰਤਾ ਸੋ ਕਰ ਸੋ ਹੋਗ ਨਾ ਚਲੇ ਚਲਾਇਆ ਸਲੋਕ ਮਹੱਲਾ ਪਹਿਲਾ ਕੂੜ ਬੋਲ ਮਰਦਾਰ ਖਾਏ ਅਵਰੀ ਨੂੰ ਸਮਝਾਵਣ ਜਾਏ ਮੁੱਠਾ ਆਪ ਮੁਹਾਏ ਸਾਥੇ ਨਾਨਕ ਐਸਾ ਗੁਜਾ ਪੇ ਮਹੱਲਾ ਚੌਥਾ ਜਿਸ ਦੇ ਅੰਦਰ ਸੱਚ ਹੈ ਸੋ ਸੱਚਾ ਨਾਮ ਸੁਖ ਸੱਚ ਅਲਾਏ ਉਹ ਹਰ ਮਾਰਗ ਆਪ ਚੱਲਦਾ ਹੋਰਨਾਂ ਨੂੰ ਹਰ ਮਾਰਗ ਪਾਏ ਜੇ ਅੱਗੇ ਤੀਰਥ ਹੋਏ ਤਾਂ ਮਲ ਲਹੇ ਛੱਪੜ ਨਾਤੇ ਸਗਵੀ ਮਲ ਲਾਏ ਤੀਰਥ ਪੂਰਾ ਸਤਿਗੁਰ ਜੇ ਅੰਦਰ ਹਰ ਨਾਮ ਧਿਆਏ ਉਹ ਆਪ ਛੁੱਟਾ ਕੁਟੰਬ ਸਿਉਦੇ ਹਰ ਹਰ ਨਾਮ ਸਭ ਮਲ ਸਿਫਟ ਛੁਡਾਏ ਜਨ ਨਾਨਕ ਤਿਸਬਰ ਰਿਹਾਣੇ ਜੋ ਆਪ ਜਪੇ ਅਪਰਾ ਨਾਮ ਜਪਾਏ ਪੌੜੀ ਇੱਕ ਕੰਧ ਮੂਲ ਚੁਣ ਖਾਹੇ ਵਣਖੰਡ ਵਾਸਾ ਇੱਕ ਭਗਵਾਨ ਵੇਸ ਕਰੇ ਫਿਰੇ ਬਹੁਤ ਜੋਗੀ ਸੰਨਿਆਸਾ ਅੰਦਰ ਦਿਸਣਾ ਬਹੁਤ ਸਾਧਨ ਭੋਜਨ ਕੀ ਆਸਾ ਬਿਰਥਾ ਜਨ ਗੁਆਏ ਨਾ ਗ੍ਰਹਿ ਨਾ ਉਦਾਸਾ ਜਮਕਾਲ ਸਿਰ ਨ ਉਤਰੇ ਤ੍ਰਿਵਿਧ ਮਨਸਾ ਗੁਰਮਤੀ ਕਾਲ ਨ ਆਵੇ ਨੇੜੇ ਜਾਂ ਹੋਵੇ ਦਾਸਨ ਦਾਸਾ ਸੱਚਾ ਸ਼ਬਦ ਸੱਚ ਮਨ ਕਾਰ ਹੀ ਮੈਂ ਉਦਾਸਾ ਨਾਨਕ ਸਾਹਿਬ ਗੁਰ ਸੇਵਨ ਆਪਣਾ ਸੇ ਆਸਾ ਤੇ ਨਿਰਾਸਾ ਸਲੋਕ ਮਹੱਲਾ ਪਹਿਲਾ ਜੇ ਰਤ ਲੱਗੇ ਕੱਪੜੇ ਜਾਵਾਂ ਹੋਏ ਪਲੀਤ ਜੋ ਰਤ ਪੀਵੇ ਮਾਨਸਾ ਤਿਨ ਕੋ ਨਿਰਮਰਚੀਤ ਨਾਨਕ ਨਾ ਖੁਦਾ ਕਾ ਦਿਲ ਅੱਛੇ ਹੋਵੇ ਉਹ ਮੁੱਖ ਲੇ ਹੋ ਅਵਰ ਦਿਵਾਜੇ ਦੁਨੀ ਕਹੇ ਝੂਠੇ ਅਮਲ ਕਰੇ ਹੋ ਮਹੱਲਾ ਪਹਿਲਾ ਜਾ ਹੋ ਨਾ ਹੀ ਤਾਂ ਕਿਆ ਆਖਾਂ ਕਿਉਂ ਨਾ ਹੀ ਕਿਆ ਹੋਵਾਂ ਕੀਤਾ ਕਰਨਾ ਕਿਹਾ ਕਥਨਾ ਭਰਿਆ ਭਰਪਰ ਧੋਵਾਂ ਆਪਨ ਬੁਝੇ ਲੋਕ ਬੁਝਾਈ ਐਸਾ ਆਗੂ ਹੋਵਾਂ ਨਾਨਕ ਕੰਧਾ ਹੋ ਕੇ ਦੱਸੇ ਰਾਹੇ ਸਭਸੇ ਮਾਹੇ ਸੁਮਹ ਮੁਹਾਏ ਸਾਥੇ ਅੱਗੇ ਗਿਆ ਮੂਹੇ ਮੂਹ ਪਾਹੇ ਸੋ ਐਸਾ ਆਗੂ ਜਾਪੇ ਪੌੜੀ ਮਹਤ ਸਭ ਤੂੰ ਘੜੀ ਮੂਰਤ ਵਿਚਾਰਾ ਤੂੰ ਗਣਤੇ ਕਿਤਨ ਪਾਇਓ ਸੱਚੇ ਅਲਖੇ ਪਾਰਾ ਪੜਿਆ ਮੂਰਖ ਆਖੀਏ ਜਿਸ ਲਭ ਲੋਭ ਹੰਕਾਰਾ ਨਾ ਪੜੀਏ ਨਾ ਬੂਝੀਏ ਗੁਰਮਤੀ ਵਿਚਾਰਾ ਗੁਰਮਤੀ ਨਾਮ ਤਨ ਖੱਟਿਆ ਭਗਤੀ ਭਰੇ ਭੰਡਾਰਾ ਨਿਰਮਲ ਨਾਮ ਮਾਨਿਆ ਅੰਦਰ ਸੱਚੇ ਸਚਿਆਰਾ ਜਿਸ ਦਾ ਜੀਉ ਪ੍ਰਣ ਅੰਤਰ ਜੋਤੇ ਪਾਰਾ ਸੱਚਾ ਸਾਹ ਇੱਕ ਤੂੰ ਹੋਰ ਜਗਤ ਵਣਜਾਰਾ ਸਲੋਕ ਮਹੱਲਾ ਪਹਿਲਾ ਮੇਰ ਮਰੀ ਹੱਕ ਲਾਲ ਪੁਕਰਾਣ ਸਰਮ ਸੁਨ ਸੀਲ ਰੋਜਾ ਹੋ ਮੁਸਲਮਾਨ
ਤਰਣੀ ਕਾਬਾ ਸੱਚ ਪੀਰ ਕਲਮਾ ਕਰਮ ਨਿਵਾਜ ਤਸਬੀ ਦਾ ਸੁਭਾਵ ਸੀ ਨਾਨਕ ਰੱਖੇ ਲਾਜ ਮਹੱਲਾ ਪਹਿਲਾ ਹੱਕ ਪ੍ਰਣਾਇਆ ਨਾਨਕਾ ਸੁਰਸ ਗਾਏ ਗੁਰ ਪੀਰ ਹਮਾ ਜਾਪਰੇ ਤਾਂ ਮੁਰਦਾਰ ਨਖਾਏ ਗਲੀ ਪਿਸਤ ਨ ਜਾਈਏ ਛੂਟੇ ਸੱਚ ਕੁਮਾਏ ਮਾਰਨ ਮੈਂ ਹਰਾਮ ਹੈ ਹੋਏ ਹਲਾਲ ਨ ਜਾਏ ਨਾਨਕ ਗਲੀ ਕੁੜੀਆਂ ਕੂੜੋ ਪੱਲੇ ਪਾਏ ਮਹੱਲਾ ਪਹਿਲਾ ਪੰਜ ਨਿਵਾਜਾ ਵਕਤ ਪੰਜ ਪੰਜਾ ਪੰਜੇ ਨੌ ਪਹਿਲਾ ਸੱਚ ਹਲਾਲ ਦੋ ਤੀਜਾ ਖੈਰ ਖੁਦਾਏ ਚੌਥੀ ਨੀਤ ਰਾਸ ਮਨ ਪੰਜਵੀਂ ਸਿਫਤ ਮਨਾਏ ਕਰਨੀ ਕਰਮਾ ਆਖ ਕਹਿ ਤਾਂ ਮੁਸਲਮਾਨ ਸਦਾਏ ਨਾਨਕ ਜੇ ਤੇ ਕੁੜਿਆਰ ਕੂੜੇ ਕੁੜੀ ਪਾਏ ਪੌੜੀ ਇੱਕ ਪਦਾਰਥ ਦੇ ਕੱਚੇ ਦੇ ਵਪਾਰਾ ਸਤਗੁਰ ਤੁੱਠੇ ਪਾਏ ਨੇ ਅੰਤਰ ਰਤਨ ਭੰਡਾਰਾ ਬਿਣ ਗੁਰ ਕਿਰੇ ਨ ਲੱਦਿਆ ਅੰਧੇ ਭੌਂਕੂ ਮੂਏ ਕੁੜਿਆਰਾ ਮਾਂ ਦੂਜੇ ਪਾਚ ਮੂਏ ਨਾ ਬੂਝੇ ਵਿਚਾਰਾ ਇੱਕ ਸਭਾ ਦੂਜਾ ਕੋ ਨੀ ਕਿਸੇ ਅੱਗੇ ਕਹੇ ਪੁਕਾਰਾ ਇੱਕ ਦਿਨ ਸਦਾ ਭੌਂਕਦੇ ਇੱਕ ਨਾ ਕਰੇ ਭਰੇ ਬਿਣ ਤਜਾਰਾ ਪਿੰਡਾਂ ਵੇ ਉਤਨ ਨਾ ਹੀ ਹੋਰ ਵਿਖਿਆ ਸਭ ਸਾਰਾ ਨਾਨਕ ਆਪ ਕਿਰਾਏ ਕਰੇ ਆਪ ਹੁਕਮ ਸਵਾਰਨ ਹਾਰਾ ਸਲੋਕ ਮਹੱਲਾ ਪਹਿਲਾ ਮੁਸਲਮਾਨ ਕਹਾਵਨ ਮੁਸਕਿਲ ਜਾਂ ਹੋਵੇ ਤਾਂ ਮੁਸਲਮਾਨ ਕਹਾਵੇ ਅਵਲ ਔਲ ਦੀਨ ਕਰ ਮਿੱਠਾ ਮੁਸਲਮਾਨਾ ਮਾਲ ਮਸਾਵੇ ਹੋਏ ਮੁਸਲਮ ਦੀਨ ਮੁਹਾਣੇ ਮਰਨ ਜੀਵਨ ਕਾ ਭਰਮ ਚੁਕਾਵੇ ਰੱਬ ਕੀ ਰਜਾਏ ਮੰਨੇ ਸਰੀ ਉੱਪਰ ਕਰਤਾ ਮੰਨੇ ਆਪ ਗਵਾਵੇ ਤੋ ਨਾਨਕ ਸਰਬ ਜੀਆਂ ਮੇ ਰਾਮਤ ਹੋਏ ਤਾਂ ਮੁਸਲਮਾਨ ਕਹਾਵੇ ਮਹੱਲਾ ਚੌਥਾ ਪਰ ਹਰ ਕਾਮ ਕਰੋ ਝੂਠ ਨਿੰਦਾ ਤਜ ਮਾਇਆ ਹੰਕਾਰ ਚੁਕਾਵੇ ਤਜ ਕਾਮ ਕਾਮਨੀ ਮੁਹਤ ਜੇ ਤਾਂਜਨ ਮੈਂ ਨਿਰੰਜਨ ਪਾਵੇ ਤਜ ਮਾਨ ਭਾਮ ਪੀ ਸੋਦਾਰਾ ਤਜ ਪਿਆਸ ਆਸ ਰਾਮ ਲਿਵਲਾਵੇ ਨਾਮ ਸੱਚਾ ਮਨ ਵਸੇ ਸਾਜ ਸ਼ਬਦ ਹਰ ਨਾਮ ਸੁਮਾਵੇ ਪੌੜੀ ਰਾਜੇ ਰਈਅਤ ਸਿੱਖਦਾਰ ਕੋਈ ਨਰੇ ਸਿਓ ਹੱਟ ਪੱਟਣ ਬਾਜ਼ਾਰ ਹੁਕਮੀ ਢੈਸੀਓ ਪੱਕੇ ਬੰਕ ਦੁਆਰ ਮੂਰਖ ਜਾਣੇ ਆਪਣੇ ਦਰ ਭਰੇ ਭੰਡਾਰ ਰੀਤੇ ਇਖਣੇ ਤਾਜੀ ਰਾਤ ਤੁਖਾਰ ਹਾਥੀ ਪਾਖਰੇ ਬਾਗ ਮਿਲਕ ਘਰ ਬਾਰ ਕਿੱਥੇ ਸੇ ਆਪਣੇ ਤੰਬੂ ਪਲਗਨ ਵਾਰ ਸਰਾਏ ਚ ਲਾਲਤੀ ਨਾਨਕ ਸੱਚ ਦਤਾਰ ਸਿਮਰ ਸਨਾਖਤ ਕੁਦਰਤੀ ਸਲੋਕ ਮਹੱਲਾ ਪਹਿਲਾ ਨਦੀਆਂ ਹੋਵੇ ਧੇਣਵਾ ਸੁੰਮ ਹੋਵੇ ਦੁੱਧ ਘੀਓ ਸਗਲੀ ਧਰਤੀ ਸੱਕਰ ਹੋਵੇ ਖੁਸ਼ੀ ਕਰੇ ਨਿਤ ਜੀਓ ਪਰਬਤ ਸੋਨਾ ਰੂਪਾ ਹੋਵੇ ਹੀਰੇ ਲਾਲ ਜੜਾਓ ਪੀ ਤੂੰ ਹੈ ਸਲਾਹਣਾ ਅੱਖ ਲਹਿ ਨਚਾਓ ਮਹੱਲਾ ਪਹਿਲਾ ਪਾਰ ਅਠਾਰਾਂ ਮੇਵਾ ਹੋਵੇ ਗਰੜਾ ਹੋਵੇ ਸੁਆਓ ਚੰਦ ਸੂਰਜ ਦੋਏ ਫਿਰਦੇ ਰੱਖੀਏ ਨਿਚਲ ਹੋਵੇ ਤਾਓ ਪੀ ਤੂਹੇ ਸਰਾਣਾ ਅੱਖ ਲਹਿ ਨਚਾਓ ਮਹੱਲਾ ਪਹਿਲਾ ਜੇ ਦੇਹੇ ਦੁੱਖ ਸਲਹੀਏ ਪਾਪ ਗਹ ਗ੍ਰਹ ਦੋਏ ਰਾਹੋ ਰੱਤ ਪੀਣੇ ਰਾਜੇ ਸਿਰੇ ਉੱਪਰ ਰੱਖੀਏ ਏਵੇ ਜਾਪੇ ਭਾਓ ਪੀ ਤੂਹੇ ਸਲਾਹਣਾ ਅੱਖ ਲਹਿ ਨਚਾਓ ਮਹੱਲਾ ਪਹਿਲਾ ਅੱਗੀ ਬਾਲਾ ਕੱਪੜ ਹੋਵੇ ਖਾਣਾ ਹੋਵੇ ਵਾਓ ਸੁਰਗੀ ਦੀਆਂ ਮੋਹਣੀਆਂ ਇਸਤਰੀਆਂ ਹੋਵਣ ਨਾਨਕ ਸਭੋ ਜਾਓ ਪੀ ਤੂਹੇ ਸਰਾਣਾ ਅੱਖ ਲਹਿ ਨਚਾਓ ਪੌੜੀ ਬੈ ਬਹਿਲੀ ਬਹਿ ਬਹਿ ਗਹਿ ਬਾਨਾ ਖਸਮ ਨ ਜਾਣੀ ਸੋ ਕਹੀਏ ਦੀਵਾਨਾ ਆਪ ਨ ਪਛਾਣੀ ਕਲਹਿ ਬੁਰੀ ਸੰਸਾਰੇ ਵਾਦੇ ਖਾਪੀਐ ਵਿਣ ਆਵੇ ਵਿਕਾਰ ਭਰਮੇ ਪਚੀਐ ਰੱਦ ਹੋਵੇ ਇੱਕ ਜਾਣੇ ਸੋਈ ਸੱਚੀ ਕੁਫਰ ਗੋ ਕੁਫਰਾਣੇ ਪਾਇਆ ਦਜ ਸੀ ਸਭ ਦੁਨੀਆਂ ਸੁਭਾਨ ਸੱਚ ਸਮਾਈਏ ਸਜੇ ਦਰ ਦੀਵਾਨ ਆਪ ਗਵਾਈਐ ਮਹੱਲਾ ਪਹਿਲਾ ਸਲੋਕ ਸੋ ਜੀਵਿਆ ਜਿਸ ਮਨਸਿਆ ਸੋਏ ਨਾਨਕ ਔਰ ਨਾ ਜੀਵੇ ਕੋਏ ਜੋ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇਤਾ ਖੁਸ਼ ਖਾਏ ਰਾਜ ਰੰਗ ਮਾਲ ਰੰਗ ਰੰਗ ਰੱਤਾ ਨੱਚੇ ਨੰਗ ਨੰਗ ਠੱਗਿਆ ਮੁੱਠਾ ਜਾਏ ਬਿਨ ਨਾਵੇ ਪਤ ਗਿਆ ਗੁਆਏ ਮਹੱਲਾ ਪਹਿਲਾ ਕਿਆ ਖਾਧੇ ਕਿਆ ਪੈਂਦਾ ਹੋਏ ਜਮਨ ਨਾ ਹੀ ਸੱਚਾ ਸੋਏ ਕਿਆ ਮੇਵਾ ਕਿਆ ਘਿਓ ਗੁੜ ਮਿੱਠਾ ਕਿਆ ਮੈਦਾ ਕਿਆ ਮਾਸ ਕਿਆ ਕੱਪੜੇ ਕਿਆ ਸੇ ਸੁਖਾਲੀ ਕੀਜੇ ਭੋਗ ਬਿਲਾਸ ਕਿਆ ਲਸਕਰ ਕਿਆ ਨੀਵਾਸੀ ਆਵੇ ਮੈਲੀ ਵਾਸ ਨਾਂਗ ਸੱਚੇ ਨਾਮਿਣ ਸਭੇ ਢੋਲ ਮਨਾਸ ਪੌੜੀ ਜਾਤੀ ਦੇ ਕਿਆ ਸੱਚ ਪਰਖੀਏ ਮੋਹਰਾ ਹੋਵੇ ਹੱਥੋਂ ਮਰੀਏ ਚੱਕੀਏ ਸੱਚੇ ਕੀ ਸਰਕਾਰ ਜੁਗ ਜੁਗ ਜਾਣੀਏ ਹੁਕਮ ਨੇ ਸਰਦਾਰ ਦਰ ਦੀ ਬਾਣੀਏ ਫੁਰਮਾਨੀ ਹੈ ਕਾਰ ਖਸਮ ਬਿਠਾਇਆ ਤਬਲਬਾਜ ਵਿਚਾਰ ਸ਼ਬਦ ਸੁਣਾਇਆ ਇੱਕ ਹੋਏ ਸਵਾਰ ਇੱਕ ਨਾ ਸਾਖਤੀ ਇੱਕ ਨੀ ਬੱਧੇ ਬਾਹਰ ਇੱਕ ਨਾ ਤਾਕਤੀ ਸਲੋਕ ਮਹੱਲਾ ਪਹਿਲਾ ਜਾ ਪੱਕਾ ਤਾਂ ਕੱਟਿਆ ਰਹੀ ਸੋ ਪੱਲਰ ਪੱਲਰ ਵਾੜ ਸਣ ਕਿਸਿਆ ਰਾ ਚੀਥਿਆ ਕਣ ਲਾਇਆ ਤਨ ਝਾੜ ਦੋਏ ਪਰ ਚੱਕੀ ਜੋੜ ਕੇ ਪੀਸਣ ਆਏ ਬੇਹਿਠ ਸੋ ਦਰ ਸੇ ਉਭਰੇ ਨਾਨਕ ਅਜਬ ਡੇਠ ਮਹੱਲਾ ਪਹਿਲਾ ਵੇਖ ਜੇ ਮਿੱਠਾ ਕੱਟਿਆ ਕੁੱਟ ਕੁੱਟ ਬੱਧਾ ਪਾਏ ਖੁੰਡਾ ਅੰਦਰ ਰਾ ਕੇ ਦਿਨ ਸੋ ਮੱਲ ਸਜਾਏ
रस का चटर पाइए तपे ता विल लाए पी सोग फुला संभालिए दिचे अग जलाए नानक मिठे पत्रिए वेखो लोकाए पवड़ी एक ना मरना दिचे त्रास खनेरिया मरमर जमे नित किसे न केरिया आप नड़े मन चित कहन चंगेरिया जमराजे नित नित मन मुख हेरिया मन मुख लू राम क्या ना जानिया बद्दे करम सलाम खसमना पाणिया सच मिले मुख नाम साहब पावसी कृष्ण तक सलाम लिखिया पावसी महला पहला श्लोक मची तारू क्या करे पंखी क्या आकाश पत्थर पत्थर पाला क्या करे खुसरे क्या करवास कुत्ते चंदन लाइए सो भी सो कुत्ती तात बोला जे समझाई है पढ़िए स्मृत पाठ अंधा चंद रखिए दीवे पड़े पचास चौने सोना पाइए चुन चुन खावे घास लोहा मारन पाइए टहे न होए कपास नानक मूर्ख एक गुण बोले सदा विनाश महला पहला कह कच्चन टूटे सार अग्नि गंढ पाए लोहार गोरी सेती टूटे टूटे पतार पुती गंढ पाए संसार राजा मंगे दित्ते गंढ पाए भुख्या गंढ पवे जा खाए काला गंढ नदिया मिह झोल गंढ प्रीति मिठे बोल बेदा गंढ बूले सच कोए मोया गंढ ने की सत होए एत गंढ वरते संसार मूर गंढ पाए मोह मार नानक आखे एहो विचार सिफती गंढ पै दरबार पौड़ी आपे कुछ साज के आपे करे विचार एक खोटे खरे आपे परखण हार खरे खजाने पाई है खोटे सटी है बार बार खोटे सची दर सटी है किसे आगे करे पुकार सदक पिछे भज पावे एहा करनी सार सद खोटे खरे करे शब्द सवारण हार सची दर के मनियन गुर के प्रेम प्यार गणत नी को कर को क्या करे जे आप बख्शे करतार श्लोक महला दू पहला हम जेरी जिमी दुनिया मीरा सला पीरा सलाहकार मसाहकार आया सो मैं रबद बादशाह अफजू खुदाए एक तू ही महला पहला ना देव दानव नरा ना सिद्ध साधका धरा अस्त एक दिगर कोई एक तू ही महला पहला ना दादे देहंद आदमी ना सपद जेर जिमी अस्त एक दिगर कोई एक तू ही महला पहला ना सुर सत मंडलो ना सप दीप नह जलो अन पौन थिर ना कोई एक तू ही महला पहला ना रिजक दस्त आकसे हमारा एक आसरे आस वसे अस्त एक दिगर कोई एक तू ही महला पहला परंदे ना गिरा हजारू दरख्त आवास कर देहंद सुई एक तू ही महला पहला नानक लार लिखिया सोए मेट न सके कोए कला तरे हिरे सोई एक तुई पौड़ी सच्चा तेरा हुक्म गुरमुख जानिया गुरमति आप गुआ सब पछाणिया सच्चा तेरा दरबार सब निशाणिया सच्चा सब विचार सब चशमाणिया मन मुख सदा कुड़ियार परम बुलाणिया विष्टान दरबार साधन जानिया गिर नावे दुख पाए अमर जाणिया नान पर ख्याप जिन खोटा खरा पिछाणिया श्लोक महला पहला सिंह बजन चरगा कुइया इन खुआले काह कहा खान तिना मास खुआले चलाए राहो रिया में टिब्बे दिखाले थली करे सगाहो कीड़ा थाप दे पास रसक करे स्वाहो जेते जी जीवे ले साहा जीवाले ता एक साहा नानक जो जो सच्चे पावे ते तो दे ग्राह महला पहला एक मासार एक तरन खाहे एक ना छत्ती ही अमृत पाहे एक मिटिया में मिटिया खाहे एक पौन सुबा पौन सुमारी पौन सुमार एक निरंकारी नाम आधार जीवे दाता मरे न कोए नानक मुठे जाहे ना ही मन सोए पौड़ी पूरे गुर की कार कर्म कर्म कमाई है गुरमती आप गुआए नाम त्याई है दूजे कारे लग जन्म गुरवाई है बिना वे सब विश्व पैजे खाई है सच्चा सब सलाए सच समाई है बिन सतगुर सेवे नाहे सुख नवास फिर पर आई है दुनिया खोटी रास कूड़ कमाइए नान सच खरा सलाह पस हो जाइए श्लोक महला पहला तुद भावे ता वावे गावे तुद भावे जल ना जल ना जल नवा नाव है जा तुद भावे ता करे बभूता सिंगी नाद बजावे जा तुद भावे ता पड़े कतेबा मुला से कुहावे जा तुद भावे ता होवे राजे रसका सबौत कमावे
ਜਾਂ ਤੁਧ ਭਾਵੇ ਤੇਗ ਵਗਾਵੇ ਸਿਰ ਮੁੰਡੀ ਕੱਟ ਜਾਵੇ ਜਾਂ ਤੁਧ ਭਾਵੇ ਜਾਇਦ ਸੰਤਰ ਸੁਣ ਗੱਲਾਂ ਕਰ ਆਵੇ ਜਾਂ ਤੁਧ ਭਾਵੇ ਨਾਏ ਰਚਾਵੇ ਤੁਧ ਭਾਣੇ ਤੂੰ ਭਾਵੇ ਨਾਨਕ ਏਕ ਕਹੇ ਬਨੰਤੀ ਹੋਰ ਸਗਲੇ ਕੂੜ ਕਮਾਵੇ ਮਹੱਲਾ ਪਹਿਲਾ ਜਾਂ ਤੂੰ ਵੱਡਾ ਸਭ ਵਡਿਆਈਆਂ ਚੰਗੇ ਚੰਗਾ ਹੋਈ ਜਾਂ ਤੂੰ ਸੱਚਾ ਤਾਂ ਸਭ ਕੋ ਸੱਚਾ ਕੂੜੋ ਨ ਕੋਈ ਵੇਖਣ ਆਖਣ ਵੇਖਣ ਸੰਬੋ ਆਖਣ ਵੇਖਣ ਬੋਲਣ ਚੱਲਣ ਜੀਵਨ ਮਰਨਾ ਧਾਤ ਹੁਕਮ ਸਾਜ ਹੁਕਮ ਵਿੱਚ ਹੁਕਮੇ ਵਿੱਚ ਰੱਖੇ ਨਾਂਗ ਸੱਚਾ ਪੌੜੀ ਸਤਿਗੁਰ ਸੇਨ ਸੰਗ ਭਰਮ ਚੁਕਾਇਆ ਸਤਿਗੁਰ ਆਖੈ ਕਾਰ ਸੁਕਾਰ ਕਮਾਈ ਹੈ ਸਤਿਗੁਰ ਹੋਵੇ ਦਿਆਲ ਤਾਂ ਨਾਮ ਧਿਆਈ ਹੈ ਲਾਹਾ ਪਖਸੋ ਸਾਰ ਗੁਰਮੁਖ ਪਾਈ ਹੈ ਮਨਮੁਖ ਕੂੜ ਗੁਬਾਰ ਕੂੜ ਕਮਾਈ ਹੈ ਸੱਚੇ ਦੇ ਦਰ ਜਾਏ ਸੱਚ ਚੁਮਾਈ ਹੈ ਸੱਚੇ ਅੰਦਰ ਮਹਿਲ ਸੱਚ ਬੁਲਾਈ ਹੈ ਨਾਨਕ ਸੱਚ ਸਦਾ ਸਚਿਆਰ ਸੱਚ ਸਮਾਈ ਹੈ ਸਲੋਕ ਮਹੱਲਾ ਪਹਿਲਾ ਕਲ ਕਾਤੀ ਰਾਜੇ ਕਸਾਈ ਧਰਮ ਪੱਖ ਹੋ ਕਰ ਉਡਰਿਆ ਕੂੜ ਮਾਫ ਸੱਚ ਚੰਦਰਮਾ ਦੀ ਸੇ ਨਾਹੀ ਨਹ ਕਹੇ ਚੜਿਆ ਹਉ ਪਾਲ ਵਿਕੁੰਨੀ ਹੋਈ ਅੰਧੇਰੇ ਰਾਹਨ ਕੋਈ ਵਿੱਚ ਹੋਮੇ ਕਰ ਦੁਖ ਰੋਈ ਕਹੋ ਨਾਨਕ ਕਿਨ ਵਿਦਗਤ ਹੋਈ ਮਹੱਲਾ ਪਹਿਲਾ ਕਲ ਕੀਰਤ ਪ੍ਰਗਟ ਚਾਨਣ ਸੰਸਾਰ ਗੁਰਮ ਕੋਈ ਉਤਰੇ ਪਾਰ ਜਿਸ ਨੂੰ ਦਰ ਕਰੇ ਤਿਸ ਦੇਵੇ ਨਾਨਕ ਗੁਰਮੁਖ ਰਤਨ ਸੋ ਲੇਵੇ ਪੌੜੀ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨੇ ਆਇਆ ਕਰਤਾ ਆ ਭੁੱਲ ਹੈ ਨਾ ਭੁੱਲੇ ਕਿਸੇ ਦਾ ਭੁਲਾਇਆ ਭਗਤ ਆਪੇ ਮੇਲ ਜਿਨੂੰ ਸੱਚ ਸੱਚ ਸਮਾ ਕਮਾਇਆ ਸੰਸਾਰੀ ਆਪ ਖਣ ਜਿਨ ਕੂੜ ਬੋਲ ਬੋਲ ਵਿਖ ਖਾਇਆ ਚੱਲਣ ਸਾਰ ਨਜਾਣੀ ਕਾਮ ਕ੍ਰੋਧ ਵਿਸਵ ਵਧਾਇਆ ਭਗਤ ਕਰਨ ਹਰ ਚਾਕਰੀ ਜਿਨ ਅੰਦਰ ਨਾਮ ਧਿਆਇਆ ਦਸ ਅੰਦਾਜ ਹੋਇਕ ਜਿੰਨੀ ਵਿੱਚੋਂ ਆਪ ਗਵਾਇਆ ਉਹਨਾਂ ਕਸਮੇ ਕੇ ਦਰ ਮੁਖ ਉਜਲੇ ਸੱਚੇ ਸ਼ਬਦ ਸੁਹਾਇਆ ਸਲੋਕ ਮਹੱਲਾ ਪਹਿਲਾ ਸਵਾਹੀ ਸਲਾਹ ਜਿਨੀ ਧਿਆਇ ਇੱਕ ਮਨ ਸਹੀ ਪੂਰੇ ਸਾਹ ਵਰਤੇ ਉੱਪਰ ਲੜ ਮੂਏ ਦੂਜੇ ਬੋਤੇ ਰਾਹ ਮਨ ਕੇ ਮੱਤੀ ਖਿੰਡੀਆਂ ਬਹੁਤ ਪਏ ਸਗਾਹ ਗੋਤੇ ਖਾਹੇ ਨਾ ਨਿਕਲੇ ਤੀਜੇ ਮੂਹੀ ਗਰਾਹ ਭੁੱਖ ਤਿਖਾ ਦੋਹੇ ਭੌਕਿਆ ਖਾਧਾ ਹੋਏ ਸਵਾਹ ਪੀ ਖਾਣੇ ਸਿਉ ਦੋਸਤੀ ਚੌਥੇ ਆਈ ਉਂਗ ਅੱਖੀ ਮੀਟ ਪਵਾਰ ਗਿਆ ਪੀ ਉੱਠ ਰਚਨ ਵਾਦ ਮੈਂ ਵਰਿਆ ਕੀ ਪਿੜ ਬੱਧੀ ਸਭੇ ਵੇਲਾ ਵਕਤ ਸਭ ਜੇ ਅੱਠੀ ਅੱਠੀ ਭਾਉ ਹੋਏ ਨਾਨਕ ਸਾਹਿਬ ਮਨ ਵਸੇ ਸੱਚਾ ਨਾਵਣ ਹੋਏ ਮਹੱਲਾ ਦੂਜਾ ਸਹੀ ਪੂਰੇ ਸਾਹ ਜਿੰਨੀ ਪੂਰਾ ਪਾਇਆ ਅੱਠੀ ਵੇ ਪਰਵਾਰ ਹੈ ਇਕੱਤੇ ਰੰਗ ਦਰਥਨ ਰੂਪ ਥਾਂ ਵਿਰਲੇ ਪਾਹੀ ਹੈ ਕਰਮ ਪੂਰੇ ਪੂਰਾ ਗੁਰਪੂਰਾ ਜਾ ਕਾ ਬੋਲ ਨਾਨਕ ਪੂਰਾ ਜੇਗਰੇ ਘੱਟੇ ਨਾਹੀਂ ਤੋਲ ਪੌੜੀ ਜਾ ਤੂੰ ਤਾਂ ਕਿਆ ਹੋਰ ਮੈਂ ਸੱਚ ਸੁਣਾਈ ਹੈ ਮੁੱਠੀ ਧੰਦੇ ਚੋਰ ਮਹਿਲ ਨਾ ਪਾਈਏ ਇਹਨੇ ਜਿੱਤ ਕਠੋਰ ਸੇਵ ਗਵਾਈਏ ਜਿਤ ਕਰ ਸੱਚ ਨਾ ਪਾਏ ਸੋ ਭੰਨ ਕਢਾਈਏ ਕਿਉਂ ਕਰ ਪੂਰੇ ਵੱਟ ਤੋਲ ਤੁਲਾਈ ਹੈ ਕੌਣ ਆਖੇ ਘੱਟ ਹੋਮੇ ਜਾਈ ਹੈ ਲੈਨ ਖਰੇ ਪਰਖ ਦਰ ਬਣਾਈ ਹੈ ਸੌਦਾ ਇਹੋ ਹੱਟ ਸੌਦਾ ਇੱਕ ਤੱਟ ਪੂਰੇ ਗੁਰ ਪਾਈ ਹੈ ਸਲੋਕ ਮਹੱਲਾ ਦੂਜਾ ਅੱਠੀ ਪੈਰੀ ਅੱਠ ਖੜ ਨਾਵਾਂ ਖੰਡ ਸਰੀਰ ਕ੍ਰਿਸ਼ਨਦ ਨਾਮ ਏਕ ਭਾਲੇ ਗੁਣੀ ਗਹੀਰ ਕਾਰ ਕਰਮਵਤੀ ਸਲਾਹਿਆ ਨਾਨਕਰ ਗੁਰਪੀਰ ਚੌਥੇ ਪੈਰ ਸੁਬਾਹ ਕੇ ਸੁੱਤਿਆਂ ਉਪਜੇ ਚਾਓ ਤਿੰਨਾਂ ਦਰਿਆਵਾਂ ਦੋਸਤੀ ਮਨਮੁਖ ਸੱਚਾ ਨਾਓ ਉੱਥੇ ਅੰਮ੍ਰਿਤ ਵੰਡੀਏ ਕਰਮੀ ਹੋਏ ਵਸਾਓ ਕੰਜਨ ਕਾਇਆ ਕਸਗੇ ਮੰਨੀ ਚੜੇ ਚੜਾਓ ਜੋ ਹੋਏ ਨਸਰਾਵ ਕੀ ਬਹੁਣ ਪਾਈ ਤਾਓ ਸਤੀ ਪੈਰੀ ਸੱਤ ਭਲਾ ਬਹੀਏ ਪੜਿਆ ਪਾਸ ਉੱਥੇ ਪਾਪੁਨ ਵਿਚਾਰੀਏ ਕੂੜੇ ਘੱਟੇ ਰਾਸ ਉੱਥੇ ਖੋਟੇ ਸੱਟੀ ਹੈ ਖਰੇ ਕੀਚੇ ਸੁਭਾਸ ਬੋਲਣ ਫਾਦਰ ਨਾਨਕਾ ਦੁੱਖ ਸੁੱਖ ਸਮੇਂ ਪਾਸ ਮਹੱਲਾ ਪਹਿਲਾ ਮਹੱਲਾ ਦੂਜਾ ਪੌਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਧੋ ਦਾਈ ਦਾਇਆ ਖੇਲ ਸਕਲ ਜਗਤ ਚੰਗਿਆਈਆ ਬੁਰਿਆਈਆ ਵਾਚੇ ਧਰਮ ਅਧੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਹੋਰ ਕੇਤੀ ਛੁੱਟੀ ਨਾਲ ਪੌੜੀ ਸੱਚਾ ਭੋਜਨ ਪਾਓ ਸਤਿਗੁਰ ਦੱਸਿਆ ਸੱਚੇ ਹੀ ਪਤਿਆਏ ਸੱਚ ਵਿਖਸਿਆ ਸੱਚੇ ਕੋਟ ਗਰਾਏ ਨਿਜ

ਖੁਆਈਏ ਸੱਚੇ ਸਭ ਨਿਸ਼ਾਨ ਠਾਕ ਨ ਪਾਈਏ ਸਭ ਸੁਣ ਸਬੂਝ ਵਖਾਣ ਮਹਿਲ ਬੁਲਾਈਏ ਸਲੋਕ ਮਹੱਲਾ ਪਹਿਲਾ ਪਹਿਰਾ ਪਹਿਰਾ ਅਗਨ ਹੀ ਵੇ ਕਰ ਵਾਧਾ ਭੋਜਨ ਸਾਰ ਕਰਾਈ ਸਗਲੇ ਦੁੱਖ ਦੁੱਖ ਪਾਣੀ ਕਰ ਪੀਵਾਂ ਧਰਤੀ ਕਾ ਹੱਗ ਚਲਾਈ ਤਰਤਰਾ ਜੀ ਅੰਬਰ ਦੋਲੀ ਪਿੱਛੇ ਢੰਗ ਚੜਾਈ ਇਬੜ ਵੱਧਾ ਮਾਵਾ ਨਾਈ ਸਬਦੇ ਨੱਥ ਚਲਾਈ ਏਤਾ ਤਾਣ ਹੋਏ ਮਨ ਅੰਦਰ ਕਰੀ ਵੀ ਆਖ ਕਰਾਈ ਜੇਵੜ ਸਾਹਿਬ ਤੇਵੜ ਦਾਤੀ ਦੇ ਦੇ ਘਰੇ ਰਜਾਈ ਨਾਂਗ ਨਦ ਘਰੇ ਸੁਪ ਸੱਚ ਨਾ ਵਿੜਿਆਈ ਮਹੱਲਾ ਦੂਜਾ ਆਖਣ ਆਖਣ ਰੱਜਿਆ ਸੁਣਨ ਰੱਜੇ ਕੰਨ ਅੱਖੀ ਦੇਖਦਾ ਜੀਆਂ ਗੁਣ ਗਾਹ ਕੇ ਕਵਨ ਭੁੱਖਿਆ ਭੁੱਖ ਨੂੰ ਉਤਰੇ ਗੱਲੀ ਭੁੱਖ ਨ ਜਾਏ ਨਾਨ ਭੁੱਖਾ ਜਾਂ ਰਜਤਾ ਰਜੇ ਜਾਂ ਗੁਣ ਕਹਿ ਗੁਣੀ ਸਮਾਏ ਪੌੜੀ ਬਿਨ ਸੱਚੇ ਸਭ ਕੂੜ ਕੂੜ ਕਮਾਈਏ ਬਿਨ ਸੱਚੇ ਕੁੜਿਆਰ ਬਨ ਚਲਾਈਏ ਬਿਨ ਸੱਚੇ ਤਨ ਛਾਰ ਛਾਰ ਜਲਾਈਏ ਬਿਨ ਸੱਚੇ ਸੱਚ ਭੁੱਖ ਜੇ ਪੈ ਜੇ ਖਾਈਏ ਬਿਨ ਸੱਚੇ ਦਰਬਾਰ ਕੂੜ ਨ ਪਾਈਏ ਕੂੜੇ ਲਾਲਚ ਲੱਗ ਮਹਿਲ ਖੁਆਈਏ ਸਭ ਜਗ ਠੱਗਿਓ ਠੱਗ ਆਈਏ ਜਾਈਏ ਤਨ ਮੇਰੇ ਸੁਨਿਆਗ ਸ਼ਬਦ ਜਲਾਈ ਬੁਝਾਈਏ ਸਲੋਕ ਮਹੱਲਾ ਪਹਿਲਾ ਨਾਨਕ ਗੁਰ ਸੰਤੋਖ ਰੁੱਖ ਧਰਮ ਫੁੱਲ ਫਲ ਗਿਆਨ ਰਸ ਰਸਿਆ ਹਰਿਆ ਸਦਾ ਪੱਕੇ ਕਰਮ ਧਿਆਨ ਪਤ ਕੇ ਸਾਥ ਖਾਂਦਾ ਲੈ ਦਾਨਾ ਕੇ ਸਿਰਦਾਨ ਮਹੱਲਾ ਪਹਿਲਾ ਸੋਨੇ ਕਾ ਬਿਰਖ ਪਤ ਪਰਵਾਲਾ ਫਲ ਜਵੇਰ ਲਾਲ ਤਿੰਨ ਫਲ ਤਿੰਨ ਲੱਗੇ ਮੁੱਖ ਭਾਕਤ ਹਿਰਦੇ ਹਿਰਦੇ ਹਿਰਦੇ ਨਿਹਾਲ ਨਾਨਕ ਕਰਮ ਹੋਵੇ ਸੁਮੁੱਖ ਮਸਤਕ ਲਿਖਿਆ ਹੋਵੇ ਲੇਖ ਆਸ਼ੀਸ ਗੁਰ ਕੀ ਚਰਨੀ ਪੂਜੇ ਸਦਾ ਵਿਸੇਖ ਹੰਸੇਤ ਲੋਭ ਕੂਪ ਕਰੇ ਚਾਰੇ ਚਾਰੇ ਨਦੀਆਂ ਅੱਗ ਪਾਵੇ ਦਜਹਿ ਨਾਨਕਾ ਤਰੀਏ ਕਰਮੀ ਲੱਗ ਪੌੜੀ ਜੀਵਦਿਆਂ ਮਰ ਮਾਰਨ ਪਛੋਤਾਈਏ ਟੂਟਾ ਏ ਸੰਸਾਰ ਵੇ ਕਿਨ ਸਮਝਾਈਏ ਸੱਚ ਨ ਤਰੇ ਪਿਆਰ ਧੰਦੇ ਧਾਈਏ ਕਾਲ ਬੁਰਾ ਖੈ ਕਾਲ ਸਿਰ ਦੁਨਿਆਈਏ ਹੁਕਮੀ ਸਿਰ ਜੰਧਾਰ ਮਰੇ ਮਾਰੇ ਦਾਈਏ ਆਪੇ ਦੇ ਪਿਆਰ ਮਨ ਵਸਾਈਏ ਮੌਤ ਸਾਹਿਬ ਇਲਮ ਭਰੀਏ ਪਾਈਏ ਗੁਰਪ੍ਰਸਾਦ ਦੀ ਬੂਝ ਸੱਚ ਸਮਾਈਏ ਸਲੋਕ ਮਹੱਲਾ ਪਹਿਲਾ ਤੁਮੀ ਤੁਮਾ ਵਿਸ ਅਕਤ ਧੂਰਾ ਨਿਮ ਫਲ ਮਨਮੁਖ ਵਸੇ ਤਿਸ ਜਿਸ ਤੂੰ ਚਿੱਤ ਨਾ ਆਵਹੀ ਨਾਨਕਈਏ ਕਿਸ ਹੰਡਨ ਕਰਮਾ ਬਾਰੇ ਮਹੱਲਾ ਪਹਿਲਾ ਮਤ ਬਖੇਰੂ ਕਿਰਤ ਸਾਧ ਕਰ ਉੱਤਮ ਕਬ ਨੀਚ ਕਬ ਚੰਦਨ ਕਬ ਅਕਡਾ ਅਡਾਲ ਕਬ ਉੱਚੀ ਪ੍ਰੀਤ ਨਾਨਕ ਹੁਮ ਚਲਾਈਏ ਸਾਹਿਬ ਲੱਗੀ ਰੀਤ ਪੌੜੀ ਕੇਤੇ ਕਹੇ ਵਖਾਂ ਵਖਾਣ ਕਹਿ ਕੇ ਜਾਵਣਾ ਵੇਦ ਕਹਿ ਵਿਖਾਣ ਅੰਤ ਨ ਪਾਵਣਾ ਪੜੀਏ ਨਾ ਹੀ ਭੇਦ ਬੁਝੀਏ ਪਾਵਣਾ ਖੱਟ ਦੱਸਣ ਕੇ ਭੇ ਕਿਸੇ ਸੱਚ ਸਮਾਵਣਾ ਸੱਚਾ ਪੁਰਖ ਹਲਕ ਸਭ ਸੁਹਾਵਣਾ ਮੰਨੇ ਨਾ ਉਹ ਬਿਸੰਗ ਦਰਗਹਿ ਪਾਵਣਾ ਖਾਲਕਾਉ ਆਦੇਸ਼ ਢਾਡੀ ਗਾਵਣਾ ਨਾਨਕ ਜੁਗ ਜੇ ਇੱਕ ਮਨ ਵਿਸਾਵਣਾ ਸਲੋਕ ਮਹੱਲਾ ਦੂਜਾ ਮੰਤਰੀ ਹੋਏ ਠੂਆ ਨਾਗੀ ਲੱਗੇ ਜਾਏ ਆਪਣੇ ਹੱਥੀ ਆਪਣੇ ਦੇ ਕੁਚਾ ਆਪੇ ਲਾਏ ਹੁਕਮ ਬਹਾਦੁਰ ਖਸਮ ਕਾ ਅਤੀ ਹੁਕਾ ਧਾਏ ਗੁਰਮਸੋ ਮਨੁੱਖੜੇ ਡੁੱਬੇ ਹੱਕ ਨੇ ਆਏ ਦੂਸਰੇ ਆਪੇ ਖਸਮ ਵੇਖੇ ਕਰ ਪਾਏ ਨਾਨਕ ਇਹ ਜਾਣੀਏ ਸਭ ਕਿਸੇ ਰਜਾਏ ਮਹੱਲਾ ਦੂਜਾ ਨਾਨਕ ਪਰਖੇ ਆਪ ਕਹੋ ਤਾਕੋ ਪਰਖ ਜਾਣ ਰੋਗ ਦਾਰੂ ਦੋਵੇਂ ਪੂਜੇ ਤਾਂ ਵੈਸ ਜਾਣ ਵਾਟ ਨ ਕਰੀ ਮਾਮਲਾ ਜਾਣੇ ਬੇਮਾਨ ਮੂਲ ਜਾਣ ਗੱਲਾਂ ਕਰੇ ਹਾਣ ਲੈ ਹਾਣ ਲੱਭਣ ਚੱਲੀ ਸੱਚ ਰਹੇ ਸੋ ਵਿਸ਼ਟ ਪ੍ਰਵਾਨ ਸਰ ਧੰਦੇ ਅਗਾਹ ਕਿਉਂ ਕਿਉਂ ਪਹੁੰਚੇ ਬਾਣ ਅੱਗੇ ਹੋ ਅਗੰਮ ਹੈ ਵੰਧ ਜਾਣ ਪੌੜੀ ਨਾਰੀ ਪੁਰਖ ਪਿਆਰ ਪ੍ਰੇਮ ਸਿਗਾਰੀਆ ਕਰਨ ਭਗਤ ਦਿਨ ਰਾਤ ਨਹਿ ਰਹਿਣ ਵਾਰੀਆ ਮਹਿਲਾ ਮੰਜ ਨਿਵਾਜ ਸਬਦ ਸਵਾਰੀਆ ਸੱਚ ਕਹਿਣ ਦਾਸ ਸੇ ਵਿਚਾਰੀਆ ਸੋਹਣ ਖਸਮੇ ਪਾਸ ਹੁਕਮ ਸੁਧਾਰੀਆ ਸਖੀ ਕਹਿਣ ਅਰਦਾਸ ਮਨੋ ਪਿਆਰੀਆ ਬਿਨ ਆਵੇ ਤ੍ਰਿਗਵਾਸ ਫਿਟ ਸੋ ਜੀਵਿਆ ਸਬਦ ਸਵਾਰੀ ਅੰਮ੍ਰਿਤ ਪੀਵਿਆ ਸਲੋਕ ਮਹੱਲਾ ਪਹਿਲਾ ਮਾਰੂਮੀ ਨ ਤ੍ਰਿਪਤਿਆ ਅੱਗੀ ਲਹੇ ਨ ਭੁੱਖ ਰਾਜਾ ਰਾਜ ਨ ਤ੍ਰਿਪਤਿਆ ਸੈਰ ਭਰੇ ਕਿਸੇ ਕ ਨੰ ਸੱਚੇ ਨਾਮ ਕੀ ਕੇਤੀ ਪੁੱਛਾ ਪੁੱਛੋ ਮਹੱਲਾ ਦੂਜਾ ਨੇ ਬ੍ਰਹਮਤਾ ਜਨਮ ਸੇ ਜਾਤ ਬ੍ਰਹਮ ਨ ਬਿੰਦ ਤੇ ਸਾਗਰਨ ਸੰਸਾਰ ਸਹਿ ਗੁਰਪ੍ਰਸਾਦੀ ਤਰਹਿ ਕਹਿ ਕਰਨ ਕਰਨ ਸਮਰੱਥ ਹੈ ਕਹੋ ਨਾਨਕ ਵਿਚਾਰ ਕਾਰਨ ਕਰਤੇ ਵਾਸਿਆ ਜਿਨ ਕਰ ਰੱਖੀ ਧਾਰ ਪੌੜੀ ਖਸਮੇ ਕੇ ਦਰਬਾਰ ਢਾਡੀ ਵਸਿਆ ਸੱਚ ਖਸਮ ਕਲਾਣ ਕਰਮਲ ਵਿਗਸਿਆ ਖਸਮ ਪੂਰਾ ਪਾਏ ਮਨੋਹਰ ਸਿਆ ਦੁਸ਼ਮਣ ਕੱਢੇ ਮਾਰ ਸੱਜਣ ਸਰਸਿਆ ਸੱਚਾ ਸਤਿਗੁਰ ਸੇਵਨ ਸੱਚਾ ਮਾਰਗ ਦੱਸਿਆ ਸੱਚਾ ਸਤ ਵਿਚਾਰ ਕਾਲ ਉਭ ਦੱਸਿਆ ਢਾਡੀ ਕਦੇ ਕਤ ਸ਼ਬਦ ਸਵਾਰਿਆ ਨਾਨਕ ਗੁਣ ਗਾਹੇ ਰਾਸ ਹਰ ਜਿਉ ਮਿਲੇ ਪਿਆਰਿਆ ਸਲੋਕ ਮਹੱਲਾ ਪਹਿਲਾ ਖੱਤਿਓ ਜੰਮੇ ਖੱਤੇ ਕਰਨ ਖੱਤਿਆਂ ਵਿੱਚ ਪਾਏ ਤੋਤੇ ਮੋਲੋਤੇ ਜਸ ਧੋਵਣ ਪਾਏ ਨਾਨਕ ਬਖਸੇ ਬਖਸੀਏ ਨਾ ਹੀ ਤਾਂ ਪਾਹੀ ਜਾਏ ਮਹੱਲਾ ਪਹਿਲਾ ਨਾਨਕ ਬੋਲਣ ਝਖਣਾ ਦੁੱਖ ਛੱਡ ਮੰਗੀਏ ਸੁੱਖ
ਸੁੱਖ ਦੋ ਦੋ ਇੱਕ ਦਰ ਕੱਪੜੇ ਪਹਿਰੇ ਜਾਏ ਮਨੁੱਖ ਜਿੱਥੇ ਬੋਲਣ ਹਾਰੀਏ ਤਿੱਥੇ ਚੰਗੀ ਚੁੱਪ ਪੌੜੀ ਚਾਰੇ ਕੁੰਡਾਂ ਦੇਖ ਇੰਦਰ ਭਾਲਿਆ ਸੱਚੇ ਪੁਰਖ ਅਲਖ ਸਿਰਜ ਨਿਹਾਲਿਆ ਉੱਜੜ ਭੂਲੇ ਰਾਹ ਗੁਰ ਵਿਖਾਲਿਆ ਸਰਗੁਣ ਸੱਚੇ ਵਾਹੋ ਸੱਚ ਸੰਭਾਲਿਆ ਪਾਰਤਨ ਘਰਾਹੋ ਦੀਵਾ ਬਾਲਿਆ ਸੱਚੇ ਸਭ ਸਲਾਹ ਸੁਖੀਏ ਸੱਚ ਵਾਲਿਆ ਨਡਰਿਆ ਡਰ ਲੱਗ ਗਰਭ ਸਿਉ ਗਾਲਿਆ ਨਾਉ ਭੁੱਲਾ ਜਗ ਫਿਰੇ ਬਿਤਾਲਿਆ ਸਲੋਕ ਮਹੱਲਾ ਤੀਜਾ ਪੈਵੇ ਜੰਮੇ ਭੈ ਮਰੇ ਪੀ ਭਉ ਮਨ ਮਾਹੇ ਹੋਵੇ ਨਾਨਕ ਪੈਵੇ ਜੇ ਮਰੇ ਸਹਿਲਾ ਆਇਆ ਸੋਏ ਮਹੱਲਾ ਤੀਜਾ ਪੈਵਣ ਜੀਵੇ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ ਨਾਨਕ ਪੈਵਣ ਜੇ ਮਰੇ ਮੂੰਹ ਕਾਲੇ ਉੱਠ ਜਾਏ ਪੌੜੀ ਸਤਿਗੁਰੂ ਹੋਏ ਦਿਆਲਤ ਸਰਦਾ ਪੂਰੀਏ ਸਤਿਗੁਰੂ ਹੋਏ ਦਿਆਲਤ ਕਬੂ ਨਝੂਰੀਏ ਸਤਿਗੁਰੂ ਹੋਏ ਦਿਆਲਤ ਦੁੱਖ ਨ ਜਾਣੀਏ ਸਤਿਗੁਰੂ ਹੋਏ ਦਿਆਲਤ ਹਰ ਰੰਗ ਮਾਣੀਏ ਸਤਿਗੁਰੂ ਹੋਏ ਦਿਆਲਤ ਜਮ ਕਰ ਡਰ ਕਿਹਾ ਸਤਿਗੁਰੂ ਹੋਏ ਦਿਆਲਤ ਸਾਧ ਹੀ ਸੁੱਖ ਰਿਹਾ ਸਤਿਗੁਰੂ ਹੋਏ ਦਿਆਲਤ ਨਮਨਿਤ ਪਾਈਏ ਸਤਿਗੁਰੂ ਹੋਏ ਦਿਆਲਤ ਸੱਚ ਸਮਾਈਏ ਸਲੋਕ ਮਹੱਲਾ ਪਹਿਲਾ ਸਿਰੋਂ ਖੁਆਏ ਪੀਵਹੁ ਮਲਵਾਣੀ ਜੂਠਾ ਮੰਗ ਮੰਖਾਈ ਫੋਲ ਫਰੀਹਤ ਮੋਹਿ ਲੈਣ ਭਰਾਸਾ ਪਾਣੀ ਦੇਖ ਨਾ ਸਗਾਹੀ ਪੇਡਾ ਵਾਗੀ ਸਿਰ ਖੁਆਇਨ ਭਰੀਆਂ ਸੱਤ ਸੁਹਾਹੀ ਮਾਉ ਪੀਓ ਕਿਰਤ ਗੁਆਇਨ ਟੱਬਰ ਰੂਪ ਧਾਹੀ ਉਹਨਾਂ ਬਿਨ ਨ ਬਤਲ ਕਿਰਿਆ ਨੰਦੀ ਵਾ ਮੋਹਿ ਕਥਾਉ ਪਾਹੀ ਅਠਸਠ ਤੀਰਥ ਦੇ ਨ ਢੋਈ ਬ੍ਰਾਹਮਣ ਅੰਨ ਨ ਖਾਹੀ ਸਦਾ ਕੁਚਿਲ ਰਹੇ ਦਿਨ ਰਾਤੀ ਮੱਥੇ ਟਿੱਕਾ ਨਾਹੀ ਚੂੰਡੀ ਪਾਏ ਬਹਿਨ ਨਿਤ ਮਰਨੇ ਦੜ ਦੇ ਬਾਣ ਨ ਜਾਹੀ ਲੱਕੀ ਕਾਸੇ ਅਤਿ ਫਮਨ ਅੱਗੋਂ ਪਿੱਛੇ ਜਾਹੀ ਨਾ ਉਹ ਜੋਗੀ ਨਾ ਉਹ ਜੰਗਮ ਨਾ ਉਹ ਕਾਜੀ ਮੁੱਲਾ ਦੈਵ ਗੋਏ ਫਿਰੇ ਬਗੁੱਤੇ ਫਿੱਟਾ ਫਲਵੱਤੇ ਗੱਲਾਂ ਜੀਆ ਮਾਰਜ ਵਾਲੇ ਸੋਈ ਅਵਰਨ ਕੋਈ ਰੱਖੇ ਦਾਨੋ ਤੇ ਸਨਾਨੋ ਬੰਜੇ ਪਸ ਪਈ ਸਿਰ ਖੁੱਥੇ ਪਾਣੀ ਵਿੱਚ ਰਤਨ ਉਪੰਨੇ ਮੇਰ ਕਿਆ ਮੁਧਾਣੀ ਅੜਸਠ ਦੇਵੀ ਅੜਸਠ ਤੀਰਥ ਦੇਵੀ ਥਾਪੇ ਪੁਰਬੀ ਲੱਗੇ ਬਾਣੀ ਨਾਇ ਨਵਾਜਾ ਨਾਤੇ ਪੂਜਾ ਨਾਮ ਸਦਾ ਸੁਜਾਣੀ ਮੋਇਆ ਜੀਵ ਨਿਹੰਗਾ ਧੋਵੇ ਜਾਂ ਸਿਰ ਪਾਈਏ ਪਾਣੀ ਨਾਨਕ ਸਿਰ ਖੁੱਤੇ ਸਤਾਨੀ ਇੰਨਾ ਗੱਲ ਨ ਭਾਣੀ ਬੁੱਠੇ ਹੋਈਏ ਹੋਏ ਬਿਲਾਵਲ ਜੀਆਂ ਜੁਗਤ ਸਮਾਣੀ ਬੁੱਠੇ ਅਨਕ ਮਾਦਕ ਬਾਹਾਂ ਸਭਸੇ ਪਰਦਾ ਹੋਵੇ ਬੁੱਟੋ ਘਾਹ ਚਰੇ ਨਿਤ ਸੁਰੀ ਸਾਤਨ ਦੇਹੀ ਬਲੋਵੇ ਤਿਤ ਘੇ ਹੋਮ ਜਗ ਸਦ ਪੂਜ ਪਾਈਏ ਕਾਰਜ ਸੋਹੇ ਗੁਰੂ ਸੁਮਨ ਦੀ ਸਭ ਸਿੱਖੀ ਨਾਤੇ ਜਿੱਤ ਵਡਿਆਈ ਵਡਿਆਈ ਨਾਨ ਸਿਰ ਕੁੱਤੇ ਨਾਵਣ ਨਾਹੀ ਤਾਂ ਸਤ ਚੱਟੇ ਸਿਰ ਸ਼ਾਹੀ ਮਹੱਲਾ ਦੂਜਾ ਅੱਗੀ ਪਾਲਾਂ ਕੇ ਕਰੇ ਸੂਰਜ ਨਾ ਕੇ ਕਹੀ ਰਾਤ ਚੰਦੇਰਾ ਕੇ ਕਰੇ ਪੁਣ ਪਣੀ ਕਿਆ ਜਾਤ ਧਰਤੀ ਜੀ ਜੀ ਕੇ ਕਰੇ ਜਿਸ ਵਿੱਚ ਸਭ ਕੁਛ ਹੋਏ ਨਾਨ ਤਪ ਜਾਣੀਏ ਜਾਂ ਪੱਤ ਰੱਖੇ ਸੋਏ ਪੌੜੀ ਤੁਲ ਸੱਚੇ ਸੁਭਾਨ ਸਦਾ ਕਲਿਆਣਿਆ ਤੂੰ ਸੱਚਾ ਦਿਵਾਨ ਹੋ ਰਿਹਾ ਮਨ ਜਾਣਿਆ ਸੱਜ ਮੰਗੇ ਦਾਨ ਜੇ ਤੁਸੇ ਜਿਹਾ ਸੱਚ ਤੇਰਾ ਫੁਰਮਾਨ ਸਭ ਦੇ ਸੋਹਿਆ ਮੰਨਿਆ ਗਿਆਨ ਧਿਆਨ ਤੁਝੇ ਤੇ ਪਾਇਆ ਕਰਮ ਭਵੇ ਨਿਸ਼ਾਨ ਨਾ ਚਲੇ ਚਲਾਇਆ ਤੂੰ ਸੱਚਾ ਦਤਾਰ ਨਿਤ ਦੇਹ ਚੜੇ ਸੁਭਾਇਆ ਨਾਨਕ ਮੰਗੇ ਦਾਨ ਜੋ ਤੁਧ ਪਾਇਆ ਸਲੋਕ ਮਹੱਲਾ ਦੂਜਾ ਦੇਖਿਆ ਆਪ ਬੁਝਾਇਆ ਸਿਫਤੀ ਸੱਚ ਸਿਮਿਓ ਤਿੰਨ ਕਹੋ ਕਿਆ ਉਪਦੇਸੀਏ ਜਿਨ ਗੁਰੂ ਨਾਨਕ ਦਿਓ ਮਹੱਲਾ ਪਹਿਲਾ ਆਪ ਬੁਝਾਏ ਸੋਈ ਬੁਝੇ ਜਿਸ ਆਪ ਬੁਝਾਏ ਤੇ ਸਭ ਕੁਛ ਸੂਝੇ ਕਹਿ ਕਹਿ ਕਥਨਾ ਮਾਇਆ ਲੂਝੇ ਹੁਕਮੀ ਸਗਲ ਕਰੇ ਆਕਾਰ ਆਪੇ ਜਾਣੇ ਸਰਬ ਵਿਚਾਰ ਅੱਖਰ ਨਾਨਕ ਆਖਿਓ ਆਪ ਲਹਿ ਭਰਾਤ ਹੋਵੇ ਜਿਸ ਦਾਤ ਪੌੜੀ ਹੋਟਾ ਡੀ ਵਿਕਾਰ ਕਾਰੇ ਲਾਇਆ ਰਾਤ ਦੇਹ ਕੇ ਵਾਰ ਤੁਰਹੋਂ ਫਰਮਾਇਆ ਟਾਡੀ ਸੱਚੇ ਮੈਲ ਖਸਮ ਬੁਲਾਇਆ ਸੱਚੀ ਸਿਵ ਸਲਾਹ ਕੱਪੜਾ ਪਾਇਆ ਸੱਚਾ ਅੰਮ੍ਰਿਤ ਨਾਮ ਭੋਜਨ ਆਇਆ ਗੁਰਮਤੀ ਖਾਧਾ ਰਾਜਨ ਸੁਖ ਪਾਇਆ ਟਾਡੀ ਕਰੇ ਬਸਾਓ ਸ਼ਬਦ ਸੁਭਜਾਇਆ ਨਾਨ ਸੱਚ ਲਾਹੈ ਪੂਰਾ ਪਾਇਆ ਸੁਧ ਰਾਗ ਗੌੜੀ ਗੁਆਰੇਰੀ ਮਹੱਲਾ ਪਹਿਲਾ ਚੌ ਪਦੇ ਦੋ ਪਦੇ ਇੱਕ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਭੰਗ ਗੁਰਪ੍ਰਸਾਦ ਭਉ ਮੁੱਛ ਭਾਰਾ ਵੱਡਾ ਤੋਲ ਮਨ ਮਤ ਹੌਲੀ ਬੋਲੇ ਬੋਲ ਸਿਰ ਤਰ ਚਲੀਏ ਤਸਈਏ ਭਾਰ ਨਦਰੀ ਕਰਮੀ ਗੁਰ ਵਿਚਾਰ ਭੈ ਬਿਨ ਕੋਈ ਨ ਸਲੰਘ ਸੁਪਾਰ ਭੈ ਭਉ ਰਾਖਿਆ ਭਾਏ ਸਵਾਰ ਰਹਾਓ ਭੈ ਤਨ ਅਗਨ ਪਖੇ ਭੈ ਨਾਲ ਭੈ ਭਉ ਘੜੀਏ ਸ਼ਬਦ ਸਵਾਰ ਭੈ ਬਿਨ ਘਾਟ ਕਾ ਚਿੰਨਕਾ ਚ ਅੰਧਾ ਸੱਚਾ ਅੰਧੀ ਸੱਟ ਬੁੱਧੀ ਬਾਜੀ ਉਪਜੇ ਚਾਓ ਸਹਿ ਸਿਆਣਪ ਪਵੇ ਨਤਾਓ ਨਾਨਕ ਮਨ ਬੋਲਣ ਵਾਓ ਅੰਧਾ ਅੱਖਰ ਵਾਓ ਦੁਆਓ ਗੋੜੀ ਮਹੱਲਾ ਪਹਿਲਾ ਡਰ ਘਰ ਘਰ ਡਰ ਡਰ ਡਰ ਜਾਏ ਸੋ ਡਰ ਕਿਹਾ ਜੇ ਡਰ ਡਰ ਪਾਏ
ਤੁਧ ਬਿਨ ਦੂਜੀ ਨਾ ਹੀ ਜਾਏ। ਜੋ ਕਿਛ ਵਰਤੇ ਸਭ ਤੇਰੀ ਦਜਾਏ। ਦਰੀਏ ਜੇ ਹੋਵੇ ਹੋਰ, ਦਰੀਏ ਜੇ ਡਰ ਹੋਵੇ ਹੋਰ, ਡਰ ਡਰ ਮਰਨਾ ਮਨ ਕਾ ਸੋਰ। ਰਹਾਓ ਨਾ ਜੀ ਉਮਰੇ ਨਾ ਡੁੱਬੇ ਤਰੈ। ਜਿਨ ਕਿਛ ਕੀਆ ਸੋ ਕਿਛ ਕਰੈ। ਹੁਕਮੇ ਆਵੇ ਹੁਕਮੇ ਜਾਏ, ਆਗੇ ਪਾਛੇ ਹੁਕਮ ਸਮਾਏ। ਹੰਸੇਤ ਆਸਾ ਸਮਾਨ, ਤੇ ਉਸਦੇ ਭੂਖ ਬਹੁਤ ਨਹਿਸਾਨ। ਪਾਉ ਖਾਣਾ ਪੀਣਾ ਆਧਾਰ, ਬਿਨ ਖਾਦੇ ਮਰ ਮੋਹੇ ਖੋ ਗਵਾਰ। ਜਿਸ ਕਾ ਕੋਏ ਕੋਈ ਕੋਏ ਕੋਏ, ਸਭ ਕੋ ਤੇਰਾ ਤੂੰ ਸਭਨਾ ਕਰ ਸੋਏ। ਜਾ ਕੇ ਜੀ ਜਨ ਧਨ ਮਾਲ, ਨਾਨਕ ਆਖਣ ਬਿਖਮ ਵਿਚਾਰ। ਗੌੜੀ ਮਹਲਾ ਪਹਿਲਾ, ਮਾਤਾ ਮਤ ਪਿਤਾ ਸੰਤੋਖ, ਸਤ ਭਾਈ ਕਰ ਇਹੋ ਵਿਸੇਖ। ਕਹਿਣਾ ਕਿਛ ਕਹਿਣ ਨਾ ਜਾਏ, ਤੋ ਕੁਦਰਤ ਕੀਮਤ ਸਹੀ ਨਹੀਂ ਪਾਏ। ਰਹਾਉ ਸਰਮ ਸੁਰਤ ਦੁਇ ਸਸੁਰ ਭਏ, ਕਰਨੀ ਕਾਮਣ ਕਰ ਮਨ ਲਏ। ਸਾਹਾ ਸੰਯੋਗ ਵਿਆਹ ਯੋਗ, ਸਤ ਸੰਤਤ ਕਹੋ ਨਾਨਕ ਯੋਗ। ਗੌੜੀ ਮਹਲਾ ਪਹਿਲਾ, ਪੌਣੇ ਪਾਣੀ ਅਗਨੀ ਕਾ ਮੇਲ, ਚੰਚਲ ਚਪਲ ਬੁੱਧ ਕਾ ਖੇਲ। ਨੌ ਦਰਵਾਜੇ ਦਸਮੰਦਾਰ, ਬੂਜਰੇ ਗਿਆਨੀ ਇਹੋ ਵਿਚਾਰ। ਕਸਤਾ ਬਖਤਾ ਸੰਤਾ ਸੋਈ, ਆਪ ਵਿਚਾਰੇ ਸੋ ਗਿਆਨੀ ਹੋਈ। ਰਹਾਉ ਦੇਹੀ ਮਾਟੀ ਬੋਲੇ ਪਾਉਣ, ਬੂਜਰੇ ਗਿਆਨੀ ਮੂਆ ਹੈ ਕੌਣ। ਮੂਹੇ ਸੁਰਤ ਬਾਦ ਬਾਦ ਹੰਕਾਰ, ਉਹ ਨਾ ਮੂਆ ਜੋ ਦੇਖਣ ਹਾਰ। ਜੇ ਕਾਰਨ ਤਾਂ ਤੀਰਥ ਜਾਹੀ, ਰਤਨ ਪਦਾਰਥ ਘੱਟ ਹੀ ਮਾਹੀ। ਪਟਪਟ ਪੰਡਿਤ ਬਾਦ ਵਿਖਾਣੇ, ਭੀਤਰ ਹੋਏ ਨਾ ਵਸਤ ਪਛਾਣੇ। ਹਰ ਹਉ ਨਾ ਮੂਆ ਮੇਰੀ ਮੂਈ ਬੁਲਾਏ, ਉਹ ਨਾ ਮੂਆ ਜੋ ਰਿਹਾ ਸਮਾਏ। ਕਹੋ ਨਾਨਕ ਗੁਰ ਬ੍ਰਹਮ ਦਿਖਾਇਆ, ਮਰਤਾ ਜਾਤਾ ਨਦਰ ਨਾ ਆਇਆ। ਗੌੜੀ ਮਹੱਲਾ ਪਹਿਲਾ, ਦੱਖਣੀ ਸੁਣ ਸੁਣ ਬੂਝੇ ਮਾਨੇ ਨਾਓ। ਤਾਂ ਕਿ ਸਤਬਲੇ ਹਾਰੇ ਜਾਓ, ਆਪ ਬੁਲਾਏ ਠੌਰ ਨ ਠਾਓ। ਤੂੰ ਸਮਝਾਵੇ ਮੇਲ ਮਿਲਾਓ, ਨਾ ਮਿਲੇ ਚੱਲੇ ਮੈਂ ਨਾਲ। ਬਿਨ ਆਵੇ ਬਾਦੀ ਜਮਕਾ ਸਭ ਕਾਲ। ਰਹਾਓ ਖੇਤੀ ਵੰਜਨ ਆਵੇ ਕੀ ਓਟ, ਪਾਪ ਪੁੰਨ ਬੀਜ ਕੀ ਪੋਟ। ਕਾਮ ਕ੍ਰੋਧ ਜੀ ਮੈਂ ਚੋਟ, ਨਾਮ ਸਾਰ ਚੱਲੇ ਮਨ ਖੋਟ। ਸਾਚੇ ਗੁਰ ਕੀ ਸਾਚੀ ਸੀਖ, ਤਨ ਮਨ ਸੀਤ ਸਾਜ ਪ੍ਰੀਖ। ਜਲ ਪੁਰਾਣ ਰਸ ਕਮਲ ਪ੍ਰੀਖ, ਸਬਰ ਤੇ ਮਿੱਠੇ ਰਸੀਖ। ਹੁਕਮ ਸੰਯੋਗੀ ਗੜ ਦਸ ਦੁਆਰ, ਪੰਚ ਵਸੇ ਮਿਲ ਜੋਤੇ ਪਾਰ। ਆਪ ਤੁਲੇ ਆਪ ਤੁਲੇ ਆਪ ਵਣਜਾਰ, ਨਾਨਕ ਨਾਮ ਸਵਾਰਨ ਹਾਰ। ਗੌੜੀ ਮਹਲਾ ਪਹਿਲਾ, ਜਾਤੋ ਜਾਇ ਕਹਾਂ ਤੇ ਆਵੇ, ਕਹਿਬ ਜੇ ਕਹਿ ਜਾਇ ਸਮਾਵੇ। ਕਿਉਂ ਵਾਧਿਓ ਕਿਉਂ ਮੁਕਤੀ ਪਾਵੇ, ਕਿਉਂ ਵਿਨਾਸੀ ਸਹਿ ਸਮਾਵੇ। ਨਾਮ ਦੇ ਅੰਮ੍ਰਿਤ ਮੁਖ ਨਾਮ, ਨਰ ਹਰ ਨਾਮ ਨਰ ਹਰ ਨਿਹ ਕਾਮ। ਰਹਾਉ ਸਹਿਜ ਇਹ ਸਹਿਜੇ ਆਵੇ ਸਹਿਜੇ ਜਾਏ, ਮਨ ਤੇ ਉਜੇ ਮਨ ਮਹਿ ਸਮਾਏ। ਗੁਰੂ ਮੁਕਤੋ ਬੰਧਨ ਪਾਏ, ਸਭ ਚਾਰ ਛੁੱਟੇ ਹਰਨ ਆਏ। ਤਰੁਣ ਪੰਖੀ ਬਵ ਨਿਸਵਾਸ, ਸੁਖ ਦੁਖੀਆ ਅਨ ਮਹਿ ਮੋਹਿ ਵਿਨਾਸ। ਸਾਜ ਬਿਹਾਗ ਤੱਕੇ ਹੈ ਅਗਾਸ, ਦਸ ਧਾਵੇ ਕਰਮ ਲਿਖਿਆਸ। ਨਾਮ ਸੰਯੋਗੀ ਗੋਲ ਥਾਟ, ਕਾਮ ਕ੍ਰੋਧ ਫੂਟੇ ਬਿਖਮਾਟ। ਬਿਨ ਵੱਖਰ ਸੁਨੋ ਕਰਹਾਟ, ਗੁਰੂ ਮਲ ਖੋਲੇ ਬਜਰ ਕਪਾਟ। ਸਾਧੂ ਮਿਲੇ ਪੁਰਖ ਸੰਯੋਗ, ਸੱਚ ਰਹਿਸੇ ਪੂਰੇ ਹਰ ਲੋਕ। ਮਨ ਧਨ ਦੇ ਲਹਿ ਸਹਿ ਸੁਭਾਏ, ਨਾਮ ਤਿਨਕੇ ਲਾਗੋ ਪਾਏ। ਗੌੜੀ ਮਹਲਾ ਪਹਿਲਾ, ਕਾਮ ਕ੍ਰੋਧ ਮਾਇਆ ਮੈਂ ਚੀਤ, ਚੂਟਕਾਰ ਜਾਗੇ ਅਚੀਤ। ਪੂੰਜੀ ਪਾਵ ਲੋਭ ਕੀ ਕੀਤ, ਤਰ ਤਾਰੀ ਮਨ ਨਾਮ ਸਤੀਤ। ਵਾਹ ਵਾਹ ਸੱਚੇ ਮੈਂ ਤੇਰੀ ਟੇਕ, ਓ ਪਾਪੀ ਤੂੰ ਨਿਰਮਲ ਏਕ। ਰਹਾਓ ਅਗਨ ਪਾਣੀ ਬੋਲੇ ਪੜਵਾਓ, ਜੇ ਆਮਦਰੀ ਏਕ ਸੁਆਓ। ਦਿਟਕਾਰੀ ਨਾ ਹੀ ਭਾਉ ਪਾਓ, ਆ ਮਾਰੇ ਤਾਂ ਪਾਏ ਨਾ ਹੋ। ਸਦ ਮਰੇ ਫਿਰ ਮਰਨ ਨਾ ਹੋਏ, ਬਿਨ ਬੂਏ ਕਿਉਂ ਪੂਰਾ ਹੋਏ। ਪਰ ਪੰਚ ਵਿਆਪ ਰਿਹਾ ਮਨ ਦੋਏ, ਥਿਰ ਨਰਾਇਣ ਕਰੇ ਸੋ ਹੋਏ। ਬੋਹ ਚੜੋ ਜੋ ਆਵੇ ਵਾਰ, ਠਾਕੇ ਬੋਹ ਅੰਦਰ ਗਏ ਮਾਰ। ਸੱਚ ਸਲਾਹੇ ਧੰਨ ਗੁਰਦੁਆਰ, ਨਾਨਕ ਦਰ ਘਰ ਏਕ ਅੰਕਾਰ। ਗੌੜੀ ਮਹਲਾ ਪਹਿਲਾ, ਉਲਟੇ ਕਮਲ ਬ੍ਰਹਮ ਵਿਚਾਰ, ਅੰਮ੍ਰਿਤ ਧਾਰ ਗਗਨ ਦਸ ਦੁਆਰ। ਤ੍ਰਿਣ ਵੇਦ ਆਪ ਮੁਰਾਰ, ਰੇ ਮਨ ਮੇਰੇ ਭਰਮ ਨ ਕੀਜੇ। ਮਨ ਮਾਨੀ ਅੰਮ੍ਰਿਤ ਰਸ ਪੀਜੇ। ਰਹਾਓ ਜਨਮ ਜੀਤ ਮਰਨ ਮਨ ਮਾਨਿਆ, ਆਪ ਮੂਆ ਮਨ ਮਨ ਤੇ, ਆਪ ਮੂਆ ਮਨ ਮਨ ਤੇ ਜਾਣਿਆ। ਨਜ਼ਰ ਭਈ ਘਰ ਘਰ ਤੇ ਜਾਣਿਆ, ਜਤ ਸਤ ਤੀਰਥ ਮਜਨ ਨਾਮ ਨਾਮ। ਅਧਿਕ ਵਿਧਾਰ ਕਰੋ ਕਿਸ ਕਾਮ, ਨਰ ਨਰਾਇਣ ਅੰਤਰ ਜਾਮ। ਆਪਨ ਮਨੋ ਤਉ ਪਰ ਕਰ ਜਾਓ, ਕਿਸ ਜਾ ਚੋ ਨਾ ਹੀ ਕੋ ਥਾਓ। ਨਾਨਕ ਗੁਰਮ ਸਹਿ ਸਮਾਓ। ਗੜੀ ਮਹਲਾ ਪਹਿਲਾ, ਸਤਿਗੁਰ ਮਿਲੇ ਤਾਂ ਮਸੋ ਸਰਨ ਮਰਨ ਦਿਖਾਏ। ਮਰਨ ਰਹਿਣ ਹਰਸ ਅੰਤਰ ਭਾਏ, ਗਰਭ ਨਿਵਾਰ ਗਗਨਪੁਰ ਪਾਏ। ਮਰਨ ਲਿਖਾਏ ਆਏ ਨੀ ਰਹਿਣਾ, ਹਰ ਜਪ ਜਾਪ ਰਹਿਣ ਸਰ ਸਰਣਾ। ਰਹਾਓ ਸਤਿਗੁਰ ਮਿਲੇ ਤਾਂ ਵਿਦਾ ਭਾਗੇ, ਕਮਲ ਵਿਕਾਸ ਮਨ ਹਰ ਪ੍ਰਭ ਲਾਗੇ। ਜੀਤ ਮਰੇ ਮਹਾਰਸ ਆਗੇ,
सतगुर मिलिए सत संजम सूचा गुर की पौड़ी उचो उचा कर मिले जम का पमूचा गुर मिलिए अंक समाया कर कृपा कर मैल दिखाया नानक हमें मारू मिलाया। गौड़ी महला पहला किरत पाया ना मेटे कोए क्या जाना क्या आगे हुए जो तिस पाना सोई हुआ अवर ना करने वाला दुआ ना जाना कर्म केवल तेरी दात कर्म धर्म तेरे नाम की जात रहो तू इवर दाता देवन हार तुट नित भक्त भंडार किया गर्भ न आवे रास जियो अपने सब तेरे पास तू मार्ज वाले बख्श मिलाए जो पावे त्यो नाम जो पाए तू दाना बिना साचा सिर मेरे गुरमत दे परोसो तेरे तन में मैल नहीं मन राता गुर बचनी सच शब्द पछाता तेरा पा तान नाम की वडियाई नानक रहना भगत सरण आई। गौड़ी महला पहला जिन अकथ कहाया आप्यो प्याया आन पै विसरे नाम समाया क्या डरिए डर डरे समाना पूरे गुर के सद बिछाना रहाओ जिस ठार जिस नर राम हृदय।

0: ਸਾਧ ਕਰ ਭਗਤ ਹਰ ਪਾਇਆ, ਜਾ ਕੇ ਹਿਰਦੇ ਵਸਿਆ ਹਰ ਸੋਈ, ਗੁਰੂ ਭਗਤ ਪ੍ਰਾਪਤ ਹੋਈ। ਹਰ ਕੀ ਭਗਤ ਮੁਕਤ ਆਨੰਦ, ਗੁਣ ਪਾਏ ਪਰਮਾਨੰਦ। ਜਿਨ ਪਾਇਆ ਗੁਰ ਦੇਖ ਦਿਖਾਇਆ, ਆਸਾ ਮੈਂ ਨਿਰਾਸ ਬੁਝਾਇਆ। ਦੀਨਾ ਨਾਥ ਸਰਬ ਸੁਖਦਾਤਾ, ਨਾਨਕ ਹਰ ਚਰਣੀ ਮਨਰਾਤਾ। ਗੌੜੀ ਚੇਤੀ ਮਹੱਲਾ ਪਹਿਲਾ, ਅੰਮ੍ਰਿਤ ਕਾਇਆ ਰਹੇ ਸੁਖਾਲੀ। ਬਾਜੀ ਹੈ ਸੰਸਾਰੋ, ਲੱਭ ਲੋ ਮੂਛ ਕੂੜ ਕਮਾਵੇ, ਬਹੁਤ ਉਠਾਵੇ ਭਾਰੋ। ਤੂੰ ਕਾਇਆ ਮੈਂ ਰੁਲਦੀ ਦੇਖੀ, ਜਿਉਂ ਧਰ ਉੱਪਰ ਛਾਰੋ। ਸੁਣ ਸੁਣ ਸਿੱਖ ਹਮਾਰੀ, ਸਕਿਰਤਾ ਕੀਤਾ ਰਸੀ ਮੇਰੇ ਜੀਅੜੇ, ਬੋੜਨ ਆਵੇ ਵਾਰੀ ਰਹਾਓ। ਹੋ ਤੋ ਦਿਆ ਕੀ ਮੇਰੀ ਕਾਇਆ, ਤੂੰ ਸੁਣ ਸਿੱਖ ਹਮਾਰੀ। ਨਿੰਦਾ ਚਿੰਦਾ ਕਰੇ ਪਰਾਈ, ਝੂਠੀ ਲਾਏ ਤਬਾਰੀ। ਵਿਲ ਪਰਾਈ ਜੋਹੇ ਜੀਅੜੇ, ਕਰੇ ਚੋਰੀ ਬੁਰਿਆਰੀ। ਹੰਸ ਰਿਆ ਤੂੰ ਪਿੱਛੇ ਰਹੀਏ, ਛੁੱਟੜ ਹੋਈਏ ਨਾਰੀ। ਤੂੰ ਕਾਇਆ ਰਹੀਏ ਸੁਪਨੰਤਰ, ਤੁਧ ਕਿਆ ਕਰਮ ਕਮਾਇਆ। ਕਰ ਚੇਰੀ ਮੈਂ ਜਾ ਕਿਛਲੀਆ, ਤਾਂ ਮਨ ਭਲਾ ਪਾਇਆ। ਹਲਤਨ ਸੋਭਾ ਪਲਤਨ ਢੋਈ, ਅਹਿਲਾ ਜਨਮ ਗਵਾਇਆ। ਹੋ ਕਰੀ ਦਹੇਲੀ ਹੋਈ, ਬਾਬਾ ਨਾਨਕ ਮੇਰੀ ਬਾਤ ਨ ਪੁੱਛੇ ਕੋਈ ਰਹਾਉ। ਤਾਜੀ ਤੁਰਕੀ ਸੋਨਾ ਰੂਪਾ, ਕੱਪੜ ਕੇਰੇ ਭਾਰਾ। ਕਿਸੀ ਨਾਲ ਨਾ ਚੱਲੇ ਨਾਨਕ, ਚੜਚੜ ਪਏ ਗੁਵਾਰਾ। ਕੂਜਾ ਮੇਵਾ ਸਭ ਕੁਛ ਚਾਖਿਆ, ਇੱਕ ਅੰਮ੍ਰਿਤ ਨਾਮ ਤੁਮਾਰਾ। ਦੇ ਦੇ ਨੀ ਦਵਾਲ ਸਾਰੀ, ਪਸਮੰਦਰ ਕੀ ਢੇਰੀ। ਸੰਚੇ ਸੰਚ ਨ ਦੇਈ, ਕਿਸੀ ਅੰਧ ਜਣੇ ਸਭ ਮੇਰੀ। ਸੋਹਣ ਲੱਖਾਂ ਸੋਹਣ ਮਾਰੀ, ਸੰਪੇ ਕਿਸੇ ਨਕੇਰੀ। ਸੁਣ ਮੂਰਖ ਮਾਨੇ ਜਾਣਾ, ਹੋਗ ਕਿਸੇ ਕਾ ਭਾਣਾ। ਰਹਾਉ ਸਾਉ ਹਮਾਰਾ ਠਾਕੁਰ ਪਾਰਾ, ਹਮ ਤਿਸਕੇ ਮਨਜਾਰੇ। ਜੀਉ ਪਿੰਡ ਸਭ ਰਾਸਤੇ, ਤਿਸੇ ਕੀ ਮਾਰਿਆ ਆਪ ਜੀ ਵਾਲੇ। ਗੌੜੀ ਚੇਤੀ ਮਹੱਲਾ ਪਹਿਲਾ, ਅਵਰ ਪੰਚ ਹਮ ਏਕ ਨਾਮ ਉਚਰ ਮਨਾ। ਅੱਗੇ ਜਮ ਦਲ
1: ਉਚਰ ਮਨਾ, ਅੱਗੇ ਜਮ ਦਲ ਬਿਖਮ ਘਨਾ। ਰਹਾਉ ਉਸਾਰ ਮਰੋੜੀ ਰਾਖੇ ਦੁਆਰਾ, ਪੀਤਰ ਬੈਠੀ ਸਾ ਧਨਾ। ਅੰਮ੍ਰਿਤ ਕੇਲ ਕਰੇ ਨਿਤ ਕਾਮਣ, ਅਵਰ ਲੁਟੇਨ ਸੋ ਪੰਚ ਜਨਾ। ਢਾਇ ਮਰੋੜੀ ਲੂਟਿਆ ਦੇਹਲਾ ਦੇਹਰਾ, ਸਾ ਧਨ ਪਕੜੀ ਏਕ ਜਨਾ। ਜਮ ਡੰਡਾ ਗਲ ਸੰਗਲ ਪੜਿਆ, ਭਾਈ ਗਏ ਸੇ ਪੰਚ ਜਨਾ। ਕਾਮਣ ਲੋੜੇ ਸੋਨਾ ਰੂਪਾ, ਮਿੱਤਰ ਲੁਧੇਣ ਸੋ ਖੁਧਾਤਾ। ਨਾਨਕ ਪਾਪ ਕਰੇ ਤਿਨ ਕਾਰਨ, ਜੈਸੀ ਜੰਪੁਰ ਵਿਧਾਤਾ। ਗੌੜੀ ਚੇਤੀ ਮਹੱਲਾ ਪਹਿਲਾ। ਮੁੰਦਰਾ ਤੇ ਘੱਟ ਪੀਤਰ ਮੁੰਦਰਾ, ਕਾਇਆ ਕੀਜੇ ਖਦਾਂਤਾ। ਪੰਜ ਚੇਲੇ ਬਸ ਕੀਜੇ ਰਾਵਲ, ਏ ਮਨ ਕੀਜੇ ਡੰਡਾਤਾ। ਜੋਗ ਜੋਗਤ ਅਵ ਪਾਪ ਸਿੱਤਾ, ਏਕ ਸ਼ਬਦ ਦੂਜਾ ਹੋ ਨਾਸਤ। ਕੰਦ ਮੂਲ ਮਨ ਲਾਭ ਸਿੱਤਾ। ਰਹਾਉ ਮੂੰਡ ਮੁੰਡਾਈਏ ਜੇ ਗੁਰ ਪਾਈਏ, ਹਮ ਗੁਰ ਕੀਨੀ ਗੰਗਾਤਾ। ਤਿਰਪਣ ਹਾਰ ਤਾਰਨ ਸੁਆਮੀ, ਏਕ ਨਾ ਚੇਤਸ ਅੰਨਦਾਤਾ। ਕਰ ਕਟੰਬ ਕਰ ਪਟੰਬ ਗਲੀ ਮਨ ਲਾਭਸ, ਸੰਸਾ ਮੂਲ ਨਾ ਜਾਪ ਸਿੱਤਾ। ਸੰਸਾ ਮੂਲ ਨਾ ਜਾਪ ਸਿੱਤਾ। ਇੱਕ ਚਰਣੀ ਜੇ ਚਿਤ ਲਾਵੇ, ਲੱਭ ਲੋਭ ਕੀ ਤਾਪ ਸਿੱਤਾ। ਜਪ ਸਨਰੰਜਨ ਰਸ ਚ ਮਨਾ, ਕਾਹੇ ਬੋਲੇ ਜੋਗੀ ਕਪਟ ਘਨਾ। ਰਹਾਉ ਕਾਇਆ ਕਮਲੀ ਹੰਸ ਐਣਾ, ਮੇਰੀ ਮੇਰੀ ਕਰਤ ਬਹਾਣੀ ਤਾ। ਪਣਬਤ ਨਾਨਕ ਨਾਗੀ ਜਾਜੇ, ਫਿਰ ਪਾਛੇ ਪਛਤਾਣੀ ਤਾ। ਗੌੜੀ ਚੇਤੀ ਮਹੱਲਾ ਪਹਿਲਾ। ਔਗਦ ਮੰਤਰ ਮੂਲ ਮਾਨੇਕੇ, ਜੇਕਰ ਦ੍ਰਿੜ ਚਿਤ ਕੀ ਜੇਰੇ। ਜਨਮ ਜਨਮ ਕੇ ਪਾਪ ਕਰਮ ਕੇ, ਕਾਟਨਹਾਰਾ ਕੀ ਜੇਲੇ। ਕਾਟਨਹਾਰਾ ਲੀਜੇ ਰੇ, ਮਨ ਏਕੋ ਸਾਹ ਭਾਈ ਰੇ। ਤੀਰੇ ਤੀਨ ਗੁਣਾ ਸੰਸਾਰ ਸਮਾਵੇ, ਅਲੱਖ ਨਾ ਲੱਖਣਾ ਜਾਹੀ ਰੇ। ਰਹਾਉ ਸ਼ੱਕਰ ਖੰਡ ਮਾਇਆ ਤਨ ਮੀਠੀ, ਹਮ ਤੋ ਪੰਡ ਉਚਾਈ ਰੇ। ਰਾਤ ਅਨੇਰੀ ਸੂਜਸ ਨਾਹੀ, ਲੱਜ ਟੂਕਸ ਮੂਸਾ ਪਾਈ ਰੇ। ਮਨਮੁਖ ਕਰੇ ਤੇਤਾ ਦੁੱਖ ਲਾਗੇ, ਗੁਰਮੁਖ ਮਿਲੇ ਬੜਾਈ ਰੇ। ਜੋ ਤਿਨ ਕੀਆ ਸੋਈ ਹੂਆ, ਕਿਰਤ ਨਾ ਮੇਟਿਆ ਜਾਈ ਰੇ। ਸੁਪਰ ਪੁਰੇ ਨਾ ਹੋਵੇ ਊਣੇ, ਜੋ ਰਾਤੇ ਰੰਗ ਲਾਈ ਰੇ। ਤਿਨ ਕੀ ਪੰਕ ਹੋਵੇ ਜੈ ਨਾਨਕ, ਤੋ ਮੂੜਾ ਕੁਛ ਪਾਈ ਰੇ। ਗੌੜੀ ਚੇਤੀ ਮਹੱਲਾ ਪਹਿਲਾ। कतकी माई बाप कत केरा किंदू तावो हम आए अगन बिंब जल पीतर नै

ਕਾਹੇ ਕੰਮ ਉਪਾਏ। ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ, ਕਹੀ ਨਾ ਜਾਣੀ ਔਗੁਣ ਮੇਰੇ ਰਹਾਉ। ਕਿਤੇ ਰੁੱਖ ਬਿਰਖਾਂ ਮਚੀਨੇ, ਕਿਤੇ ਪਸ਼ੂ ਉਪਾਏ, ਕਿਤੇ ਨਾ ਕੁੱਲੀ ਮੈਂ ਆਏ, ਕਿਤੇ ਪੰਖ ਉਡਾਏ। ਹੱਟ ਪਟਣ ਵਿੱਚ ਮੰਦਰ ਭੰਨੇ, ਕਰ ਚੋਰੀ ਕਰ ਆਵੇ, ਅੱਗੋਂ ਦੇਖੇ ਪਿੱਛੋਂ ਦੇਖੇ, ਤੁਝ ਤੇ ਕਹਾਂ ਛਪਾਵੇ। ਤਟ ਤੀਰਥਮ ਨਵਖੰਡ ਦੇਖੇ, ਹੱਟ ਪੱਟਣ ਬਜ਼ਾਰਾ, ਲੈ ਕੇ ਤੱਕੜੀ ਤੋਲਣ ਲੱਗਾ, ਘੱਟ ਹੀ ਮੈਂ ਬਣ ਜਾਰਾ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕੁਛ ਮੇਹਰ ਉਪਾਵੋ, ਡੁੱਬਦੇ ਪੱਥਰ ਤਾਰੇ। ਜੀੜਾ ਆਗਨ ਬਰਾਬਰ ਤਪੇ, ਪਿੱਤਰ ਬੱਗੇ ਕਾਤੀ, ਪਣਬਰ ਨਾਨਕ ਹੁਕਮ ਪਛਾਣੇ, ਸੁੱਖ ਹੋਵੇ ਦਿਨ ਰਾਤੀ। ਗੌੜੀ ਬਰਾਗਣਾ ਮਹੱਲਾ ਪਹਿਲਾ। ਰੈਣ ਗਵਾਈ ਸੋਏ ਕੇ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ। ਰਾਮ ਨਾ ਜਾਣਿਆ ਰਾਮ ਕਾ, ਫਿਰ ਮੂੜੇ ਫਿਰ ਪਾਛੇ ਪਛਤਾਹੇ ਰੇ ਰਹਾਓ। ਅੰਤਾ ਤਨ ਧਰਨੀ ਤਰੇ, ਅੰਤ ਨਾ ਚਾਹਿਆ ਜਾਏ, ਅੰਤ ਕੋ ਚਾਹਨ ਜੋਗ ਹੈ, ਸੋ ਆਏ ਅੰਤ ਗਵਾਏ। ਆਪਣ ਲਿਆ ਜੇ ਮਿਲੇ ਤਾਂ ਸਭ ਕੋ ਭਾਖਟ ਹੋਏ, ਕਰਮਾਂ ਉੱਪਰ ਨਿਬੜੇ ਜੇ ਲੋਚੇ ਸਭ ਕੋਏ। ਨਾਨਕ ਕਰਣਾ ਜਿਨ ਕੀਆ, ਸੇਈ ਕਾਰ ਕਰੇ, ਹੁਕਮ ਨਾ ਜਾਪੀ ਖਸਮ ਕਾ, ਕਿਸੇ ਬੜਾਈ ਦੇ। ਗੌੜੀ ਬਰਾਗਣ ਮਹੱਲਾ ਪਹਿਲਾ। ਹਾਰਨੀ ਹੋਮਾ ਮਨ ਬਸਾਂ, ਕੰਧ ਮੂਲ ਚੁਣ ਖਾਓ, ਗੁਰ ਪ੍ਰਸਾਦੀ ਮੇਰਾ ਸੌ ਮਿਲੇ, ਬਾਰ ਬਾਰ ਹੋ ਜਾਓ ਜੀਓ। ਮੈਂ ਬਣਜਾਰਨ ਰਾਮ ਕੀ, ਤੇਰਾ ਨਾਮ ਬਖਰ ਵਪਾਰ ਜੀ ਰਹਾਓ। ਕੋਕਲ ਹੋਵਾਂ ਅੰਬ ਵਸਾਂ, ਸਹਿ ਸ਼ਬਦ ਵਿਚਾਰ, ਸਹਿ ਸੁਪਾਏ ਮੇਰਾ ਸੌ ਮਿਲੇ, ਦਰਸ਼ਨ ਰੂਪ ਅਪਾਰ। ਮਛਲੀ ਹੋਵਾਂ ਜਲ ਵਸਾਂ, ਜੀ ਜੰਤ ਸਭ ਸਾਰ, ਔਰ ਬਾਰ ਪਾਰ ਮੇਰਾ ਸੌ ਵਸੇ, ਹੋ ਮਿਲੋਂਗੀ ਬਾਂਹ ਪਸਾਰ। ਨਾਗਨ ਹੋਵਾਂ ਤਰ ਵਸਾਂ, ਸ਼ਬਦ ਵਸੇ ਭਉ ਜਾਏ, ਨਾਨਕ ਸਦਾ ਸੁਹਾਗਣੀ, ਜਨ ਜੋਤੀ ਜੋਤ ਸਮਾਏ। ਗੌੜੀ ਪੂਰਬੀ ਦੀਪਕੀ ਮਹੱਲਾ ਪਹਿਲਾ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਏ, ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਲਾ, ਸਿਮਰੋ ਸਿਰਜਣ ਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਲਾ, ਹੋ ਬਾਰੀ ਜਾਓ ਜੈ ਸੋਹਲੇ, ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀੜੇ ਸੰਭਾਲੀਅਨ, ਦੇਖੇਗਾ ਦੇਵਨਹਾਰ, ਤੇਰੇ ਦਾਨੇ ਕੀਮਤ ਨਾ ਪਵੇ, ਤਿਸ ਦਾਤੇ ਕਵਣ ਸੁਮਾਰ। ਸੰਭਵ ਸਾਹਾ ਲਿਖਿਆ, ਮਿਲ ਕਰ ਪਾਵ ਹੋ ਤੇਲ, ਦੇਹ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸਿਉ ਮੇਲ। ਕਰ ਕਰ ਇਹੋ ਪਹੁੰਚਿਆ ਸੱਦੜੇ ਨਿਤ ਪਵਨ, ਸੱਦਣਹਾਰਾ ਸਿਮਰੀਏ ਨਾਨਕ ਸੇ ਦੇ ਆਵਨ। ਰਾਗ ਗੌੜੀ ਗੁਆਰੇਰੀ ਮਹੱਲਾ ਤੀਜਾ ਚੌਪ ਦੇ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਗੁਰ ਮਿਲੀਏ ਹਰ ਮੇਲਾ ਹੋਈ, ਆਪੇ ਮੇਲ ਮਿਲਾਵੇ ਸੋਈ, ਮੇਰਾ ਪ੍ਰਭ ਸਭ ਵਿਦ ਆਪੇ ਜਾਣੇ, ਹੁਕਮੇ ਮੇਲੇ ਸ਼ਬਦ ਪਛਾਣੇ, ਸਤਿਗੁਰ ਕੇ ਭੈ ਭਰਮ ਭਉ ਜਾਏ, ਪੈ ਰਾਚੇ ਸਚ ਰੰਗ ਸਮਾਏ ਰਹਾਓ। ਗੁਰ ਮਿਲੀਏ ਹਰ ਮਨ ਬਸੇ ਸੁਭਾਏ, ਮੇਰਾ ਪ੍ਰਭ ਭਾਰਾ ਕੀਮਤ ਨਹੀਂ ਪਾਏ, ਸ਼ਬਦ ਸਲਾਹੇ ਅੰਤ ਨਾ ਪਾਰਾ ਵਾਰ, ਮੇਰਾ ਪ੍ਰਭੂ ਬਖਸ਼ੇ ਬਖਸ਼ਣ ਹਾਰ। ਗੁਰ ਮਿਲੀਏ ਸਭ ਮਤ ਬੁੱਧ ਹੋਏ, ਮਨ ਨਿਰਮਲ ਬਸੇ ਸੱਚ ਸੋਏ, ਸੱਚ ਬਸੀਏ ਸੱਚੀ ਸਭ ਕਾਰ, ਉਤਮ ਕਰਨੀ ਸ਼ਬਦ ਵਿਚਾਰ, ਗੁਰ ਤੇ ਸੱਚੀ ਸੇਵਾ ਹੋਏ, ਗੁਰਮੁਖ ਨਾਮ ਪਛਾਣੇ ਕੋਏ। ਜੀਵੇ ਦਾਤਾ ਦੇਵਨਹਾਰ, ਨਾਨਕ ਹਰ ਨਾਮੇ ਲੱਗੇ ਪਿਆਰ। ਗੌੜੀ ਗੁਆਰੇਰੀ ਮਹੱਲਾ ਤੀਜਾ। ਗੁਰ ਤੇ ਗਿਆਨ ਪਾਏ ਜਨ ਕੋਏ, ਗੁਰ ਤੇ ਬੂਝੇ ਸੀਝੇ ਸੋਏ, ਗੁਰ ਤੇ ਸਹਿ ਸਾਚ ਵਿਚਾਰ, ਗੁਰ ਤੇ ਪਾਏ ਮੁਕਤ ਦੁਆਰ, ਪੂਰੇ ਭਾਗ ਮਿਲੇ ਗੁਰ ਆਏ, ਸਾਚੇ ਸਹਿਜ ਸਾਚ ਸਮਾਏ ਰਹਾਉ। ਗੁਰ ਮਿਲੀਏ ਤ੍ਰਿਸ਼ਨਾ ਅਗਨ ਬੁਝਾਏ, ਗੁਰ ਤੇ ਸ਼ਾਂਤ ਬਸੇ ਮਨ ਆਏ, ਗੁਰ ਤੇ ਪਵਿੱਤ ਪਾਵਨ ਸੁੱਚ ਹੋਏ, ਗੁਰ ਤੇ ਸ਼ਬਦ ਮਿਲਾਵਾ ਹੋਏ, ਬਾਜ ਗੁਰੂ ਸਭ ਭਰਮ ਭੁਲਾਈ, ਬਿਨ ਨਾਮੇ ਬਹੁਤਾ ਦੁੱਖ ਪਾਈ।
ਗੁਰਮੁਖ ਹੋਵੇ ਸੋ ਨਾਮ ਤੇ ਆਈ, ਦਰਸ਼ਨ ਸੱਚੇ ਸੱਚੀ ਪਤ ਹੋਈ, ਕਿਸ ਨੂੰ ਕਹੀਏ ਦਾਤਾ ਇੱਕ ਸੋਈ। ਕਿਰਪਾ ਕਰੇ ਸ਼ਬਦ ਮਿਲਾਵਾ ਹੋਈ, ਮਿਲ ਪ੍ਰੀਤਮ ਸਾਚੇ ਗੁਣ ਗਾਵਾਂ, ਨਾਨਕ ਸਾਚੇ ਸਾਧ ਸਮਾਵਾਂ। ਗੌੜੀ ਗੁਆਰੇਰੀ ਮਹੱਲਾ ਤੀਜਾ। ਸੋ ਥਾਉ ਸੱਚ ਮਨ ਨਿਰਮਲ ਹੋਏ, ਸੱਚ ਨਿਵਾਸ ਕਰੇ ਸੱਚ ਸੋਏ, ਸੱਚੀ ਬਾਣੀ ਜੁਗ ਚਾਰੇ ਜਾਪੇ, ਸਭ ਕੁਛ ਸਾਚਾ ਆਪੇ ਆਪੇ, ਕਰਮ ਹੋਵੇ ਸਤਸੰਗ ਮਿਲਾਏ, ਹਰ ਗੁਣ ਗਾਵੇ ਬੈ ਸੋ ਥਾਏ ਰਹਾਉ। ਜਲੋ ਏ ਜਿਹਵਾ ਦੂਜੇ ਪਾਏ, ਹਰ ਰਸ ਨਾ ਚਾਖੇ ਫੀਕਾ ਅਲਾਏ, ਬਿਨ ਬੂਝੇ ਤਨ ਮਨ ਫੀਕਾ ਹੋਏ, ਬਿਨ ਨਾਵੇਂ ਦੁਖੀਆ ਚੱਲਿਆ ਰੋਏ। ਰਸਨਾ ਹਰਰਾ ਚਾਖਿਆ ਸਹਿ ਸੁਭਾਏ, ਗੁਰ ਕਿਰਪਾ ਤੇ ਸੱਚ ਸਮਾਏ। ਸੱਚੇ ਰਾਤੀ ਗੁਰ ਸ਼ਬਦ ਵਿਚਾਰ, ਅੰਮ੍ਰਿਤ ਪੀਵੇ ਨਿਰਮਲ ਧਾਰ, ਨਾਮ ਸਮਾਵੇ ਜੋ ਭਾਂਡਾ ਹੋਏ, ਉਹਦੇ ਭਾਂਡੇ ਟਿਕੇ ਨਾ ਕੋਏ। ਗੁਰ ਸ਼ਬਦੀ ਮਨ ਨਾਮ ਨਿਵਾਸ, ਨਾਨਕ ਸੱਚ ਭਾਂਡਾ ਜਿਸ ਸ਼ਬਦ ਪਿਆਸ। ਗੌੜੀ ਗੁਆਰੇਰੀ ਮਹੱਲਾ ਤੀਜਾ। ਇਹ ਗਾਵਤ ਰਹੇ ਮਨ ਸਾਧ ਨਾ ਪਾਏ, ਹੋਮੇ ਵਿੱਚ ਗਾਵੇ ਬਿਰਥਾ ਜਾਏ। ਗਾਵਣ ਗਾਵੇ ਜੈ ਨਾਮ ਪਿਆਰ, ਸਾਚੀ ਬਾਣੀ ਸ਼ਬਦ ਵਿਚਾਰ, ਗਾਵਤ ਰਹੇ ਜਾ ਸਤਿਗੁਰ ਭਾਵੇ, ਮਨ ਤਾਂ ਰਾਤਾ ਨਾਮ ਸੁਹਾਵੇ ਰਹਾਉ। ਇਹ ਗਾਵੇ ਇੱਕ ਭਗਤ ਕਰੇ ਨਾਮ ਨਾ ਪਾਵੇ ਬਿਨ ਸੁਨੇਹ, ਸੱਚੀ ਭਗਤ ਗੁਰ ਸ਼ਬਦ ਪਿਆਰ, ਆਪਣਾ ਪੈਰ ਰੱਖਿਆ ਸਦਾ ਔਰ ਤਾਰ। ਭਗਤ ਕਰੇ ਮੂਰਖ ਆਪ ਜਣਾਵੇ, ਨੱਚ ਨੱਚ ਟੱਪੇ ਬਹੁਤ ਦੁੱਖ ਪਾਵੇ। ਨੱਚੀਏ ਟੱਪੀਏ ਭਗਤ ਨਾ ਹੋਏ, ਸ਼ਬਦ ਮਰੇ ਭਗਤ ਪਾਏ ਜਨ ਸੋਏ। ਭਗਤ ਬਸ਼ਲ ਭਗਤ ਕਰਾਏ ਸੋਏ, ਸੱਚੀ ਭਗਤ ਵਿੱਚੋਂ ਆਪ ਖੋਏ। ਮੇਰਾ ਪ੍ਰਭ ਸਾਚਾ ਸਭ ਵਿਦ ਜਾਣੇ, ਨਾਨਕ ਬਖਸ਼ੇ ਨਾਮ ਪਛਾਣੇ। ਗੌੜੀ ਗੁਆਰੇਰੀ ਮਹੱਲਾ ਤੀਜਾ। ਮਨ ਮਾਰੇ ਧਾਤ ਮਰ ਜਾਏ, ਬਿਨ ਮੂਹੇ ਕੈਸੇ ਹਰ ਪਾਏ, ਮਨ ਮਰੇ ਦਾਰੂ ਜਾਣੇ ਕੋਏ, ਬਿਨ ਸ਼ਬਦ ਮਰੇ ਬੂਝੇ ਜਨ ਸੋਏ। ਜਿਸ ਨੂੰ ਬਖਸ਼ੇ ਦੇਹ ਵਡਿਆਈ, ਗੁਰਪ੍ਰਸਾਦ ਹਰ ਬਸੇ ਮਨ ਆਈ ਰਹਾਓ। ਗੁਰਮੁਖ ਕਰਨੀ ਕਾਰ ਕਮਾਵੇ, ਤਾਂ ਇਸ ਮਨ ਕੀ ਸੋਝੀ ਪਾਵੇ। ਮਨ ਮੈਂ ਮਤ ਮੈਗਲ ਮਿਕਦਾਰਾ, ਗੁਰ ਅੰਕਸ ਮਾਰ ਜਵਾਲਣ ਹਾਰਾ, ਮਨ ਅਸਾਧ ਸਾਧੇ ਜਨ ਕੋਏ, ਅਚਰ ਚਰੇ ਤਾਂ ਨਿਰਮਲ ਹੋਏ। ਗੁਰਮੁਖੇ ਮਨ ਲਿਆ ਸਵਾਰ, ਹੋਮੇ ਵਿੱਚੋਂ ਤਜੇ ਵਿਕਾਰ, ਜੋ ਤੁਰ ਰੱਖਿਆ ਮੇਲ ਮਿਲਾਏ, ਕਦੇ ਨਾ ਵਿਛੜੇ ਸ਼ਬਦ ਸਮਾਏ, ਆਪਣੀ ਕਲਾ ਆਪੇ ਹੀ ਜਾਣੇ, ਨਾਨਕ ਗੁਰਮੁਖ ਨਾਮ ਪਛਾਣੇ। ਗੌੜੀ ਗੁਆਰੇਰੀ ਮਹੱਲਾ ਤੀਜਾ। ਹੋਮੇ ਵਿੱਚ ਸਭ ਜਗ ਬਹੁ ਰਾਨਾ, ਹੋਮੇ ਵਿੱਚ ਸਭ ਜਗ ਬਹੁ ਰਾਨਾ, ਦੂਜੇ ਪਾਏ ਭਰਮ ਭੁਲਾਨਾ, ਬਹੁ ਚਿੰਤਾ ਚਿਤਵੇ ਆਪ ਨਾ ਪਛਾਨਾ। ਧੰਦਾ ਕਰਦਿਆਂ ਅਨ ਦਿਨ ਬਿਹਾਨਾ, ਹਿਰਦੇ ਰਾਮ ਰਵੋ ਮੇਰੇ ਭਾਈ, ਗੁਰਮੁਖ ਰਸਨਾ ਹਰ ਰਸਨ ਰਸਾਈ ਰਹਾਉ। ਗੁਰਮੁਖ ਹਿਰਦੇ ਜਨ ਰਾਮ ਪਛਾਤਾ, ਜਗ ਜੀਵਨ ਸੇਵ ਜੁਗ ਚਾਰੇ ਜਾਤਾ, ਹੋਮੇ ਮਾਰ ਗੁਰ ਸ਼ਬਦ ਪਛਾਤਾ, ਕਿਰਪਾ ਕਰੇ ਪ੍ਰਭ ਕਰਮ ਵਿਧਾਤਾ। ਸੇ ਜਨ ਸੱਚੇ ਜੇ ਜੋ ਗੁਰ ਸ਼ਬਦ ਮਿਲਾਏ, ਧਾਵਤ ਵਰਜੇ ਠਾਕ ਰਹਾਏ, ਨਾਮ ਨਵ ਨਿਦ ਗੁਰ ਤੇ ਪਾਏ, ਹਰ ਕਿਰਪਾ ਤੇ ਹਰ ਬਸੇ ਮਨ ਆਏ, ਰਾਮ ਰਾਮ ਕਰਤਿਆਂ ਸੁਖ ਸ਼ਾਂਤ ਸਰੀਰ, ਅੰਤਰ ਬਸੇ ਨਾ ਲਾਗੇ ਜਮ ਪੀਰ, ਆਪੇ ਸਾਹਿਬ ਆਪ ਵਜ਼ੀਰ, ਨਾਨਕ ਸੇਵ ਸਦਾ ਹਰ ਗੁਣੀ ਗਹੀਰ। ਗੌੜੀ ਗੁਆਰੇਰੀ ਮਹੱਲਾ ਤੀਜਾ। ਸੋ ਕਿਉਂ ਬਿਸਰੇ ਜਿਸ ਕੇ ਜੀ ਪੁਰਾਣਾ, ਸੋ ਕਿਉਂ ਬਿਸਰੇ ਸਭ ਮਾਏ ਸਮਾਨਾ, ਜੈ ਸੇਵੀਏ ਦਰਗਹਿ ਪਤ ਪਰਵਾਨਾ, ਹਰ ਕੇ ਨਾਮ ਬਿਟਹੋਂ ਬਲ ਜਾਓ, ਤੂੰ ਬਿਸਰੇ ਤਦ ਹੀ ਮਰ ਜਾਓ ਰਹਾਓ। ਤਿੰਨ ਤੂੰ ਬਿਸਰੇ ਜੇ ਤੁਧ ਆਪ ਭੁਲਾਏ, ਤਿੰਨ ਤੂੰ ਬਿਸਰੇ ਜੇ ਦੂਜੇ ਪਾਏ, ਮਨਮੁਖ ਗਿਆਨੀ ਜੋਨੀ ਪਾਏ, ਜਿਸ ਇੱਕ ਮਨ ਤੁੱਠਾ ਸੇ ਸਤਿਗੁਰ ਸੇਵਾ ਲਾਏ, ਜਿਨ ਇੱਕ ਮਨ ਤੁੱਠਾ ਤਿੰਨ ਹਰ ਮਨ ਵਸਾਏ, ਗੁਰਮਤੀ ਹਰ ਨਾਮ ਸਮਾਏ, ਜਿਨ੍ਹਾਂ ਪੋਤੇ ਪੁੰਨ ਸੇ ਗਿਆਨ ਵਿਚਾਰੀ, ਜਿਨ੍ਹਾਂ ਪੋਤੇ ਪੁੰਨ ਤਿੰਨ ਹੋਮ

रहाओ। सहज पवे प्रभु।

ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨ ਕਿਹਾ ਜਾਏ ਕਹਿਣੇ ਵਾਲੇ ਤੇਰੇ ਸੰਭਾਏ।